0: ਜਵਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਦਿਲ ਤੋ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੀ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ, ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: This station is now the ultimate power in the universe.
1: Radio Haji 1674 AM.
2: ਹੋ ਦੇਖੋ ਹੋ ਗਿਆ ਫਿਰ ਦੌੜ ਹੋ ਗਈ ਸ਼ੁਰੂ ਦੇਖੋ ਕਿਵੇਂ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ

0: ਬੇਬੀ ਕੋ ਬੇਸ ਪਸੰਦ ਹੈ।
1: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਹੈ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
3: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: Hi man, I'm Saiko Mirbai from Manipur. I'm a Commonwealth champion, gold medalist. Sunte rahiye radio, Hanji.
6: Bale bale bale.
5: Bale bale bale.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station. ਭੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
3: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
4: ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਮੰਗਲਵਾਰ ਦਾ ਅੱਜ 7/7/26 ਆ ਅੱਜ ਤੇ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਤੇ ਪ੍ਰੋਗਰਾਮ ਦੇ ਵਿੱਚ ਸੁਖ ਪਰਮਾਰ ਨੇ ਅੱਜ ਸੁਖ ਜੀ ਚਾਹ ਪਾਣੀ ਪੀ ਲਿਆ
1: ਬਿਲਕੁਲ
0: ਧੁੱਪ ਤੇ ਨਹੀਂ ਲੱਗੀ
1: ਧੰਨਵਾਦ ਬਹੁਤ ਠੰਡ ਲੱਗੀ
0: ਧੁੱਪ ਤੇ ਨਹੀਂ ਲੱਗੀ ਹੋਣੀ
1: ਨਹੀਂ ਠੰਡ ਲੱਗੀ ਹੋ ਬਾਹਰ ਤਾਂ ਹਜੇ ਸਾਡੇ ਤਾਂ ਨਹੀਂ ਧੁੱਪ ਨਿਕਲੀ ਤੁਹਾਡੇ ਤਾਂ ਨਹੀਂ ਨਿਕਲੀ
0: ਨਹੀਂ ਸਾਡੇ ਤੇ ਸਾਡੇ ਭਾਅ ਦੀ ਕਾਹਦੀ ਠੰਡ ਤੋਂ ਪਈ ਤੇ ਲਾਇਆ ਹੀਟਰ ਗੱਲੇ ਤੇ ਬੈਠੇ ਵੇਖ ਲਓ ਇੰਨੀ ਠੰਡ ਆ ਤੇ ਇੰਨੀ ਠੰਡ ਦੇ ਵਿੱਚ ਇੱਕ ਆ ਭਾਊ ਵੇਖ ਲਓ ਹਲੇ ਵੀ ਚੜਿਆ ਜੇ ਬ੍ਰਿਜ ਦੇ ਉੱਤੇ
1: ਉਹ ਤਾਂ ਸਵੇਰੇ ਤੜਕੇ ਚੜ ਗਿਆ ਸੀ
0: ਹਾਂਜੀ ਹੁਣ ਮੈਂ ਵੇਖ ਰਿਹਾ ਖਬਰ ਹਲੇ ਤੱਕ ਵੀ
1: ਹਾਂਜੀ
0: ਹਲੇ ਵੀ ਉੱਤੇ ਨੈਗੋਸ਼ੀਏਸ਼ਨ ਚੱਲ ਰਹੀਆਂ ਨੇ ਉਹਨੇ ਉੱਤੋਂ ਬਹਿ ਕੇ ਤੇ ਆਪਣੇ ਉਹਦੇ ਤੇ ਇੰਸਟਾਗ੍ਰਾਮ ਦੇ ਉੱਤੇ ਪੋਸਟ ਪਾਈ ਆ ਤੇ ਬਾਕੀ ਉਹਦੀਆਂ ਮੰਗਾਂ ਚੱਲ ਰਹੀਆਂ ਨੇ ਉਹਨੇ ਸਵੇਰੇ ਮੰਗਾਇਆ ਸੀ ਵੀ ਮੈਨੂੰ ਕੰਬਲ ਭੇਜੋ ਤੇ ਇੱਕ ਹੋਰ ਕੀ ਚੀਜ਼ ਮੰਗਾਈ ਦੋ ਚੀਜ਼ਾਂ ਮੰਗਾਈਆਂ ਸੀ ਉਹਨੇ ਤੇ ਮਤਲਬ ਠੰਡ ਲੱਗ ਰਹੀ ਆ ਤੇ ਮੈਨੂੰ ਸ਼ਾਇਦ ਕਾਫੀ ਕਾਫੀ ਵੀ ਮੰਗਾ ਲਈ ਹੋਣੀ ਆ ਤੇ 3 ਵਜੇ ਚੜਿਆ ਕਹਿੰਦੇ ਸਵੇਰੇ ਪਾਊ ਅੱਛਾ ਜਿਹਨਾਂ ਨੂੰ ਨਹੀਂ ਪਤਾ ਖਬਰ ਜਿਹਨਾਂ ਨੇ ਤੁਸੀਂ ਨਹੀਂ ਪੜ੍ਹੀ ਬੋਲਟੀ ਬ੍ਰਿਜ ਦੇ ਉੱਤੇ ਇੱਕ ਨੌਜਵਾਨ ਚੜਿਆ ਵਾ ਹਲੇ ਕੌਣ ਆ ਇਹ ਨਹੀਂ ਪਤਾ ਲੱਗਾ ਤੇ ਪਰ ਟ੍ਰੈਫਿਕ ਸਵੇਰ ਦੀ ਜ਼ਰੂਰ ਪ੍ਰਭਾਵਿਤ ਹੈ 140 ਮੀਟਰ ਉੱਚਾ ਇਹ ਬੈਠਾ ਵਾ ਤੇ ਪੁਲਿਸ ਇਸ ਟਾਈਮ ਤਰਲੇ ਮਾਰ ਰਹੀ ਆ ਵੀ ਆ ਜਾ ਥੱਲੇ ਭਾਈ ਆ ਜਾ ਚਿੜੀਏ ਤੈਨੂੰ ਦਾਣਾ ਦਿਆਂਗੇ ਤੇ 3 ਵਜੇ ਤੜਕੇ ਇਹ ਚੜਕੇ ਤੇ ਉੱਤੇ ਬਹਿ ਗਿਆ ਸੀ ਸੋ ਇਹਨੇ ਜਿਹੜੀ ਰੱਸੀ ਕਹਿੰਦੇ ਵੇਖੀ ਗਈ ਹੈ ਦੇਖੋ ਜਿਹੜੀਆਂ ਕੈਮਰੇ ਕੁਮਰੇ ਪਾਏ ਨੇ ਇਹਨਾਂ ਨੇ ਹੈ ਨਾ ਉੱਤੇ ਜਾਂ ਡਰੋਨ ਚੱਲ ਰਹੇ ਨੇ ਅਤੇ ਸਭ ਤੋਂ ਵੱਡੀ ਚੀਜ਼ ਜਿਹੜੀ ਆ ਪਹਿਲਾਂ ਸਵੇਰੇ ਚਰਚਾ ਬਣੀ ਸੀ ਉਹ ਜਿਹੜਾ ਉਹ ਬਣਾਉਂਦੇ ਆ ਪੈਮ ਦਾ ਬਰਡ
1: ਹਾਂਜੀ ਗ੍ਰੈਫਟੀ
0: ਹਾਂਜੀ ਉਹ ਗ੍ਰੈਫਟੀ ਉਹਨੇ ਬਣਾਈ ਸੀ ਅਤੇ ਮਤਲਬ ਸਵੇਰੇ 9 ਵਜੇ ਤੱਕ ਦੀਆਂ ਅੱਛਾ ਹੁਣ ਕਹਿੰਦੇ ਹੋ ਗਿਆ ਅੱਛਾ 10-10 ਸੋਚ ਲਿਆ ਓਕੇ ਅਤੇ ਜਿਹੜੇ ਰਿਪੀਟ ਸੁਣਨਗੇ ਉਹ ਥੋੜ੍ਹਾ ਜਿਹਾ ਉਸ ਹਿਸਾਬ ਦੇ ਨਾਲ ਐਡਜਸਟ ਕਰ ਲਿਓ ਸਵੇਰੇ ਲਗਭਗ 9 ਵਜੇ ਉਹਨੇ ਰੱਸੀ ਦੇ ਰਾਹੀਂ ਜਿਹੜਾ ਪਿਲਰ ਦੇ ਕਹਿੰਦੇ ਨੇ ਕਿ ਇੱਕ ਪਾਸੇ ਨੂੰ ਥੋੜ੍ਹਾ ਜਿਹਾ ਹੇਠਾਂ ਆਇਆ ਸੀ ਕੁਛ ਮਿੰਟ ਦੇ ਲਈ ਉਹ ਹਵਾ ਦੇ ਵਿੱਚ ਇੱਧਰ ਉੱਧਰ ਝੂਲਿਆ ਵੀ ਜਿਹਨੂੰ ਲੈ ਕੇ ਕਹਿੰਦੇ ਸੀ ਵੀ ਇਹ ਖਤਰਾ ਹੋ ਸਕਦਾ ਇਹਨੂੰ ਪਰ ਫਿਰ ਉਹ ਵਾਪਸ ਚੜ ਗਿਆ ਅਤੇ ਫਿਰ ਦੁਬਾਰਾ ਤੋਂ ਅੱਖਾਂ ਦੇ ਓਹਲੇ ਦੇ ਉੱਤੇ ਜਾ ਕੇ ਅਤੇ ਉਹਨੇ ਕਹਿੰਦੇ ਕਿ ਅਕਾਊਂਟ ਦੇ ਉੱਤੇ ਜਿਹੜਾ ਕਿ ਪੈਮ ਬਰਡ ਓਫੀਸ਼ੀਅਲ ਇੰਸਟਾਗ੍ਰਾਮ ਦੇ ਉੱਤੇ ਅਕਾਊਂਟ ਆ ਉਹਦੇ ਉੱਤੇ ਸੈਲਫੀਆਂ ਵੀ ਪਾਈਆਂ ਆਪਣੀਆਂ ਅਤੇ ਪੁਲਿਸ ਨੂੰ ਮਜ਼ਾਕ ਵੀ ਕੀਤਾ ਹੋਰ ਵੀ ਕਈ ਗੱਲਾਂ ਜਿਹੜੀਆਂ ਚਲੋ ਆਪਾਂ ਇੱਥੇ ਨਹੀਂ ਵੀ ਦੱਸ ਸਕਦੇ ਅਜੀਬੋ ਗਰੀਬ ਮੰਗਾਂ ਦੇ ਵਿੱਚ ਸ਼ਾਮਿਲ ਸੀ ਵੀ ਟੈਕਸ ਘਟਾਓ ਅਤੇ ਮੈਨੂੰ ਡਰੋਨ ਦੇ ਰਾਹੀਂ ਕੁਛ ਖਾਣ ਪੀਣ ਦੇ ਲਈ ਭੇਜੋ ਅਤੇ ਮੈਨੂੰ ਕੰਬਲ ਭੇਜੋ ਅਤੇ ਠੰਡ ਸੋ ਇਹ ਚੱਲ ਰਿਹਾ ਅੱਜ ਮੈਲਬਨ ਦੇ ਵਿੱਚ ਜਿਹੜੇ ਬਾਹਰੋਂ ਬੈਠੇ ਸੁਣ ਰਹੇ ਨੇ ਇਹ ਇੱਕੋ ਭਾਊ ਹੀ ਜਿਹਨੇ ਦੋ ਜਣੇ ਹੀ ਉਹਦੇ ਉਹਨਾਂ ਨੇ ਪ੍ਰਪੋਜ਼ ਮਾਰਿਆ ਉੱਤੇ ਚੜ੍ਹ ਕੇ ਅਤੇ ਇਹ ਹੁਣ ਉਹਨੇ ਵੈਸੇ ਪਹਿਲੀ ਵਾਰ ਨਹੀਂ ਹੋਇਆ ਅੱਗੇ ਵੀ ਇੱਦਾਂ ਦੀਆਂ ਕਈ ਵਾਰੀ ਹਰਕਤਾਂ ਹੋਈਆਂ ਨੇ
1: ਮੈਂ ਜਦੋਂ ਸਵੇਰੇ ਦੇਖਿਆ ਸੀ ਨਾ ਰਣਜੋਤ ਜੀ ਸੋਰੀ ਮੈਨੂੰ ਲੱਗਿਆ ਕਿ ਸਿਰਫ ਉਹ ਬਸ ਆਪਣੀ ਚਿੱਤਰਕਾਰੀ ਕਰਨ ਨੂੰ ਚੜਿਆ ਹੋਣਾ
0: ਕਿਉਂਕਿ ਜਿਹੜੇ ਲਹਿਜੇ ਦੇ ਵਿੱਚ ਕਹਿੰਦੇ ਨੇ ਉਹ ਗੱਲਾਂ ਕਰ ਰਿਹਾ ਵਾ ਉਹ ਥੋੜੀਆਂ ਜਿਹੀਆਂ ਏਦਾਂ ਦੀਆਂ ਨੇ ਮਤਲਬ ਹਾਸਾ ਮਜ਼ਾਕ ਪੁਲਿਸ ਦੇ ਨਾਲ ਮਤਲਬ ਫਨ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਤੇ ਸਟੋਰੀ ਕਹਿੰਦੇ ਉਹਨੇ ਪਾਈ ਆ ਵੀ ਪੁਲ ਦੇ ਉੱਪਰ ਮੈਂ ਥੋੜੀ ਦੇਰ ਮੈਂ ਨੈਪ ਲੈਣੀ ਆ ਤੇ ਮੈਂ ਮਤਲਬ ਮੈਂ ਤਿਆਰੀ ਕਰ ਰਿਹਾ ਤੇ ਮੈਨੂੰ ਡਿਸਟਰਬ ਨਾ ਕਰੋ ਤੇ ਮਤਲਬ ਖਾਣ ਦੇ ਲਈ ਉਹਨੇ ਮੰਗਿਆ ਵਾ ਪੀਨਟ ਬਟਰ ਤੇ ਜੈਲੀ ਸੈਂਡਵਿਚ
1: ਵਾਹ
0: ਤੇ ਇੱਕ ਗਲਾਸ ਦੁੱਧ
1: ਛੁੱਟੀਆਂ ਹੋਈਆਂ ਨਾ ਜੰਕ ਫੂਡ ਖਾ ਸਕਦੇ
0: ਹੋਰ ਤੁਹਾਨੂੰ ਇੱਥੇ ਕਮਰੇ 'ਚ ਬੈਠਿਆ ਮੈਨੂੰ ਠੰਡ ਲੱਗੀ ਜਾਂਦੀ ਆ ਅਗਲਾ
1: 140 ਮੀਟਰ ਹੋ ਗਈਆਂ ਹੁਣ ਅੱਛਾ ਠੀਕ ਆ ਚਲੋ ਫਿਰ ਮੈਂ 2-4 ਸੂਟ ਤੇ ਜੁਐਲਰੀ ਵੀ ਦਿਖਾਈ ਜਾਂਦੀ ਆ
0: ਅੱਛਾ ਮਤਲਬ ਜਿਹੜੀਆਂ ਵੇਖਣ
1: ਵਾਲੀਆਂ ਗਿਆ ਤਾਂ ਚਿੱਤਰਕਾਰੀ ਕਰਨ ਸੀ ਉੱਥੇ ਫੋਲੋਅਰ ਜ਼ਿਆਦਾ ਆ ਗਏ ਹੁਣ ਉਹ ਕਹਿੰਦੇ ਹੁਣ ਚਲੋ ਹੁਣ ਥੋੜ੍ਹਾ ਜਿਹਾ ਹੋਰ
0: ਚੱਲਣ ਨਹੀਂ ਦੇਣਾ ਹੁਣ ਸਜ਼ਾ ਤਾਂ ਜਿਹੜੀ ਹੋਣੀ ਹੋਣੀ ਹੈ ਨਾ
1: 2 ਘੰਟੇ ਵੱਧ ਗਈ ਤਾਂ 4 ਘੰਟੇ ਘੱਟ ਗਏ
0: ਤੇ ਪੁਲਿਸ ਕਹਿੰਦੀ ਆ ਵੀ ਉਹਨੇ ਜਿੱਦਾਂ ਉਹਨੇ ਅਪਡੇਟ ਕੀਤਾ ਪ੍ਰੋਫਾਈਲ ਤੇ ਵੀ ਨੋਟ ਕਮਿੰਗ ਡਾਊਨ ਹੈਸ਼ਟੈਗ ਨੋਟ ਕਮਿੰਗ ਡਾਊਨ ਤੇ ਇਹਦੇ ਤੋਂ ਇਹ ਲੱਗਦਾ ਵਾ ਵੀ ਨਹੀਂ ਵੀ ਹਲੇ ਥੱਲੇ ਨਹੀਂ ਇੰਨੀ ਛੇਤੀ ਆਉਣਾ ਲੰਮੀ ਚੱਲ ਸਕਦੀ ਗੱਲਬਾਤ
1: ਚਲੋ ਤੁਸੀਂ ਕਾਫੀ ਕਾਫੀ ਪੀ ਲਓ ਰੰਜੋਤ ਜੀ।
0: ਮੈਨੂੰ ਤਾਂ ਇਹੀ ਵੀ ਥੋੜਾ ਜਿਹਾ ਲੇਟ ਵੀ ਇਸ ਕਰਕੇ ਹੋਇਆ, ਗਾਣਾ ਵੀ ਵੱਧ ਚਲਾਉਣਾ ਪਿਆ ਮੈਨੂੰ, ਇਹ ਵੀ ਥੱਲੇ ਆ ਹੀ ਜਾਵੇ ਕਿਉਂਕਿ ਉਦੋਂ ਖਬਰ ਇਹ ਆ ਰਹੀ ਵੀ ਬਸ ਲਾਉਣ ਹੀ ਲੱਗੇ ਥੱਲੇ, ਤੇ ਪਰ ਹੁਣ ਜਦੋਂ ਕੋਈ ਤੁਹਾਡੇ ਕੋਲ ਅਪਡੇਟ ਆ ਜਾਊਗੀ ਭਾਈ ਉਦੋਂ ਤੁਸੀਂ ਸਾਨੂੰ ਦੱਸ ਦਿਓ।
1: ਇੱਕ ਤਾਂ ਸਾਨੂੰ ਉਹ ਚਾਹੀਦੇ ਨਾ, ਬਹੁਤ ਚੜਾ ਹੋਇਆ ਹੈ ਕਿ ਸਾਲ ਉੱਪਰ ਬ੍ਰਿਜ ਕੇ ਉੱਪਰ ਦੇਖਤੇ ਹੈ ਕਬ ਆਏਗਾ ਨੀਚੇ, ਉਸਸੇ ਪਹਿਲੇ ਇੱਕ ਛੋਟਾ ਸਾ ਬ੍ਰੇਕ, ਆਪ ਕਹੀਂ ਮਤ ਜਾਣਾ।
0: ਸਹੀ ਗੱਲ ਹੈ ਨਾ, ਕੰਮਾਂ ਕਾਰਾਂ ਦੇ ਵਿੱਚ ਬੰਦਾ ਬੜਾ ਉਲਝਿਆ ਹੁੰਦਾ, ਤੇ ਨਹੀਂ ਤੇ ਇੱਥੇ ਵੀ ਹੋ ਜਾਏ ਉਹ ਕੰਮ ਕੇ।
1: ਚਲੋ ਹੋਪਫੁਲੀ ਛੇਤੀ ਲਾ ਲੈਣਗੇ ਉਹਨੂੰ, ਐਵੇਂ ਵਿਚਾਰਾ ਠੰਡ ਦੇ ਵਿੱਚ, ਕਿਸੇ ਮਾਂ ਦਾ ਪੁੱਤ ਇੰਨੀ ਠੰਡ ਵਿੱਚ ਦਿੱਤਾ, ਮੈਨੂੰ ਤਾਂ ਇੱਥੇ ਅੰਦਰ ਬੈਠੀ ਨੂੰ ਠੰਡ ਲੱਗੀ ਜਾਂਦੀ ਅੱਜ।
0: ਹੈਸ਼ਟੈਗ ਨੋਟ ਕਮਿੰਗ ਡਾਊਨ, ਵੇਖੋ ਇਹ ਪਤਾ ਲੱਗਦਾ ਨਾ ਵੀ ਤੁਹਾਡੇ ਕੀ ਤੁਹਾਡਾ ਜਿਹੜਾ ਹੁੰਦਾ ਜਜ਼ਬਾ, ਜਜ਼ਬੇ ਜਨੂੰਨ ਤੁਹਾਡਾ,
1: ਉਹਦੇ ਮੋਹਰੇ ਠੰਡ ਕੀ ਤੇ ਧੁੱਪ ਕੀ ਨਾ, ਡ੍ਰਿਜ਼ਲਿੰਗ ਕੀ ਤੇ।
0: ਹੈਸ਼ਟੈਗ ਨੋਟ ਕਮਿੰਗ ਡਾਊਨ, ਹੈਸ਼ਟੈਗ ਕਿਹੜਾ ਪੋਮ ਦਾ ਬਰਡ, ਪੋਮ ਦਾ ਬਰਡ। ਤੇ ਚਲੋ ਖੈਰ, ਇਹ ਸੀਗੀ ਹੁਣੇ ਹੁਣੇ ਦੀ
1: ਚੱਲ ਰਹੀ,
0: ਹਾਂ ਮੈਲਬਨ ਦੀ ਇੱਕ ਅਪਡੇਟ ਜੋ ਹੁਣੇ ਚੱਲ ਰਿਹਾ ਵਾ ਇਸ ਟਾਈਮ ਦੇ ਉੱਤੇ ਮੈਲਬਨ ਦੇ ਵਿੱਚ, ਜੋ ਇਸ ਟਾਈਮ ਦੇ ਉੱਤੇ ਸਨਸਨੀ ਚੱਲ ਰਹੀ ਹੈ, ਜੋ ਇਸ ਟਾਈਮ ਦੇ ਉੱਤੇ
1: ਲਾਈਵ ਚੱਲ ਰਿਹਾ,
0: ਲਾਈਵ ਚੱਲ ਰਿਹਾ ਟ੍ਰੈਫਿਕ ਦੇ ਵਿੱਚ ਚੱਲ ਰਿਹਾ, ਉਹ ਤੁਹਾਡੇ ਨਾਲ ਸਾਂਝਾ ਕੀਤਾ। ਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਅੱਜ ਦਿਨ ਮੰਗਲਵਾਰ ਦਾ। ਅੱਜ ਦਾ ਫਰਕ ਇਹ ਹੈ ਵੀ ਅੱਜ ਸਾਡੇ ਨਾਲ ਆਏ ਨੇ ਸੁਖ ਜੀ, ਤੇ ਬਾਕੀ ਰੂਪ ਰੇਖਾ ਤੁਹਾਨੂੰ ਇਹ ਦੱਸਦੇ ਨੇ
1: ਜੀ। ਬਿਲਕੁਲ, ਬਾਕੀ ਰੂਪ ਰੇਖਾ ਉਦਾਂ ਹੀ ਜਿੱਦਾਂ ਹਮੇਸ਼ਾ ਹੁੰਦੀ ਆ,
0: ਸੱਤ
1: ਸ਼ਬਦ। ਮੈਂ ਕਿਹਾ ਮੈਂ ਤਾਂ ਡਾਊਨ ਆਵਾਂ ਛੇਤੀ, ਨੋਟ ਕਮਿੰਗ ਡਾਊਨ ਤਾਂ ਮੈਂ ਹੈਸ਼ਟੈਗ ਕੱਟ ਕਰਾਂ, ਹਨਾ। ਬੱਚੇ ਵੇਟ ਕਰਦੇ ਹੋਣੇ ਆ, ਤੇ ਵੱਡੇ ਵੀ ਸਾਰੇ ਜਣੇ ਗੱਲਾਂ ਬਾਤਾਂ ਕਰਨ ਦੇ ਲਈ, ਕਿਉਂਕਿ ਸਮਾਂ ਹੋ ਚੁੱਕਾ। ਤੇ ਅੱਜ ਮੰਗਲਵਾਰ ਆ, ਸੱਤ ਸ਼ਬਦ ਵੀ ਆਏ ਨੇ, ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਉਹ ਵੀ ਆਇਆ, ਤੇ ਵਿਸ਼ਾ ਵੀ ਆਇਆ। ਆਪਾਂ ਪਹਿਲਾਂ ਫਟਾਫਟ ਇਹ ਤੋਂ ਪਹਿਲਾਂ ਕਿ ਉਹ ਭਾਉ ਥੱਲੇ ਆਵੇ, ਆਪਾਂ ਸ਼ਬਦ ਰੱਖ ਦਿੰਦੇ ਆ, ਫਿਰ ਅਸੀਂ ਤਾਂ ਪਹਿਲਾ ਸ਼ਬਦ ਸਾਡਾ ਆ ਜਿਹਦਾ ਲੀਰ,
0: ਮਤਲਬ ਅੱਜ ਕੱਲ ਘਟਿਆ ਸਗੋਂ।
1: ਤੀਸਰਾ ਸ਼ਬਦ ਆ ਲਾਣਾ,
0: ਅੱਛਾ ਲਾਣਾ।
1: ਚੌਥਾ ਸ਼ਬਦ ਆ ਲਾਂਬੂ, ਪੰਜਵਾਂ ਸ਼ਬਦ ਆ ਲਾਰੀ, ਛੇਵਾਂ ਸ਼ਬਦ ਆ ਲੋਚਾ
0: ਜੀ,
1: ਸੱਤਵਾਂ ਤੇ ਆਖਰੀ ਸ਼ਬਦ ਆ ਲੂੰਬਾ।
0: ਓਕੇ, ਲੂੰਬਾ
1: ਜੀ,
0: ਓਕੇ ਲੂੰਬਾ
1: ਜੀ,
0: ਓਕੇ। ਤੇ ਮੈਂ ਕਰੀ ਰਿਪੀਟ ਕਰ ਦੇਣਾ, ਲੀਰ
1: ਜੀ,
0: ਲੀਖ ਲਾਵਾਂ,
1: ਲਾਣਾ
0: ਲਾਣਾ, ਓਕੇ ਸੋਰੀ ਲਾਣਾ ਤੇ ਲਾਵਾਂ ਵੀ ਕਰ ਹੀ ਲੈਂਦੇ ਕਿ, ਚਲੋ ਲਾਵਾਂ ਵੀ ਕਰ ਲੈਂਦੇ,
1: ਲਾਵਾਂ ਵੀ ਕਰ
0: ਲੈਂਦੇ, ਲਾਵਾਂ ਵੀ ਕਰ ਲੈਂਦੇ, ਚਲੋ ਹਨਾ। ਤੇ ਲਾਂਬੂ
1: ਜੀ,
0: ਲਾਰੀ, ਲੋਚਾ
1: ਜੀ,
0: ਤੇ ਲੂੰਬਾ,
1: ਬਿਲਕੁਲ
0: ਠੀਕ ਹੈ ਜੀ। ਤੇ ਲਾਵਾਂ ਆ ਗਿਆ ਆਪਣਾ ਐਡੀਸ਼ਨਲ
1: ਜੀ,
0: ਐਡੀਸ਼ਨਲ ਆ ਗਿਆ
1: ਆਪਣਾ ਵਿਸ਼ਾ ਵੀ ਅੱਜ,
0: ਹਾਂਜੀ
1: ਥੋੜਾ ਕੁਛ ਨੇੜੇ ਤੇੜੇ ਹੀ ਆ, ਲਾਵਾਂ ਤੋਂ ਪਹਿਲਾਂ ਵਾਲੀ ਗੱਲ ਆ।
0: ਓਕੇ
1: ਜੀ,
0: ਤੇ ਤੁਸੀਂ ਇਹਨਾਂ ਸ਼ਬਦਾਂ ਦੇ ਉੱਤੇ ਭਾਈ ਪਾ ਸਕਦੇ ਹੋ ਤੁਸੀਂ ਸਾਂਝ, ਤੇ ਤੁਸੀਂ ਦੱਸ ਸਕਦੇ ਹੋ ਵੀ ਕੀ ਕਹਿੰਦੇ ਨੇ ਤੁਹਾਡੇ ਇਲਾਕੇ, ਤੇ ਤੁਹਾਡੇ ਤੁਹਾਡੀ ਸਮਝ ਦੇ ਮੁਤਾਬਕ ਤੁਸੀਂ ਕੀ ਅਤੇ ਕਿੱਥੇ ਕਿੱਥੇ ਵਰਤਦੇ ਹੋ ਅਤੇ ਕਿੱਦਾਂ ਅਤੇ ਕੀ। ਸੋ ਇਹ ਚੀਜ਼ਾਂ ਆਪਾਂ ਅੱਜ ਕਰਨੀਆਂ ਨੇ। ਅਤੇ ਇਸ ਤੋਂ ਇਲਾਵਾ ਸਾਡਾ ਜਿਹੜਾ ਵਾਪਸੀ ਜੇ ਆਪਾਂ ਕਰੀਏ ਤਾਂ ਉਹ ਹੁੰਦਾ ਵਾ ਸਾਡਾ ਵੀ ਕੀ ਚੱਲ ਰਿਹਾ
1: ਸੋਸ਼ਲ
0: ਮੀਡੀਆ ਦੇ ਉੱਤੇ, ਕੀ ਚੱਲ ਰਿਹਾ
1: ਮੀਡੀਆ ਤੇ ਕੀ ਚੱਲ ਰਿਹਾ।
0: ਇੱਕ ਤਾਂ ਤੁਹਾਨੂੰ ਆਪਾਂ ਦੱਸ ਹੀ ਦਿੱਤਾ, ਅੱਜ ਸੋਸ਼ਲ ਮੀਡੀਆ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਚਾਰ ਸ਼ਫੇਰੇ ਇਹੋ ਹੀ ਛਾਇਆ ਵਾ, ਪੈਮ ਬਰਡ ਅਫੀਸ਼ੀਅਲ
1: ਜੀ। ਸੋ ਨੋਟ ਕਮਿੰਗ ਡਾਊਨ ਕੀ ਸੀ ਹੈਸ਼ਟੈਗ,
0: ਹਾਂ ਹੈਸ਼ਟੈਗ ਨੋਟ ਕਮਿੰਗ,
1: ਨੋਟ ਕਮਿੰਗ ਡਾਊਨ ਆਸਟ੍ਰੇਲੀਆ ਦੇ ਵਿੱਚ, ਨੋਟ ਕਮਿੰਗ ਡਾਊਨ ਆ ਅਮੈਰੀਕਾ ਦੇ ਵਿੱਚ, ਕਮਿੰਗ ਡਾਊਨ ਹੋ ਚੁੱਕੇ ਆ। ਤੁਸੀਂ ਸਾਰਿਆਂ ਨੇ ਦੇਖ ਲਿਆ ਹੋਣਾ ਸੋਸ਼ਲ ਮੀਡੀਆ ਤੇ ਕਿ ਦੋ ਜਣੇ ਕਪਲ, ਇੱਕ ਉਹਨਾਂ ਨੇ ਮੋਸਟ ਇਲੀਗਲ ਜਿਹੜਾ ਪ੍ਰਪੋਜ਼ਡ ਸੀਗਾ ਉਹ ਹੁਣੇ ਹੁਣੇ ਹੋ ਕੇ ਹਟਿਆ ਆ, ਉਹਨੇ ਆਪਣੀ ਜਿਹੜੀ ਆ ਹੋਣ ਵਾਲੀ ਘਰ ਵਾਲੀ ਉਹਨੇ ਮੰਨ ਲਿਆ, ਕਹਿੰਦੀ ਯੈਸ ਯੈਸ ਮੈਂ ਲੈਂਦੀ ਹਾਂ ਤੇਰੀ ਰਿੰਗ। ਤੇ ਉਹਨਾਂ ਨੇ ਜਾ ਕੇ ਇੰਪਾਇਰ ਸਟੇਟ ਬਿਲਡਿੰਗ ਦੇ ਉੱਪਰ ਐਂਡ ਟੌਪ ਤੇ ਚੜ੍ਹ ਕੇ ਬਿਨਾਂ ਕੋਈ ਸੇਫਟੀ, ਕੋਈ ਬੈਲਟ ਬੰਨੇ, ਕੋਈ ਕੋਈ ਡੰਡਾ, ਕੋਈ ਕੋਈ ਕੋਈ ਰੱਸੀ ਲਏ ਤੇ ਅਗਲੇ ਚੜ੍ਹ ਗਏ ਛੂ ਛਾਂ ਛੈਂ ਕਰਦੇ ਤੇ ਅਗਲਿਆਂ ਨੇ ਆਉਣ ਲੱਗੇ ਨੇ ਪ੍ਰਪੋਜ਼ ਵੀ ਕਰ ਦਿੱਤਾ. ਅਗਲਿਆਂ ਦੇ ਕੋਲ ਬੈਨਰ ਵੀ ਸੀਗਾ ਤੇ ਬੈਨਰ ਵੀ ਸੀਗਾ ਜਿਹੜਾ ਤੇ ਬੈਨਰ ਤੇ ਬੈਨਰ ਹੋਈ ਪਈ ਆ ਹੁਣ ਸੋਸ਼ਲ ਮੀਡੀਆ ਦੇ ਨਾਲ ਦੀ ਨਾਲ. ਤੇ ਜਿਹੜਾ ਬੈਨਰ ਸੀਗਾ ਉਹ ਕਹਿੰਦਾ ਸੀ ਵੈਨ ਦਾ ਪਾਵਰ ਆਫ ਲਵ ਬੀਟਸ ਦਾ ਲਵ ਆਫ ਪਾਵਰ ਦ ਵਰਲਡ ਨੋਜ਼ ਪੀਸ. ਸੋ ਇਸ ਲਈ ਪੰਜਾਬੀ ਕਹਿੰਦਾ ਜਦੋਂ ਜਿਹੜਾ ਪਿਆਰ, ਜਦੋਂ ਪਿਆਰ ਦੀ ਸ਼ਕਤੀ ਹੈ ਨਾ, ਸ਼ਕਤੀ ਦੇ ਪਿਆਰ ਨੂੰ ਹਰਾਉਂਦੀ ਹੈ ਤੇ ਦੁਨੀਆਂ ਜਿਹੜੀ ਆ ਉਹ ਸ਼ਾਂਤੀ ਨੂੰ ਜਾਣਦੀ ਹੈ.
0: ਤਨ ਕੀ ਸ਼ਕਤੀ ਮਨ ਕੀ ਸ਼ਕਤੀ.
1: ਜੀ ਬਿਲਕੁਲ. ਸੋ ਜੇ ਆਪਾਂ ਇਹਨਾਂ ਬਾਰੇ ਗੱਲ ਕਰ ਲਈਏ ਪਹਿਲਾਂ ਥੋੜੀ ਥੋੜੀ, ਫਿਰ ਆਪਾਂ
0: ਵਿਸ਼ੇ ਵੱਲ,
1: ਫਿਰ ਆਪਾਂ ਤੁਹਾਡੇ ਬਾਰੇ.
0: ਹਾਂਜੀ ਤੁਸੀਂ ਥੋੜਾ ਜਿਹਾ ਦਿਓ ਜੀ ਸਾਨੂੰ ਟਾਈਮ. ਹਾਂਜੀ
1: ਜੀ, ਇਹ ਦੋਨੇ ਜਣੇ ਚੜ੍ਹ ਗਏ ਜੀ ਬਿਲਡਿੰਗ ਦੇ ਉੱਪਰ ਤੇ ਇਹਨਾਂ ਨੂੰ ਹਜ਼ਾਰਾਂ ਹੈਲਦੀ, ਹਜ਼ਾਰਾਂ ਨਹੀਂ ਜ਼ਿਆਦਾ ਹੋ ਜਾਣਾ, ਫਿਰ ਮੈਂ ਪਹਿਲੇ ਦਿਨ ਹੀ ਆਉਂਦੀ ਗੱਪਾਂ ਮਾਰਨ ਲੱਗ ਜਾਂਦੀ.
0: ਹਾਂ ਕੋਈ ਹਲਾ ਗੁਲਾ ਜਾ ਹੋਣ ਦਿਓ,
1: ਹਜੇ 25 ਚਾਰਜਰਾਂ ਦਾ ਰੌਲਾ ਲਈ ਸੌਟ ਆਊਟ ਹੋਇਆ ਤੇ ਮੈਂ ਹਜ਼ਾਰਾਂ ਹੈਲੀਕਾਪਟਰ ਲਵਾ ਦਵਾਂ. ਕੁਛ ਕੁ 100 ਕਹਿ ਲਓ ਨਹੀਂ, ਚੱਲ ਜੇ ਗੱਪ ਮਾਰਨੀ ਤਾਂ ਹੁਣ ਥੋੜ੍ਹੀ ਜਿਹੀ ਤਾਂ ਮਾਰ. ਨਹੀਂ ਗੱਪ ਨਹੀਂ ਹੈਗੀ ਵੈਸੇ, ਕੁਛ ਕੁ ਹੈਲੀਕਾਪਟਰ, ਡਰੋਨ, ਸਾਰਾ ਕੁਛ ਉਹਨਾਂ ਨੂੰ ਜਿਹੜਾ ਰਿਕਾਰਡ ਕਰਨ 'ਤੇ ਲੱਗ ਗਿਆ. ਤੇ ਫਿਰ ਬੰਦੇ ਨੇ ਕੱਢੀ 1,20,000 ਦੀ ਰਿੰਗ ਤੇ ਉਹਨੇ ਉਹਨੂੰ ਕਿਹਾ ਵੀ ਤੂੰ ਮੇਰੇ
0: 1,20,000 ਡਾਲਰ ਦੀ
1: ਏਦੀ ਹੋਣੀ ਆ, ਰੁਪਈ ਨੀ ਡਾਲਰ, ਅਮੈਰੀਕਨ ਡਾਲਰ ਹੋਣੇ ਆ. ਤੇ ਉਹਨੇ ਕੱਢੀ ਰਿੰਗ ਤੇ ਉਹਨੇ ਕਿਹਾ ਵੀ ਤੂੰ ਮਤਲਬ ਮੇਰੇ ਨਾਲ ਵਿਆਹ ਕਰਾਉਂਗੀ. ਤੇ ਉਹਨੇ ਕਹਿੰਦੇ ਵੀ ਉਹਨੇ ਰਿੰਗ ਪਾ ਲਈ, ਪਰ ਜਦੋਂ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਨੂੰ ਉਹ ਕੋਰਟ ਤੋਂ ਬਾਹਰ ਆਏ ਆਪਣੀ ਉਹ ਕਰਕੇ ਤੇ ਉਹਦੇ ਹੱਥ 'ਚ ਹੈ ਨਹੀਂ ਸੀ ਕਹਿੰਦੇ ਰਿੰਗ.
0: ਤੇ ਮਤਲਬ ਉਹਨਾਂ ਖੋਲੀ ਪੁਲਸੀਆਂ
1: ਨੇ, ਨਹੀਂ ਪੁਲਸੀਆਂ ਨੇ ਤਾਂ ਨਹੀਂ ਖੋਈ ਹੋਣੀ, ਉਹਨੇ ਮਤਲਬ ਲਕੋਲੀ ਹੋਣੀ ਜਾਂ ਕਿੱਦਾਂ ਵੀ. ਇਹ ਸਾਰਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਕੋਈ ਕਹਿੰਦਾ ਹੈਗੀ ਸੀ, ਕੋਈ ਕਹਿੰਦਾ ਨਹੀਂ ਸੀ. ਤੇ ਜਿਹੜੇ ਜਿਹੜੀ ਉਹ ਬਿਲਡਿੰਗ ਦੇ ਉੱਤੇ ਚੜ੍ਹਿਆ ਉਹ 450 ਮੀਟਰ ਜਿਹੜੀ ਸੀਗੀ ਉਹ ਬਿਲਡਿੰਗ ਸੀਗੀ. ਤੇ ਜਿਹੜਾ ਪ੍ਰਪੋਜ਼ਲ ਦਾ ਅੰਤ ਸੀਗਾ ਉਹਦਾ, ਰਿੰਗ ਪਾਉਣ ਤੋਂ ਬਾਅਦ ਇਹਨਾਂ ਰਸ਼ੀਅਨ ਰੂਫ ਟੋਪਰ ਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਸੀਗੀਆਂ. ਇਹ ਐਂਡ ਸੀਗਾ ਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਥੱਲੇ ਉਤਾਰਿਆ ਤੇ ਉਹ ਫੜ ਕੇ ਲੈ ਕੇ ਗਏ ਕਿ ਤੁਸੀਂ ਬਿਨਾਂ ਉੱਤੋਂ ਚਲੇ ਗਏ ਨਾ, ਬਿਨਾਂ ਇਜਾਜ਼ਤ ਤੋਂ, ਬਿਨਾਂ ਕਿਸੇ ਸੇਫਟੀ ਤੋਂ. ਤੇ ਦੇਖ ਲਓ ਰਣਜੋਤ ਜੀ, ਇਹ ਜਿਹੜੀ ਬਿਲਡਿੰਗ ਹੈ 41 ਸਾਲਾਂ ਤੱਕ ਦੁਨੀਆਂ ਦੀ ਸਭ ਤੋਂ ਉੱਚੀ ਬਿਲਡਿੰਗ ਰਹੀ ਹੈ ਇਹ, ਤੇ ਅਗਲੇ ਜਾ ਚੜ੍ਹੇ ਉੱਤੇ. ਤੇ ਇਹਨਾਂ ਨੂੰ ਜੇ ਆਪਾਂ ਇਹਨਾਂ ਦੋਨਾਂ ਬਾਰੇ ਗੱਲ ਕਰੀਏ, ਜਿਹੜੀ ਲੇਡੀ ਸੀ ਉਹਦਾ ਨਾਂ ਸੀ ਐਂਜਲਾ ਨਿਕਲਾਓ ਤੇ ਮੁੰਡੇ ਦਾ ਨਾਂ ਸੀਗਾ ਇਵਾਨ ਵਿਰਕਸ. ਤੇ ਇਹਨਾਂ ਨੇ ਜਿਹੜੀ ਆਪਣੀ ਪਹਿਲੀ ਫੋਟੋ ਸੀਗੀ ਉਹ ਸਭ ਤੋਂ ਉੱਚੀ ਇਹ ਰੂਫ ਟੋਪਰ ਆ, ਲਾਈਕ ਚੜ੍ਹਦੇ ਆ ਇਹ, ਹੋਰ ਵੀ ਬਹੁਤ ਸਾਰੀਆਂ ਬਿਲਡਿੰਗਸ ਤੇ ਚੜ੍ਹ ਚੁੱਕੇ ਆ. ਦੁਨੀਆਂ ਦੀ ਸੈਕਿੰਡ ਜਿਹੜੀ ਲੰਬੀ ਬਿਲਡਿੰਗ ਆ ਉਹਦੇ ਉੱਤੇ ਵੀ ਚੜ੍ਹ ਚੁੱਕੇ ਆ ਇਹ. ਤੇ ਇਹਨਾਂ ਨੇ ਪਹਿਲੀ ਫੋਟੋ ਜਿਹੜੀ ਆਪਣੀ ਪਾਈ ਸੀਗੀ ਉਹ ਸੀ ਮੋਸਕੋ ਦੇ ਵਿੱਚ, ਜਿਹੜੀ ਉਚਾਈ ਦੇ ਉੱਤੇ ਜਿਹੜੀ ਪਹਿਲੀ ਫੋਟੋ ਪਾਈ ਸੀਗੀ. ਤੇ ਕਹਿੰਦੇ ਇਹਨਾਂ ਨੂੰ ਜਾਣੀ, ਇਹਨਾਂ ਨੇ ਜਦੋਂ ਫੋਟੋ ਪਾਈ ਸੀ ਇਹਨਾਂ ਦੇ ਕੁਛ ਮਿਲੀਅਨ, ਜਾਣੀ 8.6 ਮਿਲੀਅਨ ਵਿਊ ਹੋਏ ਸੀਗੇ ਉਸ ਵੀਡੀਓ ਦੇ ਵਿੱਚ ਜਿਹੜੀ ਇਹਨਾਂ ਨੇ 2022 ਦੇ ਵਿੱਚ ਪਾਈ ਸੀਗੀ, ਜਦੋਂ ਇਹ ਮਲੇਸ਼ੀਆ ਦੇ ਵਿੱਚ ਚੜ੍ਹੇ ਸੀਗੇ ਬਿਲਡਿੰਗ ਦੇ ਉੱਤੇ. ਤੇ ਹੁਣ 1 July 2026 ਨੂੰ ਇਹ ਜੋੜਾ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਐਮਪਾਇਰ ਸਟੇਟ ਬਿਲਡਿੰਗ 'ਤੇ ਚੜ੍ਹ ਗਿਆ. ਤੇ ਕਹਿੰਦੇ ਵੀ ਅੰਤ ਹੋਇਆ ਹੱਥ ਕੜੀਆਂ ਦੇ ਨਾਲ. ਤੇ ਉਹਨਾਂ ਨੇ ਬਾਅਦ ਵਿੱਚ ਮਤਲਬ ਜਿਹੜਾ ਉਹਦਾ ਪ੍ਰਪੋਜ਼ ਆ ਉਹ ਕਹਿੰਦੀ ਹਾਂ ਮੈਂ ਕਰ ਲੂੰਗੀ. ਤੇ ਫਿਰ ਕਹਿੰਦੇ ਵੀ ਜਿਹੜੇ ਆਪਣੇ ਪੰਜਾਬੀ ਆ ਉਹ ਕਹਿੰਦੇ ਵੀ ਜਿੱਥੇ ਚੱਲੇਗਾ ਚੱਲੂੰਗੀ ਨਾਲ, ਤੇਰੇ ਵੀ ਟਿਕਟਾਂ ਦੋ ਲੈ ਲਈ.
0: ਮਤਲਬ ਭਾਵੇਂ ਪੁੱਲ ਤੇ ਚੱਲਿਆ, ਜਿੱਥੇ ਇਹਦੇ ਉਹ ਗਿਆ ਨਾ, ਜਿੱਥੇ ਚੜ੍ਹੇਗਾ ਚੜੂੰਗੀ ਨਾਲ, ਤੇਰੇ
1: ਟਿਕਟਾਂ ਦੋ ਲੈ ਲਈ. ਰੱਸੀ ਭਾਵੇਂ ਇੱਕ ਨਾ ਲਈ ਟਿਕਟਾਂ, ਟਿਕਟ ਵੀ ਨਹੀਂ ਲਈ ਇਹਨਾਂ ਨੇ ਤਾਂ ਐਂ ਚੜ੍ਹ ਗਏ ਕਿ.
0: ਹਾਂ, ਸੋ ਇਹ ਚੱਲ ਰਿਹਾ ਜੀ ਅੱਜ ਕੱਲ੍ਹ ਮੌਲ ਚਾਲ. ਅਤੇ ਵੇਖਿਆ ਜਾਵੇ ਤਾਂ ਧਰਤੀ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਆ, ਪੁਲਾਂ ਦੇ ਉੱਤੇ, ਉੱਚਾਈਆਂ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਆ, ਅਤੇ ਕੁਛ ਵੱਖਰਾ ਦੁਨੀਆਂ ਦੇ ਉੱਤੇ ਕਰਨ ਦੀ ਕੋਸ਼ਿਸ਼ ਆ. ਸੋ ਇਸ ਕੋਸ਼ਿਸ਼ ਦੇ ਕਰਕੇ ਦੁਨੀਆਂ ਦੇ ਵਿੱਚ ਖਬਰਾਂ ਲੱਗਦੀਆਂ ਨੇ. ਕੋਸ਼ਿਸ਼ ਇਹ ਕੀਤੀ ਜਾਂਦੀ ਆ ਵੀ ਵੱਧ ਤੋਂ ਵੱਧ ਕੁਛ ਇੱਦਾਂ ਦਾ ਕੀਤਾ ਜਾਵੇ ਜਿਹਦੇ ਨਾਲ ਅਖਬਾਰਾਂ ਦੀਆਂ, ਮੀਡੀਆ ਦੀਆਂ ਨਜ਼ਰਾਂ ਉਹਨਾਂ ਵੱਲੋਂ ਆਉਣ, ਉਹ ਗੱਲਾਂ ਬਾਤਾਂ ਲੋਕਾਂ ਦੀ ਚਰਚਾ ਦੇ ਵਿੱਚ ਆਉਣ ਅਤੇ ਆਪਣੀ ਗੱਲ, ਮਨਸੇ ਅਲੱਗ ਅਲੱਗ ਹੋ ਸਕਦੇ ਨੇ ਕਿ ਆਪਣੀ ਗੱਲ ਜਿਹੜੀ ਆ ਉਹ ਲੋਕਾਂ ਤੱਕ ਪਹੁੰਚ ਜੇ, ਆਪਣੀ ਗੱਲ ਜਿਹੜੀ ਆ ਉਹ ਇਹ ਤੁਹਾਡੀ ਵਾਲੀ ਜਿਹੜੀ ਖਬਰ ਆ ਇਹਦਾ ਆ ਵੀ ਮੇਰੇ ਪਿਆਰੇ ਤੱਕ ਪਹੁੰਚ ਜਾਵੇ. ਵੈਸੇ ਉਹਦੇ ਪਿੱਛੇ ਵੀ ਜੇ ਵੇਖਿਆ ਜਾਵੇ ਤਾਂ ਕੀਤਾ ਉਹਨਾਂ ਨੇ ਪ੍ਰਪੋਜ਼ ਜਿਹੜਾ ਉਹ ਜ਼ਿਆਦਾ ਚਰਚਾ ਦੇ ਵਿੱਚ ਰਿਹਾ, ਪਰ ਦੂਸਰੇ ਪਾਸੇ ਉਹਨਾਂ ਨੇ ਵੀ ਉੱਤੇ ਝੰਡਾ ਲਹਿਰਾਇਆ ਸੀ ਉਹਨਾਂ ਨੇ। ਸੋ ਇਹ ਵੀ ਚੀਜ਼ ਆਪਾਂ ਜਿਹੜਾ ਹੁਣ ਅੱਜ ਜਿਹੜੀ ਸਵੇਰੇ ਇੱਥੇ ਮੈਲਬਨ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਵੀ ਉਹ ਚੀਜ਼ ਇੱਕ ਕੌਮ ਨੇ ਕਿ ਹਾਂ ਚਲੋ ਠੀਕ ਹੈ ਆਪਣਾ ਕੰਮ ਤੇ ਨਾਲ ਕਰਨਾ ਕਰਨਾ, ਪਰ ਜਿਹੜੀ ਲੋਕਾਂ ਦੀ ਸਾਂਝੀ ਪੀੜ ਆ ਸਾਂਝਾ ਦਰਦ ਆ ਉਹਦੀ ਵੀ ਗੱਲ ਕਰ ਦਿੱਤੀ ਜਾਵੇ। ਹੁਣ ਇੰਨੇ ਉੱਤੇ ਤੇ ਆਏ ਹਾਂ
1: ਬਿਲਕੁਲ
0: ਕਿਸੇ ਤਰੀਕੇ ਦੇ ਨਾਲ ਹੀ ਆ, ਪਰ ਜਿਹੜਾ ਉਹਨਾਂ ਨੇ ਵੀ ਪੀਸ ਦੀ ਮੰਗ ਕੀਤੀ ਹੈ ਉਹ ਇੰਨੀ ਦੁਨੀਆਂ ਦੇ ਵਿੱਚ ਖਬਰ ਉੰਨੀ ਉਹ ਨਹੀਂ ਜ਼ਿਆਦਾ ਵੇਖ ਲਓ ਮਸ਼ਹੂਰ ਹੋਈ ਜਿੰਨੀ ਉਹਨਾਂ ਦਾ ਪ੍ਰਪੋਜ਼ ਮਸ਼ਹੂਰ ਹੋ ਗਿਆ।
1: ਬਿਲਕੁਲ ਹਾਂ, ਉਹਨਾਂ ਨੇ ਐਕਟ ਇੱਦਾਂ ਦਾ ਕੀਤਾ ਕਿ ਲਾਈਕ ਇਹਨੂੰ ਜ਼ਿਆਦਾ ਜੇ ਉੱਦਾਂ ਹੀ ਚੜ੍ਹਦੇ ਤਾਂ ਸਾਰਿਆਂ ਨੇ ਕਹਿਣਾ ਸੀਗਾ ਕਿ ਨਹੀਂ ਅੱਛਾ ਚੜ੍ਹੇ ਹੋਣੇ ਆ ਨਾ, ਇੱਦਾਂ ਹੋਇਆ ਹੋਣਾ, ਚਲੋ ਹੋ ਗਿਆ ਹੋਣਾ, ਪਰ ਉਹਨਾਂ ਨੇ ਉਹਨੂੰ ਕਹਿ ਲਓ ਕਿ ਕਰਿਓਸਿਟੀ ਪੈਦਾ ਕਰਨ ਦੇ ਲਈ ਲੋਕਾਂ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਲਾਈਕ ਤਾਂਗ ਜਿਹੀ ਬਣਾ ਕੇ ਰੱਖੀ ਕਿ ਹਾਂ ਇਹ ਪ੍ਰਪੋਜ਼ ਕਰਨੇ ਨਹੀਂ ਚੜ੍ਹੇ ਸੀ। ਪਰ ਹੁਣ ਕਿੰਨਾ ਔਖਾ ਬਾਕੀ ਵਿਚਾਰੇ ਜਿਨ੍ਹਾਂ ਨੇ ਹਲੇ ਪ੍ਰਪੋਜ਼ ਕਰਨਾ ਆ, ਉਮੀਦਾਂ ਵੱਧ ਜਾਂਦੀਆਂ ਜੋ ਜੀ ਕੀ ਕਰੀਏ। ਮੈਂ ਕਿਹਾ ਸਾਡੇ ਘਰ ਦੇ ਤਾਂ ਸਾਨੂੰ ਐਂ ਡਰਾਈ ਰੱਖਿਆ। ਉਹ ਕੁੜੀ ਦੇਖੀ ਤੁਸੀਂ ਜਿਹੜੀ ਹੈਗੀ ਆ ਇਹ ਕੁੜੀ ਜਿਹੜੀ ਚੜੀ ਆ ਨਾਲ ਨਿਕਲੋ
0: ਦੂਰੋਂ ਹੀ ਫੋਟੋ ਜਿਹੜੀ ਉਹ
1: ਮਤਲਬ ਪੂਰੀ ਫਿੱਟ ਆ ਪਤਲੀ ਆ। ਮੈਂ ਕਿਹਾ ਜਦ ਜੰਮੀ ਹੁੰਦੀ ਪੰਜਾਬ ਚ ਲੋਕਾਂ ਨੇ ਕਹਿਣਾ ਬਾਹਰ ਨਾ ਜਾਈ ਉੱਡ ਜਾਣਾ ਹਵਾ ਆ ਗਈ।
0: ਨਹੀਂ ਤੋ ਵੇਖੋ ਫੇਟੀ ਸੀ ਤੇ ਤਾਂ ਹੀ ਡੀਪ ਚ ਜਿਵੇਂ ਚੜ ਗਏ।
1: ਹਾਂ ਸਾਡੇ ਵਰਗਾ ਤਾਂ ਇੱਥੇ ਰੇਡੀਓ ਦੀਆਂ ਪੌੜੀਆਂ ਨਹੀਂ ਚੜ੍ਹ ਹੁੰਦਾ ਉੱਤੇ ਦੋ ਮਹੀਨੇ ਬਾਅਦ ਪੌੜੀਆਂ ਚੜ ਕੇ ਹਾਏ ਦੋ ਲਵਾਵੇ ਫੜ ਕੇ ਚਾਹ ਚੜਿਆ ਸੀਗਾ।
0: ਸਭ ਤੋਂ ਪਹਿਲਾਂ ਤਾਂ ਵੇਖੋ ਫਿੱਟ ਤੁਹਾਡਾ ਹੋਣਾ ਬੜਾ ਜ਼ਰੂਰੀ ਹੈ। ਸੋ ਅੱਜ ਦਾ ਅਗਲੇ ਹਿੱਸੇ ਦੇ ਵਿੱਚ ਆ ਕੇ ਤੁਸੀਂ ਗੱਲਬਾਤ ਜਦੋਂ ਕਰੋਗੇ ਤਾਂ ਸਾਡਾ ਵਿਸ਼ਾ ਵੀ ਇਹੋ ਹੀ ਆ ਪ੍ਰਪੋਜ਼। ਸੋ ਅੱਜ ਦਾ ਜਿਹੜਾ ਆਪਾਂ ਗਾਣਾ ਵੀ ਤੁਹਾਨੂੰ ਇਸ ਕਰਕੇ ਸੁਣਾਇਆ ਵਾ ਤੁਹਾਨੂੰ ਆਪਣਾ ਅਰਜੈਂਟ ਲਾਉਂਦਾ ਵੀ ਅਜੀਬੋ ਗਰੀਬ ਪ੍ਰਪੋਜ਼ ਜਾਂ ਫਿਰ ਤੁਹਾਡਾ ਤੁਸੀਂ ਆਪਣਾ ਪ੍ਰਪੋਜ਼ ਦੱਸਣਾ ਚਾਹੋ ਜਾਂ ਫਿਰ ਆਸ ਪਾਸ ਕਿਸੇ ਦਾ ਤੁਸੀਂ ਸੁਣਿਆ ਹੋਵੇ ਜਾਂ ਫਿਰ ਪਹਿਲੀ ਵਾਰ ਤੁਸੀਂ ਜਦੋਂ ਪ੍ਰਪੋਜ਼ ਸੁਣਿਆ ਵੀ ਹਾਂ ਭਾਈ ਇੱਦਾਂ ਇੱਦਾਂ ਇੱਦਾਂ ਕਰਕੇ ਅਤੇ ਪ੍ਰਪੋਜ਼ ਵੀ ਹੁੰਦੇ ਆ ਇੱਦਾਂ ਇੱਦਾਂ ਕਰਕੇ ਅਤੇ ਆਹ ਵੀ ਕੰਮ ਹੁੰਦਾ ਅਤੇ ਇਸ ਤਰੀਕੇ ਦੇ ਨਾਲ ਵੀ ਇਹ ਦੱਸਿਆ ਜਾਂਦਾ ਵੀ ਪੁੱਛਿਆ ਜਾਂਦਾ ਵੀ ਹਾਂ ਵੀ ਮੈਂ ਵਿਆਹ ਕਰਵਾਉਣ ਤੈਨਾਂ, ਕਿਉਂਕਿ ਇਹ ਚੀਜ਼ਾਂ ਮੈਨੂੰ ਲੱਗਦਾ ਜਦੋਂ ਆਪਾਂ ਬਹੁਤ ਨਿੱਕੇ ਹਾਂ ਉਦੋਂ ਤਾਂ ਨਹੀਂ ਕਦੀ ਇਹ ਚੀਜ਼ਾਂ ਸੁਣੀਆਂ ਹੈਗੀਆਂ ਅਤੇ ਆਪਣੇ ਵੈਸਟਰਨ ਸਮਾਜ ਦੀਆਂ ਹੀ ਨੇ ਸ਼ਾਇਦ।
1: ਬਿਲਕੁਲ ਰੰਜੋ ਜੀ, ਜਦੋਂ ਆਪਾਂ ਨਿੱਕੇ ਸੀਗੇ ਉਦੋਂ ਮਤਲਬ ਪ੍ਰਪੋਜ਼ ਇੱਦਾਂ ਨਹੀਂ ਸੀ ਹੁੰਦੇ, ਉਦੋਂ ਮਤਲਬ ਇਹੀ ਹੁੰਦਾ ਸੀਗਾ ਵੀ ਘਰਦੇ ਹੁੰਦੇ ਸੀ ਮੋਸਟਲੀ, ਹਾਂ ਉਹ ਲੱਭਦੇ ਹੁੰਦੇ ਸੀ ਰਿਸ਼ਤਾ, ਅਤੇ ਫਿਰ ਜਿਹੜਾ ਪ੍ਰਪੋਜ਼ ਜਦੋਂ ਹੁੰਦੇ ਵੀ ਸੀ ਮਤਲਬ ਪਤਾ ਹੁੰਦਾ ਸੀ ਤਾਂ ਜੁੱਤੀਆਂ ਪੈਣੀਆਂ
0: ਵੱਡੇ ਲੋਕਾਂ ਦੇ ਹੋਣਗੇ ਜੀ ਹੁਣ। ਹਾਂ ਪਰ ਉਹ ਵੇਖਣ ਲਈ ਜ਼ਰੂਰ ਲੋਕੀ ਖੜ
1: ਜਾਂਦੇ, ਉਹ ਖੜ ਜਾਂਦੇ ਹੁੰਦੇ ਸੀ। ਪਹਿਲਾਂ ਕੁੜੀ ਮਾਰ ਦਿੰਦੀ ਹੁੰਦੀ ਸੀ ਘਰਦੇ ਤੱਕ, ਤਾਂ ਬਾਅਦ 'ਚ ਪਹੁੰਚਦਾ ਸੀ, ਫਿਰ ਹੌਲੀ ਹੌਲੀ ਹੌਲੀ ਹੌਲੀ ਘਰਦੇ ਤੱਕ ਪਹੁੰਚਣਾ ਸ਼ੁਰੂ ਹੋਇਆ, ਹੁਣ ਹੌਲੀ ਹੌਲੀ ਹੌਲੀ ਹੌਲੀ ਘਰਦੇ ਵੀ ਕਹਿੰਦੇ ਚੱਲ ਕੋਈ ਗੱਲ ਨਹੀਂ ਸਮਾਂ ਬਦਲ ਰਿਹਾ ਹੈ ਨਾ। ਅਤੇ ਪ੍ਰਪੋਜ਼ ਤੋਂ ਮੈਨੂੰ ਗੱਲ ਯਾਦ ਆ ਗਈ ਰੰਜੋ ਜੀ, ਮੇਰਾ ਬੇਟਾ ਨਾ ਛੋਟਾ ਜਿਹਾ ਸੀਗਾ, ਗ੍ਰੇਡ 1 ਕਿ 2 ਚ ਸੀਗਾ, ਤੇ ਆ ਕੇ ਮੈਨੂੰ ਕਹਿੰਦਾ ਮੰਮਾ ਤੁਹਾਡੀ ਉਹ ਕਿੱਥੇ ਆ ਇੰਗੇਜਮੈਂਟ ਰਿੰਗ ਕਿੱਥੇ ਆ। ਮੈਂ ਕਿਹਾ ਇਹਨੂੰ ਕਿਹਨੇ ਦੱਸਤੀ ਇੰਗੇਜਮੈਂਟ ਰਿੰਗ, ਤੇ ਮੈਂ ਕਿਹਾ ਤੈਨੂੰ ਕਿੱਦਾਂ ਪਤਾ ਇੰਗੇਜਮੈਂਟ ਰਿੰਗ ਹੁੰਦੀ। ਕਹਿੰਦਾ ਮੇਰੀ ਟੀਚਰ ਨੇ ਸਾਨੂੰ ਆਪਣੀ ਵੀਡੀਓ ਦਿਖਾਈ ਕਿ ਉਹ ਉਹਨਾਂ ਦੇ ਜਿਹੜੇ ਬੋਏਫ੍ਰੈਂਡ ਸੀਗੇ ਉਹ ਉਹਨਾਂ ਨੂੰ ਲੈ ਕੇ ਗਏ ਹੈਲੀਕਾਪਟਰ ਦੇ ਵਿੱਚ ਗਲੇਸ਼ੀਅਰ ਤੇ, ਤੇ ਸਨੋਅ ਤੇ ਜਾ ਕੇ ਕਹਿੰਦਾ ਉਹਨਾਂ ਨੇ ਉਹਨਾਂ ਨੂੰ ਪ੍ਰਪੋਜ਼ ਕੀਤਾ, ਤੇ ਉਹ ਇੱਦਾਂ ਵੀਡੀਓ ਦੇ ਵਿੱਚ ਸੀਗੇ ਕਿ ਉਹ ਇੱਦਾਂ ਬੈਠੇ ਸੀਗੇ ਤੇ ਉਹਨਾਂ ਨੇ ਉਹਨੂੰ ਰਿੰਗ ਦਿੱਤੀ, ਤੇ ਉਹਨਾਂ ਨੇ ਕਿਹਾ ਕਿ ਹਾਂ ਵੀ ਮੈਂ ਤੇ ਇੰਨਾ ਵਿਲਿਊ, ਉਹਨੇ ਕਿਹਾ ਵਿਲਿਊ ਮੈਰੀ ਵੀ, ਤੇ ਉਹਨੇ ਨਾ ਟੀਚਰ ਨੇ ਕਿਹਾ ਉਹ ਇੱਦਾਂ ਕਰਕੇ ਪੂਰੀ ਐਕਟਿੰਗ ਕੀਤੀ, ਤੇ ਫਿਰ ਨਾ ਉਹਨੇ ਟੀਚਰ ਨੇ ਕਿਹਾ ਯੈਸ ਨਾ ਆਈ ਵਿਲ ਹੈ ਨਾ, ਤੇ ਉਹਨੇ ਉਹਦੇ ਰਿੰਗ ਪਾਈ। ਮੰਮਾ ਆਹ ਰਿੰਗ ਫਿੰਗਰ ਹੁੰਦੀ, ਤੁਹਾਡੀ ਰਿੰਗ ਫਿੰਗਰ ਕਿਉਂ ਖਾਲੀ ਆ?
0: ਬੜੀ ਉਹ ਆਪਣੀ ਉਹ ਆ ਕੀ ਉਹਨੂੰ ਕਹਿੰਦੇ
1: ਆ, ਉਹਨੇ ਰਿੰਗ ਫਿੰਗਰ ਉਹਨੇ ਦੇਖ ਲਿਆ ਵੀ ਮੇਰੀ ਮਾਂ ਨੇ ਕੋਈ ਹੱਥ 'ਚ ਮੁੰਦੀ ਨਹੀਂ ਪਾਈ, ਇਹ ਵਿਆਹ ਹੋਇਆ ਇਹ ਕਿੱਥੋਂ ਨਾ ਬਿਨਾਂ ਇੰਗੇਜਮੈਂਟ ਦੇ।
0: ਬੜੀ ਉਹ ਐਨੀਮਲ ਫਿਲਮ ਵਾਲੀ ਹੀਰੋ ਇੰਨੇ ਆ ਉਹਦੀ ਟੀਚਰ,
1: ਹਾਂ ਬੜੀ ਬੜੀ ਉਹਦੀ ਸੀਗੀ ਟੀਚਰ ਨਾ, ਉਹ ਯੰਗ ਜਿਹੀ ਟੀਚਰ ਨਾ, ਅਤੇ ਮੈਂ ਪਹਿਲਾਂ ਮੇਰਾ ਦਿਲ ਕਰੇ, ਮੈਂ ਵੀ ਉਦੋਂ ਨਵੀਂ ਨਵੀਂ ਸੀ, ਮੈਂ ਕਿਹਾ ਹੈ ਟੀਚਰ ਆਹ ਗੱਲਾਂ ਕਰਦੀ ਨਿਆਣਿਆਂ ਦੇ ਨਾਲ। ਫਿਰ ਮੈਂ ਇੱਕ ਦੋ ਮੰਮੀਆਂ ਦੇ ਨਾਲ ਗੱਲ ਕੀਤੀ, ਉਹ ਕਹਿੰਦੀਆਂ ਇੱਥੇ ਨੋਰਮਲ ਆ ਇੱਦਾਂ ਕਰਦੀਆਂ ਉਹ ਨਾ, ਅਤੇ ਮਤਲਬ ਮੈਂ ਹੈਰਾਨ ਸੀ ਉਦੋਂ। ਅਤੇ ਉਹ ਪ੍ਰਪੋਜ਼ ਮੈਨੂੰ ਯਾਦ ਆ, ਮਤਲਬ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀ ਵੀ ਇੱਦਾਂ
0: ਸਨੋਹ 'ਤੇ ਜਾ ਕੇ
1: ਪ੍ਰਪੋਜ਼, ਨਿਆਣੇ 'ਤੇ ਦੱਸਦਾ ਤਾਂ ਸਨੋਹ 'ਤੇ ਲਿਜਾ ਕੇ ਪ੍ਰਪੋਜ਼ ਕਰਨਾ ਨਾ ਠੰਡ ਦੇ ਵਿੱਚ,
0: ਕੁਛ ਵੱਖਰਾ ਕਰਨਾ, ਮਤਲਬ ਇਹ ਦੁਨੀਆਂ ਦੇ ਵਿੱਚ ਜਿਹੜੀ ਹੋੜ ਆ ਵੀ ਕੁਛ ਵੱਖਰਾ ਕਰਨਾ।
1: ਪਤਾ ਲੱਗਿਆ ਉਹਨੇ ਕਿਹਾ ਨਹੀਂ ਤਾਂ ਮੁੜ ਕੇ ਧੱਕਾ ਦੇ ਦਿੱਤਾ।
0: ਆਹੋ ਇਹ ਨਹੀਂ ਕਦੀ ਆਈ ਖਬਰ ਬਾਹਰ ਪਈ ਹੈ ਨਾ ਵੀ ਕੋਈ ਨਾਮ ਮੰਨਿਆ ਹੋਵੇ ਤੇ ਫਿਰ ਅਗਲੇ ਨੇ ਭਲਾ ਕੀ ਕੀਤਾ
1: ਸਾਰੇ ਡਰਾਮੇ ਹੀ ਆ ਰਣਜੋਤ ਜੀ ਉਹ ਮੰਨੀਆਂ ਹੁੰਦੀਆਂ ਪਹਿਲਾਂ ਹੀ ਜਮਾ ਹੁੰਦੇ ਆ ਨਾ
0: ਆਈਡੀਆ ਹੁੰਦਾ
1: ਹਾਂ ਤਾਂ ਹੀ ਪ੍ਰਪੋਜ਼ ਕਰਦੇ ਹੋ
0: ਨਹੀਂ ਤੇ ਨਾਲ ਕੋਈ ਕੋਚਲ ਜੇ ਏਡੀ ਉੱਚੇ ਖੰਬੇ ਤੇ ਚੋ ਖੈਰ ਤੁਸੀਂ ਆਪਣਾ ਉਹਨਾਂ ਚਿਰ ਯਾਦ ਕਰੋ ਤੇ ਆਪਾਂ ਉਹਨਾਂ ਚਿਰ ਅਰਨਮ ਨਾਲ ਗੱਲ ਕਰ ਲੈਂਦੇ ਅਰਨਮ ਅੱਜ ਲੇਟ ਉੱਠਿਆ ਲੱਗਦਾ ਸਤਿ ਸ਼੍ਰੀ ਅਕਾਲ ਅਰਨਮ ਤੁਸੀਂ ਆਉਂਦੇ ਰਹੋ
1: ਮੈਨੂੰ ਏਦਾਂ ਲੱਗਦਾ ਜਿੱਦਾਂ ਸਮਰ ਹੁੰਦਾ ਸਮਰ ਗਾਬਾ ਉਹਦੇ ਵਰਗੀ ਆਵਾਜ਼ ਮੈਨੂੰ ਹਮੇਸ਼ਾ ਹੀ ਮਤਲਬ ਹਮੇਸ਼ਾ ਭੁਲੇਖਾ ਪੈਂਦਾ ਤੁਸੀਂ ਕਹਿੰਦੇ ਅਰਨਵ ਮੈਂ ਕਹਿੰਦੀ ਤਾਂ ਸਮਰ ਆ ਪਤਾ ਨੀ ਕਿਉਂ ਮੈਨੂੰ ਆਵਾਜ਼ ਮਿਲਦੀ ਲੱਗਦੀ ਨਾ ਦੋਨਾਂ ਜਣਿਆਂ ਦੀ ਅਰਨਵ ਮਿਲਦੀ ਆ ਕਿ
2: ਪਤਾ ਨੀ
0: ਓਕੇ ਉਹਨੇ ਸੁਣੀ ਨੀ ਨਾ ਧਿਆਨ ਦੇ ਨਾਲ ਫਿਰ ਹਾਂ ਇੱਕ ਇੱਕ ਮਿੰਟ ਅਰਨਵ ਮੈਂ ਨਾ
1: ਗੱਡੀ ਚੜਾ ਲਈਏ
0: ਹਾਂਜੀ ਮੈਂ ਮਤਲਬ ਗੱਡੀ ਚੜਾ ਲਾਂ ਇੱਕ ਹੋਰ ਸਵਾਰੀ ਤੇ ਹਾਂਜੀ ਅਰਨਵ ਕੀ ਸੁਣਾਓਗੇ ਅੱਜ ਲੇਟ ਉੱਠੇ ਅੱਜ ਸੱਚ ਠੰਡ ਹੀ ਤਾਂ ਕਰਕੇ
2: ਹਾਂਜੀ ਹਾਂਜੀ
0: ਓਕੇ ਤੇ ਲੇਟ ਉੱਠ ਕੇ ਕੀ ਲੈ ਆਇਓ ਫਿਰ
2: ਅੱਜ ਲੈ ਬਾਜ਼ਾਰ
0: ਓਕੇ
2: ਉਹ ਕਿਹੜੀ ਲੈਂਗੁਏਜ ਆ ਜਿਹੜੀ ਆਪਾਂ ਖਾ ਵੀ ਸਕਦੇ ਆ ਤੇ ਬੋਲ ਵੀ ਸਕਦੇ ਆ
0: ਖਾ ਵੀ ਸਕਦੇ ਆ
1: ਚੀਨੀ
2: ਹਾਂਜੀ
0: ਹੈ ਕਿਦਾਂ ਕਿਦਾਂ ਕੀ ਹੀਗਾ ਖਾ ਵੀ ਸਕਦੇ ਆ ਤੇ
1: ਚੀਨੀ ਖਾ ਵੀ ਸਕਦੇ ਤੇ ਬੋਲ ਵੀ ਸਕਦੇ
0: ਮਤਲਬ ਇਹਦਾ ਕੀ ਸੈਂਸ ਕੀ ਹੋਈ ਖਾ ਵੀ ਸਕਦੇ ਤੇ ਬੋਲ ਵੀ ਸਕਦੇ
1: ਚੀਨੀ ਖੰਡ
0: ਹਾਂ
1: ਚੀਨੀ
0: ਹਾਂ
1: ਚੀਨੀ ਲਾਈਕ ਉਹਨੂੰ ਭਾਸ਼ਾ ਨਹੀਂ ਹੈਗੀ ਉਦਾਂ ਮਤਲਬ ਚੀਨ ਨੂੰ ਦੀ ਲੈਂਗੁਏਜ ਆਈ ਥਿੰਕ ਮੈਂਡਰਿਨ ਹਾਂ ਪਰ ਉਹ ਚੀਨੀ ਕਹਿ ਰਿਹਾ ਨਾ ਉਹਨੂੰ ਵੀ ਭਾਸ਼ਾ ਆਪਾਂ ਕਹਿੰਦੇ ਨੀ ਪੰਜਾਬੀ ਪੰਜਾਬੀਆਂ ਦੀ ਭਾਸ਼ਾ ਪੰਜਾਬੀ ਚੀਨ ਦੀ ਭਾਸ਼ਾ ਚੀਨੀ
0: ਅੱਛਾ ਅੱਛਾ ਅੱਛਾ ਅੱਛਾ ਅੱਛਾ ਓਕੇ ਓਕੇ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਸੌਰੀ ਮੇਰੀ ਪ੍ਰੋਸੈਸਿੰਗ ਚ ਟਾਈਮ ਲੱਗ ਗਿਆ
1: ਠੰਡ ਲੱਗ ਗਈ
0: ਹਾਂ ਪੁਰਾਣਾ ਸਿਸਟਮ ਹੈਂਗ ਹੋ ਗਿਆ ਹੋਰ ਕੀ ਥੈਂਕ ਯੂ ਅਰਨਵ ਆਪਾਂ ਚਲੋ ਇੱਕ ਕਾਲਰ ਆਪਾਂ ਨਾ ਲੈ ਜਾਈਏ ਤੇ ਫਿਰ ਆਪਾਂ ਅਗਲੇ ਹਿੱਸੇ ਚ ਪ੍ਰਵੇਸ਼ ਕਰਦੇ ਆ ਤੇ ਹਾਂਜੀ ਗੁਰਨੇਕ ਭਾਜੀ ਤੁਸੀਂ ਆਉਂਦੇ ਰਹੋ
3: ਸਤਿ ਸ੍ਰੀ ਅਕਾਲ ਰਣਜੋਤ ਜੀ ਸਤਿ ਸ੍ਰੀ ਅਕਾਲ ਸੁਖ ਜੀ
1: ਸਤਿ ਸ੍ਰੀ ਅਕਾਲ ਜੀ
3: ਹੋਰ ਕੀ ਹਾਲ ਚਾਲ ਨੇ
0: ਜੀ ਬਹੁਤ ਬਹੁਤ
1: ਵਧੀਆ ਤੁਸੀਂ ਸੁਣਾਓ
0: ਤੁਸੀਂ ਠੀਕ
3: ਵਧੀਆ
0: ਤੁਸੀਂ ਠੀਕ ਨਹੀਂ ਹੋਏ ਆਏ ਪਤਾ ਲੈਣ ਕੇ ਨਹੀਂ
1: ਕੌਣ ਇਹ ਠੀਕ ਨਹੀਂ ਸੀ ਕਿ ਮੈਂ
0: ਤੁਸੀਂ ਠੀਕ ਨਹੀਂ ਹੀ ਜੀਜੂ ਪਤਾ ਲੈਣ ਆਏ ਕਿ ਨਹੀਂ
1: ਉਹਨਾਂ ਨੂੰ ਵਿਚਾਰੇ ਨੂੰ ਪਤਾ ਹੀ ਇੰਨੀ ਲੇਟ ਲੱਗਾ ਹੋਣਾ ਮੈਨੂੰ ਲੱਗਦਾ
0: ਹਾਂ
4: ਜਦੋਂ ਇਹੋ ਨਾ
0: ਮੈਨੂੰ ਤੁਸੀਂ ਲਾਮਾ ਦਿਓ ਹੁਣੇ ਕਰ ਲੋ ਜੋ ਕਰਨਾ ਚਾਹੋ
1: ਪਤਾ ਲੱਗਿਆ ਅਗਲਾ ਵਿਆਹ ਗਿਆ ਹੋਵੇ ਹਾਂ ਕੀ ਹੋਇਆ ਤੂੰ ਬਿਮਾਰ ਸੀ
0: ਨਹੀਂ ਨਹੀਂ ਵਿਆਹ ਦੇ ਲਈ ਤੇ ਥੋੜੇ ਦਿਨ ਹੁੰਦੇ ਆ ਤੇ ਉਹਦੇ ਲਈ ਤੇ ਕਹਿ ਦਈਦਾ ਵੀ ਵਿਆਹ ਗਏ ਉਹਦੇ ਲਈ ਕਹਿ ਦਈਦਾ ਵੀ ਇੰਡੀਆ ਗਏ
1: ਹਾਂ ਇਹ ਵੀ ਗੱਲ ਆ ਫੇ ਉਦਾਂ ਕੀ ਕਹਿੰਦੇ ਹੁੰਦੇ ਆ
0: ਕਿਦਾਂ ਉਹ ਕੁਝ ਵੀ ਨਹੀਂ ਕਹਿੰਦਾ ਕਹਿਣਾ ਕੀ ਆ ਫਿਰ ਉਦਾਂ ਸਭ ਜਾਣੀ ਜਾਣ ਲੈ ਕੇ ਉਦਾਂ ਫਿਰ ਖੁੱਲਾ ਛੱਡ ਦਈਦਾ ਵੀ ਲੋਕ ਆਪਣੇ ਆਪਣੇ ਆਈਡੀਆ ਲਾ ਲੈਣ
1: ਗੈਸ ਜੇ ਲਾ ਲੈਣ
0: ਫਿਰ ਮੈਨੂੰ ਇਧਰੋਂ ਉਧਰੋਂ ਕਈ ਸੁਣਨ ਨੂੰ ਮਿਲ ਜਾਂਦੀਆਂ ਥੋੜੀਆਂ ਥੋੜੀਆਂ ਕੰਸੋਆਂ ਜੀਆਂ ਉਹਨੇ ਇਹਦੇ ਨਾਲ ਆ ਕਿਹਾ ਸੀ ਫਿਰ ਕੋਈ ਹੁੰਦਾ ਨਾ ਇੱਕ ਕੋਮਨ ਜਿਹੜਾ ਥੋੜਾ ਜਿਹਾ ਨਹੀਂ ਨਹੀਂ ਦੱਸ ਨਹੀਂ ਦਿੰਦਾ ਉਹ ਵੀ ਤਰੀਕੇ ਜਿਹੇ ਨਾਲ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ ਫਿਰ ਮੈਨੂੰ ਲੱਗਦਾ ਵੀ ਹੁਣ ਲੋਕਾਂ ਚ ਵਾਹਵਾ ਗੱਲ ਫੈਲ ਗਈ ਫਿਰ ਮੈਨੂੰ ਉਦਾਂ ਹੀ ਮਜ਼ਾ ਆਉਣ ਲੱਗ ਪੈਂਦਾ ਵੀ ਹੋਰ ਫੈਲਣ ਦੋ ਕਿਉਂ ਭਾਈ ਚੱਲਣ ਦੋ ਫਿਰ
1: ਰੂਮਰਸ
0: ਕਿਉਂਕਿ ਇਹਦਾ ਵੀ ਇੱਕ ਅਲੱਗ ਹੀ ਸਵਾਦ ਹੁੰਦਾ ਨਾ ਵੀ ਤੁਸੀਂ ਤੁਹਾਨੂੰ ਕੁਛ ਨਹੀਂ ਪਤਾ ਤੁਸੀਂ ਸਿਰਫ ਆਈਡੀਆ ਲਾਉਣਾ ਇਮੇਜੀਨੇਸ਼ਨ ਸਵਾਦ ਬਹੁਤ ਆਉਂਦਾ ਤੁਹਾਨੂੰ
1: ਹਾਂਜੀ
0: ਹੋਰ ਭਾਜੀ ਹਾਂ ਬਿਲਕੁਲ ਬਿਲਕੁਲ
4: ਬਾਕੀ ਸੋਸ਼ਲ ਮੀਡੀਆ ਤੇ ਪਤਾ ਨਹੀਂ ਲੋਕਲ ਮੀਡੀਆ ਤੇ ਇੱਕ ਗੱਲ ਬੜੀ ਫੈਲੀ ਹੋਆ
0: ਹਾਂ
5: ਹਾਏ ਮਾਨੀ ਆਯੋ
0: ਅੱਛਾ
5: ਆਮ ਗੁੱਡ
0: ਕੀ ਗੱਲ ਫੈਲੀ ਜੀ?
4: ਉਹ ਗੱਲ ਇਹ ਫੈਲੀ ਭਾਈ, ਸੁੱਖ ਜੀ ਕਹਿੰਦੇ ਭਾਜੀ ਨੂੰ ਭਾਈ ਹਾਲਾਤ ਬੜੇ ਖਰਾਬ ਹੋ ਗਏ ਆ, ਭਾਈ ਕੋਈ ਹਥਿਆਰ ਲੈ ਲਈ।
0: ਅੱਛਾ।
4: ਉਹ ਕਹਿੰਦਾ ਛੱਡ ਪਰੇ ਕੀ ਲੋੜ ਆ। ਇਹ ਕਹਿੰਦਾ ਨਹੀਂ ਨਹੀਂ ਹਾਲਾਤ ਬੜੇ ਖਰਾਬ ਆ, ਕੋਈ ਅਸਲਾ ਲੈ ਲਈਏ।
0: ਅੱਛਾ।
4: ਉਹ ਕਹਿੰਦੇ ਛੱਡ ਪਰੇ, ਧਾਗੇ ਨਾਲ ਤਾਂ ਬੰਦਾ ਛਿਲ ਸੱਟਦੀ ਆ, ਹਥਿਆਰ ਲੈ ਕੇ ਕੀ ਕਰਨਾ।
1: ਵੈਸੇ ਉਹਨਾਂ ਨੇ ਧਾਗਾ ਨਹੀਂ ਕਿਹਾ, ਸਾਨੂੰ ਕਿਹਾ ਤੇਰੀ ਜੀਭ ਕਾਫੀ ਆ।
0: ਹਾਂ ਲੈ ਲੈ ਹੁਣ ਦੱਸੋ।
4: ਇੰਨੀ ਜ਼ੋਰ ਤੇ ਕਿੱਥੇ ਉਹਨਾਂ ਦੀ, ਇੰਨੀ ਜ਼ੋਰ ਤੇ ਨਹੀਂ ਮੇਰੇ ਬੰਦ ਸਾਹਿਬ, ਇੰਨੀ ਹਿੰਮਤ ਕਿੱਥੋਂ ਕਰੀਏ, ਇਹ ਇੰਨੀ ਹਿੰਮਤ ਹੁੰਦੀ ਤਾਂ ਲਈ ਹੋਰ ਸੀ। ਰਣਜੋਤ ਜੀ ਮੈਂ ਬਾਕੀ ਏਦਾਂ ਆ ਭਈ
1: ਸਾਡੀ
4: ਵਾਰੀ ਤਾਂ ਹੁਣ ਮੈਂ ਤੁਹਾਨੂੰ ਦੱਸਾਂ, ਮੇਰੀ ਸਰਦਾਰਨੀ ਗੁਰਦੁਆਰੇ ਸਾਡੀ ਭਾਬੀ ਬਚੋਲੀ ਸੀ ਤੇ ਗੁਰਦੁਆਰੇ ਲੰਗਰ ਛਕੇ ਵੀ ਉੱਥੇ ਲੈ ਗਏ ਸਾਡੇ ਮਾਮਾ ਜੀ ਨੂੰ, ਕਹਿੰਦੀ ਕਹਿੰਦੀ ਕੁੜੀ ਦੇਖੀ ਆ ਹੈਗਾ ਉਹ ਖਰੀ ਆ, ਠੀਕ ਆ। ਮੈਂ ਕਿਹਾ ਆਹੋ ਠੀਕ ਆ, ਤਿੰਨ ਚਾਰ ਫੁਲਕੇ ਖਾ ਗਈ ਆ ਹੁਣ ਮੇਰਾ
0: ਹੁਣ ਦਾਲ ਪੀਣ ਲੱਗੀ ਆ। ਤੇ ਤੁਸੀਂ ਕੀਤਾ ਨੀ ਲੱਗੇ ਟਿਸ਼ੂ ਐਗਰੂ, ਟਿਸ਼ੂ ਐਗਰੂ
4: ਸਾਡੇ ਭੈਣ ਆਈ ਕੈਨੇਡਾ ਤੋਂ ਤੇ ਭੈਣ ਜੀ ਸਾਡੇ ਤਾਂ ਉਹ ਨਾ ਸਾਨੂੰ ਦੇ ਗਏ ਉਹ ਕੀ ਕਹਿੰਦੇ ਹੁੰਦੇ ਰੱਬ ਤੁਹਾਡਾ ਭਲਾ ਕਰੇ ਸੈਂਟੇ ਨੂੰ ਮੇਰੀ ਮੈਡਮ ਨੂੰ
0: ਜੀ,
4: ਤੇ ਉਹ ਜਿਹੜੇ ਇਹਨੂੰ ਵੀ ਨਹੀਂ ਸੀ ਪਤਾ ਤਾਂ ਮੈਨੂੰ ਵੀ ਨਹੀਂ ਸੀ ਪਤਾ, ਮੈਂ ਵੀ ਉਹ ਛਿੜਕ ਲੈਣਾ ਹਨਾ
0: ਤੇ ਦੋਵਾਂ ਨੇ ਇੱਕੋ ਪਾ ਲੈਣਾ,
4: ਆਹ ਛਿੜਕਾ ਕਰਕੇ ਦਫ਼ਤਰ ਚਲ ਜਾਣਾ। ਸਾਡੇ ਇੱਕ ਰੈਵਨਿਊ ਅਕਾਊਂਟੈਂਟ ਹੁੰਦੀ ਸੀ ਕੁੜੀ, ਤਾਂ ਉਹ ਸ਼ਹਿਰ ਦੀ ਜੰਮਪਲ ਸੀ, ਪੜ੍ਹੀ ਲਿਖੀ ਸੀ, ਤਾਂ ਉਹ ਇੱਕ ਦਿਨ ਇੱਦਾਂ ਮੈਨੂੰ ਲਾਗੇ ਹੋ ਕੇ ਨਾ
0: ਅੱਛਾ ਨੱਕ ਜਿਹਾ ਵਟਿਆ,
4: ਆਹੋ ਸੌਂਗ ਕੇ ਮੈਨੂੰ ਤੇ ਹੋਰ ਤਰ੍ਹਾਂ ਦਾ ਕੀਤਾ। ਮੈਂ ਕਿਹਾ ਵੀ ਆਰੇ ਸਾਹਿਬ ਤੁਹਾਨੂੰ ਨੀ ਪਤਾ ਇਹ ਬਾਹਰ ਲਾਇਆ, ਕਹਿੰਦੀ ਚਲੋ ਬਾਹਰਲੇ ਦੀ ਤਾਂ ਗੱਲ ਛੱਡੋ, ਮੈਂ ਤਾਂ ਉਹ ਦੇਖਦੀ ਆ ਫਿਰ ਇਹ ਬੀਬੀਆਂ ਵਾਲਾ ਵੀ ਤੁਸੀਂ ਲਾਈ ਫਿਰਦੇ।
0: ਪਹਿਲਾਂ ਕਿੱਥੇ ਹੁੰਦਾ ਸੀ।
4: ਹਾਂਜੀ ਹਾਂਜੀ, ਤੇ ਸਾਡਾ ਤਾਂ ਪ੍ਰਪੋਜ ਪ੍ਰਪਾਜ ਕਾਹਦਾ, ਸਾਨੂੰ ਤਾਂ ਪੁੱਛਿਆ ਹੀ ਕਿਸੇ ਨੀ,
1: ਭਾਬੀ
4: ਨੂੰ ਪੁੱਛਿਆ ਮੈਂ ਕਿਹਾ ਭਾਬੀ ਉਹਨਾਂ ਦਾ ਪਿੰਡ ਕਿਹੜਾ ਆ, ਤੇ ਉਹ ਕੋਲ ਸਾਡੇ ਬੀਜੀ ਵੀ ਸੀਗੇ, ਆਹੋ ਤੈਨੂੰ ਹੁਣੇ ਪਿੰਡ ਦੱਸ ਦਈਏ, ਤੂੰ ਉਹਦੇ ਮਗਰ ਕੁੱਤੇ ਵਾਂਗੂ ਗੇੜੇ ਮਾਰੇ,
0: ਤੂੰ ਉੱਥੇ ਵਲੇ ਲਾਉਣੇ ਆਂਦਾ ਸੀ।
1: ਉਹਨਾਂ
0: ਸਮੇਂ ਤੇ ਹਾਂ ਵੀ ਹਾਂ ਨੀ ਹੁੰਦੀ,
1: ਹਾਂ ਦਾ ਮਤਲਬ ਵੀ ਹਾਂ ਸੀ ਨਾ,
4: ਪਤਾ ਹੀ ਨੀ ਸੀ ਲੱਗਦਾ ਹਾਂ ਦਾ, ਚਲੋ ਮੁੰਡਾ ਮਾੜਿਆ ਸਿਰ ਹਿਲਾਉਂਦਾ ਸੀ ਤਾਂ ਕੁੜੀਆਂ ਚੁੰਨੀ ਦਾ ਮੂੰਹ ਜਾ ਢੱਕ ਲੈਂਦੀਆਂ ਹੁੰਦੀਆਂ, ਇੰਨਾ ਹੀ ਤਾਂ ਕੰਮ ਸੀ।
1: ਇਹ ਪੂਰੀ ਫਿਲਮੀ ਆ ਨਾ।
0: ਹਾਂਜੀ, ਸ਼ਬਦਾਂ ਲਾਈਏ ਫਿਰ ਹੁਣ, ਅੱਜ ਤੇ ਸੌਖੇ ਹੀ ਆ, ਅੱਜ ਤੇ ਤੁਸੀਂ ਨੇਰ ਬੰਨਣਾ ਤੇ
4: ਇੱਕ ਇੱਕ ਇੱਕ ਨਹੀਂ ਚਲੋ ਆ ਵੀ ਆ ਇੱਕ ਖਬਰ ਹੋਰ ਲੋਕਲ ਮੀਡੀਆ ਤੇ ਬਹੁਤ ਆ।
0: ਹਾਂਜੀ,
1: ਵਾਹ ਬੜੀਆਂ ਖਬਰਾਂ ਲੈ ਗਈ ਨਾ, ਇੱਥੇ ਨਾ ਸੱਦ ਲਈਏ,
0: ਨਹੀਂ
4: ਕਿਸੇ ਨੇ
1: ਆਪਾਂ ਚਾਹ ਦੀ ਬ੍ਰੇਕ ਤੇ ਚੱਲ ਜਾ ਕਰਾਂਗੇ।
0: ਹੋ ਹਾਂਜੀ,
4: ਕਿਸੇ ਨੇ ਘਰ ਦੇ ਵਿੱਚ ਨਾ ਪਾਰਟੀ ਰੱਖ ਲਈ।
0: ਅੱਛਾ।
4: ਤੇ ਉਹ ਆਪ ਤਿਆਰ ਨਹੀਂ ਹੋਏ, ਪ੍ਰਾਹੁਣਿਆਂ ਨੇ ਉਹਨਾਂ ਨੂੰ ਜਾਣੀ ਬਰਮੂਡੇ ਤੇ ਕਮਰੇ ਚੋਂ ਬਾਹਰ ਕੱਢਿਆ, ਤਾਂ ਫੇਰ ਉਹਨਾਂ ਦੀ ਸ਼ੇਰਬੰਦੀ
1: ਨਹੀਂ ਵੈਸੇ ਇੱਕ ਗੱਲ ਆ, ਅਗਲੇ ਵਿਚਾਰੇ ਤਿਆਰੀਆਂ ਕਰਦੇ ਹੋਣ ਤੇ ਫਿਰ ਪ੍ਰਾਹੁਣੇ ਬਾਹਰ ਜਾ ਕੇ ਇੱਦਾਂ ਦੇ ਪ੍ਰਾਹੁਣਿਆਂ ਨੂੰ ਸੱਦਿਓ ਨਾ ਜੇ ਉਹ ਸੁਣਦੇ ਹੋਣ ਜਿਹਨਾਂ ਦੇ ਘਰ ਪਾਰਟੀ ਸੀ।
0: ਇਹ ਕਿਤੇ ਆਪਣਾ ਭਾਜੀ ਉਹ ਪਾਰਟੀ ਤੇ ਨੀ ਜਿਨ੍ਹਾਂ ਨੇ ਚੀਨੀ ਗਿਫਟ ਵੀ ਦਿੱਤੇ ਬਾਅਦ ਚੋਂ?
1: ਚੀਨੀ ਗਿਫਟ
4: ਮੈਂ ਪਹਿਲਾਂ ਹੀ ਆ ਗਿਆ ਸੀ, ਮੈਨੂੰ ਲੱਗਦਾ ਨੀ।
1: ਆ ਦੇਖੋ ਹੋਰ ਫਸਾਉਂਦੇ ਕਹਿ ਕਹਿ ਕੇ।
0: ਲਓ ਫਿਰ ਤੁਹਾਨੂੰ ਨਹੀਂ ਮਿਲਿਆ,
1: ਲਓ ਜੀ ਦੇ ਲਓ, ਪਹਿਲਾਂ ਜਾਣ ਦਾ ਤੇ ਪਹਿਲਾਂ ਆਉਣ ਦਾ ਨੁਕਸਾਨ ਦੇਖ ਲਓ ਵੇ।
4: ਉਹਨਾਂ ਨੂੰ ਇਹ ਵੀ ਪੁੱਛ ਲਓ ਬਈ ਭਾਈ ਜੇ ਏਦਾਂ ਦੇ ਪ੍ਰਾਹੁਣੇ ਜਿਹੜੇ ਰੇਡੀਓ ਤੇ ਕਾਲਾਂ ਕਰਦੇ ਉਹ ਸੱਦਣੇ ਆ ਤਾਂ ਟਾਈਮ ਨਾਲ ਤਿਆਰ ਹੋਇਆ ਕਰੋ, ਜਿੰਨੇ ਵਜੇ ਟਾਈਮ ਦਿੱਤਾ ਹੋਵੇ ਉਨੇ ਵਜੇ ਬਾਹਰ ਖੜੇ ਹੋਣੇ ਚਾਹੀਦਾ ਤੁਹਾਨੂੰ।
0: ਵੇਖੋ ਜਿੰਨੇ ਬਹੁਤਾ ਤਿਆਰ ਹੋਣਾ ਹੋਵੇ ਨਾ ਉਹਨੂੰ ਟਾਈਮ ਲੱਗਦਾ ਹੀ ਆ, ਤੁਹਾਨੂੰ ਪਤਾ ਡਿਆਨਾ ਕਿੰਨਾ ਟਾਈਮ ਲਾਉਂਦੀ ਸੀ ਤਿਆਰ ਹੁੰਦਿਆਂ?
1: ਤੇ ਹੋਰ ਕੀ, ਕਿੰਨਾ ਲਾਉਂਦੀ ਸੀ ਤੁਹਾਨੂੰ ਬੜਾ ਪਤਾ,
4: ਇਹ ਤਾਂ ਕਰਦੇ ਰਹੇ ਉਹਨੂੰ।
1: ਤੁਸੀਂ ਤਾਂ ਉਹਦੇ ਮੇਕਅਪ ਆਰਟਿਸਟ ਸੀਗੇ ਨਾ,
4: ਇਹ ਤਾਂ ਤਿਆਰ ਕਰਦੇ ਹੁੰਦੇ ਉਹਨੂੰ ਐਦਾਂ
0: ਐ ਵੇਖ ਦੋਵੇਂ ਹੈ ਸਾਲੀ ਭਾਈਆ ਕਿੱਦਾਂ ਦਿਵਾਲੀ ਹੋਈ ਵੇਖ।
1: ਨਹੀਂ ਮੈਂ ਤੁਹਾਡੇ ਵੱਲ ਦੀ
0: ਤੇ ਹੁਣ ਹੀ ਪੈਣਾ, ਮੈਂ ਇਤਰ ਬੰਦ ਕਰ ਦੇਣਾ।
4: ਇਹ ਤਾਂ ਉਦਾਂ ਗੱਲ ਕਰਦੇ ਆ ਭਾਈ ਜਿੱਦਾਂ ਨਾ

0: ਕੇ ਦੇਖੋ ਚੱਕੜਾ ਹੀ ਹੋ ਜਾਂਦਾ
1: ਵਧੀਆ ਬ੍ਰਾਂਡ ਯੂਜ਼ ਕੀਤਾ ਵਾ ਕੋਈ ਚੱਕੜ ਨਹੀਂ ਹੁੰਦਾ
2: ਹੋਣੀ ਤੇ ਸਾਥ ਚਾਹੀਦਾ ਹੁੰਦਾ ਵਾ ਦੱਸਣ ਲਈ ਇੱਕ ਮਿੰਟ ਹੌਲੀ ਹੌਲੀ ਹੌਲੀ ਗੱਡੀ ਆ ਗਈ ਰੈਡ ਹੋ ਗਈ ਜੀ ਰੈਡ ਹੋ ਗਈ ਜੀ ਹੋਣੀ ਤੇ ਲੋੜ ਪੈਂਦੀ ਹੈ ਇੱਥੋਂ ਮੁੜਨਾ ਜੇ
1: ਬੰਦਾ ਖਿੱਚ ਕੇ ਕਹੇ ਚੱਲ ਥੱਲੇ ਉੱਧਰ ਗੱਡੀ ਚ
2: ਹਾਂ ਹੋਣੀ ਹੋਣੀ ਤੇ ਲੋੜ ਪੈਂਦੀ ਆ ਲਿਫਾਫੇ ਰੱਖ ਲੈ ਜੇ ਇਹੋ ਜਿਹੀ ਚੀਜ਼ਾਂ ਕੌਣ ਦੱਸੂਗਾ ਇਸੇ ਉਮਰ ਚ ਤੇ ਇਹ ਚੀਜ਼ਾਂ ਦੱਸਦੇ ਆ ਸਾਰੇ
1: ਮੈਂ ਇਹਨਾਂ ਵੱਲ ਦੀ ਆ ਮੈਂ ਹੁਣ ਕੁਛ ਨੀ ਕਹਿਣਾ
2: ਫੜੇ ਗਏ ਫੜੇ ਗਏ ਭਾਈ ਫੜੇ ਗਏ ਜੇ ਫੜੇ ਗਏ ਜੇ
0: ਹਾਂਜੀ ਬੋਲੋ ਜੀ ਲਫ਼ਜ਼ ਪਹਿਲਾਂ ਤੁਸੀਂ ਦੱਸੀ
1: ਲੀਰ
0: ਤਰਤੀਬ ਹਾਂਜੀ
1: ਲੀਰ
0: ਲੀਰਾਂ ਹੀ ਕਰ ਦਿੱਤੀਆਂ ਲੀਰ ਜੀ ਟਾਕੀ ਜਾਣੀ ਜਿਵੇਂ ਪਾਟੇ ਕੱਪੜੇ ਦੀ ਜਿੱਦਾਂ ਤੁਸੀਂ ਕਹਿ ਲਓ ਭਾਈ ਥੋੜੀ ਪਤਲਾ ਜਿਹਾ ਜਿਵੇਂ ਸਿਫਕੀ ਹੁੰਦੀ ਆ ਓਦਾਂ ਦਾ ਕੱਪੜਾ ਪਾੜ ਲੈਣਾ ਲੀਰ ਜੀ ਜਿੱਦਾਂ ਜ਼ਖਮ ਤੇ ਬੰਨਣ ਨੂੰ ਜਾਂ ਹੋਰ
1: ਜਾਂ
0: ਓਦਾਂ ਵੀ ਨਿਸ਼ਾਨੀ ਲਾਉਣ ਨੂੰ ਹਾਂ ਤੁਸੀਂ ਲੀਰਾਂ ਬੰਨੀਆਂ ਹੁੰਦੀਆਂ
1: ਮੈਂ ਤਾਂ ਟ੍ਰੈਵਲ ਟੈਗਸ ਯੂਜ਼ ਕਰਦੀ ਹਾਂ
2: Hashtag me too.
1: ਅਸੀਂ ਪਹਿਲੀ ਵਾਰੀ ਜਦੋਂ ਇੱਥੋਂ ਇਕੱਠੇ ਇੰਡੀਆ ਗਏ ਨਾ ਮੈਂ ਗਈ ਇਕੱਲੀ ਸੀ ਵਾਪਸ ਅਸੀਂ ਇਕੱਠੇ ਆਏ ਤੇ ਮੇਰੇ ਨਾ ਟੈਗ ਮੈਂ ਲਏ ਸੀ ਇੱਥੋਂ ਨਾ ਜਿੱਦਾਂ ਉਹ ਟੈਗ ਉਹ ਹਰੇ ਜੇ ਰੰਗ ਦੇ ਦੂਰ ਹੁੰਦੀ ਤੇ ਉਹ ਟੈਗ ਨਾ ਤੋਤਾ ਰੰਗੀ ਜੇ ਆ ਤੇ ਮੈਨੂੰ ਕਹੀ ਜਾਣਾ ਉਹ ਟੈਚੀ ਦਾ ਸਾਡਾ ਲੱਗਦਾ ਆਹ ਭਲਾ ਉੱਪਰ ਆਹ ਲੀਰ ਕਿੱਥੋਂ ਬੰਨੀ ਆ ਮੈਂ ਕਿਹਾ ਲੀਰ ਨੀ ਹੈ ਇਹ ਕਹਿੰਦੇ ਕਿਹੜੇ ਰੰਗ ਦਾ ਕੱਪੜਾ ਬਣੇ ਦੂਰੋਂ ਆਉਂਦਾ ਸੀ ਟੈਚੀ ਮੈਂ ਕਿਹਾ ਕੱਪੜਾ ਨੀ ਹੈਗਾ ਇਹਨੂੰ ਟਰੈਵਲ ਟੈਗ ਕਹਿੰਦੇ
2: ਆ ਤੁਹਾਨੂੰ ਕੀ ਪਤਾ
0: ਉਹ ਫਰਕ ਆ ਸੁੱਖ ਜੀ ਫਰਕ ਹੁੰਦਾ ਇੱਕ ਬੰਦਾ ਜਿਹੜਾ ਪੁਰਾਣੇ ਜਮਾਨੇ ਦਾ ਉਹਨੂੰ ਨਹੀਂ ਪਤਾ ਹੁਣ ਨਵੀਆਂ ਗੱਲਾਂ
1: ਲੀਖ
2: ਲੀਖ ਤੇ ਆਓ ਤਾਂ
0: ਦੂਜਾ ਕੀ ਜੀ
1: ਲੀਖ
2: ਲੀਖ ਲੀਖ
0: ਲੀਖ ਤਾਂ ਹੁਣ ਜਿੱਦਾਂ ਹੁਣ ਇੰਡੀਆ ਦੇ ਉਹ ਕੈਟ
2: ਹਾਂਜੀ
0: ਵਗ ਗਈ ਵਗ ਜਾਣਾ ਚੋ ਜਾਣਾ
2: ਨਹੀਂ ਨਹੀਂ ਲੀਖ
1: ਲੀਖ
2: ਲੀਖ ਤੱਕ
1: ਪ੍ਰਾਇਮਰੀ ਸਕੂਲ ਵੱਲ ਨੂੰ ਜਾਓ
0: ਆ ਜਿਹੜੀਆਂ ਲਾਣੇਦਾਰ ਨੀ ਜਾਣੀ ਲਾਣਾ ਟੱਬਰ ਜਿਹੜਾ ਟੱਬਰ ਦਾ ਜਿੱਦਾਂ ਇਕੱਠੇ ਟੱਬਰ ਨੂੰ ਜੁਆਇੰਟ ਫੈਮਿਲੀ ਨੂੰ ਲਾਣਾ ਕਹਿੰਦੇ ਆ
1: ਖਾਨਦਾਨ ਨੂੰ
0: ਹਾਂ ਖਾਨਦਾਨ ਕਹਿ ਲਓ
1: ਲਾਂਬੂ
0: ਲਾਂਬੂ ਜਿਹੜਾ ਆਪਾਂ ਅਗਨੀ ਦਿਖਾਉਂਦੇ ਆ ਮੁਰਦੇ ਨੂੰ ਤੇ ਜਦੋਂ ਸੰਸਕਾਰ ਕਰਦੇ ਆ ਪੰਜਾਬ ਆਪਾਂ ਅਗਨੀ ਭੇਟ ਕਰਦੇ ਆ ਤੇ ਉਹਨੂੰ ਜਿਹੜਾ ਅੱਗ ਲਾਈ ਜਾਂਦੀ ਆ ਉਹਨੂੰ ਕਹਿੰਦੇ ਲਾਂਬੂ ਲਾਉਣਾ ਜਾਂ ਫਿਰ ਉੱਤਾਂ ਵੀ ਕਿਸੇ ਚੀਜ਼ ਨੂੰ ਅੱਗ ਲਾ ਦੇਣੀ ਤਾਂ ਉਹਨੂੰ ਕਹਿੰਦੇ ਲਾਂਬੂ ਲਾ ਦਿੱਤਾ ਬਹੁਤਾ ਉੱਥੇ ਲਾਵਾਂ ਹੁੰਦੀਆਂ ਜੀ ਜਿਹੜੀਆਂ ਤੁਸੀਂ ਚਾਰ ਲਈਆਂ ਸੀਗੀਆਂ
1: ਜੀ ਤੁਸੀਂ ਤੁਸੀਂ ਨਹੀਂ ਲਈਆਂ
2: ਨਹੀਂ ਇਹਨਾਂ ਨੇ ਛੇ ਲਈਆਂ
0: ਮੇਰੀਆਂ ਹੋਈਆਂ ਸੀ ਲਈਆਂ
1: ਸਾਡੇ ਸੀਗੇ ਇੱਕ ਉਹਨਾਂ ਦੀ ਨਾ ਅਮੈਰੀਕਾ ਦੇ ਆਂਟੀ ਸੀਗੇ ਉਹਨਾਂ ਦੀ ਅਮੈਰੀਕਾ ਨਾ ਇੰਟਰਵਿਊ ਆ ਗਈ ਅੰਬੈਸੀ ਦੇ ਵਿੱਚ ਤੇ ਉਹ ਨਾ ਬਹੁਤ ਦੇਖਦੇ ਹੁੰਦੇ ਸੀ ਜੀ ਟੀਵੀ ਸੋਨੀ ਟੀਵੀ ਹਨਾ ਉਦੋਂ ਬੜਾ ਚੱਲਦਾ ਹੁੰਦਾ ਸੀਗਾ ਉਹਨਾਂ ਦੀ ਬੇਟੀ ਮੇਰੇ ਨਾਲ ਪੜ੍ਹਦੀ ਕਹਿੰਦੀ ਮੰਮੀ ਨੇ ਤਾਂ ਅੱਜ ਸਾਨੂੰ ਫੇਲ ਕਰਾ ਦੇਣਾ ਸੀ ਉਹਨਾਂ ਜਿੱਦਾਂ ਜਿਹੜਾ ਇੰਟਰਵਿਊ ਲੈਣ ਵਾਲਾ ਹੋਣਾ ਥੋੜਾ ਦੂਰ ਬੈਠਾ ਹੋਣਾ ਨਾ ਤਾਂ ਇੱਧਰਲੀ ਸਾਈਡ ਬੈਠੇ ਹੋਣੇ ਤੇ ਕਹਿੰਦੇ ਉਹਨਾਂ ਨੇ ਪੁੱਛਿਆ ਵੀ ਕਿੰਨੀਆਂ ਪਹਿਲਾਂ ਲਾਵਾਂ ਕਿੰਨੀਆਂ ਹੋਈਆਂ ਸੀ ਨਾ ਦੇਰੀਆਂ ਕਹਿੰਦੀ ਕਹਿੰਦੀ ਸੱਤ ਕਹਿੰਦੀ ਮੈਂ ਮੰਮੀ ਦੇ ਜੋਰ ਰੱਖੂਣੀ ਮਾਰੀ ਕਹਿੰਦੀ ਮੈਂ ਕਿਹਾ ਸੋਨੀ ਟੀਵੀ ਤੋਂ

0: ਕਹਿੰਦੀ ਕਹਿੰਦੀ ਮੈਂ ਨਾ ਦੁਬਾਰਾ ਉਹਨੇ ਪੰਜਾਬੀ ਚ ਦੁਬਾਰਾ ਪੁੱਛਿਆ ਜਿਹੜਾ ਟਰਾਂਸਲੇਟਰ ਸੀਗਾ ਨਾ ਤੇ ਕਹਿੰਦੀ ਫਿਰ ਕਹਿੰਦੀ ਚਾਰ ਉਹ ਹਿਸਾਬ ਇਹਨਾਂ ਦਾ ਕਹਿੰਦੇ ਮੈਂ ਲਾਵਾਂ ਲਈਆਂ ਨੀ ਮੇਰੀਆਂ ਤਾਂ ਹੋਈਆਂ ਸੀ ਲਾਰੀ
1: ਲਾਰੀ ਜੀ ਬੱਸ ਗੱਡੀ ਜਿੱਦਾਂ ਕਹਿੰਦੇ ਆ ਜਿਹਦੇ ਵਿੱਚ ਚੜ ਕੇ ਸਫ਼ਰ ਕਰਦੇ ਆ ਗਈ ਰੋਡਵੇਜ ਦੀ ਲਾਰੀ
0: ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ
1: ਬਾਰੀ ਕਿੱਧਰੋਂ ਆਈ ਕਿੱਧਰ ਨੂੰ ਜਾਣੀ ਕਿੱਧਰ ਦੀ ਤਿਆਰੀ ਆ
0: ਵਾਹ ਲੋਚਾ
1: ਲੋਚਾ ਲੋਚਾ ਹੁੰਦਾ ਵੀ ਲੋਚਣਾ ਕਿਸੇ ਚੀਜ਼ ਨੂੰ ਜਿੱਦਾਂ ਵੀ ਮੈਂ ਲੋਚਾ
0: ਜਿੱਦਾਂ
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਇਹ ਨਹੀਂ ਹੁੰਦਾ
1: ਲੋਚਾ ਜਿੱਦਾਂ ਵੀ ਲੋਚਾ ਗੁਰ ਚਾਹਤ ਹੋਣੀ ਜਾਣੀ ਲੋਚਣਾ
0: ਲੂੰਬਾ
1: ਲੂੰਬਾ ਹੋ ਗਿਆ ਜਿੱਦਾਂ ਇੱਕ ਤਾਂ ਹੁੰਦੀ ਲੂੰਬੀ ਤੇ ਇੱਕ ਜਿਹੜਾ ਜਿੱਦਾਂ ਆਪਾਂ ਤੁਸੀਂ ਕਹਿ ਲਓ ਬਈ ਆਪਾਂ ਗੁੜ ਕੱਢਦੇ ਆ ਨਾ ਤੇ ਚੁੱਭ ਬਣਾਈ ਦੀ ਜਿਹੜੀ ਉਹਦਾ ਉਹਦੀ ਜਿਹੜੀ ਲੂੰਬੀ ਹੁੰਦੀ ਉਹਨੂੰ ਲੂੰਬਾ ਵੀ ਕਹਿੰਦੇ ਆ ਤੇ ਜਿਹੜੀ ਜਾਣੀ ਵੱਡੀ ਚਿਮਨੀ ਨੂੰ ਕਹਿ ਦੇਣਾ ਪਈ ਲੂੰਬਾ
0: ਜੀ ਧੰਨਵਾਦ ਤੁਹਾਡਾ ਬਹੁਤ ਬਹੁਤ
2: ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਨ ਸਾਡੇ ਨਾਲ ਗੁਰਨੇਕ ਜੀ ਤੇ ਹੁਣ ਆਪਾਂ ਇੱਕ ਫਟਾਫਟ ਬ੍ਰੇਕ ਲੈ ਕੇ ਫਿਰ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ 1674 AM
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
3: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
7: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ
8: ਕੀ ਕਹਿ ਰਹੇ ਹੋ
7: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
8: ਕੀ ਕਹਿ ਰਹੇ ਹੋ
9: ਗਿੱਪੀ ਗਰੇਵਾਲ ਬਿੰਨੂ ਢਿੱਲੋਂ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
10: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
7: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
2: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਤੇ ਫਿਲਮ ਇਸ ਟਾਈਮ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੈ ਜਾਨੀ ਕਿ ਅਲਫਾ ਤੇ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ ਜਿਨ੍ਹਾਂ ਨੇ ਵੇਖੀ ਆ ਉਹ ਤੁਸੀਂ ਆਪਣੀ ਫੀਡਬੈਕ ਦੇ ਸਕਦੇ ਹੋ ਆਉਣ ਵਾਲੇ ਦਿਨਾਂ ਦੀਆਂ ਕੁਛ ਹੋਰ ਇੱਕ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਕਿ ਤੁਸੀਂ ਸਰਪੰਚ ਦੀ ਵੀ ਐਡ ਸੁਣੀ ਹੈ ਸੋ ਫਿਲਮਾਂ ਹੀ ਫਿਲਮਾਂ ਤੇ ਪ੍ਰੋਗਰਾਮ ਹੀ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਮੈਲਬਰਨ ਆਸਟ੍ਰੇਲੀਆ ਖਾਸ ਤੌਰ ਦੇ ਉੱਤੇ ਮਨੋਰੰਜਨ ਦਾ ਅਖਾੜਾ ਜਿਹੜਾ ਲੱਗਾ ਹੀ ਰਹਿੰਦਾ ਅਤੇ ਇਸੇ ਦੇ ਵਿੱਚ ਫਿਲਮ ਦਸਤਾਰ ਵੀ ਰਿਲੀਜ਼ ਹੋਣੀ ਆ 17 ਤਰੀਕ ਨੂੰ ਤਰਸੇਮ ਜੱਸੜ ਦੀ ਇਹ ਫਿਲਮ ਤੇ 10 ਤਰੀਕ ਨੂੰ ਸਰਪੰਚ ਰਿਲੀਜ਼ ਹੋ ਜਾਣੀ ਹੈ। 10 ਨੂੰ ਦੋ ਫਿਲਮਾਂ ਰਿਲੀਜ਼ ਹੋਣੀਆਂ, ਇੱਕ ਹਿੰਦੀ ਦੀ ਧਮਾਲ ਰਿਲੀਜ਼ ਹੋਣੀ ਹੈ ਤੇ ਇੱਕ ਹੋਣੀ ਹੈ ਸਰਪੰਚ, ਤੇ 17 ਨੂੰ ਵੀ ਦੋ ਫਿਲਮਾਂ ਰਿਲੀਜ਼ ਹੋ ਜਾਣੀਆਂ। ਇਸ ਟਾਈਮ ਦੇ ਉੱਤੇ ਹੋ ਚੁੱਕੀਆਂ ਜਿਹੜੀਆਂ ਫਿਲਮਾਂ ਨੇ ਉਹ ਕੈਰੀ ਔਨ ਜੱਟਾ 4 ਤੇ ਮੈਂ ਵਾਪਸ ਆਊਂਗਾ, ਸੋ ਇਹ ਫਿਲਮਾਂ ਹਾਲੇ ਚੱਲ ਰਹੀਆਂ ਨੇ। ਤੇ ਇਸ ਤੋਂ ਇਲਾਵਾ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਰਾਹਤ ਫਤਿਹ ਅਲੀ ਖਾਨ, ਇਹਨਾਂ ਦਾ ਵੀ ਪ੍ਰੋਗਰਾਮ ਇਸੇ ਮਹੀਨੇ 19 ਤਰੀਕ ਨੂੰ ਹੋਣ ਜਾ ਰਿਹਾ ਮੈਲਬਰਨ ਐਗਜੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਨਾਲ ਦੀ ਨਾਲ ਇਸੇ ਹੀ ਹਾਲ ਦੇ ਵਿੱਚ ਹਰਭਜਨ ਮਾਨ ਦਾ ਵੀ ਪ੍ਰੋਗਰਾਮ ਆ। ਅਤੇ ਵਧੇਰੇ ਜਾਣਕਾਰੀਆਂ ਤੁਸੀਂ ਸਾਡੇ ਫੇਸਬੁੱਕ ਪੇਜ ਤੋਂ ਉੱਤੇ ਜਾ ਕੇ ਅਤੇ ਲੈ ਸਕਦੇ ਹੋ। ਇੱਕ ਫਿਲਮ ਜਿਹੜੀ ਕਿ ਹਟਾ ਦਿੱਤੀ ਗਈ ਹੈ ਇਸ ਟਾਈਮ ਦੇ ਉੱਤੇ, ਕਾਫੀ ਜ਼ਿਆਦਾ ਜਿਹੜੀ ਫਿਲਮ ਦੇ ਚਰਚੇ ਅਖਬਾਰਾਂ ਦੇ ਵਿੱਚ ਵੀ ਰਹੇ, ਸਤਲੁਜ ਫਿਲਮ ਜਿਹੜੀ ਕਿ ਵਾਪਸ ਤੁਸੀਂ ਹੁਣ ਹੋ ਸਕਦਾ ਤੁਹਾਡੇ ਕੋਲ ਲਿੰਕ ਹੁਣ ਤੱਕ ਪਹੁੰਚ ਗਿਆ ਹੋਵੇ, ਜੇ ਨਹੀਂ ਤਾਂ ਫਿਰ ਦੁਬਾਰਾ ਤੋਂ ਇਹਨੂੰ ਅਪਲੋਡ ਬੜੇ ਲੋਕ ਕਰ ਰਹੇ ਨੇ, ਅਤੇ ਇਸ ਫਿਲਮ ਨੂੰ ਵੀ ਤੁਸੀਂ ਲਿੰਕ ਲੱਭ ਕੇ ਅਤੇ ਵੇਖ ਸਕਦੇ ਹੋ। ਵੈਸੇ ਮੈਂ ਜਿੱਦਾਂ ਸੁੱਖ ਜੀ ਤੁਸੀਂ ਦੱਸ ਰਹੇ ਕਿ ਪਿੰਡਾਂ ਦੇ ਵਿੱਚ ਲੋਕ ਵੱਡੀਆਂ ਸਕਰੀਨਾਂ ਦੇ ਉੱਤੇ ਵਿਖਾ ਰਹੇ ਨੇ।
0: ਜੀ ਬਿਲਕੁਲ ਰਣਜੋਤ ਜੀ, ਬਹੁਤ ਸਾਰੇ ਪਿੰਡਾਂ ਦੇ ਵਿੱਚ ਸਕਰੀਨਸ ਲੱਗੀਆਂ ਹੋਈਆਂ ਅਤੇ ਸਾਰੇ, ਮਤਲਬ ਮੈਨੂੰ ਯਾਦ ਆ ਕਿ ਇੱਕ ਵਾਰੀ ਫਿਲਮ ਆਈ ਸੀਗੀ ਸਾਹਿਬਜ਼ਾਦੇ ਦੀ, ਤੇ ਉਹਦੇ ਉਦੋਂ ਸਕਰੀਨ ਲੱਗੀ ਸੀਗੀ ਤੇ ਸਾਰਾ ਪਿੰਡ ਹਾਂਜੀ ਇਕੱਠਾ ਹੋ ਗਿਆ ਸੀਗਾ, ਤੇ ਉਹੀ ਹਾਲ ਮਤਲਬ ਹੁਣ ਇਸ ਟਾਈਮ ਤੇ ਲੋਕੀ ਬੜੇ, ਮੈਨੂੰ ਲੱਗਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਰੋਕਦੇ ਆ ਨਾ, ਮਤਲਬ ਤੁਹਾਨੂੰ ਐਕਸਾਈਟਮੈਂਟ ਹੋਰ ਜ਼ਿਆਦਾ ਹੋ ਜਾਂਦੀ ਵੀ ਕਿਉਂ ਰੋਕਿਆ ਜਾ ਰਿਹਾ ਨਾ।
2: ਬਿਲਕੁਲ,
0: ਤੇ ਸੋਸ਼ਲ ਮੀਡੀਆ ਤੇ ਇਹਦਾ ਵੀ ਬੜਾ ਟ੍ਰੈਂਡ ਆ, ਟ੍ਰੈਂਡ ਇਨ ਦਾ ਸੈਂਸ ਕਿ ਲੋਕੀ ਇਹਦੇ ਬਾਰੇ ਵੀ ਬਹੁਤ ਗੱਲਬਾਤ ਕਰ ਰਹੇ ਆ। ਮੈਂ ਕੱਲ ਪਰਸੋਂ ਹੀ ਸੁਣ ਰਹੀ ਸੀ ਕੁੜੀ, ਉਹ ਪੰਜਾਬ ਦੀ ਨਹੀਂ ਸੀ, ਮਤਲਬ ਹਿੰਦੀ ਬੋਲਦੀ ਸੀਗੀ, ਪਤਾ ਨਹੀਂ ਕਿਹੜੀ ਸਟੇਟ ਤੋਂ ਸੀ, ਤੇ ਉਹ ਕਹਿੰਦੀ ਸੀਗੀ ਕਿ ਮੈਂ ਪੰਜਾਬ ਦੀ ਨਹੀਂ ਹੈਗੀ, ਪਰ ਮੈਨੂੰ ਇੰਨਾ ਜ਼ਿਆਦਾ ਸੀਗਾ ਕਿ ਕਿਹੜੀ ਇੱਦਾਂ ਦੀ ਚੀਜ਼ ਹੈ, ਕਿਉਂ ਰੋਕਿਆ ਜਾ ਰਿਹਾ ਇਸ ਚੀਜ਼ ਨੂੰ, ਮੈਂ ਦੇਖਣਾ ਆ। ਤੇ ਕਹਿੰਦੀ ਮੈਨੂੰ ਪਤਾ ਨਹੀਂ ਕਿ ਮੈਂ ਕਿੰਨੀ ਵਾਰੀ ਮੈਂ ਆਪਣੀ ਫੈਮਿਲੀ ਦੇ ਨਾਲ ਮੂਵੀ ਦੇਖੀ ਆ, ਤੇ ਸਾਡਾ ਕਹਿੰਦੀ ਕੋਈ ਟੱਚ ਵੀ ਨਹੀਂ ਹੈਗਾ ਪੰਜਾਬ ਦੇ ਨਾਲ, ਤੇ ਅਸੀਂ ਪਤਾ ਨਹੀਂ ਕਿੰਨੀ ਕੁ ਵਾਰੀ ਰੋਏ ਹੋਣੇ ਆ ਵੀ, ਹਨਾ ਵੀ ਕਿਉਂ ਇੱਦਾਂ ਹੋਇਆ ਉੱਥੇ ਵੀ ਉਹ ਲੋਕ, ਫਿਰ ਵੀ ਕਹਿੰਦੇ ਅਸੀਂ ਤਾਂ ਮਤਲਬ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੱਸਦੇ ਖੇਡਦੇ, ਮਤਲਬ ਇੰਨੇ ਦਰਦ ਦੇ ਵਿੱਚੋਂ ਕਹਿੰਦੀ ਉਹ ਨਿਕਲ ਕੇ ਵੀ ਮਤਲਬ ਇੰਨੇ ਖੁਸ਼, ਕਹਿੰਦੀ ਕਿੱਦਾਂ ਹੋ ਸਕਦੇ ਆ, ਮਤਲਬ ਕਹਿੰਦੀ ਕਦੀ ਜਿੱਦਾਂ ਜਿੰਨਾਂ ਨੂੰ ਵੀ ਆਪਾਂ ਮਿਲਦੇ ਹਾਂ ਕਿ ਮਤਲਬ ਕਿੰਨਾ ਉਹਨਾਂ ਨੇ ਹੰਢਾਇਆ 84 ਵੀ ਅਤੇ ਬਾਅਦ ਵਿੱਚ ਵੀ ਸਾਰਾ, ਕਹਿੰਦੀ ਮੈਂ ਕਹਿੰਦੀ ਮੈਂ ਸਲੂਟ ਕਰਦੀ ਹਾਂ ਇਹਨਾਂ ਨੂੰ ਵੀ ਇੰਨੇ, ਫਿਰ ਵੀ ਇਹ ਖੁਸ਼ ਆ, ਮਤਲਬ ਉਹ ਹੈਗਾ ਵੀ ਨਹੀਂ ਸੀ ਟੱਚ, ਪਰ ਫਿਰ ਵੀ ਉਹਦੇ ਬਾਰੇ ਗੱਲ ਕਰ ਰਹੀ ਸੀ, ਉਹਨੇ ਐਕਸਾਈਟਮੈਂਟ ਸੀਗੀ ਉਹਨੂੰ।
2: ਇਹ ਵੀ ਇੱਕ ਪੱਖ ਹੈ ਨਾ, ਮਤਲਬ ਲੋਕਾਂ ਨੂੰ ਜਾਂ ਬਾਕੀਆਂ ਨੂੰ ਇਹ ਚੀਜ਼ ਦਾ ਪਤਾ ਹੋਵੇ ਵੀ ਪਿੱਛੇ ਹਿਸਟਰੀ ਕੀ ਆ, ਫਿਰ ਬਾਵਜੂਦ ਵੀ ਹੱਸਣਾ ਕੀ ਆ, ਸੋ ਉਹ ਸਾਰੀਆਂ ਚੀਜ਼ਾਂ ਕਿਸੇ ਵੇਲੇ ਨਹੀਂ ਹੋ ਪਾਉਂਦੀਆਂ, ਕਿਉਂਕਿ ਅੱਜ ਕੱਲ੍ਹ ਸਿਨੇਮਾ ਇੱਕ ਵਧੀਆ ਮਾਧਿਅਮ ਹੈ, ਸੋ ਇਸ ਮਾਧਿਅਮ ਦੇ ਰਾਹੀਂ ਚੀਜ਼ਾਂ ਪਹੁੰਚ ਰਹੀਆਂ ਨੇ। ਸੋ ਜੇਕਰ ਤੁਸੀਂ ਇਹ ਫਿਲਮ ਵੇਖਣੀ ਆ ਤੇ ਤੁਹਾਨੂੰ ਲਿੰਕ ਹੁਣ ਤੱਕ ਮਿਲ ਚੁੱਕਾ ਹੋਊਗਾ, ਤੇ ਜੇ ਨਹੀਂ ਤਾਂ ਬਹੁਤ ਸਾਰੇ ਤੁਸੀਂ ਸਰਚ ਮਾਰੋ, ਬਹੁਤ ਸਾਰੇ ਸੋਰਸਿਸ ਦੇ ਉੱਤੇ ਤੁਹਾਨੂੰ ਲਿੰਕ ਮਿਲ ਵੀ ਰਹੇ ਨੇ, ਤੇ ਜਿਹਨਾਂ ਕੋਲ ਨਹੀਂ ਹੈਗਾ ਤੁਸੀਂ ਮੈਸੇਜ ਪਾ ਦਿਓ ਕੋਈ ਨਾ ਕੋਈ ਲਿੰਕ ਲੱਭ ਕੇ, ਤੇ ਤੁਹਾਨੂੰ ਆਪਾਂ ਵੀ ਸੈਂਡ ਕਰ ਦਿਆਂਗੇ ਜੇ ਤੁਸੀਂ ਇਹ ਫਿਲਮ ਵੇਖਣਾ ਚਾਹੁੰਦੇ ਹੋ ਤਾਂ। ਤੇ ਧੰਨਵਾਦ ਤੁਹਾਡਾ, ਮਿਹਰਬਾਨੀ, ਤੇ ਆਪਾਂ ਵਧਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ, ਤੇ ਸੰਜੂ ਜੀ ਧੰਨਵਾਦ ਤੁਹਾਡਾ। ਅੱਛਾ, ਇਹਨਾਂ ਨੇ ਓਕੇ ਭੇਜ ਹੀ ਦਿੱਤੀ ਇਹਨਾਂ ਨੇ, ਸੋ ਹੁਣ ਤੱਕ ਮੈਨੂੰ ਲੱਗਦਾ ਵੀ ਲਗਭਗ ਸਾਰਿਆਂ ਕੋਲ ਪਹੁੰਚ ਹੀ ਗਈ ਹੈ ਫਿਲਮ, ਤੇ ਧੰਨਵਾਦ ਮਿਹਰਬਾਨੀ ਰਹਿਲ ਪਰਿਵਾਰ ਵੱਲੋਂ, ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ, ਬਹੁਤ ਸ਼ੁਕਰੀਆ। ਅਤੇ ਲੋਪ ਹੋ ਰਹੇ ਸ਼ਬਦ ਸਾਨੂੰ ਭੇਜ ਰਹੇ ਨੇ ਮਨਦੀਪ ਸਿੰਘ ਜੀ, ਅਤੇ ਧੰਨਵਾਦ, ਇਹ ਵੀ ਮੈਂ ਰੱਖ ਲੈਣਾ ਸਾਈਡ ਤੇ ਕਰਕੇ, ਇਹ ਵੀ ਆਪਾਂ
0: ਥੈਂਕ ਯੂ ਜੀ
2: ਸਾਂਝ ਪਾਉਂਦੇ ਹਾਂ। ਪ੍ਰਦੀਪ ਜੀ ਤੁਹਾਨੂੰ ਵੈਲਕਮ ਬੈਕ ਕਰ ਰਹੇ ਨੇ,
0: ਥੈਂਕ ਯੂ ਜੀ,
2: ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਜੀ, ਅਤੇ ਸੁੱਖ ਜੀ, ਅਤੇ ਮਿਸ ਯੂਅਰ ਵੋਇਸ, ਅਤੇ ਕਹਿੰਦੇ ਆਈ ਐਮ ਸਾਇਲੈਂਟ ਲਿਸਨਰ, ਅਤੇ ਹੈਵ ਏ ਗ੍ਰੇਟ ਡੇ,
0: ਥੈਂਕ ਯੂ ਜੀ।
2: ਅਤੇ ਜਸਪ੍ਰੀਤ ਜੀ ਕਹਿੰਦੇ ਕਿ ਮੇਰੀ ਫਰੈਂਡ ਨੂੰ ਕੀਤਾ ਸੀ ਕਿਸੇ ਨੇ ਪ੍ਰਪੋਜ਼, ਉਸਨੇ ਤਾਜ ਮਹਿਲ ਦਿੱਤਾ ਸੀ ਸਾਈਕਲ 'ਤੇ ਰੱਖ ਦਿੱਤਾ, ਉਹਨੇ ਸਾਈਕਲ ਭਜਾ ਲਿਆ ਤੇ ਤਾਜ ਮਹਿਲ ਟੁੱਟ ਗਿਆ।
0: ਇਹ ਹੋਇਆ ਨਾ ਪ੍ਰਪੋਜ਼ ਅਸਲੀ।
2: ਤੇ ਗੁਰਜੀਤ ਜੀ ਕਹਿੰਦੇ ਨੇ ਕਿ ਇੰਜੋਏ ਕਰ ਰਹੇ ਹਾਂ ਚਾਹ ਦੇ ਨਾਲ ਗਾਣੇ, ਤੇ ਸਿੱਖੋ ਜੀ ਗੁੱਡ ਮਾਰਨਿੰਗ ਭੇਜਦੇ ਨੇ। ਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਪਾਉਂਦੇ ਨੇ ਸਾਂਝਾ, ਤੇ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ, ਤੇ ਬਹੁਤ ਮਿਹਰਬਾਨੀ ਐਪਰੀਸੀਏਸ਼ਨ ਦੇ ਲਈ। ਤੇ ਇੱਧਰ ਇੱਕ ਚੀਜ਼ ਜਿਹੜੀ ਅਪਡੇਟਸ ਦੀ ਜੇ ਆਪਾਂ ਗੱਲ ਕਰ ਹੀ ਰਹੇ ਹਾਂ, ਤੇ ਇੱਕ ਹੋਰ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਦਈਏ ਕਿ ਜੇਕਰ ਹੁਣ ਤੱਕ ਤੁਸੀਂ ਆਪਣੀ ਰਜਿਸਟ੍ਰੇਸ਼ਨ ਜਿਹੜੀ ਗੱਡੀ ਦੀ ਰਜਿਸਟ੍ਰੇਸ਼ਨ ਦੇ ਪੈਸੇ ਤੁਸੀਂ ਵਾਪਸ ਨਹੀਂ ਕਰਵਾਏ ਤਾਂ ਤੁਸੀਂ ਕਰਵਾ ਸਕਦੇ ਹੋ। 31 ਤਰੀਕ ਲਾਸਟ ਆ, ਇਹ ਮਹੀਨਾ ਹਲੇ ਹੈਗਾ ਵਾ, ਪਰ ਜੇ ਤੁਸੀਂ ਬਿਹਤਰ ਆ ਕੇ ਛੇਤੀ ਤੋਂ ਛੇਤੀ ਤੁਸੀਂ ਕਰਵਾ ਲਓ ਤੇ ਉਹਦੇ ਵਿੱਚ ਕੀ ਨੁਕਸਾਨ ਹੈ, ਬਾਅਦ 'ਚ ਵੀ ਤਾਂ ਕਰਾਉਣਾ ਹੀ ਆ। ਮੋਟੀ ਮੋਟੀ ਜੀ ਜਾਣਕਾਰੀ ਇਹ ਆ ਕਿ ਵਿਕਟੋਰੀਆ ਸਰਕਾਰ ਦੇ ਵੱਲੋਂ ਤੁਹਾਨੂੰ ਮਹਿੰਗਾਈ ਤੋਂ ਥੋੜ੍ਹੀ ਜਿਹੀ ਰਾਹਤ ਦੇਣ ਦੇ ਲਈ 20% ਔਫ ਕੀਤਾ ਗਿਆ ਹੈ ਰੈਜੋ ਦੇ ਉੱਤੇ। ਸੋ ਇਹ ਸਕੀਮ ਜਿਹੜੀ ਹੈ ਇਸ ਮਹੀਨੇ ਚੱਲਣੀ ਆ, ਅਤੇ ਜੇ ਤੁਸੀਂ ਨਹੀਂ ਹਾਲੇ ਤੱਕ ਰੀਫੰਡ ਲਈ ਅਪਲਾਈ ਕੀਤਾ ਤਾਂ ਰੀਫੰਡ ਤੁਸੀਂ ਕਰਨਾ ਕਿੱਦਾਂ, ਤੁਸੀਂ ਸਰਵਿਸ ਵਿਕਟੋਰੀਆ ਦੀ ਵੈਬਸਾਈਟ ਦੇ ਉੱਤੇ ਜਾਣਾ ਜੋ ਕਿ ਤੁਹਾਡੇ ਕੋਲ ਅਕਾਊਂਟ ਹੋਊਗਾ ਹੀ ਕੋਵਿਡ ਦੇ ਦਿਨਾਂ 'ਚ, ਇਹ ਤਾਂ ਸਾਨੂੰ ਪਤਾ ਲੱਗ ਹੀ ਗਿਆ ਸਰਵਿਸ ਵਿਕਟੋਰੀਆ ਦਾ ਵੀ, ਅਤੇ ਉਹਦੇ ਉੱਤੇ ਜਾ ਕੇ ਤਾਂ ਤੁਹਾਨੂੰ ਉੱਤੇ ਹੀ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਪਏ ਲਿੰਕ ਤੁਹਾਨੂੰ ਮਿਲ ਜਾਣਗੇ, ਜੇ ਨਹੀਂ ਤਾਂ ਉੱਤੇ ਤੁਸੀਂ ਭਰ ਲਿਓ ਰੈਜੋ ਰੀਬੇਟ ਆ ਰਹੀ ਜੀਓ, ਅਤੇ ਇੰਨੇ ਕੁ ਦੇ ਨਾਲ ਆ ਜਾਂਦਾ ਵਾ। ਸੋ 10 June 2026 ਤੱਕ ਜਿਹੜਾ ਵਾ 20 ਲੱਖ ਲੋਕ ਕਰ ਚੁੱਕੇ ਹੀ ਅਪਲਾਈ। ਸੋ ਵੈਸੇ ਤਾਂ ਪਹਿਲੇ 48 ਘੰਟਿਆਂ ਦੇ ਵਿੱਚ ਹੀ ਕਹਿੰਦੇ ਨੇ ਕਿ 10 ਲੱਖ ਲੋਕਾਂ ਨੇ ਅਰਜ਼ੀਆਂ ਦੇ ਦਿੱਤੀਆਂ ਸੀ। 1 June ਤੋਂ ਇਹ ਸਕੀਮ ਸ਼ੁਰੂ ਹੋਈ ਅਤੇ 31 July ਤੱਕ ਇਹ ਚੱਲਣੀ ਆ। ਹਾਲੇ ਸਮਾਂ ਹੈਗਾ ਵਾ, ਜੇਕਰ ਤੁਹਾਡੇ ਆਪਣੇ ਨਾਂ ਦੇ ਉੱਤੇ ਗੱਡੀ ਹੈ, ਸੋ ਕੰਪਨੀ ਵਾਲੀ ਨਹੀਂ ਹੋਣੀ, ਤੁਹਾਡੀ ਆਪਣੀ ਜਿਹੜੀ ਗੱਡੀ ਆ, ਜੇਕਰ ਤੁਸੀਂ ਉਹਦੇ 'ਤੇ ਪੈਸੇ ਵਾਪਸ ਲੈਣੇ ਆ, ਤਾਂ ਮੋਟਾ ਮੋਟਾ ਜਿਹਾ $186 ਤੁਹਾਨੂੰ ਮਿਲ ਜਾਣੇ ਆ। ਅਤੇ ਮਤਲਬ ਓਕੇ ਰਿਪੋਰਟ ਆ, ਹੋਰ ਕੀ ਚਾਹੀਦਾ?
0: ਦੇਖ ਲਓ ਰਣਜੋਤ ਜੀ, 185 ਨੂੰ ਅੱਜ ਉਹ
2: ਰੀਫੰਡ ਕਰਵਾ ਸਕਦੇ। ਕੋਈ ਤੁਹਾਨੂੰ ਸਮੱਸਿਆ ਆਵੇ ਤੇ ਤੁਸੀਂ ਸਾਨੂੰ ਮੈਸੇਜ ਕਰ ਲਿਓ ਤੇ ਆਓ, ਹੁਣ ਆਪਾਂ ਤੁਰਦੇ ਹਾਂ। 008 ਤੁਸੀਂ ਆਉਂਦੇ ਰਹੋ, ਇਸ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸਦੀ ਵਿਸ਼ਾ ਅੱਜ ਦਾ ਫਿਰ ਇੱਕ ਵਾਰੀ ਕਿ ਪ੍ਰਪੋਜ਼ ਜਿਹੜਾ ਅਜੀਬੋ ਗਰੀਬ ਹੋਇਆ ਉਹਦੇ ਤੋਂ ਗੱਲ ਸ਼ੁਰੂ ਹੋਈ ਸੀ, ਅਤੇ ਤੁਹਾਡੀਆਂ ਜਾਣਕਾਰੀਆਂ ਦੇ ਵਿੱਚ ਜੇਕਰ ਕੋਈ ਇੱਦਾਂ ਦਾ ਪ੍ਰਪੋਜ਼ ਹੈ ਆਸ ਪਾਸ, ਤਾਂ ਤੁਸੀਂ ਕੀਤਾ ਵਾ ਜਾਂ ਫਿਰ ਕਿਸੇ ਤਰ੍ਹਾਂ ਦਾ ਤੁਹਾਨੂੰ ਪਤਾ ਹੋਵੇ ਤਾਂ ਉਹ ਤੁਸੀਂ ਸਾਂਝਾ ਕਰ ਸਕਦੇ ਹੋ। ਬਾਕੀ ਸਾਡੀਆਂ ਜਾਣਕਾਰੀਆਂ ਇਰਦ ਗਿਰਦ ਸਾਂਝੀਆਂ ਹੁੰਦੀਆਂ ਰਹਿਣਗੀਆਂ। 008 ਤੁਸੀਂ ਆਉਂਦੇ ਹੋ ਜੀ। ਗੱਲਾਂ ਬਾਤਾਂ ਕਿਸੇ ਹੋਰ ਦੇ ਨਾਲ ਕੋਈ ਚੱਲ ਰਹੀਆਂ ਨੇ, ਪਰਿਵਾਰ ਦੇ ਵਿੱਚ ਚੱਲ ਰਹੀਆਂ ਨੇ, ਤੇ ਉਹ ਤੁਹਾਨੂੰ ਧਿਆਨ ਦੇ ਵਿੱਚ ਨਹੀਂ ਰਹਿੰਦਾ, ਉਹ ਸਾਡੇ ਤੱਕ ਪਹੁੰਚਦੀਆਂ ਰਹਿੰਦੀਆਂ। ਸੋ ਇਹਨੀ ਇੱਕ ਬੇਨਤੀ ਪ੍ਰਵਾਨ ਕਰੋ। ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ?
8: ਹਾਂਜੀ, ਗੁਰਪ੍ਰੀਤ ਸਿੰਘ ਬੋਲ ਰਹੀ ਮੈਂ।
2: ਹਾਂਜੀ ਗੁਰਪ੍ਰੀਤ ਸਿੰਘ, ਕੀ ਹਾਲ ਜੀ?
8: ਠੀਕ
2: ਠਾਕ ਸਭ, ਘਰ ਵਧੀਆ?
8: ਠੀਕ
2: ਹੈ ਜੀ, ਠੀਕ ਹੈ। ਵੈਸੇ
8: ਦੋ ਤਿੰਨ ਮਹੀਨਿਆਂ ਲਈ ਸੀ, ਵਾਧਾ ਤੁਰਿਆ ਗਿਆ ਕੰਮ।
2: ਆਪਣੀ ਨਹੀਂ ਗੱਲ ਬਣੀ ਫਿਰ?
0: ਕਿੰਨੀ ਵਾਰੀ ਪਲੱਸ ਹੋਏ ਏਦਾਂ ਪੁੱਛਦੇ ਹੋਣੇ? 30 ਕਿੰਨੀ ਵਾਰੀ ਪਲੱਸ ਹੋਇਆ?
8: ਕਿੰਨਾ ਪਲੱਸ ਆ ਕਹਿੰਦੇ, ਕਿੰਨਾ ਪਲੱਸ ਆ 30 ਪਲੱਸ ਤਾਂ ਕਹਿੰਦੇ ਸਮਝ ਗਏ ਸੀ।
0: ਨਹੀਂ ਨਹੀਂ, ਫਿਰ ਤਾਂ ਟਾਈਮ ਆ,
2: ਆ ਟਾਈਮ ਆ, ਆਪਾਂ ਕਰਾ ਲਓ ਭਾਈ, ਫਿਰ ਤੇ ਮਾਂ ਪਿਓ ਸਹੀ ਕਹਿੰਦੇ ਆ। ਚਲੋ,
8: ਕੋਸ਼ਿਸ਼ਾਂ ਜਾਰੀ ਨੇ।
2: ਹਾਂਜੀ, ਕੋਸ਼ਿਸ਼ਾਂ ਜਾਰੀ ਨੇ। ਅੱਛਾ ਅੱਛਾ ਅੱਛਾ, ਓਕੇ, ਚਲੋ, ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀਆਂ। ਕੋਈ ਕੀਤਾ ਕੋਈ ਪ੍ਰਪੋਜ਼? ਕੋ ਵਲੇ ਵਲੇ ਤੇ ਚੜ ਕੇ ਪ੍ਰਪੋਜ਼ ਕਰਕੇ ਵੇਖਣਾ?
8: ਨਹੀਂ, ਮੈਂ ਇੱਕ ਦੇਖਿਆ ਸੀਗਾ।
2: ਹਾਂਜੀ,
8: ਸਾਡਾ ਕਾਲਜ ਪੜ੍ਹਦੇ ਸੀ ਜਦੋਂ ਅਸੀਂ, ਉਹਨਾਂ ਨੂੰ ਪੰਪ ਪੰਪ ਨਹੀਂ ਦੇਣਾ ਪੈਂਦਾ ਸੀਗਾ ਉਦੋਂ, ਇੰਨਾ ਨਹੀਂ ਸੀ ਹਨਾ, 93 ਬੋਰਨ ਆ, ਤਾਂ ਉਦੋਂ ਇੰਨਾ ਡਰਦੀ ਹੁੰਦੀ ਸੀ। ਤੇ ਕੁੜੀ ਨੂੰ ਪ੍ਰਪੋਜ਼ ਕਰਨ ਚਲਿਆ ਗਿਆ ਮੁੰਡਾ।
2: ਅੱਛਾ,
8: ਉਹ ਵੈਸੇ ਨਾ ਫਲੋ ਉਹਦੇ ਹੱਥ ਚ ਹੈਗੀ ਸੀ ਨੋਟਬੁੱਕ, ਨੋਟਬੁੱਕ ਹੀ ਚੱਬੀ ਗਿਆ।
2: ਅੱਛਾ, ਚੱਬੀ ਗਿਆ
8: ਦੇ ਕੇ ਉਹ ਵੀ
2: ਨੋਟਬੁੱਕ
0: ਪ੍ਰਪੋਜ਼ਲ।
8: ਇੱਕ ਸਕੂਲ ਚ ਹੁੰਦੀ ਸੀ ਕੁੜੀ ਮੇਰੇ ਨਾਲ, ਤੇ ਵਾਹਵਾ ਪੜਾਕੂ ਜੀ ਸੀ ਹਨਾ। ਚਲੋ, ਅਸੀਂ ਫਰੈਂਡ ਸੀ, ਮੇਰੇ ਦੋਸਤ ਕਿਆ ਕਰਨ ਵੀ ਕਰ ਲਾ ਹਨਾ, ਵੀ ਤੂੰ ਗੱਲਾਂ ਤਾਂ ਮਾਰਦਾ ਰਹਿਣਾ। ਤੇ ਮੈਂ ਜਦੋਂ ਵੀ ਕੋਸ਼ਿਸ਼ ਕਰਦਾ ਕੋਈ ਹੋਰ ਓਹਨੂੰ ਕਰ ਦਿੰਦਾ ਪ੍ਰਪੋਜ਼ ਤੇ ਉਹ ਕਟਾ ਦਿੰਦੀ ਪ੍ਰਿੰਸੀਪਲ ਤੋਂ ਜਦੋਂ ਮੈਂ ਕੋਸ਼ਿਸ਼ ਕਰੀ ਆ ਉਹਨਾਂ ਵਾਰੀ ਮੁੰਡੇ ਕਟਾ ਦੇ ਫਿਰ ਫੇਰ ਬ੍ਰੇਕਾਂ ਲੱਗ ਗਿਆ ਕਰਨ ਫਿਰ ਤਾਂ ਉਹਨੇ ਧੱਕੇ ਨਾਲ ਕਰਵਾਇਆ ਇਹ ਜੇ ਕਰਕੇ ਫਿਰ ਉਹਨੂੰ ਕਿਹਾ
2: ਮੈਨੂੰ ਨੀ ਪਈ
0: ਬੜੀ
2: ਟਾਈਮਿੰਗ ਜੀ ਚੱਲਦੀ ਤੁਹਾਡੀ ਚਲੋ ਬਸ ਇਹ ਵੀ ਵਧੀਆ ਲੱਗਾ ਵੀ ਜਾਣ ਕੇ ਵੀ ਇਹ 93 ਵਾਲਿਆਂ ਨਾਲ ਵੀ ਇਹ ਕੰਮ ਹੁੰਦਾ ਹੈ
0: ਜਾਣਾ ਚਾਹੀਦਾ ਜਦੋਂ ਜਿਹੜਾ ਜਾ ਸਕਦਾ ਓਹਨੂੰ ਜਾ ਕੇ ਥੋੜਾ ਜਿਹਾ ਰਹਿਣਾ ਚਾਹੀਦਾ ਪੰਜਾਲੀ ਤਾਂ ਪਈ ਆ ਪਰ ਬੇੜੀਆਂ ਨੀ ਪਈਆਂ ਹਲੇ ਪੰਜਾਲੀ ਤਾਂ ਜਿਲ੍ਹਾ ਸਟੈਂਪ ਲਾਦੀ ਨਾ ਇੱਦਾਂ ਵੀਜ਼ੇ ਦੀ ਪਾਸਪੋਰਟ ਦੇ ਉੱਤੇ ਉਦੋਂ ਪੈ ਜਾਂਦੀ ਆ ਉਹ ਬੇੜੀਆਂ ਫਿਰ ਉਦੋਂ ਪੈਂਦੀਆਂ ਜਦੋਂ ਤੁਹਾਡੇ ਸਿਟੀਜ਼ਨਸ਼ਿਪ ਜਿਲ੍ਹੇ ਨਾ ਉਹ ਸ਼ੇਰ ਜਾ ਕੇ ਕੈਂਗਰੂ ਰੱਖ ਹੁੰਦਾ ਬੇੜੀਆਂ ਉਦੋਂ ਪੈਂਦੀਆਂ ਅਸਲੀ
2: ਆਂਟੀ ਜੀ ਤੁਸੀਂ ਆਉਂਦੇ ਰਹੋ ਆਂਟੀ ਦੱਸਣਗੇ ਸਾਨੂੰ ਸਾਰੀ ਗੱਲ
11: ਸਤਿ ਸ੍ਰੀ ਅਕਾਲ ਭਾਈ ਬੜਾ ਕੁਛ ਲਾਇਆ ਵਾ ਸੀ ਕਹੇ ਤਾਂ ਮਿਊਟ ਮਾਟ ਲਾ ਲਾ
2: ਓ ਹਾਂ ਜੀ ਹਾਂ ਜੀ ਮੈਂ ਕਹਿ ਤੇ ਮੈਸੇਜ ਵੀਰ ਨੂੰ ਰਿਹਾ ਜਿਹੜਾ ਗੱਲ ਕਰਕੇ ਗਿਆ ਇਹਨੇ ਵਿਆਹ ਵੀ ਨਹੀਂ ਨਾ ਲੇ
0: ਬੋਤੀ ਇਹ ਗੱਲ ਕਰਨ ਨੂੰ ਇਹ ਕੰਨ ਕਰ ਉਹ ਸਾਹ ਸੀ ਸਾਡਾ
11: ਮੈਂ ਵੀ ਲਾ ਲਾਂ ਫਿਰ ਮੈਂ ਇਧਰੋਂ ਹੋਰ ਕੁੱਤਿਆਂ ਨੂੰ ਪੈ ਜਾ ਪਿੱਛੇ ਕੁੱਤਿਆਂ ਦੇ ਤੁਸੀਂ ਤਾਂ ਕੀ ਜਾਣਦੇ ਹੋ ਮੈਨੂੰ
2: ਆਂਟੀ ਆਂਟੀ FIFA FIFA ਵੇਂਦੇ ਹੁੰਦੇ ਹੋ
11: ਮੈਂ ਨੀ ਕੁਛ ਵੇਂਦੀ ਮੈਨੂੰ ਤਾਂ ਪਤਾ ਨੀ FIFA ਕੀ
2: ਨਹੀਂ ਆ ਜਿਹੜਾ ਸੌਕਰ ਜਿਹੜਾ ਵਰਲਡ ਕੱਪ ਹੁੰਦਾ
11: ਫੂਫਾ ਤੁਸੀਂ ਗੱਲਾਂ ਰੇਡੀਓ ਤੇ ਗੱਲਾਂ ਕਰਦੇ ਹੁੰਦੇ ਬੜਾ ਰੌਲਾ ਚੱਲਦਾ ਉਧਰ ਮੈਂ ਸੁਣਦੀ ਹੁੰਨੀ ਆ ਗੇਮ ਆ ਗਏ
2: ਹਾਂ ਗੇਮ ਆ ਸਭ ਫੁੱਟਬਾਲ
0: ਦੱਸ ਕੋਈ ਘਰ ਘਰ ਦੇਖਦਾ
2: ਵੈਸੇ ਮੈਂ ਹਾਂ ਜੇ ਕੋਈ ਵੇਂਦਾ ਤੇ ਫਿਰ ਵੇਖ ਲੈਂਦੇ ਹੋਣੇ ਨਾ ਜਾਣਿਆ ਨਾ ਕਿ ਨਹੀਂ
11: ਨਹੀਂ ਨਹੀਂ ਨਹੀਂ ਨਹੀਂ ਨਹੀਂ ਪਿੱਛੇ ਹਟਣ ਵਾਲੇ ਆ ਬਾਲ ਦੂਰ ਆਉਂਦੀ ਹੁੰਦੀ ਆ ਮੇਰੇ ਵਰਗੀ ਪਹਿਲਾਂ ਹੀ ਉਹ ਵੱਜ ਜਾਂਦੀ ਆ ਵੀ ਹੋਰ ਨਾ ਵੱਜੇ ਜਾ ਕੇ ਫਿਰ
0: ਮੈਂ ਕਿਹਾ ਸ਼ਾਇਦ ਤੁਹਾਡੇ ਘਰ
11: ਜਵਾਕ ਹੋਣੇ ਆਪਣੇ
0: ਮੈਂ ਕਿਹਾ ਆਂਟੀ ਸ਼ਾਇਦ ਤੁਹਾਡੇ ਘਰ ਵੀ ਹੌਲੀ ਹੌਲੀ ਦਰਵਾਜੇ ਖੋਲ ਕੇ ਸਾਰੇ ਜਣੇ ਤਿੰਨ ਚਾਰ ਜਣੇ ਘਰ ਦੇ ਮੈਂਬਰ ਇੱਕ ਕਮਰੇ ਚ ਵੜਦੇ ਹੋਣ ਤੇ ਤੁਸੀਂ ਹੱਬੜ ਵਾ ਉੱਠ ਜਾਓ ਇੱਥੇ ਘਰ ਦੇ ਸਾਰੇ ਜਣੇ ਅੱਧੀ ਰਾਤ ਨੂੰ
11: ਉਹ ਕ੍ਰਿਕਟ ਵਾਲੇ ਕਰਦੇ ਹੁੰਦੇ ਸੀਗੇ ਉਹ ਨਿਆਣੇ ਕ੍ਰਿਕਟ ਵਾਲੇ ਐਂ ਕਰਦੇ ਹੁੰਦੇ ਰਾਤ ਨੂੰ
2: ਨਹੀਂ ਵੀ ਇਹ ਵੀ ਹਨੇਰੇ ਜੇ ਆਉਂਦਾ ਤੇ ਜਿਹੜੇ ਵੇਖ ਨੀ ਰਹੇ ਇਸ ਟਾਈਮ ਡਰਾਈਵ ਕਰ ਰਹੇ ਨੇ ਬੈਲਜੀਅਮ ਤੇ ਅਮਰੀਕਾ ਦਾ ਮੈਚ ਆ ਬੈਲਜੀਅਮ 2-1 ਦੇ ਨਾਲ ਜਿੱਤ ਰਿਹਾ ਜੇ ਹਾਂਜੀ ਆਂਟੀ
11: ਜੀ
2: ਕਰਦਾ
0: ਮੈਂ ਥੋੜੀ ਸੇਵਾ ਸੁਵਾ ਕਰਾ ਲਈਏ ਘਰ ਬਹਿ ਕੇ
11: ਸਹੀ ਗੱਲ ਹੈ ਸੇਵਾ ਕੀ ਤੋਂ ਕਰਾਉਣੀ ਆ ਗੁੜੇ ਤੋਂ
2: ਕਲਾਸ ਲੱਗਣ ਵਾਲੀ ਹੋਈ ਆਂਟੀ ਇਹਨਾਂ ਦੀ
11: ਮੇਰੇ ਵਰਗੀ ਆ ਕੇ ਹੋਰ ਕੰਮ ਦਾ ਚਾਹ ਪੀਣ ਦੇ ਪਤਾ ਲੈਣ ਆਈ ਆ ਤੇਰਾ ਫਿਰ ਤੈਨੂੰ ਚਾਹ ਭੱਜਣਾ ਪਊ ਚਾਰ ਸਵੇਰੇ ਉਧਰ ਉਧਰ ਤੇਰੇ ਉਹ ਬੈਠਾ ਹੋਣਾ ਕਸਟਮਰ ਵੀਹ ਪਾਸੇ ਜਾਏਗੀ
0: ਸਾਰਾ ਸਾਰਾ ਸਨੈਰੀਓ ਦੱਸ ਦਿੱਤਾ
11: ਪਤਾ ਹੀ ਆ ਹੁਣ ਮੈਨੂੰ ਫਿਰ ਮੈਂ ਨਾ ਤੂੰ ਜਾ ਕੇ ਐਂ ਕਹਿਣਾ ਵੀ ਤੁਹਾਨੂੰ ਜਦੋਂ ਆ ਹੀ ਗਿਆ ਘਰੇ ਕੋਈ ਹਨਾ ਸਨੈਰੀਓ ਪਤਾ ਹੀ ਸਭ ਦਾ ਹੀ ਹਾਲ ਹੈ ਵੇਲੇ ਇਦੋਂ ਤਾਂ ਮੈਂ ਇਹਨਾਂ ਦੇ ਜੋਤ ਕੇ ਘਰੇ ਚਾਹ ਪੀ ਕੇ ਆਉਣੀ ਆਰਾਮ ਨਾਲ ਚਾਹ ਪੀ ਕੇ ਆਉਣੀ ਇਹਨਾਂ ਦੇ ਘਰੇ ਮਿਲਦੀ ਆ ਰਿਲੈਕਸ ਚਾਹ ਇਹਨਾਂ ਦੇ ਘਰੇ ਕੋਈ ਟੈਨਸ਼ਨ ਨਹੀਂ
0: ਤੁਹਾਨੂੰ ਪਤਾ ਸੱਚੀ ਆਂਟੀ ਜੀ ਇਹ ਮੈਂ ਨਾ ਮੈਂ ਆਹ ਪਿਛਲੇ 3 ਮਹੀਨਿਆਂ 'ਚ ਜਿੱਦਾਂ ਕਈ ਵਾਰੀ ਨਾ ਤੁਹਾਨੂੰ ਲੱਗਦਾ ਹੁੰਦਾ ਕਿ ਹਾਏ ਮਤਲਬ ਇਹ ਇੰਨਾ ਸਲੋ ਕਿੱਦਾਂ ਹੋ ਸਕਦਾ ਜਿੱਦਾਂ ਕੋਈ ਤੁਹਾਡੇ ਕੋਲ ਆਉਂਦਾ ਨਾ ਵੀ ਮੇਰੀ ਇੱਕ ਕਜ਼ਨ ਆ ਉਹ ਬੜੀ ਸਲੋ ਆ ਲਾਈਕ ਉਹਨੂੰ ਕੋਈ ਇੱਦਾਂ ਨਹੀਂ ਹੁੰਦੀ ਉਹਦੇ ਭਾਵੇਂ ਕੰਮ ਇੱਦਾਂ ਪਿਆ ਹੋਵੇ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਮੈਂ ਸੋਚਦੀ ਹੁੰਦੀ ਸੀ ਉਹ ਇੰਨਾ ਸਲੋ ਕਿੱਦਾਂ ਆ ਲਾਈਕ ਕਿ ਉਹ ਇੱਦਾਂ ਸ਼ਾਂਤ ਜਿਹੇ ਕਿੱਦਾਂ ਹੈ ਨਾ ਵੀ ਮਤਲਬ ਇੰਨਾ ਸਿਰ ਤੇ ਕੰਮ ਪਿਆ ਪਰ ਫਿਰ ਵੀ ਉਹ ਇੰਨੀ ਸ਼ਾਂਤ ਆ ਹੁਣ ਮੈਂ ਇਹਨਾਂ 3 ਮਹੀਨਿਆਂ 'ਚ ਇੰਨੀ ਸ਼ਾਂਤ ਸੀ ਨਾ ਵੀ ਘਰੇ ਵੀ ਸਾਰੇ ਜਣੇ ਹੈਰਾਨ ਸੀਗੇ ਵੀ ਮਤਲਬ ਕਿਉਂਕਿ ਕੁਛ ਹੈ ਨਹੀਂ ਸੀ ਕਰਨੇ ਨੂੰ ਕੰਮ ਵੀ ਨਹੀਂ ਸੀ ਕਰਨਾ ਕੋਈ ਕੁਛ ਨਹੀਂ ਸੀ ਕਰਨਾ ਆਰਾਮ ਦੇ ਨਾਲ ਉੱਠੋ ਕੋਈ ਯੈਲਿੰਗ ਨਹੀਂ ਕਰਦੇ ਵਿੱਚ ਆਰਾਮ ਨਾਲ ਜੇ ਕੋਈ ਨਾ ਕਿਸੇ ਨੂੰ ਉੱਚੀ ਬੋਲ ਵੀ ਰਿਹਾ ਸੀਗਾ ਵੀ ਤੁਸੀਂ ਲੇਟ ਆ ਤੇ ਮੈਂ ਕਹਿੰਦੀ ਸੀ ਹੌਲੀ ਹੌਲੀ ਤੁਰ ਕੇ ਗੱਡੀ ਵੱਲ ਨੂੰ ਜਾਣਾ ਹੌਲੀ ਹੌਲੀ ਲਾਈਕ ਬੈਡ ਤੋਂ ਉੱਠ ਕੇ ਸੋਵੇ ਤੇ ਜਾਣਾ ਹੌਲੀ ਹੌਲੀ ਰੋਟੀ ਖਾਧੀ ਮੈਂ 3 ਮਹੀਨੇ ਪੂਰੀ ਪਚਾ ਪਚਾ ਕੇ ਚਾਹ ਪੀ ਕੇ ਗਲਾਸ ਵੀ ਉੱਥੇ ਰੱਖ ਦੀ ਮੈਂ ਕਿਹਾ ਪੂਰੀ ਸੇਵਾ ਕਰੋ ਐਡੀ ਗੱਲ ਨੀ ਹੈਗੀ
2: ਆ ਚੁੱਕੋ ਗਲਾਸ
11: ਤੰਦਰੁਸਤੀ ਚਾਹੀਦੀ ਹੈ ਸਾਰਿਆਂ ਨੂੰ ਵੱਡੀ ਤਾਂ
2: ਬਿਲਕੁਲ
11: ਪਰ ਜੇ ਮਨ ਹਰਾਮੀ ਨਾ ਕੀਤੀ ਫਿਰ ਤੇਰੇ ਵਾਸਤੇ ਮਾੜੀ ਗੱਲ ਜੇ ਵਾਕਈ ਤੂੰ
0: ਨਹੀਂ
11: ਮੈਂ ਤੇਰੀ ਗੱਲ ਸੁਣੀ ਪੂਰੇ ਧਿਆਨ ਨਾਲ ਪਰ ਮੈਨੂੰ ਮੈਂ ਤੈਨੂੰ ਪਹਿਲਾਂ ਹੀ ਪੁੱਛਿਆ ਤੂੰ ਸੱਚੀ ਬਿਮਾਰ ਸੀ ਭਾਈ ਫਿਰ ਤਾਂ ਮੈਂ ਉਸ ਤੂੰ ਕਿਹਾ ਨਹੀਂ ਫਿਰ ਤਾਂ ਭਾਈ ਮਨ ਹਰਾਮੀ ਸੀ ਹਰਾਮੀ ਮਨ ਨਾ ਨੀ ਕਰਨਾ ਚਾਹੀਦਾ ਚੱਲ ਕੋਈ
2: ਹਾਂਜੀ
11: ਵਧੀਆ ਤੂਰ ਨੇ ਲਾਏ ਭਾਈ ਤਾਂ ਇੱਥੋਂ ਮਗਰੋਂ ਰੌਣਕ ਮੇਲਾ ਪਰ ਉਹ ਸ਼ਬਦ ਬੜੇ ਔਖੇ ਪਾਉਂਦਾ ਸੀ ਅੱਖਰ ਮੈਨੂੰ ਤਾਂ ਕਦੇ ਵਿੱਚ ਆਉਂਦੀ ਨੀ ਸੀ ਮੈਂ ਤਾਂ ਹੀ ਤਰ ਬਜ਼ਾਰ ਕਰਦੀ ਸੀ ਵੀ ਸੌਖਾ ਵੀ ਤਾਂ ਸੌਖੇ ਚ ਪਾਉਂਦੀ ਉਹ ਮੇਰੇ ਅਰਗ ਕਰ ਲੈਂਦਾ
0: ਔਖੇ
11: ਔਖੇ ਮੈਂ ਤਾਂ
0: ਹਰਿਆਣੇ ਰਾਜਸਥਾਨ ਦੇ ਸ਼ਬਦ
2: ਫਿਰ ਤਾਊ ਸ਼ਬਦ ਸੀ ਨਾ
11: ਸਹੀ ਗੱਲ ਹਾਂ ਲੀਰਾਂ ਇਕੱਠੀਆਂ ਕਰਕੇ ਤੇ ਭਾਈ ਬਾਲ ਬਣਾਈ ਨਿਆਣਿਆਂ ਨੇ ਤੇ ਉਹ ਫਿਰ ਮਾਰੀ ਚਲਾਵੀ ਉਹ ਬੱਜੀ ਸਿਰ ਦੇ ਵਿੱਚ ਜਾ ਕੇ ਹਨਾ ਤੇ ਮੇਰੀ ਤਾਂ ਭਾਈ ਪੋਤੀ ਤੇ ਪੈ ਗਈਆਂ ਜੂਆਂ ਤੇ ਸਾਰੀਆਂ ਲੀਖਾਂ ਲੀਖਾਂ ਮੈਂ ਕੱਢ ਦਿੱਤੀਆਂ ਉਹਦੇ ਲੀਖ ਹਨਾ ਲੀਖਾਂ ਤੇ ਲਾਣਾ ਸਾਡੇ ਨਾ ਗੁਆਂਢ ਚ 4-5 ਸੀਗੇ ਉਹ ਬਾਬੇ ਹੋਣੀ ਤੇ ਉਹਨਾਂ ਦੇ ਬੱਚੇ ਹੋ ਗਏ 8-9 ਜਾਣੇ ਤਾਏ ਚਾਚੇ ਤੇ ਉਦੋਂ ਉਹਨਾਂ ਦੇ ਨਿਆਣੇ ਤੇ ਉਹਨਾਂ ਦਾ ਐਡਾ ਵੱਡਾ ਲਾਣਾ ਤੇ ਅਸੀਂ ਦੇਖ ਕੇ ਹੈਰਾਨ ਹੀ ਹੁੰਦੇ ਸੀ ਤੇ ਨਾਲ ਹੀ ਫਿਰ ਕਿਸੇ ਨੇ ਲਾਂਬੂ ਲਾ ਤਾ ਉਹਨਾਂ ਦੇ ਲਾਣੇ ਨੂੰ ਉਹ ਲਾਂਬੂ ਦੂਜਾ ਵੀ ਹੁੰਦਾ ਵੀ ਇੱਕ ਤਾਂ ਵੀ ਮੁਰਦੇ ਨੂੰ ਲਾਉਣ ਵਾਲਾ ਜਾਂ ਅੱਗ ਉਹ ਕਿਸੇ ਦੇ ਘਰੇ ਵੀ ਲਾਂਬੂ ਲਾ ਦਿੰਦੇ ਹੁੰਦੇ ਆਪਾਂ ਉਹ ਵੀ ਹੁੰਦਾ ਵਿੱਚ ਹੁੰਦੇ ਆ ਨਾ ਵੀ ਉਹ ਕੋਈ
0: ਲਾਂਬੂ ਲਾਉਣ ਵਾਲਾ
11: ਲਾਂਬੂ ਲਾ ਤਾ ਤੇ ਉਹ ਸਾਰਾ ਲਾਣਾ ਉਹਨਾਂ ਦਾ ਖੰਡਾ ਤਾ ਲਾਰੀ ਆ ਗਈ ਰੋਡਵੇਜ ਦੀ ਲਾਰੀ ਜਿਹਦੇ ਚ ਆਪਾਂ ਬੈਠ ਕੇ ਸਫ਼ਰ ਕਰਦੇ ਆ ਇਹ ਆਮ ਹੀ ਬਣੀ ਆ ਵੀ ਆ ਗਈ ਰੋਡਵੇਜ ਦੀ ਲਾਰੀ
2: ਨਾ ਕੋਈ ਬੂਹਾ
11: ਨਾ ਕੋਈ ਬਾਰੀ ਲੋਚਾ ਲੋਚਾ ਹੈਗਾ ਵੀ ਮੇਰਾ ਜਿਵੇਂ ਮਨ ਲੋਚੇ ਆਪਣਾ ਆਮ ਹੀ ਮਨ ਲੋਚੇ ਗੁਰਦਰਸ਼ਨ ਤਾਂ ਹੀ ਤੇ ਮਨ ਲੋਚੇ ਕੋਈ ਚੀਜ਼ ਨੂੰ ਮਨ ਲੋਚਦਾ ਆਪਣਾ ਜਿਵੇਂ
0: ਜੀ
11: ਲੂੰਬਾ ਲੂੰਬਾ ਹੁੰਦਾ ਚਿਮਣੀ ਜਿਵੇਂ ਆਪਣੇ ਪਿੰਡਾਂ ਚ ਜਿਹੜੀਆਂ ਰਸੋਈਆਂ ਹੁੰਦੀਆਂ ਸੀ ਜਿਵੇਂ ਸਿਆਲ ਚ ਜਾਂ ਆਪਾਂ ਮੀਂਹ ਕਣੀ ਚ ਅੰਦਰ ਅੱਗ ਮਚਾਉਂਦੇ ਹੁੰਦੇ ਸੀ ਉਹਦੇ ਵਿੱਚ ਬਣਾਇਆ ਹੁੰਦਾ ਸੀਗਾ ਉਹ ਇੱਟਾਂ ਦੀਆਂ ਲਾ ਕੇ ਨਾ ਪਾਸੇ ਤੇ ਉਹ ਤਾਂ ਵੀ ਥੋੜੀ ਜਿਹੀ ਕੱਢ ਕੇ ਬਾਹਰ ਛੱਤ ਤੋਂ ਬਿੱਲ ਜੀ ਸਾਡੇ ਤਾਂ ਆਏ ਸੀ ਉਵੇਂ ਚਿਮਣੀ ਵਾਲਾ ਵੀ ਹੁੰਦਾ ਗਾ ਤੇ ਉਹ ਵੀ ਉਵੇਂ ਪਾਈਪ ਜੀ ਵਾਲੀ ਚਿਮਣੀ ਵੀ ਵਿੱਚ ਲਾ ਕੇ ਬਣਾ ਲੈਂਦੇ ਜਿਵੇਂ ਉਹਨਾਂ ਨੇ ਦੱਸਿਆ ਗੰਨੇਕ ਨੇ ਵੀ ਉਹਦੇ ਚ ਹੁੰਦਾ ਜਦੋਂ ਗੰਨੇ ਦਾ ਰਸ ਵਗੈਰਾ ਕੱਢਦੇ ਇਹ ਘਰਾਂ ਚ ਵੀ ਆਮ ਹੀ ਹੁੰਦਾ ਸੀਗਾ ਵੀ ਉਹ ਤਾਂ ਛੱਤ ਤੋਂ ਥੋੜਾ ਜਿਹਾ ਉੱਚਾ ਰੱਖ ਕੇ ਫਿਰ ਛੱਤ ਜੀ ਪਾ ਦੇਣੀ ਥੋੜਾ ਕੁ ਦੋ ਤਿੰਨ ਫੁੱਟ ਵੀ ਧੂੰਆਂ ਨਿਕਲ ਜੇ ਬਾਹਰ ਜਾਣੀ ਘਰ ਚੋਂ ਬਾਹਰ ਧੂੰਆਂ ਨਾ ਆਵੇ ਅੰਦਰ ਉਹਨੂੰ ਲੂੰਬਾ ਕਹਿੰਦੇ
0: ਸੀ ਸਿਆਲਾਂ ਦੇ ਦਿਨਾਂ ਨੂੰ ਉਹਦੇ ਵਿੱਚ ਉਹ ਨਿਕਲ ਜਾਂਦੀ ਸੀ ਨਾ ਕਾਲਕ ਜਿਹੀ
11: ਜਦੋਂ ਕਾਲਕ ਤਾਂ ਆਮ ਹੀ ਲੱਗ ਜਾਂਦੀ ਕਾਲਕ ਲੱਗ
0: ਜਾਂਦੀ ਸੀ ਧੁੰਦ ਵਾਲੇ ਦਿਨ ਉਹ ਡਿੱਗਣ ਲੱਗ ਜਾਂਦੀ ਸੀ
11: ਕਈ ਵਾਰੀ ਪਰ ਉਹ ਸਾਫ਼ ਕਰਨੀ ਪੈਂਦੀ ਸੀਗੀ ਨਾ
0: ਉਹੀ ਫੇਰ ਮੈਂ ਤਾਂ ਫੇਰ ਆਪਣੇ ਘਰ ਦੀ ਗੱਲ ਕਰਦੀ ਨਾ ਨਿਕੰਮੀ ਮੈਂ ਸੀ
11: ਜਿਵੇਂ ਪਾਇਪ ਪੂਪ ਵਾਲੀ ਹੈਗੀ ਇਹ ਜੀ ਲੈ ਲੋ ਵੀ ਇਹ ਤਾਂ ਹੌਲੀ ਹੌਲੀ ਤਾਂ ਨੂੰ ਕਰਦੇ ਦੇਖੋ ਦੇਖੋ ਤਾਂ ਅੱਗ ਮਚਾਉਣੀ ਹੈ ਚਲੋ ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ
0: ਰਾਤ ਨੂੰ ਲੱਗੇ ਤਾਰੇ ਸੌ ਜਾਣ ਸਾਰੇ ਮੇਰਾ ਇਹ ਆ ਚੱਲ
11: ਮੇਰੀ ਬਾਤ ਉੱਤੋਂ ਪੈ ਗਈ ਰਾਤ ਛੱਤਣਾ ਸੀ ਕੋਠਾ ਸੱਤ ਦੀ ਸਵਾਤ
2: ਨੈਕਸਟ ਸਾਡੇ ਨਾਲ ਅਸੀਸ ਕੌਰ ਆਈ ਆ ਫੇਰ ਅਸੀਸ ਕੌਰ ਜੀ ਕੀ ਹਾਲ ਨੇ
12: ਸਵੇਰੇ
0: ਨੀਂਦ ਆਈ ਹੋ ਸੀ
12: ਨਹੀਂ ਮੈਂ ਟੀਚਰ ਨੀ ਬਣਨਾ ਚਾਹ ਰਹੀ ਕਿਉਂਕਿ ਤੁਸੀਂ ਆਈ ਨੀ
0: ਹੁਣ ਨੀ ਮੈਂ ਛੁੱਟੀਆਂ ਕਰਨੀਆਂ ਪਿੰਕੀ ਪ੍ਰੋਮਿਸ
12: ਨਹੀਂ ਤੁਸੀਂ ਆਏ ਨੀ ਹੁਣ ਫਿਰ ਮੈਨੂੰ ਪਤਾ ਨੀ ਮੈਂ ਕੀ ਸੁਣੂ ਸਰਕਾਰੀ ਸੀ ਨਹੀਂ ਹੁਣ ਟੀਚਰ ਬਣਾ ਹੁਣ ਮੈਂ ਟੀਚਰ ਨਾ
0: ਮੈਂ ਫਿਰ
12: ਹੋ ਕੇ ਹੀ ਬਣ
0: ਮੈਂ ਫਿਰ ਆਉਣੋ ਹਟ ਜਾਣਾ ਜੇ ਟੀਚਰ ਨੀ ਬਣਨਾ ਤਾਂ ਮੈਂ ਫਿਰ ਮੈਂ ਤਾਂ ਹੀ ਆ ਮੈਂ ਮਿਸ ਕਰਦੀ ਸੀ ਆਪਣੇ ਟੀਚਰ ਨੂੰ ਮੈਂ ਰੋਜ਼ ਰਣਜੋਤ ਅੰਕਲ ਨੂੰ ਕਹਿੰਦੀ ਸੀ ਵੀ ਮੈਂ ਮੈਂ ਹੁਣ ਆ ਜਾਣਾ ਬਸ ਆ ਜਾਣਾ ਆ ਜਾਣਾ ਉਹ ਮੈਨੂੰ ਰੋਜ਼ ਸੁਨੇਹਾ ਭੇਜਦੇ ਹੁੰਦੇ ਸੀਗੇ ਵੀ ਅੱਜ ਫੇਰ ਟੀਚਰ ਮਿਸ ਕਰਦੇ ਸੀ ਅੱਜ ਫੇਰ ਮਿਸ ਕਰਦੇ ਸੀ ਤੇ ਫਿਰ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰਾ ਸੁਨੇਹਾ ਲਾ ਦਿਓ ਵੀ ਮੈਂ ਛੇਤੀ ਛੇਤੀ ਆਉਂਗੀ ਤੇ ਮੈਂ ਵੀ ਬਹੁਤ ਮਿਸ ਕਰਦੀ ਹਾਂ ਆਪਣੇ ਟੀਚਰ ਨੂੰ
2: ਹੈ ਟੀਚਰ ਜੀ
0: ਫਿਰ ਇਹ ਤਾਂ ਗੱਲ ਗਲਤ ਹੋ ਗਈ ਨਾ ਵੀ ਟੀਚਰ ਹੀ ਹਟ ਗਈ ਨਹੀਂ ਮੈਂ ਸਕੂਲ ਨੀ ਲਾਈਕ ਕਰਦੀ ਮੈਂ ਟੀਚਰ ਲਾਈਕ ਕਰਦੀ ਹਾਂ ਮੈਂ ਸਕੂਲ ਤਾਂ ਆਉਣਾ ਜੇ ਟੀਚਰ ਆਊਗੇ
2: ਫਿਰ ਬਣ ਜੂਗੀ
0: ਕਿੱਦਾਂ ਫਿਰ
12: ਮੈਂ ਸਵੇਰੇ ਉੱਠ ਕੇ ਨਹਾ ਵੀ ਲਈ ਮੈਂ ਪਾਠ ਵੀ ਕਰ ਲਿਆ ਮੈਂ ਪਾਣੀ ਵੀ ਪੀ ਲਿਆ ਤੇ ਮੈਂ
0: ਰੋਟੀ
12: ਬ੍ਰੇਕਫਾਸਟ ਵੀ ਖਾ
0: ਲਿਆ ਕੀ ਖਾਧਾ ਬ੍ਰੇਕਫਾਸਟ ਚ
12: ਚੀਜ਼ ਬ੍ਰੈਡ
0: ਚੀਜ਼ ਬ੍ਰੈਡ ਓ ਵਾਓ ਤੇ ਬ੍ਰੇਕਫਾਸਟ ਕਾਹਦੇ ਕਹਿੰਦੇ ਆ
12: ਅੱਜ ਤਾਂ ਮੈਂ ਕਿਤੇ ਹਾਈਡ ਕੀਤਾ ਸੀ ਨਾ ਰਿਮੋਟ ਜਿੱਥੇ ਪਾਪਾ ਨੂੰ ਪਤਾ ਹੀ ਨਹੀਂ ਉਹ ਵੀ ਕਿੱਥੇ ਆ ਫੇਰ ਅੱਜ ਕਰ ਰਿਹਾ ਰਿਮੋਟ
2: ਅੱਛਾ ਅੱਜ ਤੁਸੀਂ ਪਹਿਲਾਂ ਲਗਾਤਾ ਹੈ ਹਾਂ
0: ਪਾਪਾ ਲੈ ਜਾਂਦੇ ਨਹੀਂ ਤਾਂ
2: ਹੋਰ ਪਾਪਾ ਲੈ ਜਾਂਦੇ ਆਗੇ
0: ਗੁੱਡ ਜੌਬ ਪਾਪਾ
12: ਹਾਂਜੀ ਪਾਪਾ ਲੈਂਦੇ ਜੇ ਮੈਂ ਨਹੀਂ ਬਟ ਕੱਲ ਨੂੰ ਮੈਨੂੰ ਪਤਾ ਸੀ ਵੀ ਅੱਜ ਵੀ ਲੈ ਜਾਣਗੇ ਫਿਰ ਮੈਂ ਪਹਿਲਾਂ ਹਾਈਡ ਕੀਤਾ ਰਾਤ ਨੂੰ ਜਦੋਂ ਅਸੀਂ ਰੇਡੀਓ ਸੁਣ ਰਹੇ ਸੀ ਮੇਰੀ ਗੱਲ ਰਿਪੀਟ 10 ਵਜੇ
2: ਤੁਸੀਂ
12: ਤੁਸੀਂ ਦੱਸ ਹੀ ਨਹੀਂ ਸਕਦੇ ਪਹਿਲਾਂ ਹਾਈਟ ਕੱਲੋ ਪਾਪਾ ਨੂੰ ਪਤਾ ਵੀ ਨਹੀਂ
0: ਹੋਊਗਾ ਰਿਮੋਟ ਤੋਂ ਬਿਨਾਂ ਵੀ ਹੈਗਾ
12: ਕੀ ਹੈਗਾ
0: ਇਦਾਂ ਕਹਤੇ ਦੱਸੀ ਹੈ ਤੁਸੀਂ ਬਣਦੇ ਟੀਚਰ ਪਹਿਲਾਂ ਟੀਚਰ ਬਣੋ ਦੂਜਾ ਤਰੀਕਾ ਇਹ ਆ ਕੀ ਜਿਹੜਾ ਪਲੱਗ ਆ ਉਹ ਲਾ ਦੋ ਲਾ ਕੇ ਨਾਲ ਲੈ ਜੋ ਤਾਰ ਪਿੱਛੋਂ ਚੌਥਾ ਤਰੀਕਾ ਇਹ ਟੀਵੀ ਨਾਲ ਲੈ ਜੋ ਪਿੰਕੀ ਪ੍ਰੋਮਿਸ ਕਰ ਲੋ ਪਾਪਾ ਨਾਲ ਅਸੀਸ ਪ੍ਰੋਮਿਸ ਕਰ ਲੋ ਕਿ ਪਾਪਾ ਮੈਂ ਇੱਕ ਘੰਟਾ ਦੇਖੂਗੀ ਜਾਂ ਦੋ ਘੰਟੇ ਦੇਖੂਗੀ ਫਿਰ ਇੱਦਾਂ ਆ
12: ਇੱਕ ਘੰਟਾ ਦੋ ਘੰਟਾ ਉਹ ਤਾਂ ਬਹੁਤ ਹੁੰਦਾ
0: ਕਿੰਨਾ ਦੇਖਦੇ ਆ ਫੇਰ
12: ਮੈਨੂੰ ਦੋ ਘੰਟੇ ਨਹੀਂ ਮਿਲਦੇ ਮੈਨੂੰ ਇੱਕ ਘੰਟਾ
0: ਇੱਕ ਘੰਟੇ ਗਿਆ ਮੈਂ ਵੀ
12: ਹੁਣ ਮੈਂ ਗੱਲ ਕਰ ਰਹੀ ਹਾਂ ਹੁਣ ਜਦੋਂ ਮੈਂ ਗੱਲ ਕਰਨੀ ਮੈਨੂੰ 1 ਆਵਰ ਦੇਖਣ ਦੇਣਗੇ ਮੰਮਾ
0: ਗੁੱਡ ਜੋਬ ਫਿਰ ਬਸ ਬਹੁਤ ਹੈ ਇੱਕ ਘੰਟਾ ਫਿਰ ਬਾਕੀ
12: ਟਾਈਮ ਮੰਮਾ ਤਾਂ ਕਦੇ ਦੇਖਦਾ ਹੀ ਨਹੀਂ
0: ਹਾਂ ਵਧੀਆ ਗੱਲ ਆ
2: ਤੁਸੀਂ ਵੇਂਦੇ ਹੋ ਸਾਰਾ
12: ਨਹੀਂ ਮੈਂ ਨਹੀਂ ਸਾਰੀ ਦੇਖਦੀ ਪਾਪਾ ਵੀ ਦੇਖਦੇ ਨੇ
2: ਅੱਛਾ ਤੁਸੀਂ ਕੀ ਵੇਖਦੇ ਹੁੰਦੇ ਹੋ ਮੈਚ ਵੇਖਦੇ
12: ਹੋ ਮੰਮਾ ਜੀ ਥੋੜਾ ਜਿਹਾ ਸੀਰੀਅਲ ਦੇਖਦੇ ਆ ਆਪ
0: ਅੰਗਰੇਜ਼ੀ ਵਿਚ ਕਹਿੰਦੇ
12: ਪੰਜਾਬੀ ਚ ਨਾਟਕ ਹੁੰਦਾ ਇੰਗਲਿਸ਼ ਚ ਸੀਰੀਅਲ ਹੁੰਦਾ
2: ਲੱਗ ਗਿਆ ਪਤਾ ਟੀਚਰ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਦੱਸੋ ਇਹਨਾਂ ਨੂੰ ਸਾਰਾ ਕੁਝ ਭੁੱਲਿਆ ਪਿਆ
0: ਭੁੱਲ ਜਾਂਦਾ ਕੀ
12: ਆ ਹੁਣ ਟੀਚਰ ਨੇ ਸੋ ਦੱਸਣਾ ਇਹ ਸਿੱਖ ਲੋ
0: ਹਾਂ ਸਿੱਖ ਲਿਆ ਨੋਟ ਕਰ ਲਿਆ
12: ਨਾਟਕ ਨੂੰ ਸੀਰੀਅਲ ਚ
0: ਓਕੇ ਨਾ ਮੈਂ ਲਿਖ ਲਿਆ ਹੁਣ
12: ਇਵਨ ਦੋ ਤੁਸੀਂ ਸੀਰੀਅਲ ਖਾਣੇ ਹੋ
0: ਇਵਨ ਦੋ
12: ਨਾਟਕ ਨੂੰ ਵੀ ਸੀਰੀਅਲ ਕਹਿੰਦੇ
0: ਓਕੇ
2: ਚਲੋ ਕੀ ਸੁਣਾਓਗੇ ਫਿਰ ਹੁਣ
12: ਮੈਂ ਸੁਣਾਉਂਗੀ ਮੈਂ
2: ਤੁਸੀਂ ਤੇ ਸਵੇਰੇ ਸੁਣਾਗੇ ਹੀ ਸੱਚ
12: ਹਾਂਜੀ ਬਟ ਮੈਂ ਦੁਬਾਰਾ ਸੁਣਾਉਣਾ ਚਾਹਦੀ
2: ਓਕੇ ਕੀ ਸੁਣਾਓਗੇ
0: ਆਉਣ ਦਿਓ
2: ਕੀ
12: ਮੈਂ ਗਾਣਾ ਸੁਣਾ
2: ਕੀ
12: ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲ ਜੇ ਪੈਂਦੀ ਉਗਲੀ ਵਿੱਚ ਗੇੜੇ ਮਾਰਦਾ ਉਗਲੀ ਵਿੱਚ ਗੇੜੇ ਮਾਰਦਾ ਮੇਰੀ ਭਾਬੀ ਚਿੜਕਦੀ ਐਂਦੀ ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲ ਜੇ ਪੈਂਦੀ
0: ਬੱਲੇ ਬੱਲੇ
12: ਚੱਕ ਦੋ ਦੁਆ

0: ਸਾਡੇ ਨਾਲ ਸਾਡੇ
1: ਸਾਡੇ ਨਾਲ ਰਹੋਗੇ ਤੇ ਗਾਣੇ ਸੁਣੋਗੇ ਸਾਡੇ ਨਾਲ। ਥੈਂਕ ਯੂ ਅਸੀਸ। ਅਸੀਸ ਕੁਛ ਤੀਆਂ ਤੇ ਨਹੀਂ ਗਏ ਇਸ ਵਾਰੀ? ਕੋਈ ਗੱਲੇ ਨੀ ਕੀਤੀ ਤੀਆਂ ਦੀ ਕਿ ਮੈਂ ਹੀ ਮਿਸ ਕਰਤਾ?
2: ਨਹੀਂ,
1: ਨਵਾਂ ਸੂਟ ਇੰਨੇ ਸਮੂਹ ਸੂਟ ਸਮਾਇਆ
2: ਅਸੀਂ ਨਹੀਂ ਤੀਆਂ ਤੇ ਆਏ। ਸਾਡੀ ਤੀਆਂ ਹੋ ਗਈਆਂ, ਸਾਡੀਆਂ ਤੀਆਂ
0: ਹੋ ਗਈਆਂ, ਉਹਨਾਂ ਦੀਆਂ ਖਤਮ ਹੋ ਗਿਆ ਕੰਮ। ਥੈਂਕ ਯੂ ਬਤੂ
2: ਜੀ। ਤੇ ਮੈਂ ਵੀ ਪਰਫਾਰਮ ਕੀਤਾ ਸੀ, ਤੀਆਂ ਮੇਰੀਆਂ ਹੋ ਗਈਆਂ।
0: ਫਿਰ ਭਾਈ ਕਰਦੇ ਹਾਂ ਵਾਪਸੀ ਤੇ ਅਗਲੇ ਹਿੱਸੇ ਚ ਹੁੰਦੀਆਂ ਨੇ ਤੁਹਾਡੇ ਨਾਲ ਮੁਲਾਕਾਤਾਂ। ਰੇਡੀਓ ਹਾਂਜੀ 1674 AM।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: ਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। देखो सरपंच 10 जुलाई नु तुहाडे नेड़े सिनेमा घरां च।
5: हां जी हां जी ओए हां जी हां जी
6: हां जी रेडियो।
7: सुनो जी, गड्डी अक्षरा ज्वेलर्स वल ले लो।
8: ओ जो हुकम मेरी सरकार।
7: ओ आ किधर, हैरी स्पार्क वल जाना, तुसी आ किथे जा रहे हो?
8: अक्षरा ज्वेलर्स दी दूजी लोकेशन रिवर स्टंच।
7: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
8: आहो जी आहो।
7: अक्षरा ज्वेलर अपनी दूजी लोकेशन 56 गारफील्ड रोड ईस्ट रिवर स्टंच विच वी तुहाडी सेवा विच।
9: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ।
10: ਕੀ ਕਹਿ ਰਹੇ ਹੋ?
9: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
10: ਕੀ ਕਹਿ ਰਹੇ ਹੋ?
11: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
12: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
9: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
13: सबसे दमदार और रोमांचक कहानी
14: अल्फा प्रोग्राम उसका जुनून है।
13: शानदार एक्शन एंटरटेनर 3 जुलाई को।
14: मैं जो बना रहा हूँ वो इतिहास है।
13: आलिया भट्ट, शर्वरी, अनिल कपूर और बॉबी देओल स्टारर।
15: शुरू करो अग्नि परीक्षा
13: 3 जुलाई को आपके नजदीकी सिनेमा घरों में। अल्फा
16: वो वेट कर रहा है तुम्हारा।
17: यार तू इतने नीचे थी आके पक्का भी हो गया, की जुगाड़ लाया है?
18: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
17: नंबर दा दे बंसल इमीग्रेशन वालियां दा।
18: हां जी, अपॉइंटमेंट बुक करवाउण लई कॉल करो 0406-660-960 दे या फिर विजिट करो बंसल इमीग्रेशन .com.au।
17: यार तू इतने नीचे थी आके पक्का भी हो गया, की जुगाड़ लाया है?
18: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
17: नंबर दा दे बंसल इमीग्रेशन वालियां दा।
18: हां जी, अपॉइंटमेंट बुक करवाउण लई कॉल करो 0406-660-960 दे या फिर विजिट करो बंसल इमीग्रेशन .com.au।
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
19: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
20: ਆਪਾਂ 2 ਸਾਲਾਂ ਤੋਂ ਇਕੱਠੇ ਸੀ, ਮੈਂ ਇੱਕ ਵਾਰੀ ਵੀ ਬੋਲਿਆ ਨੀ, ਅੱਜ ਸੋਚਦਾ ਮੈਂ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕੋਈ ਅਜੀਬੋ ਗਰੀਬ ਪ੍ਰਪੋਜ਼ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਅਤੇ ਉਸੇ ਤੋਂ ਆਪਾਂ ਅੱਜ ਦੀ ਗੱਲਬਾਤ ਕਰ ਰਹੇ ਹਾਂ ਅਤੇ ਨਾਲ ਦੀ ਨਾਲ ਤੁਹਾਡੇ ਨਾਲ ਕੁਛ ਹੋਰ ਇੱਧਰ ਉੱਧਰ ਦੀਆਂ ਜਾਣਕਾਰੀਆਂ ਵੀ ਸਾਂਝੀਆਂ ਕਰ ਰਹੇ ਹਾਂ ਅਤੇ ਇੱਧਰ ਉੱਧਰ ਦੀਆਂ ਜਾਣਕਾਰੀਆਂ ਦੇ ਵਿੱਚ ਅੱਜ ਦੀ ਜਾਣਕਾਰੀ ਇੱਕ ਇਹ ਵੀ ਆ ਵੀ ਯੂਰਪ ਦੇ ਵਿੱਚ ਗਰਮੀ ਦੀਆਂ ਫਿਰ ਕਾਫੀ ਭਿਆਨਕ ਖਬਰਾਂ ਆ ਰਹੀਆਂ ਨੇ ਇੱਥੋਂ ਤੱਕ ਭਿਆਨਕ ਵੀ 10,000 ਦੇ ਕਰੀਬ ਲੋਕਾਂ ਨੂੰ ਫਰਾਂਸ ਗਰੀਸ ਸਪੇਨ ਪੁਰਤਗਾਲ ਵਗੈਰਾ ਤੋਂ ਜਿਹੜਾ ਉਹ ਵਿਹਲਿਆਂ ਕਰਵਾ ਲਿਆ ਗਿਆ ਵਾ ਜਿਹੜੇ ਘੁੰਮਣ ਫਿਰਨ ਦੇ ਲਈ ਗਏ ਸੀ ਉਹਨਾਂ ਦੇ ਲਈ ਵੀ ਕਾਫੀ ਔਖਾ ਵਾ ਅਤੇ ਕਾਫੀ ਜ਼ਿਆਦਾ ਰਿਕਾਰਡ ਟੁੱਟ ਰਹੇ ਨੇ ਗਰਮੀ ਦੇ ਸੋ ਮੌਸਮ ਨੂੰ ਲੈ ਕੇ ਕਾਫੀ ਸਮੱਸਿਆ ਦੁਨੀਆਂ ਭਰ ਦੇ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਆ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ ਮੇਰੇ ਨਾਲ ਨੇ ਸੁਖ ਪਰਮਾਰ
1: ਜੀ ਹਾਂ ਬਿਲਕੁਲ ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀਗੀਆਂ ਕਿ ਤੁਸੀਂ ਕਿਸੇ ਨੂੰ ਪ੍ਰਪੋਜ਼ ਕੀਤਾ ਹੋਵੇ ਕਿ ਉਹ ਸਕਸੈਸਫੁਲੀ ਮਤਲਬ ਚੱਲ ਰਿਹਾ ਹਜੇ ਵੀ ਜਾਂ ਫਿਰ ਉਦੋਂ ਹੀ ਖਤਮ ਹੋ ਗਿਆ ਹੋਵੇ ਜਾਂ ਤੁਸੀਂ ਕਿਸੇ ਨੂੰ ਪ੍ਰਪੋਜ਼ ਕਰਦੇ ਦੇਖਿਆ ਹੋਵੇ ਇੱਦਾਂ ਦਾ ਪ੍ਰਪੋਜ਼ ਜਿਹੜਾ ਕਿ ਤੁਹਾਨੂੰ ਯੂਨੀਕ ਲੱਗਿਆ ਹੋਵੇ ਕਿ ਹਾਂ ਇੱਦਾਂ ਨਹੀਂ ਕੋਈ ਕਿਸੇ ਨੂੰ ਪ੍ਰਪੋਜ਼ ਕਰ ਸਕਦਾ ਅਤੇ ਤੁਸੀਂ ਸਾਨੂੰ ਆ ਕੇ ਦੱਸ ਸਕਦੇ ਹੋ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਤੁਸੀਂ ਚਾਹੇ ਆਪ ਵੀ ਕੀਤਾ ਹੋਵੇ ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਕਿ ਫਲਾਨੇ ਬੰਦੇ ਨੇ ਕੀਤਾ ਸੀਗਾ ਕੋਈ ਜ਼ਰੂਰੀ ਨਹੀਂ ਹੈਗਾ ਆਪਣਾ ਨਾਂ ਲੈਣਾ ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਕਿ ਹਾਂ ਥੋੜ੍ਹਾ ਜਿਹਾ ਮੈਂ ਆਪਣਾ ਨਾਂ ਲੈ ਸਕਦਾ ਕਿਸੇ ਦਾ ਡੇਰ ਆਪਣੇ ਨਾਂ ਲੈ ਕੇ ਅਤੇ ਤੁਸੀਂ ਸਾਨੂੰ ਤਾਂ ਵੀ ਆ ਕੇ ਦੱਸ ਸਕਦੇ ਹੋ ਕਿ ਮੈਂ ਇੱਦਾਂ ਕੀਤਾ ਸੀਗਾ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਸਾਨੂੰ ਜਿਹੜੀ ਇਹ ਗੱਲ ਉਹ ਸਾਡੇ ਤੱਕ ਪਹੁੰਚਾਉਣੀ ਆ ਤੇ ਅੱਗੇ ਗੱਲ ਸੁਣ ਕੇ ਗਾਹ ਕਿੱਦਾਂ ਵਧਾਉਣੀ ਉਹ ਅਸੀਂ ਤੁਹਾਨੂੰ ਦੱਸ ਦਾਂਗੇ
0: ਹੈ ਨਾ ਦੇਖੋ ਜੇ ਤੇ ਤੁਸੀਂ ਕੁਝ ਵਾਕਏ ਸੁਣਨਾ ਚਾਹੁੰਦੇ ਹੋ ਤੇ ਇਹ ਤਾਂ ਫਿਰ ਇੱਕ ਦੋ ਹੀ ਬੰਦੇ ਨੇ ਸਾਡੇ ਕੋਲ ਡੇਰਿੰਗ
1: ਹੈ
0: ਜਿਹੜੇ ਦੱਸ ਸਕਦੇ ਤੇ ਨੀਤੂ ਜੀ ਇਜ਼ ਵਨ ਆਫ ਦੈਮ ਜੇ ਤੁਸੀਂ ਕੁਝ ਸੁਣਨੀ ਆ ਤੇ ਬਾਕੀ ਤੇ ਇਹੋ ਜਿਹੀਆਂ ਗੱਲਾਂ ਨਹੀਂ
1: ਲੁਕਾਉਂਦੇ ਆ ਨਾ
0: ਡੇਰਿੰਗ ਨਹੀਂ ਹੁੰਦੇ ਇਹ ਤੁਹਾਨੂੰ ਦੱਸ ਦੇਣਗੇ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ ਹੈਲੋ
2: ਹੈਲੋ
0: ਹਾਂਜੀ ਹਾਂਜੀ ਕੀ ਹਾਲ
2: ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਠੀਕ ਠਾਕ ਹੋ
2: ਸਤਿ ਸ਼੍ਰੀ ਅਕਾਲ ਸੁਖ ਜੀ ਹਾਂਜੀ ਵਧੀਆ ਵਧੀਆ ਵੈਲਕਮ
1: ਸਤਿ ਸ਼੍ਰੀ ਅਕਾਲ ਜੀ ਨੀਤੂ ਜੀ ਥੈਂਕ ਯੂ ਹੋਰ ਕਿੱਦਾਂ ਹਾਲ ਚਾਲ ਹੈ ਤੁਹਾਡਾ
2: ਹਾਂਜੀ ਵਧੀਆ ਵਧੀਆ ਮੈਂ ਤਾਂ ਗੱਲਾਂ ਤਾਂ ਸਹੀ ਗੱਲ ਹੈ ਚੱਲ ਰਹੀਆਂ ਨੇਗੀਆਂ ਮੈਂ ਕਿਹਾ ਭਾਈ ਰੱਬਾ ਇੰਨਾ ਕੁਛ ਹੈ ਪਰ ਮੈਂ ਕਿਹਾ ਮੈਂ ਕਿੱਦਾਂ ਮਤਲਬ ਸਟਾਰਟ ਕਰਾਂ ਹੈਗਾ ਨਾ
1: ਮਟੀਰੀਅਲ ਜ਼ਿਆਦਾ ਹੈ ਤੁਹਾਡੇ ਕੋਲ
0: ਹੋਰ
2: ਨਹੀਂ ਨਹੀਂ ਜ਼ਿਆਦਾ ਵੀ ਨਹੀਂ ਹੈ ਬਸ ਮੇਰਾ ਹਾਸੇ ਵਾਲੀ ਗੱਲ ਹੈ ਮੈਂ ਹਾਸੇ ਚ ਦੱਸ ਦਿੰਦੀ ਹੈਗੀ ਫਿਰ ਮੈਂ ਬੱਚਿਆਂ ਦੀ ਗੱਲ ਕਰਾਉਂਦੀ ਹਾਂ ਐਕਚੁਅਲੀ ਜਦੋਂ ਇਹਨਾਂ ਨੇ ਮੈਨੂੰ ਪਹਿਲੀ ਵਾਰੀ ਪ੍ਰਪੋਜ਼ ਕੀਤਾ ਨਾ ਤੇ ਮੈਨੂੰ ਸਮਝ ਨਹੀਂ ਆਇਆ ਕਿ ਇਹ ਪ੍ਰਪੋਜ਼ ਹੈ ਕੀ ਹੈਗਾ ਨਾ ਤੇ ਪਹਿਲੀ ਵਾਰ ਚ ਮਤਲਬ ਹਾਂ ਮੈਨੂੰ ਕਹਿੰਦੇ ਦੇਖੋ ਮੈਂ ਨਾ ਚਾਹੁੰਦਾ ਮੈਂ ਮੈਰਿਜ ਕਰਵਾਉਣਾ ਚਾਹੁੰਦਾ ਮੈਂ ਚਾਹੁੰਦਾ ਕਿ ਤੁਸੀਂ ਹੋਵੋ ਠੀਕ ਹੈ ਪਰ ਜੇ ਤੁਸੀਂ ਐਵੇਂ ਕਹੋਗੇ ਨਾ ਕਿ ਮੈਂ ਤੁਹਾਡੇ ਪਿੱਛੇ ਮਰ ਜਾਊਂਗਾ ਜਾਂ ਮੈਂ ਕੁਛ ਕਰ ਲਾਂਗਾ ਇਹੋ ਜਿਹਾ ਕੁਛ ਤਾਂ ਨਹੀਂ ਮੈਂ ਕਰੂੰਗਾ ਪਰ ਮੈਂ ਚਾਹੁੰਦਾ ਕਿ ਤੁਹਾਡੇ ਵਰਗੀ ਕੁੜੀ ਆਵੇ ਮੇਰੀ ਲਾਈਫ ਦੇ ਵਿੱਚ ਹਨਾ ਸਮਝ ਨੀ ਲੱਗਿਆ ਪ੍ਰਪੋਜ਼
0: ਕੰਮੋ ਜੀ
2: ਬੰਦਾ
0: ਕੰਮੋ ਜੀ ਵਾਲਾ ਪ੍ਰਪੋਜ਼ ਹੈ
2: ਸਮਝ ਨੀ ਲੱਗਾ ਨਾ ਮੈਨੂੰ ਵੀ ਹੈ ਕੀ ਹੈਗਾ ਚਲੋ ਉਸ ਟਾਈਮ ਤਾਂ ਮੈਂ ਮਨਾ ਕਰਤਾ ਜੀ ਮਤਲਬ ਕਿਉਂਕਿ ਮੇਰੇ ਕੋਲ ਜ਼ਿੰਮੇਵਾਰੀਆਂ ਨਹੀਂ ਸੀ ਮੈਂ ਕਿਹਾ ਜੇ ਮੈਂ ਆ ਚੱਕਰਾਂ ਚ ਪੈ ਗਈ ਇੱਕ ਤਾਂ ਬੰਦਾ ਜ਼ਿਆਦਾ ਹੋਵੇ ਨਾ ਮੈਂ ਬੰਦਾ ਕਵੇ ਕੋਈ ਗੱਲ ਨੀ ਜੀ ਮੈਂ ਵੇਟ ਵੀ ਕਰਾਂਗਾ ਜੀ ਹੈ ਵੋ ਹੈ ਨਾ ਬਸ ਕਹਿ ਤਾ ਕਿਉਂਕਿ ਮੈਂ ਵੀ ਆਪਣੇ ਕੰਮ ਚ ਬੀਜ਼ੀ ਸੀਗੀ ਹੈ ਨਾ ਕਹਿ ਕੇ ਚੱਲ ਛੱਡਤਾ ਨਾ ਤੇ ਮੈਂ ਕਹ ਗਿਆ ਫਿਰ ਉਸ ਤੋਂ ਬਾਅਦ ਜਦੋਂ ਫਿਰ ਸਾਡੀ 2-3 ਸਾਲ ਬਾਅਦ ਜਿੱਦਾਂ ਨੋਰਮਲੀ ਗੱਲ ਹੋਈ ਨਾ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਪਾਰਟਨਰ ਬਣਨਾ ਹੈ ਨਾ ਤੇ ਫਿਰ ਮੈਨੂੰ ਆਇਆ ਮੈਂ ਕਿਹਾ ਹਾਏ ਰੱਬਾ ਵੀ ਹੁਣ ਤਾਂ ਮੇਰਾ ਕੰਮ ਸੈੱਟ ਜਿਹਾ ਹੋ ਗਿਆ ਘਰ ਦਾ ਜੋ ਵੀ ਮੈਂ ਕਰਨਾ ਸੀਗਾ ਹੁਣ ਤਾਂ ਬਾਕੀ ਮੈਂ ਕਿਹਾ ਵੀ ਇੱਕ ਵਾਰੀ ਬੰਦਾ ਜੀ ਮੈਨੂੰ ਕਹਿ ਦੇਵੇ ਨਾ ਦੁਬਾਰਾ ਕਰਦੇ ਪ੍ਰਪੋਜ਼ ਹੁਣ ਨੀ ਮੈਂ ਜਾਣ ਦੇਣਾ ਉਹ ਸਹੀ ਗੱਲ ਆ ਜਦੋਂ ਦੁਬਾਰਾ ਗੱਲ ਹੋਈ ਫਿਰ ਦੁਬਾਰਾ ਤਾਂ ਅਸੀਂ ਪ੍ਰਪੋਜ਼ ਕੀਤਾ ਹੀ ਨੀ ਇਹਨਾਂ ਨੇ ਫਿਰ ਤਾਂ ਸਾਡੀ ਮਤਲਬ ਇਹੋ ਜਿਹੀ ਸਾਡੀ ਗੱਲ ਤੁਰੀ ਇਹੋ ਜਿਹੀ ਗੱਲ ਤੁਰੀ ਨਾ ਸਾਨੂੰ ਇੱਕ ਦੂਜੇ ਦੀਆਂ ਸ਼ਕਲਾਂ ਯਾਦ ਅਸੀਂ ਕਿੱਦਾਂ ਦੇ ਲੱਗ ਰਹੇ ਕਿਉਂਕਿ ਅਸੀਂ ਕਦੀ ਮਿਲੇ ਤਾਂ ਹੈ ਨੀ ਫੋਨ ਦੀ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਨਾ ਬਸ ਫਿਰ ਤਾਂ ਸਿੱਧੀ ਵਿਆਹ ਤੇ ਗੱਲ ਫਿਰ ਤਾਂ ਹੋ ਗਿਆ ਦੁਨੀਆਂ ਮੰਨੇ ਨਾ ਮੰਨੇ ਘਰ ਦੇ ਮੰਨਣ ਬਸ ਜੇ ਵਿਆਹ ਕਰਾਉਣਾ ਤਾਂ ਇਸੇ ਕੁੜੀ ਨਾਲ ਕਰਾਉਣਾ
1: ਦੇਖਿਆ ਨੀ ਸੀ
2: ਨਹੀਂ ਇੱਕ ਵਾਰੀ ਦੇਖਿਆ ਸੀਗਾ ਸਿਰਫ ਇੱਕ ਵਾਰ
1: ਹਾਂ ਮੈਂ ਕਿਹਾ ਇੱਦਾਂ ਕਿੱਦਾਂ ਬੰਦੇ ਨੂੰ ਦੇਖਿਆ ਨੀ ਫੋਨ ਤੇ ਕਿੱਦਾਂ ਗੱਲ ਕਰ ਲਈ
2: ਮੇਰੇ ਫਾਦਰ ਨਹੀਂ ਮੰਨਦੇ ਸੀਗੇ ਹਨਾ ਵਿੱਚ ਦੀ ਮਤਲਬ ਕਿੰਨੇ ਸਾਰੇ ਇਸ਼ੂ ਹੋ ਜਾਂਦੇ ਆ ਵੀ ਤੇਰੀ ਜੋ ਐਜੂਕੇਸ਼ਨ ਹੈ ਨਹੀਂ ਹੈ ਆਪਾਂ ਇੰਟਰਕਾਸਟ ਆ ਜੀ ਉਧਰ ਮੇਰੇ ਮਾਮਾ ਜੀ ਵੀ ਨੀ ਮੰਨਦੇ ਸੀ ਹਨਾ ਤੇ ਫਿਰ ਇਹਨਾਂ ਨੇ ਇੱਕ ਗੱਲ ਕਹਿਤੀ ਸੀਗੀ ਉਹ ਚੀਜ਼ ਮੈਨੂੰ ਬੜੀ ਵਧੀਆ ਲੱਗੀ ਕਹਿੰਦੇ ਮੈਂ ਵਿਆਹ ਕਰਾ ਲੂੰਗਾ ਕਿਤੇ ਹੋ ਜਿੱਥੇ ਤੁਸੀਂ ਕਹੋਗੇ ਪਰ ਕਹਿੰਦੇ ਮੈਂ ਉਦੋਂ ਕਰਾਊਂਗਾ ਜਦੋਂ ਇਹ ਕੁੜੀ ਦਾ ਕਿਤੇ ਹੋਰ ਹੋ ਜਾਊਗਾ ਮਤਲਬ ਮੈਂ ਇਹਦੀ ਲਾਈਫ ਨੀ ਕਰਾਵਾਂ ਮੈਂ ਕਿਹਾ ਮੈਂ ਵੀ ਫਿਰ ਇਹੋ ਜਿਹੀ ਨੀ ਹੈਗੀ ਮੈਂ ਵੀ ਨੀ ਫਿਰ ਕਿਸੇ ਹੋਰ ਨਾਲ ਗਾਣਾ ਕਰਾਊਂਗੀ ਤਾਂ ਫਿਰ ਤੇਰੇ ਨਾਲ ਹੀ ਕਰਾਊਂਗੀ ਮੈਂ ਵੀ
0: ਇੱਕ ਪ੍ਰਪੋਜ਼ ਸੁਣੀਏ ਫਿਰ ਪ੍ਰਪੋਜ਼ ਸੁਣੀਏ ਇੱਕ ਫਿਰ ਆਪਾਂ
2: ਕੀ ਸੁਣੀ
3: ਐਸੇ ਗੌਰ ਤੇ ਕਿਉਂ ਜੀ मेरे मन में एक बात आई है।
4: क्या?
3: शिव जी की कृपा हुई तो एक दिन फूलसरी का एक छोटा सा लल्ला होगा मेरा कमोजी, और उसका नाम मैं रखूंगा श्री गंगा प्रसाद।
4: तो
3: कमोजी, आप मेरे उस लल्ले की मां बनेंगी?
0: मैं लगता बॉलीवुड की हॉलीवुड तो भी बेस्ट प्रपोज है।
1: देख लो।
2: नहीं, बड़ा वधिया। और तुहानू मैं दसना थोड़े दिन पहला दी गल है, ते असी ना एदा ही ना न्याणे नू मैं नवा रही, क्योंकि तुहानू पता ना साडा बाथरूम बन रहा है, जिहड़े पोर्टेबल हुंदे आ ना, ते ओह बाहर दी, ते ओह न्याणियां नू मैं नवा रही। मैं इहनां नू वैसे ही कहा, मैं कहा तुहानू आपां नू पता सीगा इक दूजे नू, है ना, मैं कहा तुसीं बजाज लाइन दे मैनू उत्थे उत्थे ऑफिस च मिले सीगे, ते मैं कहा देखो अपने न्याणे वी हो है ना। मतलब लाइफ है, तुसी देखो कुछ नहीं पता मैनू जिंदगी दे सफर च किदां दा कोई इंसान मिलदा है, है ना। नॉर्मली कि आपां पार्टनर बन जांदे आ ना।
1: मैं इस गल तो मेनू यह गल नहीं समझ लग रही उदो की, मतलब तुम एक किन्ने साल पहला भाजी ने देखा उदो बाद क्या हाँ ठीक है हूँ मैं, मतलब तुम एक बार नहीं सोचा वो बंदे दे बाल झड़ गए होणगे, वह बंदा मोटा हो गया होगा, वह बंदे ने कितने होर व्याह करा लिया होगा।
0: बंदा भी सोच सकता है,
1: नहीं उही गल ना, बंदा भी सोच सकता मतलब उन्हें व्याह करा लिया होगा, मतलब बड़ा अजीब है।
2: सारिया असि गल करते रहे ना, उही तो गल मैं इन्हों भी खुद कई बार कह दिनी हाँ, भी जिदा मान लो हाथ पै जाता ना जॉब ने, क्या हूं तुम कहते हो भी हाए देख के कुड़ी तो इन्ना काम कर दी है ये सारा ना। मैं क्या एक्चुअली तुम किया मेरे न इश्क मजाजी, मैं किता इश्क हकीकी। बंदा इश्क हकीकी च पिया होंगे ना, फिर कितने पता होंगे कि बंदा किदा का लगता। हूं भी मैं इन्हों कह दी कहते जिदा नॉर्मली है हर एक इंसान के फेस है ना, परमात्मा ने जो बनाया होंगे है ना, ਕਹਿੰਦੀ ਤੁਹਾਨੂੰ ਮੇਰਿਆ ਲੱਗਦਾ ਨੀ ਤੇਰੇ ਫੇਸ ਤੇ ਮੇਰੀ। ਮੈਂ ਕਿਹਾ ਇਹ ਤੁਹਾਡੀ ਬਿਊਟੀ ਆ, ਮੈਂ ਕਿਹਾ ਤੁਸੀਂ ਇੱਦਾਂ ਨਾ ਸੋਚਿਆ ਕਰੋ। ਮੈਂ ਕਿਹਾ ਰੂਹਾਂ ਦਾ ਰਿਸ਼ਤਾ ਹੁੰਦਾ, ਲੋਕੀ ਐਂ ਤਾਂ ਨਹੀਂ ਕਹਿ ਦਿੰਦੇ ਕਿ ਵਿਆਹ ਕਰਾਉਣਾ ਇਹ ਮੇਰਾ ਰੂਹ ਦਾ ਸਾਥੀ ਆ। ਮੈਂ ਕਿਹਾ ਉਹਦੇ ਵੀ ਤਾਂ ਸਰੀਰ ਦੀ ਕੋਈ ਬਨਾਵਟ ਆਉਂਦੀ ਨੀ ਜਦੋਂ ਰੂਹਾਂ ਦਾ ਰਿਸ਼ਤਾ ਹੁੰਦਾ
0: ਤਾਂ, ਕੋਈ ਮੈਟਰ ਨੀ ਕਰਦਾ। ਅੱਜ ਵੀ ਫਰੈਸ਼ ਹੈ ਇਹਨਾਂ ਦਾ ਪਿਆਰ ਹੈ ਨਾ, ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੈਂ ਆਏ, ਤੁਸੀਂ ਹਾਲੇ ਵੀ ਚੱਲਦਾ ਇਹਨਾਂ ਦਾ
2: ਬੇਚਾਰੇ। ਬਿਲਕੁਲ ਬਿਲਕੁਲ ਓਦਾਂ ਦਾ ਹੀ ਸਾਡਾ ਚੱਲਦਾ ਫਿਲਮੀ ਤਾਂ, ਜਿਹੜੇ ਦੇਖਦੇ ਆ ਨਾ ਲੋਕੀ, ਅਸੀਂ ਤਾਂ ਕਹਿੰਦੇ ਕਈ ਵਾਰੀ ਵੀ ਕੀ ਫਿਲਮ ਵਾਲੇ ਦੇਖਦੇ ਨੇਗੇ ਹਨਾ, ਸਾਡੇ ਤਾਂ ਰੀਅਲ ਲਾਈਫ ਦੇ ਵਿੱਚ ਹੀ ਚੱਲਦਾ ਐਜ ਏ ਫਰੈਂਡਲੀ ਹਾਸਾ ਮਜ਼ਾਕ ਇਹ ਹੋਆ। ਔਰ ਰੀਅਲ ਚ ਜਦੋਂ ਅਸੀਂ ਦੇਖਿਆ ਸੀ ਨਾ ਇੱਕ ਵਾਰ ਤਾਂ ਲੱਗਾ ਸੀ ਕਿ ਅਸੀਂ ਦੱਸਿਆ ਇੰਨਾ ਨੀ ਵੀ ਨੀ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਨੀ ਕੀਤਾ, ਥੋੜਾ ਜਿਹਾ ਮੈਨੂੰ ਵੀ ਲੱਗਿਆ। ਅਸੀਂ 5-6 ਮਹੀਨਿਆਂ ਬਾਅਦ ਗੱਲ ਕੀਤੀ ਆਪਸ ਚ ਵੀ ਹਨਾ, ਵੀ ਮੈਨੂੰ ਉਸ ਟਾਈਮ ਚ ਨਹੀਂ ਲੱਗਿਆ ਬਸ ਨਹੀਂ। ਪਰ ਉਹੀ ਗੱਲ ਹੈ ਨਾ ਸੋਚ ਨਾਲ, ਐਕਚੁਅਲੀ ਲੋਕ ਕਰਾਉਂਦੇ ਆਪਾਂ ਕਹਿੰਦੇ ਹਾਂ ਬਨਾਵਟੀ ਵਰਤਨ ਦੇ ਨਾਲ, ਐਕਚੁਅਲੀ ਵਿਆਹ ਤਾਂ ਸੋਚ ਦੇ ਨਾਲ ਹੁੰਦਾ ਇਨਸਾਨ ਦੇ ਨਾ, ਜਦੋਂ ਸੋਚ ਮਿਲ ਜਾਂਦੀ ਹੈ ਇਨਸਾਨ ਦੀ ਆਪਸ ਦੇ ਵਿੱਚ ਉਹ ਚੀਜ਼ ਆਉਂਦੀ ਹੈ ਜ਼ਿਆਦਾ।
1: ਤੁਹਾਡੀਆਂ ਭਾਈ ਸਾਧੂ ਗੱਲਾਂ,
0: ਇਹ ਤੁਹਾਡੇ ਤੁਹਾਡੇ ਉੱਤੋਂ ਦੀ
1: ਸਾਡੇ ਉੱਤੇ ਦੀ ਲੰਗਣ ਵਾਲੀਆਂ ਗੱਲਾਂ,
0: ਤੁਸੀਂ ਨਹੀਂ ਸਮਝ ਸਕਦੇ,
1: ਤੁਸੀਂ ਅਮਰ ਹੋ ਗਏ।
2: ਇੱਕ ਮਿੰਟ ਮੈਂ ਨਾਲ ਗੱਲ ਕਰਾਂ ਜ਼ਰੂਰ। ਹਾਂਜੀ
0: ਜੀ, ਹੈਲੋ, ਸਤਿ ਸ੍ਰੀ ਅਕਾਲ ਜਪਮਨ।
1: ਸਤਿ ਸ੍ਰੀ ਅਕਾਲ ਜਪਮਨ, ਮੰਮਾ ਦੀ ਆਵਾਜ਼ ਬੜੀ ਵਧੀਆ ਹੁੰਦੀ ਹੈ, ਤੁਹਾਡੀ ਆਵਾਜ਼ ਇਦਾਂ ਕਿਉਂ ਹੁੰਦੀ ਹੈ ਕਿ ਸਤਿ ਸ੍ਰੀ ਅੰਕਲ ਜੀ ਇਦਾਂ ਕਹਤੇ ਹੁੰਦੀ ਤੁਹਾਡੀ ਆਵਾਜ਼?
5: ਪਤਾ ਨਹੀਂ,
0: ਇਹ ਕਾਲੀ ਚ ਹੁੰਦੇ ਆ ਨਾ।
1: ਚਲੋ ਕੋਈ ਤਾਂ ਮੇਰੇ ਵਾਂਗੂ ਕਾਲੀ ਚ ਹੈਗਾ।
0: ਹੈ ਕਾਲੀ ਚ ਹੁੰਦੇ
5: ਜੀ? ਸਤਿ ਸ੍ਰੀ ਅਕਾਲ ਅੰਕਲ ਜੀ, ਸਤਿ ਸ੍ਰੀ ਅਕਾਲ ਆਂਟੀ ਜੀ, ਬੁਰਾ ਜਪਮਨ
1: ਸਿਡਨੀ ਵਾਲਾ, ਕਿੱਦਾਂ ਹਾਲ ਚਾਲ ਆ ਫੇਰ?
5: ਮੈਂ ਠੀਕ ਆ, ਤੁਸੀਂ ਠੀਕ ਹੋ?
1: ਅਸੀਂ ਤਾਂ ਬਹੁਤ ਵਧੀਆ। ਤੁਹਾਡਾ ਪਹਿਲਾ ਹਫਤਾ ਨਾ ਛੁੱਟੀਆਂ ਦਾ?
5: ਹਾਂਜੀ।
1: ਵਾਹ, ਕਿੰਨੇ ਲੱਕੀ ਆ ਤੁਸੀਂ, ਸਾਡੀਆਂ ਖਤਮ ਹੋਣ ਵਾਲੀਆਂ ਹੁੰਦੀਆਂ ਤੇ ਤੁਹਾਡੀਆਂ ਸ਼ੁਰੂ ਹੁੰਦੀਆਂ।
5: ਹਾਂਜੀ।
1: ਹੋਰ ਫਿਰ ਕੀ ਸੁਣਾਉਣਾ ਅੱਜ?
5: ਅੱਜ ਮੈਂ ਸੁਣਾਉਂਗਾ ਬੁਝਾਰਤ।
1: ਓਕੇ, ਆਉਣ ਦਿਓ ਫਿਰ, ਅਸੀਂ ਕਿਹੜਾ ਬੁਝਣੀ ਆ, ਸਾਨੂੰ ਆਉਣੀ ਨੀ।
5: ਉਹ ਚੀਜ਼ ਦੱਸੋ ਜਿਹੜੀ ਪਾਣੀ ਚ
0: ਥੋੜੇ ਦਿਨ ਪਹਿਲਾਂ ਵੀ ਆਈ ਸੀ ਪਰ ਮੈਨੂੰ ਫੇਰ ਭੁੱਲ ਗਈ ਆ।
1: ਇਹ ਕਿਹੜੀ ਚੀਜ਼ ਹੈ ਜਿਹੜੀ ਪਾਣੀ ਚ ਗਿੱਲੀ ਨੀ ਹੁੰਦੀ?
0: ਸਵਿਮਿੰਗ ਪੂਲ।
1: ਸਵਿਮਿੰਗ ਪੂਲ
5: ਨਹੀਂ,
1: ਫਿਸ਼
0: ਮੱਛੀ ਮੋਟਰ।
1: ਮੱਛੀ ਫਿਸ਼ ਨੀ ਗਿੱਲੀ ਨੀ ਹੁੰਦੀ? ਗੱਲ ਕਰਾ ਦੋ ਰਾਨੀ ਨਾਲ।
0: ਸਿੰਘਮ
1: ਅੱਜ ਤੁਹਾਡਾ ਬਰਥਡੇ ਆ।
0: ਓਏ ਹੈਪੀ ਬਰਥਡੇ ਟੂ ਯੂ।
5: ਨਹੀਂ ਕੱਲ
0: ਕੱਲ ਨੂੰ, ਚਲੋ ਫਿਰ ਕੱਲ ਗੱਲ ਕਰਾਂਗੇ।
1: ਕੱਲ ਨੂੰ ਕਰਾਂਗੇ ਫਿਰ।
0: ਫਿਰ ਤਾਂ ਕੱਲ ਗੱਲ ਕਰਾਂਗੇ।
1: ਹੈਪੀ ਬਰਥਡੇ ਇਨ ਐਡਵਾਂਸ। ਹੂੰ
5: ਤੁਸੀਂ
1: ਮੇਰੇ ਮੇਕਅਪ ਦੋਗੇ? ਮੇਕਅਪ ਦੋਗੇ? ਇੰਨੇ ਤੁਸੀਂ ਤਾਂ ਹਲੇ ਨਿੱਕੇ ਜਿਹੇ, ਮੇਕਅਪ ਕੀ ਕਰਨਾ?
2: ਕਹਿੰਦੇ ਤੁਸੀਂ ਕੀ ਕਰਨਾ ਮੇਕਅਪ?
1: ਮੇਕਅਪ ਇੰਨੇ ਛੋਟ, ਜਿਹੜੇ ਛੋਟੇ ਬੱਚੇ ਹੁੰਦੇ ਉਹ ਤਾਂ ਇੰਨੇ ਕਿਊਟ ਹੁੰਦੇ, ਉਹ ਮੇਕਅਪ ਲਾ ਕੇ ਤਾਂ ਹੋਰ ਗੰਦੇ ਲੱਗਦੇ ਆ। ਮੇਕਅਪ ਤਾਂ ਆਂਟੀਆਂ ਲਾਉਂਦੀਆਂ ਹੁੰਦੀਆਂ, ਬੱਚੇ ਥੋੜੀ ਮੇਕਅਪ ਲਾਉਂਦੇ ਆ। ਡੋਲੀ ਦਾ ਕਰਨਾ ਮੇਕਅਪ? ਓਕੇ, ਫਿਰ ਇੱਦਾਂ ਕਹੋ ਨਾ, ਫਿਰ ਉਹ ਲੈ ਦਾਂਗੇ, ਕੋਈ ਗੱਲ ਨੀ। ਦੱਸੋ ਕਿੰਨਾ ਮੇਕਅਪ, ਕਿੰਨੇ ਕਿਲੋ ਭੇਜੀਏ? ਬਸ 2 ਕਿਲੋ। ਓਕੇ ਠੀਕ ਆ, ਅਸੀਂ ਮੰਮਾ ਨੂੰ ਦੱਸਾਂਗੇ ਵੀ ਉਹ ਸਟੋਰ ਤੇ ਜਾ ਕੇ ਮੇਕਅਪ ਲੈ ਕੇ ਆਓ ਰੂਹਾਨੀ ਲਈ। ਠੀਕ ਆ?
5: ਠੀਕ ਆ, ਥੈਂਕ ਯੂ।
1: ਓ ਯੂ ਆਰ ਵੈਲਕਮ।
0: ਥੈਂਕ ਯੂ।
1: ਹਾਂਜੀ
5: ਗਾਣਾ ਸੁਣਾਓ।
1: ਓਕੇ ਸੁਣਾ ਦਿਓ ਗਾਣਾ।
5: ਅੱਜ ਮੰਗਲਵਾਰ ਹੈ, ਕਿਉਂ ਬੁਕੋ ਕਾਰ ਹੈ, ਕਿਉਂ ਗਏ ਡਾਕਟਰ ਕੇ ਪਾਸ, ਕਿਉਂ ਡਾਕਟਰ ਨੇ ਲਗਾਈ ਸੂਈ,
1: ਬਾਏ ਰੂਹਾਨੀ, ਬਾਏ ਨੀਤੂ ਜੀ, ਬਾਏ ਜਪਮਾਨ।
0: ਥੈਂਕ ਯੂ, ਥੈਂਕ ਯੂ। ਤੇ ਦਿਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਸ਼ਬਦਾਂ ਦੀ ਸਾਂਝ ਕੁਛ ਇਸ ਤਰ੍ਹਾਂ। ਲੀਰ ਕਹਿੰਦੇ ਕੱਪੜੇ ਦਾ ਹੌਲੀ ਹੌਲੀ ਘਸ ਕੇ ਪਾਟ ਜਾਣਾ, ਜਾਂ ਫਿਰ ਆਪ ਹੀ ਘਸੇ ਹੋਏ ਕੱਪੜੇ ਨੂੰ ਪਾੜ ਕੇ ਛੋਟੇ ਛੋਟੇ ਟੁਕੜੇ ਕਰ ਦੇਣੇ, ਇਹਨਾਂ ਨੂੰ ਲੀਰਾਂ ਆਖਦੇ ਨੇ। ਅਤੇ ਆਪਣੀ ਕਿਸੇ ਕਵਿਤਾ ਦੇ ਵਿੱਚ ਸ਼ਿਵ ਕੁਮਾਰ ਜੀ ਆਖਦੇ ਸਨ ਕਿ ਲੰਘਦੇ ਜਵਾਨੀਆਂ ਦਾ ਹਾੜ ਬੜੀ ਛੇਤੀ ਛੇਤੀ, ਸੋਹਣੀ ਜੰਗਾਲ ਦਿੰਦਾ ਨੈਣਾਂ ਦਿਆਂ ਤੀਰਾਂ ਨੂੰ, ਸੌਣ ਨੂੰ ਤਾਂ ਲੱਖ ਵਾਰੀ ਸੀਂਡੀਆਂ ਵੀ ਜਾਂਦੀਆਂ ਨੇ, ਸਿਉਣ ਨੂੰ ਤਾਂ ਲੱਖ ਵਾਰੀ ਸੀਤੀਆਂ ਵੀ ਜਾਂਦੀਆਂ ਨੇ, ਨਾ ਪਰ ਲੀਰਾਂ ਹੀ ਰਹਿੰਦਾ ਸਿਉਂ ਨੇ ਵੀ ਲੀਰਾਂ ਨੂੰ,
1: ਸਿਉਂ ਕੇ ਵੀ
0: ਲੀਰਾਂ ਨੂੰ। ਧੰਨਵਾਦ ਜੀ ਤੁਹਾਡਾ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਲੀਖ ਕਹਿੰਦੇ ਨੇ ਕਿ ਜੂ ਨਾਮ ਦੇ ਪਰਜੀਵੀ ਦੇ ਲਾਈਫ ਸਾਈਕਲ ਦਾ ਇੱਕ ਪੜਾਅ ਆ, ਤੱਖ ਲੀਖ ਅਤੇ ਫਿਰ ਬਣ ਜਾਂਦੀ ਆ ਜੂ। ਬਿਲਕੁਲ ਜੀ, ਲਾਣਾ ਕੁੰਬਾ ਕਬੀਲਾ ਖਾਨਦਾਨ ਲਾਂਬੂ ਲੰਬੇ ਸੋਟੇ ਦੇ ਇੱਕ ਸਿਰੇ 'ਤੇ ਕੱਪੜਾ ਜਾਂ ਫਿਰ ਸੁੱਕੇ ਪੱਤੇ ਬੰਨ ਕੇ ਅੱਗ ਲਾਉਣ ਦੇ ਲਈ ਬਣਾਇਆ ਗਿਆ। ਅਤੇ ਲਾਰੀ ਕਹਿੰਦੇ ਕਿ ਅੰਗਰੇਜ਼ਾਂ ਦੇ ਵੇਲਿਆਂ ਦੇ ਵਿੱਚ ਚੱਲੇ ਟਰੱਕ ਜਾਂ ਬੱਸਾਂ ਨੂੰ ਵੀ ਕਿਹਾ ਜਾਂਦਾ ਹੈ ਸ਼ਾਇਦ ਲਾਰੀ। ਅਤੇ ਲੋਚਾ ਕਹਿੰਦੇ ਕਿ ਲੋਚਣਾ ਇੱਛਾ ਤਾਂਗ ਨੂੰ ਕਹਿੰਦੇ ਨੇ, ਜਿਵੇਂ ਕਿ ਮਨ ਦੀ ਲੋਚ, ਅਤੇ ਲੋਚ ਕਿਸੇ ਪਏ ਹੋਏ ਪੰਗੇ ਨੂੰ ਵੀ ਕਹਿ ਦਿੱਤਾ ਜਾਂਦਾ ਲੋਚਾ। ਮੇਰੇ ਖਿਆਲ ਉਹ ਹਿੰਦੀ ਦੇ ਵਿੱਚ ਕਹਿ ਦਿੱਤਾ ਜਾਂਦਾ ਸ਼ਾਇਦ, ਹੈ ਨਾ, ਲੋਚਾ
1: ਜੀ, ਲੋਚਾ।
0: ਹਾਂ, ਤੇ ਲੂੰਬਾ ਸ਼ਾਇਦ ਇਹ ਅੱਗ ਦੇ ਨਾਲ ਸੰਬੰਧਿਤ ਕੋਈ ਚੀਜ਼ ਹੋਵੇ, ਪਰ ਪੱਕਾ ਨਹੀਂ ਪਤਾ। ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਜੀ।
0: ਜੀ ਸ਼ੁਕਰੀਆ ਤੁਹਾਡਾ, ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਲਿਖ ਕੇ ਭੇਜਿਆ। ਅਤੇ ਬਲਜੀਤ ਜੀ, ਅਮਰਜੀਤ, ਧੰਨਵਾਦ ਤੁਹਾਡਾ। ਅਤੇ ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਸਾਡੇ ਕਾਲਜ ਦੇ ਵਿੱਚ ਇੱਕ ਨਾਲ ਦੇ ਮੁੰਡੇ ਨੇ ਪੰਪ ਦੇ ਤਾਂ ਉਹ ਵੀ ਕੁੜੀ ਤੇਰੇ ਵੱਲ ਵੇਖਦੀ ਰਹਿੰਦੀ ਆ, ਅਤੇ ਇੱਕ ਦਿਨ ਉਹਨੇ ਪ੍ਰਪੋਜ਼ ਕਰਤਾ। ਕਹਿੰਦਾ ਜੀ ਮੈਂ ਤੁਹਾਡੇ ਨਾਲ ਫਰੈਂਡਸ਼ਿਪ ਕਰਨੀ ਆ। ਕੁੜੀ ਕਹਿੰਦੀ ਕਿਸ ਬੇਸ 'ਤੇ? ਅਤੇ ਅੱਗੋਂ ਨਰਵਸ

0: ਤੁਹਾਡਾ ਮਨ ਸਾਹਿਬ ਅਤੇ ਗੁਰਜੀਤ ਜੀ ਧੰਨਵਾਦ, ਸੁਖਵਿੰਦਰ ਜੀ ਧੰਨਵਾਦ, ਅਤੇ ਮਨਿੰਦਰ ਰੱਖੜਾ ਜੀ ਕਹਿੰਦੇ ਨੇ ਕਿ ਪਰਛਾਈ, ਅੱਛਾ ਉਹਦਾ ਆਨਸਰ ਭੇਜ ਰਹੇ ਹਾਂ। ਜਤਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵੈਲਕਮ ਸੁੱਖ ਜੀ, ਅਤੇ ਆਈ ਹੈਵ ਵਾਚ ਦ ਅਲਫਾ ਮੂਵੀ, ਗੁੱਡ ਟੂ ਵਾਚ, ਮੈਂ ਵਾਪਸ ਆਊਂਗਾ, ਮਸਟ ਵਾਚ, ਸਤਲੁਜ, ਟਰੁੱਥ ਐਂਡ ਮਸਟ ਵਾਚ ਫੋਰ ਐਵਰੀ ਵਨ, ਆਈ ਹੈਵ ਅਪਲੋਡਿਡ ਫੁੱਲ ਮੂਵੀ ਟੂ ਟਿਕਟੋਕ ਐਂਡ ਸਟਿਲ ਹੈਵ ਦ ਫੁੱਲ ਮੂਵ, ਇਫ ਸਮਨ ਵਾਂਟ ਆਈ ਕੈਨ ਸੈਂਡ, ਬਟ ਫਰੋਮ ਮਾਈ ਟਿਕਟੋਕ ਇਟਸ ਕਾਪੀਰਾਈਟ ਕਰਕੇ ਰਿਮੂਵ ਹੋ ਗਈ ਹੈ। ਓਕੇ
1: ਓਕੇ
0: ਜੀ। ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ $100 ਫੋਰ ਈਚ ਡਰਾਈਵਿੰਗ ਲਾਇਸੈਂਸ, $100 ਫੋਰ ਈਚ ਡਰਾਈਵਿੰਗ ਲਾਇਸੈਂਸ, ਇਹ ਕੀ ਚੀਜ਼ ਹੈ ਜੀ, ਥੋੜ੍ਹਾ ਜਿਹਾ ਦੱਸਿਓ ਮੈਨੂੰ ਇਹ ਕੀ ਚੀਜ਼
1: ਰਜਿਸਟ੍ਰੇਸ਼ਨ ਤਾਂ ਗੱਡੀਆਂ ਦੇ ਰਜਿਸਟ੍ਰੇਸ਼ਨ ਦੀ ਗੱਲ ਕਰਦੀ ਸੀ।
0: ਹਾਂ ਥੋੜ੍ਹਾ ਜਿਹਾ ਕਲੀਅਰ ਕਰ ਦਿਓ, ਕਿਉਂਕਿ ਹੁਣ ਮੈਸੇਜ ਪਹਿਲਾਂ ਦਾ ਵਾ, ਸ਼ਾਇਦ ਆਪਾਂ ਕੁਛ ਮਿਸ ਕਰ ਰਹੇ ਹੋਈਏ, ਕਿਉਂਕਿ ਉਹ ਤਾਂ 100 ਨਹੀਂ ਆ, ਇੱਥੇ ਤਾਂ 20% ਆ,
1: 186 ਯਾਦ ਹੋ ਗਿਆ।
0: ਹਾਂਜੀ, ਅਤੇ ਸੰਦੀਪ ਜੀ ਕਹਿੰਦੇ ਨੇ ਕਿ ਕਹਿੰਦੇ ਕਿ ਬਈ ਅਰਬੀ ਅਰਬੀ ਸਬਜ਼ੀ ਖਾਓ ਬਈ ਬੋਲੋ ਬਈ, ਅੱਛਾ ਭਾਬੀ ਕਹਿੰਦੇ ਨੇ ਕਿ ਅਰਬੀ ਸਬਜ਼ੀ ਖਾਓ ਬਈ ਬੋਲੋ ਬਈ। ਓਕੇ, ਮੈਂ ਮਾਫ਼ੀ ਚਾਹੁੰਦਾ ਜੀ, ਮੇਰੇ ਕਸੂਰ ਹੈ, ਮੈਨੂੰ ਨਹੀਂ ਇਹ ਚੀਜ਼ ਸਮਝ ਲੱਗੀ, ਕਿਉਂਕਿ ਸ਼ਾਇਦ ਪਹਿਲਾਂ ਤਾਂ ਆਇਆ ਪਿਆ ਮੈਸੇਜ ਕੁਛ ਹੋਰ
1: ਜੀ,
0: ਤੁਸੀਂ ਸੈਂਸ ਦੇ ਵਿੱਚ ਭੇਜਿਆ ਹੋਵੇ। ਅਤੇ ਚਲੋ ਆਓ ਆਪਾਂ ਹੁਣ ਸਮਾਪਤੀ ਵੱਲ ਨੂੰ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ, ਅਤੇ ਜਿੱਥੇ ਆਪਾਂ ਗੱਲਾਂ ਕਰ ਰਹੇ ਸਾਂ ਅੱਜ ਪ੍ਰਪੋਜ਼ ਦੀਆਂ, ਅਤੇ ਗੱਲਾਂ ਇੱਥੋਂ ਤੁਰੀਆਂ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਚਰਚੇ ਨੇ, ਇੱਕ ਅਜੀਬੋ ਗਰੀਬ ਪ੍ਰਪੋਜ਼ ਦੇ, ਵੈਸੇ ਪਹਿਲਾਂ ਪ੍ਰਪੋਜ਼ ਨਹੀਂ ਆ, ਇਸ ਤੋਂ ਪਹਿਲਾਂ ਵੀ ਦੁਨੀਆਂ ਦੇ ਉੱਤੇ ਕਈ ਤਰ੍ਹਾਂ ਦੇ ਪ੍ਰਪੋਜ਼ਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਆਈਆਂ ਨੇ, ਕਦੀ ਕਿਸੇ ਤਰ੍ਹਾਂ ਦੇ, ਕਦੀ ਕਿਸੇ ਤਰ੍ਹਾਂ ਦੇ ਨਾਲ, ਪਰ ਦੁਨੀਆਂ ਭਰ ਦਾ ਇੱਕ ਜਿਹੜਾ ਰੁਝਾਨ ਮੈਂ ਵੇਖ ਰਿਹਾ ਸੀ, ਦੁਨੀਆਂ ਭਰ ਦੇ ਵਿੱਚ 30 ਦੇਸ਼ਾਂ ਦੇ ਵਿੱਚੋਂ 76% ਜਿਹੜੇ ਅਡਲਟ ਨੇ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਪਿਆਰ ਹੋਇਆ ਵਾ 30 ਦੇਸ਼ਾਂ ਦੇ ਵਿੱਚੋਂ। ਅੱਛਾ, ਇਸ ਸੰਬੰਧ ਦੇ ਵਿੱਚ ਮੈਕਸੀਕੋ ਸਭ ਤੋਂ ਉੱਪਰ ਆ, ਵੀ ਜਿਹੜੇ ਜਿੱਥੋਂ ਦੇ ਨੌਜਵਾਨ ਮਹਿਸੂਸ ਕਰਦੇ ਨੇ ਮੁੰਡੇ ਕੁੜੀਆਂ ਵੀ ਹਾਂ ਪਿਆਰ ਨਾਂ ਦੀ ਕੋਈ ਚੀਜ਼ ਹੈਗੀ ਆ, ਹੋਇਆ ਵਾ 86%। ਜਪਾਨ ਦੇ ਵਿੱਚ ਸਰਪ੍ਰਾਈਜ਼ਿੰਗਲੀ ਕਹਿੰਦੇ ਕਿ ਇਹ ਚੀਜ਼ ਸਭ ਤੋਂ ਘੱਟ ਆ, ਇਸ ਪਾਸੇ ਨੂੰ ਉਹਨਾਂ ਦਾ ਬਿਲਕੁਲ ਵੀ ਘੱਟ ਰੁਝਾਨ ਹੈ, 55% ਇਹ ਰੇਸ਼ੋ ਰਹਿ ਜਾਂਦੀ ਹੈ। ਬਾਕੀ ਆਪਣੇ ਦੇਸ਼ਾਂ 'ਚ ਕਿੰਨੀ ਗਏ ਤਾਂ ਆਪਾਂ ਚਲੋ ਜਾਣਦੇ ਹੀ ਹਾਂ, ਜਨਰੇਸ਼ਨ ਜ਼ੀ ਦੀ ਜੇ ਗੱਲ ਕਰੀਏ ਤਾਂ 68%, ਅਤੇ ਜਿਹੜੇ ਮਲੇਨੀਅਨਸ ਨੇ ਉਹਨਾਂ ਦੇ ਵਿੱਚ 62% ਲੋਕ ਜਿਹੜੇ ਆ ਉਹ ਹਾਲੇ ਵੀ ਪ੍ਰਪੋਜ਼ ਕਰਨ, ਵਿਆਹ ਕਰਨ ਦੇ ਹੱਕ ਦੇ ਵਿੱਚ ਹਾਮੀ ਭਰਦੇ ਨੇ ਫਿਲਹਾਲ, ਪਰ ਇਹ ਆ ਕਿ ਇਹ ਚੀਜ਼ ਦਿਨੋਂ ਦਿਨ ਘੱਟ ਰਹੀ ਆ, ਇਸ ਵਜ੍ਹਾ ਦੇ ਕਰਕੇ ਸ਼ਾਇਦ ਇਹ ਚੀਜ਼ਾਂ ਜ਼ਿਆਦਾ ਚਰਚਾ ਦੇ ਵਿੱਚ ਆ ਜਾਂਦੀਆਂ, ਕਿਉਂਕਿ ਲੋਕਾਂ ਦੇ ਵਿੱਚੋਂ ਇਹ ਭਾਵਨਾਵਾਂ ਘੱਟ ਰਹੀਆਂ ਨੇ, ਕਿਉਂਕਿ ਇਹ ਵੀ ਮੰਨਿਆ ਜਾਂਦਾ ਕਿ ਅੱਜ ਕੱਲ੍ਹ ਉਹ ਉਨੀ ਜ਼ਿਆਦਾ ਜਿਹੜੀ ਜਦੋਜਹਿਦ ਨਹੀਂ ਰਹਿ ਜਾਂਦੀ ਇੱਕ ਦੂਸਰੇ ਨੂੰ ਪਾਉਣ ਦੇ ਲਈ, ਇੱਕ ਦੂਸਰੇ ਦੇ ਨਾਲ ਇਜ਼ਹਾਰ ਕਰਨ ਦੇ ਲਈ। 2017 ਦੇ ਵਿੱਚ ਜਿਹੜੀ ਗਲੋਬਲ ਤਲਾਕ ਦੀ ਦਰ ਸੀ ਉਹ ਪ੍ਰਤੀ 1000 ਦੇ ਪਿੱਛੇ 1.8% ਸੀ। ਮਾਲਦੀਵ ਦੇ ਵਿੱਚ ਕਹਿੰਦੇ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਲਾਕ ਦੀ ਦਰ ਆ, ਜਿੱਥੇ 10.97 ਜਿਹੜਾ ਉਹ ਪ੍ਰਤੀ 1000 ਬੰਦੇ ਦੇ ਪਿੱਛੇ ਤਲਾਕ ਹੋ ਰਹੇ ਨੇ। ਦੂਸਰੇ ਪਾਸੇ 2025 ਦੇ ਵਿੱਚ ਸ਼੍ਰੀਲੰਕਾ ਦੀ ਤਲਾਕ ਦੀ ਦਰ ਜਿਹੜੀ ਆ ਸਭ ਤੋਂ ਘੱਟ ਦਰਜ ਕੀਤੀ ਗਈ ਹੈ, ਜਿੱਥੇ ਕਿ 0.15% ਪ੍ਰਤੀ 1000 ਬੰਦੇ ਪਿੱਛੇ ਦਰਜ ਕੀਤੀ ਗਈ ਹੈ। ਸੋ ਇਹ ਇਸ ਤਰੀਕੇ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਜਿੱਥੇ ਤਲਾਕ ਦੀਆਂ ਦਰਾਂ ਵੱਧ ਰਹੀਆਂ ਨੇ, ਲੋਕਾਂ ਦੇ ਵਿੱਚ ਪਿਆਰ ਦਾ ਜਿਹੜਾ ਇਜ਼ਹਾਰ ਕਰਨਾ, ਇਕਬਾਲ ਕਰਨਾ, ਉਹ ਚੀਜ਼ਾਂ ਘੱਟ ਰਹੀਆਂ ਨੇ, ਉਹਨਾਂ ਦੇ ਪਿੱਛੇ ਬਹੁਤ ਸਾਰੇ ਕਾਰਨ ਵੀ ਇਸ ਰਿਪੋਰਟ ਦੇ ਵਿੱਚ ਦੱਸੇ ਗਏ ਨੇ ਕਿ ਆਖਿਰਕਾਰ ਉਹ ਕਿਉਂ ਆ, ਅਤੇ ਉਹਦੇ ਪਿੱਛੇ ਸਾਡੀ ਸੋਚ ਵੀ ਦਿਨੋਂ ਦਿਨ ਪਤਾ ਲੱਗ ਰਹੀ ਹੈ ਕਿ ਸਾਡੀ ਸੋਚ ਕਿਹੜੇ ਤਰੀਕੇ ਦੇ ਨਾਲ ਬਦਲ ਰਹੀ ਹੈ, ਕਿਹੜੇ ਤਰੀਕੇ ਦੇ ਨਾਲ ਆਪਾਂ ਹੁਣ ਹੌਲੀ ਹੌਲੀ ਜਜ਼ਬਾਤਾਂ ਤੋਂ ਇੱਕ ਦੂਸਰੇ ਦੇ ਜਿਹੜੇ ਇਜ਼ਹਾਰ ਨੇ ਉਹਨਾਂ ਦੀ ਸ਼ਿੱਦਤ ਤੋਂ ਆਪਾਂ ਕਿੱਦਾਂ ਹੌਲੀ ਹੌਲੀ ਪਿੱਛੇ ਹੋ ਰਹੇ ਹਾਂ, ਕਿੱਦਾਂ ਸਾਨੂੰ ਹੌਲੀ ਹੌਲੀ ਇਹ ਚੀਜ਼ ਸਮਝ ਆ ਰਹੀ ਆ ਕਿ ਇਹ ਸਭ ਕੁਝ ਸ਼ਾਇਦ ਜਾਂ ਪਹਿਲਾਂ ਝੂਠ ਹੀ ਅਤੇ ਜਾਂ ਫਿਰ ਹੁਣ ਝੂਠ ਸਾਬਤ ਹੋ ਰਿਹਾ। ਪਰ ਇਹ ਚੀਜ਼ ਜ਼ਰੂਰੀ ਆ ਕਿ ਜਦੋਂ ਵੀ ਕੋਈ ਕਿਸੇ ਨੂੰ ਪ੍ਰਪੋਜ਼ ਕਰਦਾ ਵਾ ਤਾਂ ਇਹਦਾ ਮਤਲਬ ਇਹ ਕਿ ਉਹਨੇ ਆਪਣਾ ਮਨ ਦੀ ਗੱਲ ਹਾਲੇ ਤੱਕ ਕਿਸੇ ਦੇ ਨਾਲ ਕੀਤੀ ਨਹੀਂ ਆ। ਪਰ ਇਹ ਰਿਪੋਰਟ ਦੇ ਵਿੱਚ ਇਹ ਵੀ ਆਪਾਂ ਵੇਖ ਸਕਦੇ ਹਾਂ, ਮਨੋਵਿਗਿਆਨ ਇਹ ਕਹਿੰਦਾ ਕਿ ਜਦੋਂ ਤੁਸੀਂ ਕਿਸੇ ਨੂੰ ਪਿਆਰ ਤੁਸੀਂ ਕਰਦੇ ਹੋ ਜਾਂ ਕਿਸੇ ਪ੍ਰਤੀ ਤੁਹਾਡਾ ਝੁਕਾਅ ਹੁੰਦਾ ਤਾਂ ਉੱਥੇ ਫਿਰ ਦੱਸਣ ਦੀ ਲੋੜ ਨਹੀਂ ਪੈਂਦੀ, ਉੱਥੇ ਫਿਰ ਤੁਹਾਡੀ ਬੋਡੀ ਲੈਂਗੁਏਜ ਜਾਂ ਫਿਰ ਜੇ ਅੱਗੋਂ ਵੀ ਕੋਈ ਉੱਦਾਂ ਦਾ ਇਜ਼ਹਾਰ ਅਹਿਸਾਸ ਕੋਈ ਹੋਵੇ ਤਾਂ ਫਿਰ ਉਹ ਆਪਣੇ ਆਪ ਚੀਜ਼ਾਂ ਅਗਲੇ ਨੂੰ ਸਮਝ ਆ ਚੁੱਕੀਆਂ ਹੁੰਦੀਆਂ ਨੇ, ਉਹ ਫਿਰ ਬੋਲ ਕੇ ਕਹਿ ਕੇ ਦੱਸਣਾ ਸਿਰਫ ਇੱਕ ਫੋਰਮੈਲਿਟੀ ਹੋ ਜਾਂਦੀ ਹੈ। ਸੋ ਇੱਦਾਂ ਦਾ ਹੀ ਸ਼ਾਇਦ ਆਪਾਂ ਇਹਨਾਂ ਪ੍ਰਪੋਜ਼ਿਸ ਦੇ ਪਿੱਛੇ ਵੇਖਦੇ ਹਾਂ, ਕਿਉਂਕਿ ਲਗਭਗ ਬੰਦਾ ਪਹਿਲਾਂ ਹੀ ਪਤਾ

0: ਹੁੰਦਾ ਤੁਹਾਨੂੰ ਪੇਨ ਨੇ ਕਿਹੜੇ ਪਾਸੇ ਨੂੰ ਜਾਣਾ ਵਾ ਕਿਹੜੇ ਪਾਸੇ ਨੂੰ ਨਹੀਂ ਤੇ ਜੇ ਕਿਸੇ ਨੂੰ ਇਹ ਵੀ ਸਮਝ ਨਹੀਂ ਹੈਗੀ ਜਾਂ ਫਿਰ ਇਹ ਵੀ ਜੇ ਕੋਈ ਨਹੀਂ ਸਮਝ ਪਾਇਆ ਵੀ ਇਹਦੇ ਮਨ ਦੇ ਵਿੱਚ ਮੇਰੇ ਪ੍ਰਤੀ ਕੁਛ ਹੈ ਜਾਂ ਨਹੀਂ ਹੈ ਤੇ ਉਸ ਸੰਬੰਧ ਦੇ ਵਿੱਚ ਕਹਿੰਦੇ ਫਿਰ ਟਿਊਨਿੰਗ ਹੋਣੀ ਵੀ ਥੋੜ੍ਹੀ ਜਿਹੀ ਔਖੀ ਆ ਨਹੀਂ ਤੇ ਉਹ ਬੀਜ ਪਹਿਲਾਂ ਹੀ ਪਨਪ ਚੁੱਕੇ ਹੁੰਦੇ ਆ ਪਹਿਲਾਂ ਹੀ ਇੱਕ ਦੂਸਰੇ ਦਾ ਪਤਾ ਹੁੰਦਾ ਵਾ ਨਹੀਂ ਤੇ ਫਿਰ ਇੰਨੀ ਉੱਤੇ ਚੜ੍ਹ ਕੇ ਬੰਦਾ ਜਦੋਂ ਪ੍ਰਪੋਜ਼ ਕਰੇ ਇੰਨੀ ਉੱਚੀ ਥਾਂ ਦੇ ਉੱਤੇ ਜਾ ਕੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਹੈ ਤੇ ਫਿਰ ਉੱਥੋਂ ਹੋਰ ਕੁਛ ਟੁੱਟੇ ਨਾ ਟੁੱਟੇ ਫਿਰ ਦਿਲ ਬੰਦੇ ਦਾ ਜ਼ਰੂਰ ਟੁੱਟਦਾ
1: ਬਹੁਤ ਜ਼ੋਰ ਨਾਲ ਟੁੱਟੂਗਾ ਨਾ
0: ਨਹੀਂ ਤੇ ਹੱਡੀਆਂ ਤੇ ਜ਼ਰੂਰ ਟੁੱਟਣਗੀਆਂ
1: ਰੰਜੋ ਜੀ ਤੁਸੀਂ ਇੱਕ ਗੱਲ ਨੋਟ ਕੀਤੀ ਜਿੰਨੇ ਵੀ ਆਪਾਂ ਪ੍ਰਪੋਜ਼ ਦੇਖ ਰਹੇ ਸੀ ਮੈਂ ਥੋੜ੍ਹੇ ਦਿਨ ਪਹਿਲਾਂ ਦੇਖਦੀ ਸੀਗੀ ਕਿ ਕੋਈ ਪ੍ਰੋਟੈਸਟ ਚੱਲ ਰਿਹਾ ਸੀ ਉਹਦੇ ਵਿੱਚ ਵੀ ਕਿਸੇ ਮੁੰਡੇ ਨੇ ਕੁੜੀ ਨੂੰ ਪ੍ਰਪੋਜ਼ ਕੀਤਾ ਨਾ ਪ੍ਰੋਟੈਸਟ ਦੀ ਵੀਡੀਓ ਦੇ ਵਿੱਚ ਜਾਣੀ ਉਹਨਾਂ ਦੀ ਵੀਡੀਓ ਜ਼ਿਆਦਾ ਵਾਇਰਲ ਹੋ ਗਈ ਉਸ ਪ੍ਰੋਟੈਸਟ ਨਾਲੋਂ ਮੈਂ ਇਹ ਸੋਚਦੀ ਸੀ ਕਿ ਕਦੇ ਵੀ ਕੁੜੀ ਨੇ ਨਹੀਂ ਕੋਈ ਵੀ ਕਮਿਊਨਿਟੀ ਹੋਵੇ ਕੁੜੀ ਨਹੀਂ ਪ੍ਰਪੋਜ਼ ਕਰਦੀ ਮਤਲਬ ਇਹ ਬਣਿਆ ਹੀ ਆਵੇ ਮੁੰਡੇ ਨੇ ਪ੍ਰਪੋਜ਼ ਕਰਨਾ ਹੈ ਹਨਾ ਮਤਲਬ ਹੋਰ ਸਾਰਾ ਕੁਛ ਹੋ ਗਿਆ ਫੈਮਨਿਜ਼ਮ ਸਾਰਾ ਕੁਛ ਲਾਈਕ ਅਸੀਂ ਘੱਟ ਨਹੀਂ ਹੈਗੇ ਇਸ ਤੋਂ ਪਰ ਫਿਰ ਵੀ ਇਸ ਮਾਮਲੇ ਦੇ ਵਿੱਚ ਹਾਲੇ ਵੀ ਕੁੜੀਆਂ ਨੂੰ ਹੈਗਾ ਵੀ ਨਹੀਂ ਮੁੰਡਾ ਹੀ ਪ੍ਰਪੋਜ਼ ਕਰੇ ਮੈਂ ਨਹੀਂ ਕਰਨਾ
0: ਨਹੀਂ ਹੋਊਗਾ ਸ਼ਾਇਦ ਇੱਦਾਂ ਦੀਆਂ ਐਗਜ਼ਾਮਪਲਸ ਤੇ ਜ਼ਰੂਰ ਹੋਣਗੀਆਂ ਪਰ ਇਹ ਆ ਕਿ ਉਹ ਸਾਡਾ ਹੁਣ ਆਲ ਟੁਗੈਦਰ ਆਪਾਂ ਵੇਖੀਏ ਸਮਾਜ ਹੀ ਇੱਦਾਂ ਦਾ ਹੀ ਸਾਡਾ ਤਾਣਾ ਬਾਣਾ ਇੱਦਾਂ ਦਾ ਹੀ ਬਣਿਆ ਵਾ ਨਾ
1: ਵੈਸਟਰਨ ਕਲਚਰ ਵੀ ਮਤਲਬ ਸਾਰੇ ਮੁੰਡੇ ਹੀ ਕਰਦੇ ਆ
0: ਵੈਸੇ ਵੀ ਜਿਹੜਾ ਪੇਸ਼ੈਂਸ ਆ ਤੇ ਉਹ ਜ਼ਿਆਦਾਤਰ ਜਿਹੜਾ ਸੰਜਮ ਆ ਪੇਸ਼ੈਂਸ ਆ ਉਹ ਜ਼ਿਆਦਾ ਜਨਾਨੀ ਦੇ ਹਿੱਸੇ ਆਇਆ ਵਾ ਦੂਸਰੀ ਗੱਲ ਇਹ ਆ ਕਿ ਚੀਜ਼ਾਂ ਨੂੰ ਲਕਾ ਲੈਣਾ ਅੰਦਰ ਦੱਬ ਲੈਣਾ ਇਹ ਵੀ ਚੀਜ਼ ਜਿਹੜੀ ਹੈ ਲੇਡੀਜ਼ ਦੇ ਹੱਕ ਆ ਬੰਦੇ ਜਿਹੜੇ ਆ ਬਹੁਤਾ ਚਿਰ ਤੱਕ ਉਹ ਚੀਜ਼ ਨਹੀਂ ਇਸ ਲਿਹਾਜ਼ ਦੇ ਨਾਲ ਬਹੁਤੀ ਚੀਜ਼ ਨਹੀਂ ਆਪਣੇ ਅੰਦਰ ਰੱਖ ਪਾਉਂਦੇ ਜਾਂ ਫਿਰ ਇੱਕ ਬਣ ਗਈ ਆ ਨਾ ਇਹ ਗੱਲ ਜਾਂ ਇੱਕ ਹੋਰ ਐਂਗਲ ਤੋਂ ਆਪਾਂ ਵੇਖੀਏ ਤੇ ਉਹ ਬਣ ਗਈ ਆ ਵੀ ਇਹ ਗੱਲ ਤੁਸੀਂ ਕਹਿਣੀ ਹੁੰਦੀ ਆ ਆਪਣੇ ਮਰਦ ਨੇ ਕਹਿਣੀ ਹੁੰਦੀ ਆ ਜਨਾਨੀਆਂ ਦੇ ਮੂੰਹ ਚੰਗੀ ਨਹੀਂ ਲੱਗਦੀ ਜੇ ਉਹ ਕਹਿ ਦੇਣ ਤੇ ਉਹਦੀ ਵੈਲਿਊ ਨਹੀਂ ਓਨੀ ਰਹੀ ਹਾਂ ਇਹ ਵੀ ਮੰਨਿਆ ਜਾਂਦਾ ਨਾ ਵੀ ਉਹ ਨਹੀਂ ਫਿਰ ਉਹ ਚੀਜ਼ ਗਲਤ ਮੰਨੀ ਜਾਂਦੀ ਆ ਫਿਰ ਉਹ ਸਹੀ ਹੋਣ ਦੀ ਥਾਂ ਤੇ
1: ਮੈਂ ਕਿਹਾ ਜਦੋਂ ਲੜਾਈ ਕਰਦੇ ਨਾ ਤਾਂ ਕਹਿੰਦੇ ਤੂੰ ਹੀ ਆਇਆ ਸੀ ਐਡੇ ਵੱਡੀ ਬਰਾਤ ਲੈ ਕੇ ਮੈਂ ਤਾਂ ਨੀ ਆਈ ਸੀ ਭੱਜੀ ਨਾ ਠੀਕ ਵਿਆਹ ਕਰਾਉਣ ਨਾ ਤੇ ਹੁਣ ਇਹ ਕੀ ਕਹਿੰਦੇ ਤੂੰ ਹੀ ਹੋਇਆ ਸੀ ਗੋਡਿਆਂ ਭਾਰ ਲੈ ਮੇਲਾ ਵਿਆਹ ਕਰਾਉਂਗੀ ਮੈਂ ਨਹੀਂ ਸੀ ਹੋਈ ਉਹ ਵੀ ਗੱਲ ਹੋਣੀ ਨਾ ਵੀ ਚੱਲ ਸਾਡਾ ਕਿਤੇ ਤਾਂ ਰਹਿ ਜਾ ਲੜਾਈ ਦੇ ਲਈ
0: ਇੱਕ
1: ਪੁਆਇੰਟ ਤਾਂ ਰਹਿ ਜਾ ਲੜਾਈ ਲਈ
0: ਤੇ ਚਲੋ ਆਪਾਂ ਸ਼ਬਦਾਂ ਵੱਲ ਨੂੰ ਹੋਈਏ ਮੈਨੂੰ ਲੱਗਦਾ ਦੱਸ ਹੀ ਚੁੱਕੇ ਨੇ ਸਾਰੇ
1: ਜੀ ਬਿਲਕੁਲ
0: ਫਿਰ ਵੀ ਆਪਾਂ ਇੱਕ ਆਪਣੀ ਜਿਹੜੀ ਦੂਰ ਉਹਦੇ ਉੱਤੇ ਪਾ ਲੈਂਦੇ ਹਾਂ ਅਤੇ ਉਸਦੇ ਦਰਜੇ ਦੇ ਦਰਮਿਆਨ ਤੁਸੀਂ ਆਪਣੀ ਲਿਸਟ ਕੱਢ ਦਿਓ ਜੇ ਮੈਂ ਇੱਧਰ ਦੱਸਦਾ ਕਿ ਮੈਚ ਇਸ ਟਾਈਮ ਲਾਈਵ ਚੱਲ ਰਿਹਾ ਬੈਲਜੀਅਮ ਅਤੇ USA ਦਾ 3-1 ਦੇ ਨਾਲ ਬੈਲਜੀਅਮ ਇਸ ਟਾਈਮ ਦੇ ਉੱਤੇ ਜਿੱਤ ਰਿਹਾ ਅਤੇ ਲਗਭਗ ਆਪਾਂ ਕਹਿ ਲਈਏ ਕਿ ਅਮਰੀਕਾ ਬਾਹਰ ਹੋਣ ਨੂੰ ਸੋ ਹੋਸਟ ਦੇਸ਼ਾਂ ਦੇ ਵਿੱਚੋਂ 2 ਜਿੱਥੇ ਪਹਿਲਾਂ ਹੀ ਬਾਹਰ ਹੋ ਚੁੱਕੇ ਨੇ ਅਤੇ ਉੱਥੇ ਹੁਣ ਤੀਸਰਾ ਅਮਰੀਕਾ ਸੀ ਅਤੇ ਉਹ ਵੀ ਲਗਭਗ ਆਪਾਂ ਕਹਿ ਲਈਏ ਕਿ ਬਾਹਰ ਹੋਣ ਦੇ ਕਗਾਰ ਦਿੱਤੇ ਆ ਇਸ ਟਾਈਮ ਮੈਚ ਜਿਹੜਾ ਉਹ 83ਵੇਂ ਮਿੰਟ ਦੇ ਵਿੱਚ ਚੱਲ ਰਿਹਾ ਆਪਾਂ ਸਵੇਰੇ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਜੇ ਤੁਸੀਂ ਰਿਪੀਟ ਸੁਣ ਰਹੇ ਹੋਗੇ ਤਾਂ ਮਾਫ਼ੀ ਚਾਹੁੰਦੇ ਉਹਦੇ ਵਿੱਚ ਤੁਸੀਂ ਐਡਜਸਟਮੈਂਟ ਆਪਣੇ ਆਪ ਜ਼ਰੂਰ ਕਰ ਲਿਓ ਇਸ ਟਾਈਮ ਲਾਈਵ ਚੱਲ ਰਿਹਾ ਵਾ USA ਬੈਲਜੀਅਮ ਦਾ ਅਤੇ 3-1 ਦੇ ਨਾਲ ਬੈਲਜੀਅਮ ਜਿੱਤ ਰਿਹਾ ਹੁਣ ਉਹਨੇ ਸ਼ਬਦਾਂ 'ਤੇ
1: ਜੀ ਬਿਲਕੁਲ ਅੱਜ ਦਾ ਸਾਡਾ ਪਹਿਲਾ ਸ਼ਬਦ ਸੀ ਲੀਰ ਲੀਰ ਹੁੰਦੀ ਹੈ ਕੱਪੜੇ ਦੇ ਵਿੱਚੋਂ ਜਿਹੜਾ ਕੋਈ ਵੀ ਪਾੜਿਆ ਹੋਇਆ ਲੰਬਾ ਜਿਹਾ ਟੁਕੜਾ ਹੋਵੇ ਉਹਨੂੰ ਆਪਾਂ ਲੀਰ ਕਹਿ ਦਿੰਦੇ ਹਾਂ ਦੂਸਰਾ ਸ਼ਬਦ ਸੀ ਲੀਖ ਲੀਖ ਹੁੰਦੀ ਆ ਜਿਹੜੀਆਂ ਜੂਆਂ ਪੈਂਦੀਆਂ ਸਿਰ ਵਿੱਚ ਜਿਹੜੀਆਂ ਉਹ ਆਂਡੇ ਦਿੰਦੀਆਂ ਆ ਉਹ ਹੁੰਦੀਆਂ ਲੀਖਾਂ ਲੀਖਾਂ ਕਦੀ ਵੀ ਤੁਹਾਡੀ ਸਕਿਨ ਦੇ ਨਾਲ ਨਹੀਂ ਹੁੰਦੀਆਂ ਹਮੇਸ਼ਾ ਵਾਲਾਂ ਦੇ ਨਾਲ ਚੁੰਬੜੀਆਂ ਹੁੰਦੀਆਂ ਉਸ ਤੋਂ
0: ਨਹੀਂ ਤੱਕ ਆਂਡੇ ਹੁੰਦੇ ਆ ਕਿ ਉਸ ਤੋਂ ਬਾਅਦ ਚ ਫਿਰ ਉਹ ਡਿਵੈਲਪ ਹੋ ਕੇ ਲੀਖ ਫਿਰ ਜੂ ਬਣਦੀ ਆ ਗਈ
1: ਹਾਂਜੀ ਲੀਖ
0: ਦਿਆ ਜੀ ਨੇ ਦੱਸਿਆ ਵਾ ਉਹਦਾ ਇੱਕ ਪ੍ਰੋਸੈਸ ਹੀ ਹੈ ਇਹਨਾਂ ਦਾ ਕਿ ਅਲੱਗ ਅਲੱਗ ਸਟੇਜਿਸ ਦੇ ਉੱਤੇ ਜਿਹੜੇ ਤਰੀਕੇ ਦੇ ਨਾਲ ਮਤਲਬ ਵੱਧ ਵੱਧ ਕੇ ਤੇ ਫਿਰ ਮਤਲਬ ਜਿਹੜੀ ਉਹੀ ਗਾਂ ਜੂ ਬਣ ਜਾਂਦੀ ਹੈ
1: ਜੀ ਉਸ ਤੋਂ ਅਗਲਾ ਸ਼ਬਦ ਸੀ ਲਾਣਾ ਲਾਣਾ ਹੁੰਦਾ ਖਾਨਦਾਨ ਜਾਂ ਟੱਬਰ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਫਲਾਨਿਆਂ ਦੇ ਲਾਣੇ 'ਚੋਂ ਉਹਨਾਂ ਦੇ ਖਾਨਦਾਨ 'ਚੋਂ ਜਾਂ ਉਹਨਾਂ ਦੇ ਟੱਬਰ 'ਚੋਂ ਉਸ ਤੋਂ ਅਗਲਾ ਸ਼ਬਦ ਸੀ ਲਾਂਬੂ ਲਾਂਬੂ ਹੁੰਦਾ ਹੈ ਜਿਹੜੀ ਚਿਤਾ ਨੂੰ ਜਦੋਂ ਆਪਾਂ ਅੱਗ ਲਾਉਂਦੇ ਹਾਂ ਅਤੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਹਾਂ ਉਹਨਾਂ ਨੇ ਉਹਨੂੰ ਲੱਤ ਲਾਂਬੂ ਹਾਂਜੀ ਤੇ ਉਸ ਤੋਂ ਅਗਲਾ ਸ਼ਬਦ ਸੀ ਲਾਰੀ ਲਾਰੀ ਆਪਾਂ ਕਿਸੇ ਮੋਟਰ ਜਾਂ ਬੱਸ ਨੂੰ ਵੀ ਕਹਿ ਦਿੰਦੇ ਹਾਂ ਸਾਰੇ ਜਣੇ ਗਾਣਾ ਗਾ ਕੇ ਗਏ ਆ ਉਸ ਤੋਂ ਅਗਲਾ ਸ਼ਬਦ ਸੀ ਲੋਚਾ ਲੋਚਾ ਹੁੰਦਾ ਇੱਛਾ ਕਿ ਮੇਰਾ ਮਨ ਇਹ ਮੇਰੇ ਮਨ ਦੀ ਇਹ ਇੱਛਾ ਹੈ ਜਾਂ ਮੇਰਾ ਮਨ ਲੋਚਦਾ ਹੈ ਇਹ ਕਰਨੇ ਨੂੰ
0: ਆਈ ਥਿੰਕ ਇਹ ਜਿਹੜਾ ਲਾਰੀ ਹੈ ਨਾ ਇਹ ਇੰਗਲਿਸ਼ ਦਾ ਵਰਡ ਹੈ ਉਹਦੇ ਤੋਂ ਬਣਿਆ ਵਾ ਲੋਰੀ ਇਦਾਂ ਕਰਕੇ
1: ਜੀ ਜੀ ਜੀ ਜੀ ਜੀ ਜੀ ਮੋਟਰ ਤੋਂ ਹਾਂਜੀ ਹਾਂ ਜੀ ਸੱਤਵਾਂ ਸੱਤਵਾਂ ਸ਼ਬਦ ਸੀ ਲੂੰਬਾ ਲੂੰਬਾ ਹਾਂਜੀ ਚਿਮਨੀ ਜਾਂ ਭੱਠੀ ਹੈ ਜਿਹੜੀ ਉਹਦਾ ਧੂੰਆਂ ਬਾਹਰ ਕੱਢਣ ਲਈ ਜਿਹੜੀ ਆਪਾਂ ਥਾਂ ਬਣੀ ਹੁੰਦੀ ਹੈ ਉਹਨੂੰ ਆਪਾਂ ਲੂੰਬਾ ਕਹਿ ਦਿੰਦੇ ਹਾਂ ਅਤੇ ਲੂੰਬੀ ਵੀ ਕਹਿ ਦਿੰਦੇ ਹਾਂ ਜਿਹੜਾ ਜਿਹੜਾ ਚੌੜੇ ਤਰੀਕੇ 'ਚ ਹੁੰਦਾ ਉਹਨੂੰ ਆਪਾਂ ਲੂੰਬਾ ਕਹਿ ਦਿੰਦੇ ਹਾਂ ਜਿਹੜੀ ਪਤਲੀ ਜਿਹੀ ਹੁੰਦੀ ਤੇ ਲੰਬੀ ਲੰਬੀ ਬਣੀ ਜਿੱਦਾਂ ਆਂਟੀ ਜੀ ਨੇ ਕਿਹਾ ਘਰਾਂ ਦੇ ਵਿੱਚ ਤੇ ਉਹਨੂੰ ਆਪਾਂ ਲੂੰਬੀ ਵੀ ਕਹਿ ਦਿੰਦੇ ਹਾਂ ਤੇ ਆਪਾਂ ਇੱਕ ਸ਼ਬਦ ਐਡ ਕੀਤਾ ਸੀ ਲਾਵਾਂ ਲਾਵਾਂ ਆਪਾਂ ਜਿਹੜੇ ਆਪਾਂ ਗੁਰੂ ਮਰਿਆਦਾ ਦੇ ਨਾਲ ਆਪਾਂ ਆਨੰਦ ਕਾਰਜ ਦੇ ਟਾਈਮ ਤੇ ਆਪਾਂ ਚਾਰ ਲਾਵਾਂ ਜਿਹੜੀਆਂ ਲੈਂਦੇ ਹਾਂ ਉਹਨਾਂ ਨੂੰ ਆਪਾਂ ਕਹਿੰਦੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੋਣਾ ਅਸੀਂ ਵੈਸੇ ਅੱਜ ਦਾ ਜਿਹੜਾ ਵਿਸ਼ਾ ਸੀ ਉਹਦੇ ਨਾਲ ਹਾਂਜੀ ਅਸੀਂ ਐਡ ਕਰ ਲਿਆ ਸੀ ਸੋ ਇਹ ਸੀ ਸਾਡੇ ਅੱਜ ਦੇ 7 ਸ਼ਬਦ ਆਸ ਕਰਦੇ ਹਾਂ ਤੁਸੀਂ ਪ੍ਰਪੋਜ਼ ਕੀਤਾ ਹੋਵੇਗਾ ਕਿਸੇ ਨੂੰ ਅਤੇ ਤੁਹਾਨੂੰ ਯਾਦ ਵੀ ਆਇਆ ਹੋਵੇਗਾ ਅੱਜ ਉਹਨਾਂ ਯਾਦਾਂ ਜੇ ਉਹ ਤੁਹਾਡੀਆਂ ਯਾਦਾਂ ਤੁਹਾਡੇ ਨਾਲ ਹੀ ਆ ਅਤੇ ਉਹਨਾਂ ਨੂੰ ਨਾਲ ਹੀ ਫੜ ਕੇ ਰੱਖਿਓ ਜਾਣ ਨਾ ਦਿਓ ਅਤੇ ਉਹ ਯਾਦਾਂ ਨਹੀਂ ਹੈਗੀਆਂ ਨਾਲ ਨਾ ਤਾਂ ਫਟਾਫਟ ਕੱਢ ਦਿਓ ਦਿਮਾਗ 'ਚੋਂ ਅਤੇ ਘਰਾਂ ਵਾਪਸ ਵੀ ਜਾਣਾ
0: ਕੁਛ ਕੁਛ ਕੁ ਤੁਹਾਡੇ ਆਪਣਾ ਆਪਣਾ ਵੈਸੇ ਸੁਭਾਅ ਹੁੰਦਾ ਵਾ ਹਰ ਇੱਕ ਦਾ ਪਰ ਇਹ ਸੁਭਾਅ ਦੇ ਹੀ ਮੁਤਾਬਿਕ ਇਹ ਉਹ ਕੁਛ ਉਹ ਪਲ ਨੇ ਜਿਹੜੇ ਤੁਹਾਡੇ ਆਪਣੇ ਪਰਸਨਲ ਹੁੰਦੇ ਕੁਛ ਲੋਕ ਆਪਣਾ ਜਿਹੜਾ ਪਬਲਿਕਲੀ ਉਹਨੂੰ ਦੱਸ ਕੇ ਜਾਂ ਉਹਨੂੰ ਫੋਟੋਆਂ ਫਾਟੋਆਂ ਵੀ ਪਾ ਦਿੰਦੇ ਨੇ ਉਹ ਚੀਜ਼ਾਂ ਇੱਦਾਂ ਵੀ ਚੱਲਦੀਆਂ ਪਰ ਬਹੁਤ ਉਹਨੂੰ ਆਪਣੇ ਆਪ ਤੱਕ ਵੀ ਸੀਮਿਤ ਰੱਖਦੇ ਨੇ ਅਤੇ ਉਹ ਤੁਹਾਡਾ ਆਪਣਾ ਆਪਣਾ ਸੁਭਾਅ ਆ ਅਤੇ ਜਾਂਦੇ ਜਾਂਦੇ ਦੱਸ ਦਈਏ ਸੁਪ੍ਰੀਤ ਜੀ ਪੁੱਛ ਰਹੇ ਸੀ ਵੀ ਕੀ ਬਣਿਆ ਉਸ ਬੰਦੇ ਦਾ ਸੋ ਆਪਾਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਬੰਦੇ ਇਸੇ ਬੰਦੇ ਤੋਂ ਅਤੇ ਹੁਣ ਪ੍ਰੋਗਰਾਮ ਫਰੇਂਚ ਕਰਦਿਆਂ ਕਰਦਿਆਂ ਨੇ ਸਰੈਂਡਰ ਕਰਤਾ ਜੀ ਪਰੇ ਪਰੇ ਹੋ ਪਰੇ ਹੋ ਪਹਿਲਾਂ ਹੱਥ ਪਿੱਛੇ ਕਰ ਤੇ ਹੱਥ ਪਿੱਛੇ ਕਰਕੇ ਤੇ ਉਹਨੇ ਹੁਣ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਵਾ ਹੁਣ ਅਗਲੀ ਵੇਖਣ ਵਾਲੀ ਚੀਜ਼ ਇਹ ਹੈ ਜੋ ਤੁਹਾਡੇ ਸਵਾਲ ਸੀ ਵੀ ਇਹਨੂੰ ਕਿੰਨਾ ਕੁ ਫਾਈਨ ਹੋਊਗਾ ਕਿੰਨੀ ਕਿਹਨੂੰ ਸਜ਼ਾ ਹੋਊਗੀ ਤੇ ਉਹ ਅੱਜ ਦਿਨੇ ਚਰਚੇ ਸ਼ਾਇਦ ਇਹੋ ਹੀ ਆਸਟ੍ਰੇਲੀਆ ਦੇ ਵਿੱਚ
1: ਚੱਲਣਗੇ ਤੇ ਜਾਂਦੇ ਜਾਂਦੇ ਮੈਂ ਵੀ ਤੁਹਾਨੂੰ ਇੱਕ ਨਾਲ ਦੀ ਗੱਲ ਦੱਸਦਾ ਪੁਲਿਸ ਵਾਲੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਸਾਡੇ ਕੋਈ ਫਰੈਂਡ ਸੀਗੇ ਉਹ ਦੱਸਦੇ ਸੀ ਉਹ ਕਹਿੰਦੇ ਮੈਂ ਨਵਾਂ ਨਵਾਂ ਆਸਟ੍ਰੇਲੀਆ ਆਇਆ ਤੇ ਕਹਿੰਦੇ ਜਦੋਂ ਮੈਂ ਆਇਆ ਮੈਨੂੰ ਪਤਾ ਨਹੀਂ ਸੀਗਾ ਵੀ ਜੇ ਤੁਹਾਨੂੰ ਪੁਲਿਸ ਰੋਕਦੀ ਆ ਸੜਕ ਦੇ ਉੱਤੇ ਤੇ ਤੁਸੀਂ ਗੱਡੀ 'ਚ ਬੈਠੇ ਰਹਿਣਾ ਕਹਿੰਦਾ ਉਹਨਾਂ ਨੇ ਲਾਈਟਾਂ ਲਾਈਆਂ ਮਗਰ ਮੇਰੇ ਮੈਂ ਰੁਕਿਆ ਤੇ ਮੈਂ ਗੱਡੀ 'ਚੋਂ ਉੱਤਰ ਕੇ ਉਹਨਾਂ ਵੱਲ ਨੂੰ ਤੁਰਨ ਲੱਗ ਗਿਆ ਉਹ ਹਲੇ ਨਿਕਲਦੇ ਸੀ ਕਹਿੰਦਾ ਉਹਨਾਂ ਨੇ ਗੰਜ ਦੇ ਉੱਤੇ ਹੱਥ ਰੱਖ ਲਿਆ ਭਲੇ ਇੱਕ ਨੇ ਗੱਡੀ ਕਹਿੰਦੇ ਮੈਨੂੰ ਫਟਾਫਟ ਕਹਿਣ ਲੱਗ ਗਏ ਕਿ ਗੱਡੀ 'ਚ ਬਹਿ ਜਾ ਹਨਾ ਤੇ ਕਹਿੰਦਾ ਮੈਂ ਡਰ ਗਿਆ ਕਹਿੰਦਾ ਮੈਂ ਹੋਰ ਉਹਦਾ ਵੱਲ ਨੂੰ ਵਧਣਾ ਸ਼ੁਰੂ ਕੀਤਾ ਕਹਿੰਦਾ ਉਹਨਾਂ ਨੇ ਤੁੱਕਾ ਤਾਲ ਲਈ ਗਿਆ ਮੇਰੇ ਕਹਿੰਦਾ ਮੈਂ ਸ਼ੇਕ ਕਰ ਲਾ ਪਿਆ ਕਹਿੰਦਾ ਮੈਨੂੰ ਉਹਨਾਂ ਦੀ ਅੰਗਰੇਜ਼ੀ ਸਮਝਣ ਲੱਗੇ ਵੀ ਤੂੰ ਜਾ ਕੇ ਗੱਡੀ 'ਚ ਬੈਠ ਹਨਾ ਤੇ ਕਹਿੰਦਾ ਮੈਂ ਹੈਰਾਨ ਪਰੇਸ਼ਾਨ ਤੇ ਮੈਂ ਕਿਹਾ ਇਹ ਮੈਨੂੰ ਪਿੱਛੇ ਗੱਡੀ 'ਚ ਬੈਠਣ ਨੂੰ ਕਹਿੰਦੇ ਕੀ ਹੋ ਗਿਆ ਮੈਂ ਇੱਦਾਂ ਦਾ ਕੀ ਕਰਦਾ ਕਹਿੰਦਾ ਮੈਂ ਗੱਡੀ 'ਚ ਬੈਠਾ ਤੇ ਉਹ ਫਿਰ ਆਏ ਪਰ ਤੇ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਤਾਂ ਕੁਛ ਕੀਤਾ ਹੀ ਨਹੀਂ ਕੀ ਹੋਇਆ ਵੀ ਮੈਂ ਤਾਂ ਤੁਸੀਂ ਆਪ ਰੋਕਿਆ ਮੈਨੂੰ ਮੈਂ ਤਾਂ ਆਉਣਾ ਹੀ ਤੁਹਾਡੇ ਕੋਲ ਉਹ ਕਹਿੰਦਾ ਉਹਨੇ ਮੈਨੂੰ ਕਿਹਾ ਵੀ ਤੂੰ ਨਿਊ ਆ ਵੀ ਨਹੀਂ ਇੱਥੇ ਨਹੀਂ ਆਉਣਾ ਵੀ ਪੁਲਿਸ ਨੇ ਤੇਰੇ ਕੋਲ ਆਉਣਾ ਤੂੰ ਨਹੀਂ ਬਾਹਰ ਨਿਕਲ ਕੇ ਆਉਣਾ ਕਹਿੰਦਾ ਮੈਂ ਕਿਹਾ ਅੱਛਾ ਇੱਦਾਂ ਵੀ ਸਾਡੇ ਤਾਂ ਉੱਥੇ ਆਪ ਜਾਣਾ ਪੈਂਦਾ
0: ਚਲੋ
1: ਸੋ ਇੰਨਾ ਕਹਿੰਦੇ ਹੋਏ ਆਪਾਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ
0: ਜੀ ਇਜਾਜ਼ਤ ਲੈਣ ਤੋਂ ਪਹਿਲਾਂ ਪਹਿਲਾਂ ਇੱਕ ਹੋਰ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਐਮਾਜ਼ੋਨ ਦੇ ਉੱਤੇ ਜਿਹੜੀ ਸੇਲ ਲੱਗ ਚੁੱਕੀ ਅੱਜ ਤੋਂ ਇਹ 7
1: ਜੁਲਾਈ ਤੋਂ
0: ਹਾਂਜੀ 7 ਜੁਲਾਈ ਤੋਂ ਸ਼ੁਰੂ ਹੋਣੀ ਸੀ ਅਤੇ ਇਹ ਤੁਹਾਡੀ ਚੱਲਣੀ ਹੈ 13 ਜੁਲਾਈ ਤੱਕ ਰਾਤ 12 ਵਜੇ ਤੱਕ ਅਤੇ ਜੇ ਤੁਸੀਂ ਕੁਛ ਖਰੀਦੋ ਫਰੋਖਤ ਕਰਨੀ ਆ ਅਤੇ ਉਹ ਤੁਸੀਂ ਅੱਜ ਦੇ ਦਿਨ ਤੋਂ ਲੈ ਕੇ ਕਰ ਸਕਦੇ ਹੋ ਕਾਫੀ ਵੱਡੇ ਵੱਡੇ ਡਿਸਕਾਊਂਟ ਤੁਹਾਨੂੰ ਡਿਪੈਂਡ ਹੈ ਤੁਸੀਂ ਕੀ ਲੈਣਾ ਵਾ ਤੁਸੀਂ ਜੈਪਲ ਦੇ ਪ੍ਰੋਡਕਟ ਲੈਣੇ ਆ ਅਤੇ ਉਹਨਾਂ ਦੇ ਉੱਤੇ ਵੀ ਕਾਫੀ ਵੱਡੇ ਵੱਡੇ ਡਿਸਕਾਊਂਟ ਨੇ ਤੁਸੀਂ ਕਰੋਕਸ ਵਗੈਰਾ ਜੇ ਲੈਣੇ ਆ ਕਰੋਕਸ ਦੇ ਉੱਤੇ ਕਾਫੀ 52% ਤੱਕ ਦੇ ਡਿਸਕਾਊਂਟ ਜਿਹੜੇ ਨੇ ਕਰੋਕਸ ਦੇ ਉੱਤੇ ਵੀ ਨੇ ਇਸ ਤੋਂ ਇਲਾਵਾ ਤੁਸੀਂ ਜਿਹੜੀ ਆ ਕਿੰਡਲ ਜਿਹੜੀ ਉਹ ਡਿਜੀਟਲ ਬੁੱਕ ਜੀ ਆਉਂਦੀ ਹੈ ਉਹ ਲੈਣੇ ਆ ਜਾਂ ਫਿਰ ਹੋਰ ਕੁਛ ਵੀ ਤੁਸੀਂ ਇੱਕ ਵਾਰੀ ਜੰਪ ਕਰਕੇ ਤੁਸੀਂ ਵੇਖ ਲਓ ਜੰਪ ਨਹੀਂ ਮਤਲਬ ਜਾ ਕੇ ਵੇਖ ਲਓ ਤੁਸੀਂ ਜੇ ਵੈਕਿਊਮ ਲੈਣਾ ਤਾਂ ਵੈਕਿਊਮ ਦੇ ਉੱਤੇ ਵੀ 62% ਤੱਕ ਦਾ ਡਿਸਕਾਊਂਟ ਹੈ ਇਕੋਵੈਕਸ ਵਗੈਰਾ ਜਿਹੜੇ ਰੋਬੋਟ ਵਾਲੇ ਜਿਹੜੇ ਜਿਹਦੀ ਆਪਾਂ ਗੱਲ ਕਰਦੇ ਹੁੰਦੇ ਹਾਂ ਸੋ ਉਹ ਵੀ ਜਿਹੜਾ 749 ਦਾ ਵਾ 284 ਦਾ ਲੱਗਾ ਵਾ ਇਸ ਟਾਈਮ ਸੋ ਕਾਫੀ ਵੱਡੇ ਵੱਡੇ ਡਿਸਕਾਊਂਟ ਨੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰਾ ਕੁਛ ਤੇ ਜੇ ਤੁਸੀਂ ਮਤਲਬ ਸ਼ੋਪਿੰਗ ਕਰਨੀ ਆ ਪਲੇ ਸਟੇਸ਼ਨ ਲੈਣਾ ਵਾ ਤੁਸੀਂ ਐਕਸਬੋਕਸ ਲੈਣਾ ਵਾ ਤੇ ਇਸ ਟਾਈਮ ਦੇ ਉੱਤੇ ਤੁਸੀਂ ਐਮਾਜ਼ੋਨ ਤੋਂ ਇਹਨਾਂ ਦੀ ਜਿਹੜੀ ਲੱਗੀ ਸੇਲ ਆ ਉਹਦਾ ਤੁਸੀਂ ਆਨੰਦ ਮਾਣ ਸਕਦੇ ਈਵਨ ਕੋਈ ਕੌਫੀ ਕੁਫੀ ਵਾਲੀ ਮਸ਼ੀਨ ਵੀ ਤੁਸੀਂ ਲੈਣੀ ਹੈ ਜਿੱਦਾਂ ਬ੍ਰੈਵਿਲ ਦੀ ਮਸ਼ੀਨ ਜਿਹੜੀ ਕੌਫੀ ਮਸ਼ੀਨ ਹੈ ਉਹਦੇ 'ਤੇ 41% ਤੱਕ ਦਾ ਡਿਸਕਾਊਂਟ ਲੱਗਾ ਵਾ ਹੋਰ ਤੁਸੀਂ ਕਿਚਨ ਦਾ ਕੋਈ ਵੀ ਸਮਾਨ ਤੁਸੀਂ ਲੈਣਾ ਵਾ ਤੇ ਲੁੱਟ ਲਓ ਦਿੱਲੀ ਤੋਂ
1: ਐਮਾਜ਼ਾਨ ਪ੍ਰਾਈਮ ਮੈਂਬਰ ਆਈ ਥਿੰਕ ਤੁਸੀਂ ਹੋਣੇ ਚਾਹੀਦੇ ਹਾਂ ਜੇ ਤੁਸੀਂ ਇਹ ਸੇਲ 'ਚ ਜਾਣਾ ਕਿ ਨਹੀਂ
0: ਆ ਨਹੀਂ ਉਹ ਚਲੋ ਤੁਸੀਂ ਪਤਾ ਕਰ ਹੀ ਲਿਓ ਜਦੋਂ ਤੁਸੀਂ ਜਾਓਗੇ ਉਹਦੇ ਉੱਤੇ ਤੇ ਨਾ ਵੀ ਹੋਊਗਾ ਤੇ ਇੱਕ ਵਾਰੀ ਤੁਸੀਂ ਮੈਂਬਰਸ਼ਿਪ ਲੈ ਕੇ
1: ਨਾ ਵੀ ਹੋਇਆ ਤੇ ਆਂਢ ਗੁਆਂਢ ਪੁੱਛ ਲਿਓ ਮੇਰੇ ਵਾਂਗੂ ਕਰ ਲਿਓ
0: ਆ ਯੈਸ ਹਾਂ ਸੋ ਕਿਸੇ ਦਾ ਵੀ ਪ੍ਰਾਈਮ ਤੁਸੀਂ ਉਹ ਲੈ ਕੇ ਤੇ ਉਹਦੇ ਉੱਤੇ ਤੁਸੀਂ ਕਰ ਸਕਦੇ ਹੋ ਸ਼ੋਪਿੰਗ ਸੋ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਤੇ ਤੁਹਾਡਾ ਦਿਨ ਵਧੀਆ ਵਧੀਆ ਰਹੇ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ ਤੇ ਸੁਣਦੇ ਰਹੋ ਰੇਡੀਓ ਹਾਂਜੀ
1: 1674 AM
2: ਇੱਕ ਵਾਰੀ ਵੀ ਬੋਲਿਆ ਨੀ ਅੱਜ ਸੋਚਦਾ ਮੈਂ ਸਭ ਦੱਸ ਦੇਣਾ ਤਾਂ ਹੀ ਭੇਦ ਮੈਂ ਦਿਲ ਦਾ ਖੋਲਿਆ ਨੀ ਦੇਵੰਤੋਂ ਤੇਰਾ ਕਰਦਾ ਸੀ ਬਸ ਤੇਰੇ ਤੇ ਹੀ ਮਰਦਾ ਸੀ ਤੈਨੂੰ ਕਾਲੀ ਦੁਨੀਆਦਾਰੀ ਵਿੱਚ ਮੈਂ ਐਡ ਕਰਨ ਤੋਂ ਡਰਦਾ ਸੀ ਨੀ ਮੈਂ ਆਪਣੇ ਥਾਂ ਸਭ ਚੱਲ ਲੈਣੇ ਪਰ ਦੁੱਖ ਨੀ ਤੇਰਾ ਢੋ ਸਕਦਾ ਨੀ ਮੈਂ ਜ਼ਿੰਦਗੀ ਛੱਡ ਦੂੰ ਤੇਰੇ ਲਈ ਜੱਟ ਗਨ ਡਾਊਨ ਵੀ ਹੋ ਸਕਦਾ ਤੈਨੂੰ ਕਹਿੰਦਾ ਮੁੰਡਾ ਸਿੱਧੂਆਂ ਦਾ ਤੈਨੂੰ ਲੇਖਾਂ ਤੋਂ ਵੀ ਖੋ ਸਕਦਾ ਨੀ ਮੈਂ ਜ਼ਿੰਦਗੀ ਛੱਡ ਦੂੰ ਤੇਰੇ ਲਈ ਜੱਟ ਗਨ ਡਾਊਨ ਵੀ ਹੋ ਸਕਦਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਕੂਮਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
3: ਰੇਡੀਓ ਹਾਂਜੀ 1674 AM।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਸਤਿ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਅਲਫਾ
8: ਸਭ ਦਮਦਾਰ ਔਰ ਰੋਮਾਂਚ ਕਹਾਣੀ,
7: ਅਲਫਾ ਪ੍ਰੋਗਰਾਮ ਉਸਕਾ ਜਨੂਨ ਹੈ।
8: ਸ਼ਾਨਦਾਰ ਐਕਸ਼ਨ ਐਂਟਰਟੇਨਰ, 3 ਜੁਲਾਈ ਕੋ
7: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
8: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
9: ਸ਼ੁਰੂ ਕਰੋ ਅਗਨੀ ਪਰੀਕਸ਼ਾ
8: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
10: ਵੇਟ ਕਰ ਰਿਹਾ ਤੁਹਾਰਾ।
11: ਰੇਡੀਓ ਹਾਂਜੀ 1674 AM।

रेडियो हांजी 1674 एम दे उत्ते तुहाडा सारयां दा स्वागत जी। अज जुलाई महीने की 7 तारीख और मंगलवार का दिन, भारत आस्ट्रेलिया दुनिया जहान दियां खबरां लेके आए हैं शाम दे इस खबरी बुलेटिन जिसका नाम न्यूज रूम। सब तो पहला इंटरनेशनल न्यूज दे नाल शुरुआत। दुनिया भर के जंगा का माहौल, पर यह खबर जंग के नाल नहीं जुड़ी हुई, यह खबर नौकरी के नाल जुड़ी हुई है। दिग्गज आईटी खेतर की कंपनी माइक्रोसॉफ्ट ने 4800 नौकरियां खत्म करने का ऐलान किया है। यह उन्होंने कुल कर्मचारियों की करीब 2.1% गिणती का हिस्सा है, जिसनों कहा जा रहा है कि माइक्रोसॉफ्ट की सब तो बड़ी छांटी हुण की जा रही है और सब तो वध मार किसते पएगी एक्सबॉक्स के उत्ते। माइक्रोसॉफ्ट के एग्जीक्यूटिव वाइस प्रेजिडेंट एमी कॉलमैन ने कर्मचारियों को भेजे गए एक सुनेहे च कहा कि तेजी के नाल बदल रही आई टी इंडस्ट्री के विच कंपनी नू उना एरियाज दे उत्ते फोकस करना होगा जिथे वह ग्राहकों नू ज़्यादा फायदा दिला सकन। इस दे लई रीस्ट्रक्चरिंग के तहत एक्सबॉक्स के विच तुरंत प्रभाव के नाल 1600 नौकरियां खत्म कर दित्तियां जाणगियां। हाल ही दे विच एक्सबॉक्स दी सीईओ भारती मूल दी आशा शर्मा बनी सी। उन्होंने कर्मचारियों नू भेजे गए एक सुनेहे च कहा कि एक्सबॉक्स इतिहास दे सब तो बड़े रीस्ट्रक्चरिंग की शुरुआत कर जा रहे हैं। उन्होंने कहा कि अगले एक साल के 1600 नौकरियां खत्म हो जाएंगी, एक एक करके उपरले लैवल तो शुरू होणगियां। इस तो अलावा एक्सबॉक्स के 4 डिवेलपमेंट गेम स्टूडियो, कंपल्शन गेम्स, डबल फाइन प्रोडक्शन, निंजा थ्योरी ते अनडेडिड लैब्स नू भी कंपनी दी रीस्ट्रक्चरिंग दे तहत अलग अलग कर दिता जाएगा। आशा शर्मा ने यह भी कहा कि इस बदलाव दे तहत एक्सबॉक्स दे छोटे होण दे लई नहीं बल्कि उस दे भविख नू बड़ा करन दे लई किता जा रहा है। इतिहास दे विच ऐसियां कई उदाहरण ने जिथे कंपनियां ने मन लिया कि लंबे समय तक उन्हां दे लई बने रहना भविख दी गरंटी नहीं है, पर अजिहे दे विच एक्सबॉक्स दे लई इही इक रस्ता नजर आ रहा है। आज शर्मा के मुताबिक एक्सबॉक्स का मुनाफा मार्जिन इस दे मुकाबले बाजा दे नालों 10 गुना घट है। चिंताजनक तौर दे उते कंपनी नू निवेश किते गए हर डॉलर दे लई 64 सेंट का नुकसान हो रहा है। ये छांटियां इस करके भी कीतियां जा रही हैं क्योंकि एआई दे विच निवेश वधाउण दे लई माइक्रोसॉफ्ट नू वधेरे पैसे की लोड़ है, तो यह कॉस्ट कटिंग जिहड़ी है करके ही वह बचत कर सकणगे। प्रबंधन दे विच कटौतियां कीतियां जाणगियां, स्टूडियोज़ दे विच बदलाव किया जाएगा, लागत घट की जाएगी यानी विक्रेता खर्च च 50% की कटौती की जाएगी और फिर उस तो बाद चल के नवीं नियुक्तियां कीतियां जाणगियां। खैर खबरां दी सांझ अगली भारत दे गुआंढ दे विचों बांग्लादेश दे विच, जिथे विरोधी नैशनल सिटीजन पार्टी यानी NCP वल्लों आयोजित एक रैली दे दरमियान जबरदस्त बंब धमाका होया। धमाका सोमवार शाम ढाका दे नेड़े सावर इलाके दे विच होया। रिपोर्टां तों पता चलदा है कि धमाके दे विच 4 लोग जख्मी होए ने। रैली साबका प्रधानमंत्री ते बांग्लादेश दे विचों फरार होके भारत दे विच पनाह लै रही शेख हसीना दे विरुद्ध 2024 दे विच विद्यार्थी विरोध प्रदर्शनां दी दूजी वरेगंढ मिलाण दे लई बनाई गई सीगी। और पार्टी दे नेता नाहिद इस्लाम ने सरकार अते प्रदर्शन दे उत्ते रैली दे विच धमाके करन दी साजिश करन दा दोष मढ़िया। दस दईए कि सावर दे विच इस धमाके तो बाद फिलहाल पड़ताल की जा रही है। बांग्लादेशी मीडिया के मुताबिक NCP की पार्टी के जड़ा बंब धमाका होया उस दे बारे स्थानक पुलिस अधिकारियों के कोल मुढ़ली जानकारी पहला तो ही मौजूद सी। दस दईए कि शांतिपूर्वक तरीके दे नाल इत्थे रैली की जानी सी। धमाके तो बाद नाहिद इस्लाम जिहड़े कि NCP के कोआर्डीनेटर ने उन्हां दी अगवाई दे विच NCP नेतावां ने सावर माडल पुलिस स्टेशन दे बाहर धरना भी दे दिता। कहा गया कि इस रैली दे दरमियान 4 लोग जख्मी भी होए ने और प्रधानमंत्री तारिक रहमान, सरकार दे गृह मंत्री सलाहुद्दीन अहमद ते कानून व्यवस्था दे नाल जुड़े हुए मंत्रियों दे उत्ते इल्जाम मढ़दिया होया इस धरने नूं रात भर जारी रख्या गया। NCP का जुलाई मार्च सोमवार के दिन शुरू होया सी। ये पार्टी के द्वारा जुलाई के विशाल जन अंदोलन की दूजी वरेगंढ मनाने के लिए आयोजित किए एक महीने के प्रोग्राम का एक हिस्सा है। दस दईए कि जुलाई प्रोग्राम के तहत ही बांग्लादेश दे विच हिंसा दीयां वारदातां वापरियां सी ते ऐसे जुलाई महीने के दरमियान 2 साल पहला
ਬੰਗਲਾਦੇਸ਼ ਦੇ ਵਿੱਚ ਸਰਕਾਰ ਪਲਟ ਗਈ ਸੀ। ਬੰਗਲਾਦੇਸ਼ ਦੇ ਵਿੱਚ ਐਨਸੀਪੀ ਦੀ ਜਿਹੜੀ ਸ਼ੇਖ ਹਸੀਨਾ ਨੇ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਉੱਥੋਂ ਉਹਨਾਂ ਦੇ ਨੇਤਾਵਾਂ ਨੂੰ ਭੱਜਣਾ ਪਿਆ ਸੀ। ਐਨਸੀਪੀ ਦੇ ਨੇਤਾਵਾਂ ਨੇ ਜਾਨ ਬਚਾ ਕੇ ਅਲੱਗ ਅਲੱਗ ਥਾਵਾਂ 'ਤੇ ਪਨਾਹ ਲਈ ਸੀ ਔਰ ਸ਼ੇਖ ਹਸੀਨਾ ਤਾਂ ਭਾਰਤ ਦੇ ਵਿੱਚ ਪਨਾਹ ਲੈ ਕੇ ਰਹਿਣ ਲੱਗ ਪਏ ਸਨ। ਬੈਂਗਲੁਰੂ ਸਥਿਤ ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ਇਸਰੋ ਦੇ ਮੁੱਖ ਦਫ਼ਤਰ ਨੂੰ ਇੱਕ ਈਮੇਲ ਦੇ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਅਧਿਕਾਰੀਆਂ ਨੇ ਵੱਡੇ ਪੱਧਰ ਦੇ ਉੱਤੇ ਤਲਾਸ਼ੀ ਮੁਹਿੰਮ ਚਲਾਈ ਹੈ। ਹਾਲਾਂਕਿ ਕੋਈ ਸ਼ੱਕੀ ਵਸਤੂ ਨਹੀਂ ਮਿਲ ਸਕੀ, ਇਹ ਇਲਜ਼ਾਮ ਫਰਜ਼ੀ ਹੀ ਸਾਬਤ ਹੋਏ, ਪਰ ਇਸ ਕਿਸਮ ਦੀਆਂ ਈਮੇਲਸ, ਇਸ ਕਿਸਮ ਦੀਆਂ ਧਮਕੀਆਂ ਪਹਿਲਾਂ ਵੀ ਭਾਰਤ ਦੇ ਅਲੱਗ ਅਲੱਗ ਅਦਾਰਿਆਂ ਨੂੰ ਮਿਲਦੀਆਂ ਰਹੀਆਂ ਨੇ। ਬੰਬ ਦੀ ਧਮਕੀ ਮਿਲਦੇ ਸਾਰ ਹੀ ਪੁਲਿਸ ਕਰਮਚਾਰੀ, ਡੌਗ ਸਕੁਐਡ, ਬੰਬ ਡਿਸਟ੍ਰੈਕਸ਼ਨ ਅਤੇ ਡਿਸਪੋਜ਼ਲ ਸਕੁਐਡ ਦੇ ਅਧਿਕਾਰੀ ਨਿਊ ਬਾਇਲ ਰੋਡ ਦੇ ਉੱਤੇ ਸਥਿਤ ਇਸਰੋ ਦੇ ਹੈੱਡਕੁਆਟਰ ਪਹੁੰਚ ਗਏ, ਜਿਸ ਤੋਂ ਬਾਅਦ ਇਸ ਦੀ ਤਲਾਸ਼ੀ ਲਿੱਤੀ ਜਾਣੀ ਸ਼ੁਰੂ ਹੋਈ। ਸਾਰੇ ਕਰਮਚਾਰੀਆਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਗਿਆ ਸੀ। ਦੱਸ ਦਈਏ ਕਿ ਦੋ ਜੁਲਾਈ ਨੂੰ ਇਹ ਈਮੇਲ ਭੇਜੀ ਗਈ ਸੀ, ਜਿਸ ਤੋਂ ਬਾਅਦ ਇਸ ਇੱਕ ਤਾਰੀਖ ਅਤੇ ਸਮਾਂ ਦੱਸ ਕੇ ਇਸ ਦਫ਼ਤਰ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਤੋਂ ਬਾਅਦ ਇਸ ਦੇ ਬਾਰੇ ਪੜਤਾਲ ਕੀਤੀ ਗਈ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਇਹ ਖਬਰ ਹਰਿਦੁਆਰ ਦੇ ਨਾਲ ਜੁੜੀ। ਉੱਤਰਾਖੰਡ ਦੇ ਹਰਿਦੁਆਰ ਸਥਿਤ ਪ੍ਰਸਿੱਧ ਮਨਸਾ ਦੇਵੀ ਮੰਦਿਰ ਦੇ ਵਿੱਚ ਚੜਾਵਾ ਪ੍ਰਣਾਲੀ ਦੇ ਵਿੱਚ ਪੂਰੀ ਪਾਰਦਰਸ਼ਤਾ ਦੇ ਨਾਲ ਇਸ ਨੂੰ ਲਾਗੂ ਕਰਨ ਦੇ ਲਈ ਮੰਦਰ ਟਰੱਸਟ ਨੇ ਇੱਕ ਵੱਡਾ ਫੈਸਲਾ ਲਿਆ। ਜਿਵੇਂ ਅਯੋਧਿਆ ਦੇ ਰਾਮ ਮੰਦਰ ਦੇ ਉੱਤੇ ਜਾਂ ਰਾਮ ਮੰਦਰ ਦੇ ਪੰਡਤਾਂ ਅਤੇ ਇੱਥੋਂ ਦੇ ਢਾਂਚੇ ਦੇ ਉੱਤੇ ਇਸ ਟਰੱਸਟ ਦੇ ਉੱਤੇ ਸਵਾਲ ਉੱਠ ਰਹੇ ਨੇ, ਉਸ ਤੋਂ ਬਾਅਦ ਹੁਣ ਮੰਦਰ ਦੇ ਵਿੱਚ ਹਰਿਦੁਆਰ ਦੇ ਅੰਦਰ ਡਿਊਟੀ ਦੇ ਉੱਤੇ ਤੈਨਾਤ ਸਾਰੇ ਪੁਜਾਰੀਆਂ ਨੂੰ ਬਗੈਰ ਜੇਬਾਂ ਵਾਲੇ ਕੁੜਤੇ ਪਹਿਨਣ ਦੇ ਲਈ ਹੁਕਮ ਦੇ ਦਿੱਤਾ ਗਿਆ, ਤਾਂ ਕਿ ਯਕੀਨੀ ਬਣ ਸਕੇ ਕਿ ਕੋਈ ਵੀ ਪੁਜਾਰੀ ਚੜਾਵਾ ਜੇਬਾਂ 'ਚ ਨਹੀਂ ਪਾਏਗਾ। ਅਤੇ ਫਿਰ ਇਸ ਤਰੀਕੇ ਦੇ ਨਾਲ ਉਹ ਕਿਸੇ ਵੀ ਮੰਦਰ ਦੇ ਗੁਪਤ ਕਮਰੇ 'ਚ, ਟੋਇਲਟਸ ਦੇ ਵਿੱਚ, ਜਿੱਦਾਂ ਖਬਰਾਂ ਅਯੋਧਿਆ ਦੇ ਹਵਾਲੇ ਦੇ ਨਾਲ ਸਾਹਮਣੇ ਆਈਆਂ ਸੀ, ਉੱਥੇ ਨਹੀਂ ਜਾ ਸਕਣਗੇ। ਮੰਦਰ ਦੇ ਵਿੱਚ ਚੜਾਵਾ, ਸਫਾਈ ਅਤੇ ਪ੍ਰਬੰਧਾਂ ਦੀ ਨਿਗਰਾਨੀ ਦੇ ਲਈ 7 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਇਹ ਕਮੇਟੀ ਤੈਅ ਕਰੇਗੀ ਕਿ ਜਿਸ ਵਕਤ ਸਫਾਈ ਹੋ ਰਹੀ ਹੈ ਉਸ ਵਕਤ ਸਾਰੇ ਲੋਕ ਉੱਥੇ ਮੌਜੂਦ ਰਹਿਣ। ਇਹ ਨਵੀਂ ਪ੍ਰਣਾਲੀ ਦਾ ਐਲਾਨ ਸੋਮਵਾਰ ਦੇ ਦਿਨ ਤੋਂ ਹੀ ਲਾਗੂ ਕਰ ਦਿੱਤਾ ਗਿਆ। ਇਸ ਪਹਿਲ ਦਾ ਉਦੇਸ਼ ਘੱਟੋ ਘੱਟ ਹਰਿਦੁਆਰ ਦੇ ਇਸ ਮੰਦਰ ਦੇ ਵਿੱਚ ਪਾਰਦਰਸ਼ਤਾ ਨੂੰ ਅਪਣਾਉਣਾ ਹੈ, ਤਾਂ ਕਿ ਸ਼ਰਧਾਲੂਆਂ ਦਾ ਯਕੀਨ ਇਸ ਮੰਦਰ ਦੇ ਵਿੱਚ ਬਣਿਆ ਰਹੇ। ਦੱਸ ਦਈਏ ਕਿ ਅਯੋਧਿਆ ਦੇ ਰਾਮ ਮੰਦਰ ਦੇ ਵਿੱਚ ਇਸ ਵਕਤ ਸ਼ਰਧਾਲੂਆਂ ਦੀ ਇੱਕ ਬੜੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਰਾਮ ਮੰਦਰ ਦੇ ਵਿੱਚ ਜੁੜੇ ਚੜਾਵੇ ਦੇ ਵਿਵਾਦ ਦੇ ਨਾਲ ਜੁੜਿਆ ਬਿਆਨ ਦਿੰਦਿਆਂ ਰਵਿੰਦਰਪੁਰੀ ਮਹਾਰਾਜ, ਜਿਹੜੇ ਹਰਿਦੁਆਰ ਦੇ ਮੰਦਰ ਦੇ ਨਾਲ ਜੁੜੇ, ਉਹਨਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਜਾਂ ਪੁਜਾਰੀ ਦੀਆਂ ਗਲਤੀਆਂ ਦਾ ਦੋਸ਼ ਉਸ ਮੰਦਰ ਦੇ ਉੱਤੇ ਨਹੀਂ ਮੜਿਆ ਜਾਣਾ ਚਾਹੀਦਾ। ਉੱਥੇ ਅੱਜ ਯਾਨੀ ਮੰਗਲਵਾਰ ਦੇ ਦਿਨ ਸਵੇਰ ਤੋਂ ਹੀ ਮੁੰਬਈ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ, ਤੇਜ਼ ਹਵਾਵਾਂ ਚੱਲ ਰਹੀਆਂ ਨੇ, ਬਾਰਿਸ਼ ਜਮਾਂ ਪੈ ਰਹੀ ਹੈ। ਇਸ ਦਰਮਿਆਨ IMD ਨੇ ਸ਼ਹਿਰ ਦੇ ਵਿੱਚ ਤੇਜ਼ ਬਾਰਿਸ਼ ਅਤੇ ਹਵਾਵਾਂ ਚੱਲਣ ਦੀ ਭਵਿੱਖਬਾਣੀ ਦੇ ਤਹਿਤ ਔਰੇਂਜ ਅਲਰਟ ਨੂੰ ਜਾਰੀ ਕਰ ਦਿੱਤਾ ਔਰ ਸਾਵਧਾਨੀ ਦੇ ਤੌਰ ਦੇ ਉੱਤੇ ਮੁੰਬਈ ਦੇ ਸਾਰੇ ਸਰਕਾਰੀ, ਨਿੱਜੀ ਅਤੇ ਨਗਰ ਪਾਲਿਕਾ ਦੇ ਨਾਲ ਜੁੜੇ ਸਕੂਲ ਅਤੇ ਕਾਲਜ ਅੱਜ ਦੇ ਦਿਨ ਬੰਦ ਰੱਖੇ ਗਏ ਨੇ। ਸੋਮਵਾਰ ਦੇ ਦਿਨ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ 'ਚ ਲਗਾਤਾਰ ਭਾਰੀ ਬਾਰਿਸ਼ ਦੇ ਚੱਲਦਿਆਂ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਸੀ। ਮੀਂਹ ਕਾਰਨ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਸੀ, ਦਰਖਤ ਉਖੜ ਗਏ ਸੀ, ਕੰਧਾਂ ਦੇ ਉੱਤੇ ਬਿਲਬੋਰਡ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸੀ। ਔਰੇਂਜ ਅਲਰਟ ਦਾ ਮਤਲਬ ਹੈ ਕਿ ਬਹੁਤ ਖਰਾਬ ਮੌਸਮ ਦੀ ਉਮੀਦ ਹੈ ਅਤੇ ਲੋਕਾਂ ਨੂੰ ਤਿਆਰ ਅਤੇ ਸੁਚੇਤ ਰਹਿਣਾ ਚਾਹੀਦਾ ਹੈ। ਇਸ ਦੇ ਚੱਲਦਿਆਂ ਵੱਡੀਆਂ ਰੁਕਾਵਟਾਂ ਆ ਸਕਦੀਆਂ ਨੇ, ਆਵਾਜਾਈ ਦੇ ਵਿੱਚ ਦੇਰੀ ਹੋ ਸਕਦੀ ਹੈ, ਬਿਜਲੀ ਸਪਲਾਈ ਦੇ ਵਿੱਚ ਵਿਘਨ ਪੈ ਸਕਦਾ। ਔਰੇਂਜ ਅਲਰਟ 4 ਰੰਗ ਦੀ ਜਿਹੜੀ ਰੰਗਾਂ ਦੇ ਉੱਤੇ ਆਧਾਰਿਤ ਇੱਕ ਪ੍ਰਣਾਲੀ ਹੈ, ਉਸ ਦੇ ਵਿੱਚ ਤੀਸਰਾ ਸਭ ਤੋਂ ਵੱਡਾ ਅਲਰਟ ਹੁੰਦਾ, ਯੈਲੋ ਅਲਰਟ ਤੋਂ ਉੱਪਰ ਹੈ ਅਤੇ ਰੈੱਡ ਅਲਰਟ ਤੋਂ ਹੇਠਾਂ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁੰਬਈ ਪੁਣੇ ਐਕਸਪ੍ਰੈਸ ਵੇ, ਮਿਸਿੰਗ ਲਿੰਕ ਬਾਈਪਾਸ ਸੈਕਸ਼ਨ ਦੇ ਮੁੰਬਈ ਜਾਣ ਵਾਲੇ ਸੈਕਸ਼ਨ ਦੇ ਉੱਤੇ ਸੋਮਵਾਰ ਦੇ ਦਿਨ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕੱਲ੍ਹ ਦੇ ਦਿਨ ਕਿ ਇਸ ਥਾਂ ਦੇ ਉੱਤੇ ਭਾਰੀ ਮੀਂਹ ਪੈਣ ਦੇ ਚੱਲਦਿਆਂ ਜ਼ਮੀਨ ਧਸਣ ਦੀ ਘਟਨਾ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਜਾਂ ਇਸ ਹਾਈਵੇ ਦੇ ਉੱਤੋਂ ਪੂਰੀ ਤਰ੍ਹਾਂ ਦੇ ਨਾਲ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਇੱਕ ਸ਼ਹਿਰ ਨੂੰ ਸਟੀਲ ਸਿਟੀ ਕਿਹਾ ਜਾਂਦਾ ਹੈ।
ਜਿਵੇਂ ਪੰਜਾਬ ਦੇ ਵਿੱਚ ਗੋਬਿੰਦਗੜ੍ਹ ਨੂੰ ਸਟੀਲ ਸਿਟੀ ਆਖਿਆ ਜਾਂਦਾ, ਉਸੇ ਤਰੀਕੇ ਦੇ ਨਾਲ ਨਿਊ ਸਾਊਥ ਵੇਲਜ਼ ਦਾ ਨਿਊ ਕਾਸਲ ਸਾਲਾਂ ਤੱਕ ਸਟੀਲ ਸਿਟੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਰਿਹਾ। ਪਰ ਮਗਰੋਂ ਇੱਥੇ ਸਟੀਲ ਬਣਾਉਣ ਦੇ ਜਿਹੜੇ ਕਈ ਪ੍ਰੋਜੈਕਟ ਸੀ ਉਹ ਬੰਦ ਹੋ ਗਏ। ਹੁਣ ਇਤਿਹਾਸਕ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਨਿਊ ਕਾਸਲ ਸ਼ਹਿਰ ਦੇ ਵਿੱਚ ਮੁੜ ਤੋਂ ਸਟੀਲ ਦੇ ਉਤਪਾਦਨ ਦੀ ਗੱਲ ਤੁਰੀ ਹੈ, ਔਰ ਇਹ ਤੁਰੀ ਹੈ ਬੀ ਐਚ ਪੀ ਸਟੀਲ ਵਰਕਸ ਦੀ ਪੁਰਾਣੀ ਮਿੱਲ ਵਾਲੀ ਥਾਂ ਦੇ ਉੱਤੇ। ਗ੍ਰੀਨ ਸਟੀਲ ਆਸਟ੍ਰੇਲੀਆ ਦੀ ਤਰਫ ਤੋਂ ਐਲਾਨ ਕੀਤਾ ਗਿਆ ਹੈ ਕਿ 70,000 ਸਕੁਏਅਰ ਮੀਟਰ ਦੀ ਇਹ ਸਾਈਟ ਜਿਹੜੀ ਮੇਫੀਲਡ ਨੌਰਥ ਦੇ ਵਿੱਚ ਪੈਂਦੀ ਹੈ, ਇੱਥੇ ਨਵੀਂ ਸਟੀਲ ਮਿੱਲ ਸਥਾਪਿਤ ਕੀਤੀ ਜਾਏਗੀ ਇਸੇ ਪੁਰਾਣੀ ਮਿੱਲ ਦੀ ਥਾਂ ਦੇ ਉੱਤੇ, ਤਾਂ ਕਿ 6 ਲੱਖ ਟਨ ਦੇ ਆਸ ਪਾਸ ਸਟੀਲ ਜਿਹੜਾ ਫਿਨਿਸ਼ਡ ਸਟੀਲ ਉਹ ਉਤਪਾਦਿਤ ਕੀਤਾ ਜਾ ਸਕੇ। ਔਰ ਇਹ ਸਾਰਾ ਕੁਝ ਜਨਵਰੀ 2028 ਤੱਕ ਹੋ ਜਾਏਗਾ ਮੁਕੰਮਲ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਖਾਤਰ ਉਹ $500 million ਦਾ ਇਨਵੈਸਟ ਕਰਕੇ ਇੱਥੋਂ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਗ੍ਰੀਨ ਸਟੀਲ ਆਸਟ੍ਰੇਲੀਆ ਦੀਆਂ ਘੱਟੋ ਘੱਟ ਸਟੀਲ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕਾਫੀ ਹੱਦ ਤੱਕ ਇੱਕ ਮੋਹਰੀ ਕੰਪਨੀ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਵੇ। ਦੱਸ ਦਈਏ ਕਿ ਆਸਟ੍ਰੇਲੀਆ ਦੇ ਨਿਊ ਕਾਸਲ ਸ਼ਹਿਰ ਨੂੰ NSW ਦਾ ਖੇਤਰੀ ਇਲਾਕਾ ਹੈ, ਪਾਣੀ ਦੇ ਤਟੀ ਇਲਾਕੇ ਦੇ ਉੱਤੇ ਵਸਿਆ ਹੋਇਆ ਇਲਾਕਾ ਹੈ। ਵੈਸੇ ਕੋਲੇ ਦੀ ਸਭ ਤੋਂ ਵੱਡੀ ਬੰਦਰਗਾਹ ਵੀ ਹੈ ਇੱਥੇ, ਪਰ ਸਟੀਲ ਸਿਟੀ ਦਾ ਨਾਂ ਇਸ ਨੂੰ 90ਵਿਆਂ ਦੇ ਦਹਾਕੇ ਦੇ ਵਿੱਚ ਦਿੱਤਾ ਗਿਆ ਸੀ। ਬੀ ਐਚ ਪੀ ਦੀ ਤਰਫ ਤੋਂ ਆਪਣਾ ਸਟੀਲ ਵਰਕ 1999 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਦੋਂ 13,000 ਕਰਮਚਾਰੀ ਬੇਰੁਜ਼ਗਾਰ ਹੋ ਗਏ ਸੀ ਇਸ ਮਿੱਲ ਦੇ ਬੰਦ ਹੋਣ ਦੇ ਚੱਲਦੇ। ਇਸ ਤੋਂ ਇਲਾਵਾ ਹੋਰ ਵੀ ਛੋਟੀਆਂ ਵੱਡੀਆਂ ਮਿੱਲਾਂ ਸੀ, ਪਰ ਇਸ ਦਰਮਿਆਨ ਹੁਣ ਮਿੱਲ ਨੇ ਹਾਲੇ ਵੀ 200 ਦੇ ਕਰੀਬ ਫੁੱਲ ਟਾਈਮ ਜਿਹੜਾ ਸਟਾਫ ਭਰਤੀ ਕਰਕੇ ਰੱਖਿਆ ਸੀ, ਅਤੇ ਉਹ ਸਟਾਫ ਜਿਹੜੀ ਹੈ ਨਵੀਂ ਕੰਪਨੀ ਕੰਟੀਨਿਊ ਕਰ ਪਾਉਂਦੀ ਹੈ ਜਾਂ ਨਹੀਂ ਇਸ ਦੇ ਬਾਰੇ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ NSW ਦੇ ਪ੍ਰੀਮੀਅਰ ਕ੍ਰਿਸ ਮਿੰਜ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ NSW ਦੇ ਨਿਊ ਕਾਸਲ ਇਲਾਕੇ ਦੇ ਵਿੱਚ ਟ੍ਰੇਨਾਂ ਬਣਨੀਆਂ ਸ਼ੁਰੂ ਹੋਣਗੀਆਂ। ਕਿਸੇ ਸਮੇਂ ਦੇ ਉੱਤੇ ਨਿਊ ਸਾਊਥ ਵੇਲਜ਼ ਦੇ ਵਿੱਚ ਟ੍ਰੇਨਾਂ ਬਣਦੀਆਂ ਸੀ। ਮੰਨਿਆ ਜਾ ਰਿਹਾ ਹੈ ਕਿ $12 billion ਦਾ ਪਲਾਂਟ ਇਸ ਖੇਤਰ ਦੇ ਵਿੱਚ ਲਗਾਇਆ ਜਾ ਰਿਹਾ ਤਾਂ ਕਿ ਟ੍ਰੇਨਾਂ ਦਾ ਮੁੜ ਨਿਰਮਾਣ ਹੋ ਸਕੇ। ਸਰਕਾਰ ਦੇ ਇਸ ਐਲਾਨ ਤੋਂ ਬਾਅਦ 2 ਹੋਰ ਐਲਾਨ ਹੋ ਗਏ। ਮੰਨਿਆ ਵੀ ਜਾ ਰਿਹਾ ਹੈ ਕਿ ਟਮੈਗੋ ਐਲਮੂਨੀਅਮ ਦੀ ਤਰਫ ਤੋਂ ਵੀ ਇਸ ਖੇਤਰ ਦੇ ਵਿੱਚ ਨਵ ਨਿਰਮਾਣ ਜਿਹੜਾ ਉਹ ਕੀਤਾ ਜਾਣਾ, ਨਵੇਂ ਸਿਰੇ ਤੋਂ ਨਿਰਮਾਣ ਸ਼ੁਰੂ ਕੀਤਾ ਜਾਣਾ ਹੈ। ਉੱਥੇ ਕੁਇਨਜ਼ਲੈਂਡ ਦੇ ਵਾਈਡ ਬੇ ਇਲਾਕੇ ਦੇ ਵਿੱਚ ਪੈਂਦੇ ਇੱਕ ਡੈਮ ਦੀ ਕੰਧ ਨੁਕਸਾਨੇ ਜਾਣ ਤੋਂ ਬਾਅਦ ਹੁਣ ਇਸ ਡੈਮ ਨੂੰ ਦੁਬਾਰਾ ਤੋਂ ਬਣਾਏ ਜਾਣ ਦਾ ਐਲਾਨ ਪ੍ਰੀਮੀਅਰ ਡੇਵਿਡ ਕ੍ਰਿਸਾਫੁਲੀ ਨੇ ਕੀਤਾ ਹੈ। ਦੱਸ ਦਈਏ ਕਿ ਬੰਡਾਬਾਗ ਇਲਾਕੇ ਦੇ ਵਿੱਚ ਉਹ ਅੱਜ ਮੌਜੂਦ ਸੀ। ਉਹਨਾਂ ਨੇ ਇਸ ਪ੍ਰੋਜੈਕਟ ਦੀ ਖਾਤਰ $60 million ਦਾ ਨਿਵੇਸ਼ ਕਰਨ ਦਾ ਐਲਾਨ ਵੀ ਕੀਤਾ। ਹਾਲਾਂਕਿ ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਪੈਰਾਡਾਈਜ਼ ਡੈਮ ਨੂੰ ਦੁਬਾਰਾ ਬਣਾਉਣਾ ਸਹੀ ਨਹੀਂ ਹੋਏਗਾ, ਇਸ ਦੀ ਮੁੜ ਮੁਰੰਮਤ ਕਰਨਾ ਸਹੀ ਨਹੀਂ ਹੋਏਗਾ, ਕਿਉਂਕਿ ਇਸ ਡੈਮ ਨੂੰ ਇੰਨਾ ਕੁ ਜ਼ਿਆਦਾ ਨੁਕਸਾਨ ਪਹੁੰਚ ਚੁੱਕਿਆ ਕਿ ਇਸ ਦੀ ਥਾਂ ਦੇ ਉੱਤੇ ਨਵਾਂ ਡੈਮ ਬਣਾਉਣਾ ਕਾਫ਼ੀ ਹੱਦ ਤੱਕ ਕਾਰਗਰ ਸਿੱਧ ਰਹੇਗਾ। ਪਰ 2024 ਤੱਕ ਡੈਮ ਦੀ ਓਪਰੇਟਰ ਕੰਪਨੀ ਰਹੀ ਸਨ ਵਾਟਰ ਨੇ ਅਨਾਊਂਸ ਕੀਤਾ ਹੈ ਕਿ ਇਸ ਡੈਮ ਦੇ ਮੁੜ ਨਿਰਮਾਣ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਨੇ, ਇਸ ਕਰਕੇ ਇਸ ਦੀ ਮੁੜ ਸਾਰੀ ਜਾਂ ਇਸ ਦੀ ਮੁਰੰਮਤ ਦਾ ਕੰਮ ਦੇ ਕੇ ਸੂਬਾਈ ਸਰਕਾਰ ਹੋਰ ਬੋਝ ਪਾ ਰਹੀ ਹੈ। ਆਸਟ੍ਰੇਲੀਆ ਨੇ ਹੁਣ ਚੀਨ ਦੇ ਦੁਆਰਾ ਛੱਡੀ ਗਈ ਇੰਟਰਕੋਂਟੀਨੈਂਟਲ ਮਿਜ਼ਾਈਲ ਨੂੰ ਲੈ ਕੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਪੈਸੀਫਿਕ ਦੇ ਦੱਖਣ ਵਾਲੇ ਪਾਸੇ ਚੀਨ ਦੀ ਤਰਫ ਤੋਂ ਛੱਡੀ ਗਈ ਇਸ ਮਿਜ਼ਾਈਲ ਦੇ ਚੱਲਦਿਆਂ ਇਸ ਪੂਰੇ ਖੇਤਰ ਦੇ ਵਿੱਚ ਸ਼ਾਂਤੀ ਭੰਗ ਹੋਈ ਹੈ। ਹੁਣ ਤੱਕ ਜਾਪਾਨ ਅਤੇ ਨਿਊਜ਼ੀਲੈਂਡ ਦੇ ਤਿੱਖੇ ਬਿਆਨ ਸਾਹਮਣੇ ਆਏ ਸੀ, ਪਰ ਹੁਣ ਆਸਟ੍ਰੇਲੀਆ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਰਹੇ ਨੇ। ਹਾਲਾਂਕਿ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਅੱਜ ਮੰਗਲਵਾਰ ਦੇ ਦਿਨ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਚੀਨ ਦੇ ਨਾਲ ਆਪਣਾ ਵਿਰੋਧ ਦਰਜ ਕਰਵਾਇਆ ਜਾਏਗਾ ਅਧਿਕਾਰਕ ਤੌਰ ਦੇ ਉੱਤੇ। ਹਾਲ ਫਿਲਹਾਲ ਦੋਹਾਂ ਸਰਕਾਰਾਂ ਦੇ ਦਰਮਿਆਨ ਸਿੱਧੇ ਤੌਰ ਦੇ ਉੱਤੇ ਕੋਈ ਗੱਲਬਾਤ ਇਸ ਵਿਸ਼ੇ ਦੇ ਉੱਤੇ ਨਹੀਂ ਹੋਈ ਹੈ। ਉਂਝ ਦੱਸ ਦਈਏ ਕਿ ਇਸ ਖੇਤਰ ਦੇ ਵਿੱਚ ਜਿਹੜੀ ਇਹ ਮਿਜ਼ਾਈਲ ਛੱਡੀ ਗਈ ਹੈ ਇਸ ਨੂੰ ਅਮਰੀਕਾ ਤੋਂ ਲੈ ਕੇ ਜਾਪਾਨ ਤੱਕ ਸਾਰੇ ਦੇਸ਼ਾਂ ਨੇ ਇੱਕ ਖਤਰਾ ਕਰਾਰ ਦਿੱਤਾ ਹੈ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਲਬਰਨ ਪਹੁੰਚ ਰਹੇ ਨੇ ਭਲਕੇ ਬੁੱਧਵਾਰ ਦੇ ਦਿਨ, ਔਰ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਤੋਂ ਮੁਲਾਕਾਤ ਕਰਨਗੀ। ਪਰ ਮਾਰਵਲ ਸਟੇਡੀਅਮ ਦੇ ਵਿੱਚ ਜਿਹੜਾ ਇਵੈਂਟ ਰੱਖਿਆ ਗਿਆ ਉਸ ਇਵੈਂਟ ਦੀਆਂ ਟਿਕਟਾਂ ਹੁਣ ਨਹੀਂ ਵਿਕ ਪਾ ਰਹੀਆਂ ਨੇ। ਉਂਝ ਤਾਂ ਐਂਥਨੀ
ਮਾਫ ਕਰਨਾ ਨਰਿੰਦਰ ਮੋਦੀ ਦੇ ਇਸ ਪ੍ਰੋਗਰਾਮ ਨੂੰ ਕਿਸੇ ਰੌਕ ਕੰਸਰਟ ਦੀ ਤਰ੍ਹਾਂ ਦੇਖਿਆ ਜਾ ਰਿਹਾ। ਦੱਸ ਦਈਏ ਕਿ 2024 ਚ ਮੁੜ ਚੋਣਾਂ ਜਿੱਤ ਕੇ ਆਏ ਪ੍ਰਧਾਨ ਮੰਤਰੀ ਮੋਦੀ ਆਪਣੀ ਤੀਸਰੀ ਟਰਮ ਦੇ ਵਿੱਚ ਭਾਜਪਾ ਦੀ ਅਗਵਾਈ ਕਰਦੇ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਔਰ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਇਸ ਮੈਲਬਰਨ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਚਾਹੁੰਦੇ ਨੇ। ਇਸ ਤੋਂ ਇਲਾਵਾ ਇੰਡੀਆ ਆਸਟ੍ਰੇਲੀਆ ਐਨੂਅਲ ਲੀਡਰਸ ਸਮਿਟ ਵੀ ਹੋਣਾ ਹੈ, ਪਰ ਮੈਲਬਰਨ ਦੇ ਵਿੱਚ ਜਿਹੜਾ ਇਹ ਮੌਕਾ ਹੈ ਇਸ ਦਰਮਿਆਨ ਮੋਦੀ ਦੇ ਇਸ ਸਮਾਗਮ ਨੂੰ ਆਯੋਜਿਤ ਕਰਨ ਦਾ। ਇੱਥੇ ਮੰਨਿਆ ਜਾ ਰਿਹਾ ਹੈ ਕਿ ਇਸ ਦੀਆਂ ਟਿਕਟਾਂ ਪਹਿਲਾਂ ਹੀ ਕਿਵੇਂ ਵਿਕ ਗਈਆਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਉੱਠ ਰਹੇ ਨੇ, ਕਿਉਂਕਿ ਕੋਈ ਵੀ ਟਿਕਟ ਹੁਣ ਮੌਕੇ ਦੇ ਉੱਤੇ ਨਹੀਂ ਮਿਲ ਰਹੀ ਹੈ। ਮਾਰਵਲ ਸਟੇਡੀਅਮ ਦੇ ਬਾਹਰ ਵੱਡਾ ਸਾਰਾ ਪੋਸਟਰ ਵੀ ਤੁਸੀਂ ਪੜ੍ਹ ਸਕਦੇ ਹੋ, ਅੱਜ ਦੇ ਦਿਨ ਲੱਗ ਚੁੱਕਿਆ ਮੈਲਬਰਨ ਮੀਟਸ ਮੋਦੀ। ਔਰ ਇਸੇ ਨੂੰ ਪੋਸਟਰ ਨੂੰ ਪਾਉਂਦਿਆਂ ਹੋਇਆਂ ਉੱਥੇ ਬਹੁਤ ਸਾਰੇ ਲੋਕਾਂ ਦੇ ਤਰਫ ਤੋਂ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਪੁੱਛੇ ਜਾ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ 35,000-40,000 ਲੋਕ ਇਸ ਸਟੇਡੀਅਮ ਦੇ ਵਿੱਚ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਮੈਲਬਰਨ ਆਏ ਨੇ, MCG ਦੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ ਮੋਦੀ। ਇਸ ਤੋਂ ਇਲਾਵਾ ਹੋਰ ਕਿਹਨਾਂ ਕਿਹਨਾਂ ਨੂੰ ਮਿਲਣਗੇ ਇਸ ਦੀ ਵੀ ਇੱਕ ਸੂਚੀ ਜਾਰੀ ਕੀਤੀ ਗਈ ਹੈ। ਆਸਟ੍ਰੇਲੀਆ 'ਚ ਗਵਰਨਰ ਜਨਰਲ ਸੈਮ ਮੌਸਤੀਨ ਦੇ ਨਾਲ ਵੀ ਉਹਨਾਂ ਦੀ ਇੱਕ ਦਵੱਲੀ ਗੱਲਬਾਤ ਹੋਣੀ ਹੈ, ਅਤੇ ਆਸਟ੍ਰੇਲੀਆ ਦੇ ਦੂਸਰਿਆਂ ਨੇਤਾਵਾਂ ਦੇ ਨਾਲ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਮੋਦੀ ਨੂੰ ਮਿਲਣਗੇ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੋਦੀ ਦੇ ਸਵਾਗਤ ਦੇ ਵਾਸਤੇ ਇੱਕ ਅਲੱਗ ਪ੍ਰੋਗਰਾਮ ਉਲੀਕ ਰੱਖਿਆ। 2023 ਦੇ ਵਿੱਚ ਸਿਡਨੀ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੇ ਵਿੱਚ, ਉਦੋਂ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਦੀ ਤਰਫ ਤੋਂ ਖਾਸ ਰਸਮਾਂ ਨਿਭਾਈਆਂ ਗਈਆਂ ਸੀ, ਉਹਨਾਂ ਦੀ ਤਰਫ ਤੋਂ ਉਸ ਨੂੰ ਅਧਿਕਾਰਕ ਸਵਾਗਤ ਮੰਨਿਆ ਗਿਆ ਸੀ। ਅਤੇ ਹੁਣ ਆਸਟ੍ਰੇਲੀਆ ਦੇ ਵਿੱਚ 9,70,000 ਤੋਂ ਵੱਧ ਰਹਿ ਰਹੇ ਭਾਰਤੀਆਂ ਦੇ ਲਈ ਇਹ ਮੌਕਾ ਵੀ ਜਿਹੜਾ ਕਾਫੀ ਅਹਿਮ ਮੰਨਿਆ ਜਾ ਰਿਹਾ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਆਸਟ੍ਰੇਲੀਆ ਵਿਜ਼ਿਟ ਨੂੰ ਕਿਸੇ ਕੰਸਰਟ ਤੋਂ ਘੱਟ ਦਿਖਾ ਕੇ ਨਹੀਂ ਪ੍ਰਦਰਸ਼ਿਤ ਕੀਤਾ ਜਾ ਰਿਹਾ। ਉੱਥੇ ਅਗਲੀਆਂ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ, ਤੇ ਸਭ ਤੋਂ ਪਹਿਲਾਂ NRL ਦੇ ਟੈਲੀਵਿਜ਼ਨ ਰਾਈਟਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅਦਾਰੇ 9 ਨਿਊਜ਼ ਨੂੰ ਇਸ ਦੇ TV ਰਾਈਟ ਦੇ ਦਿੱਤੇ ਗਏ ਨੇ। ਦੱਸ ਦਈਏ ਕਿ ਹੁਣ ਸਾਲ 2034 ਤੱਕ ਜਿਹੜਾ 9 ਨਿਊਜ਼ ਹੈ ਅਤੇ ਫੋਕਸ ਸਪੋਰਟਸ ਹੈ ਇਹਦੇ 'ਤੇ ਰਗਬੀ ਦੇ ਸਾਰੇ ਪ੍ਰਮੁੱਖ ਮੈਚ ਚੱਲਦੇ ਰਹਿਣਗੇ। ਇਹ ਫਰੀ ਟੂ ਏਅਰ ਇੱਕ ਚੈਨਲ ਹੈ ਸਟੇਟ ਆਫ ਅਰੀਜਨ ਤੋਂ ਲੈ ਕੇ, ਅਤੇ ਦੂਸਰੇ ਜਿਹੜੇ ਰਗਬੀ ਦੇ ਮੈਚ ਨੇ NRL ਦੇ ਫਾਈਨਲ ਗ੍ਰੈਂਡ ਫਾਈਨਲ ਤੱਕ, ਉਹ ਸਾਰੇ 9 ਨਿਊਜ਼ ਦੇ ਉੱਤੇ ਹੀ ਪ੍ਰਦਰਸ਼ਿਤ ਕੀਤੇ ਜਾਣਗੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਫੀਫਾ ਵਰਲਡ ਕੱਪ ਦੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਸਪੇਨ ਨੇ ਪੁਰਤਗਾਲ ਨੂੰ 1-0 ਦੇ ਨਾਲ ਹਰਾ ਕੇ ਰੋਨਾਲਡੋ ਦੇ ਫੈਨਸ ਨੂੰ ਨਿਰਾਸ਼ ਕੀਤਾ। ਹਾਲਾਂਕਿ ਸਪੇਨ ਦੇ ਫੈਨਸ ਇਸ ਦੇ ਨਾਲ ਖੁਸ਼ ਹੋਏ ਨੇ। ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਆਖਰੀ ਫੀਫਾ ਟੂਰਨਾਮੈਂਟ ਸੀ, ਉਹਨਾਂ ਦਾ ਸੁਪਨਾ ਵੀ ਟੁੱਟ ਗਿਆ। ਰੋਨਾਲਡੋ ਆਪਣੀ ਟੀਮ ਨੂੰ ਜਿੱਤਦਿਆਂ ਹੋਇਆਂ ਅਤੇ ਟਰਾਫੀ ਮੈਚ ਦੀ ਹੱਥ ਦੇ ਵਿੱਚ ਫੜਦਿਆਂ ਹੋਇਆਂ ਦੇਖਣਾ ਚਾਹੁੰਦੇ ਸੀ। ਡਲਾਸ ਸਟੇਡੀਅਮ ਦੇ ਵਿੱਚ ਹੋਏ ਮੁਕਾਬਲੇ ਦੇ ਅੰਦਰ ਸਪੇਨ ਨੇ 91 ਮਿੰਟ ਦੇ ਵਿੱਚ ਗੋਲ ਕਰਕੇ ਪੁਰਤਗਾਲ ਦੀ ਚੁਣੌਤੀ ਨੂੰ ਖਤਮ ਕਰ ਦਿੱਤਾ। ਸਪੇਨ ਨੇ ਮਿਕੈਲ ਮੈਰੀਨੋ ਨੇ 91ਵੇਂ ਮਿੰਟ ਦੇ ਵਿੱਚ ਆਪਣੇ ਦੇਸ਼ ਦੀ ਤਰਫ ਤੋਂ ਇਕਲੌਤਾ ਗੋਲ ਕੀਤਾ। ਉੱਥੇ ਦੂਸਰੇ ਪਾਸੇ ਇਸ ਮੈਚ ਨੂੰ ਲੈ ਕੇ ਜਿਹੜੇ ਕ੍ਰਿਸਟੀਆਨੋ ਰੋਨਾਲਡੋ ਸੀ, ਉਹਨਾਂ ਦੇ ਕਰੀਅਰ ਨੂੰ ਬਗੈਰ ਵਰਲਡ ਕੱਪ ਜਿੱਤਿਆਂ ਹੀ ਖਤਮ ਹੋਣ ਦੇ ਉੱਤੇ ਸੋਸ਼ਲ ਮੀਡੀਆ ਤੋਂ ਕਾਫੀ ਟਿੱਪਣੀਆਂ ਹਾਸਲ ਹੋ ਰਹੀਆਂ ਨੇ। ਤੁਸੀਂ ਸਾਡੇ ਸੋਸ਼ਲ ਮੀਡੀਆ 'ਤੇ ਜਾ ਕੇ ਵੀ ਇਹ ਖਬਰ ਪੜ੍ਹ ਸਕਦੇ ਹੋ। ਉਹਨਾਂ ਦਾ ਆਖਰੀ ਵਰਲਡ ਕੱਪ ਮੈਚ ਪੁਰਤਗਾਲ ਦੀ 1-0 ਦੀ ਹਾਰ ਦੇ ਨਾਲ ਖਤਮ ਹੋਣਾ, ਰੋਨਾਲਡੋ ਦਾ ਰੋਂਦਿਆਂ ਹੋਇਆਂ ਮੈਚ ਤੋਂ ਬਾਹਰ ਨਿਕਲਣਾ, ਇਹ ਤਸਵੀਰਾਂ ਇਹ ਖਬਰਾਂ ਦੁਨੀਆ ਭਰ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ। ਡਲਾਸ ਦੇ ਵਿੱਚ ਖੇਡੇ ਗਏ ਇਸ ਮੁਕਾਬਲੇ ਦੇ ਵਿੱਚ ਸਪੇਨ ਦੇ ਮਿਕੈਲ ਮੈਰੀਨੋ ਨੇ ਇੰਜਰੀ ਟਾਈਮ ਦੇ ਵਿੱਚ ਜਿਹੜਾ ਜੇਤੂ ਗੋਲ ਦਾਗਿਆ, ਉਸ ਤੋਂ ਬਾਅਦ ਹੀ ਪੁਰਤਗਾਲ ਦੇ ਫੈਨ ਠੰਡੇ ਜਿਹੇ ਹੋ ਕੇ ਕੁਰਸੀਆਂ 'ਤੇ ਬੈਠ ਗਏ ਅਤੇ ਸਪੇਨ ਦੇ ਫੈਨ ਜਿਹੜਾ ਸੀ ਸਪੇਨ ਦਾ ਝੰਡਾ ਲਹਿਰਾਉਂਦੇ ਹੋਏ ਨਜ਼ਰ ਆਏ। ਰੋਨਾਲਡੋ ਫੁੱਟਬਾਲ ਦੇ ਕਿਸੇ ਇੱਕ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਬੇਹੱਦ ਮਾਣਮੱਤਾ ਪੁਰਸਕਾਰ ਬੈਲੈਂਡੀ ਔਰ 5 ਵਾਰ ਜਿੱਤ ਚੁੱਕੇ ਨੇ, 5 ਵਾਰ UEFA ਚੈਂਪੀਅਨ ਲੀਗ ਦੇ ਚੈਂਪੀਅਨ ਵੀ ਬਣੇ ਨੇ ਅਤੇ UEFA ਯੂਰੋ 2016 ਦੇ ਵਿਜੇਤਾ ਰੋਨਾਲਡੋ ਨੇ ਕਲੱਬ ਅਤੇ ਦੇਸ਼ ਦੇ ਲਈ ਰਿਕਾਰਡ 976 ਗੋਲ ਹੁਣ ਤੱਕ ਦਾਗੇ ਨੇ। ਉਹਨਾਂ ਨੇ 6 ਵਰਲਡ ਕੱਪ ਦੇ ਵਿੱਚ ਗੋਲ ਵੀ ਦਾਗੇ ਨੇ। ਹਾਲਾਂਕਿ ਹਰ
ਵਰਲਡ ਕੱਪ ਦੇ ਵਿੱਚ ਗੋਲ ਦਾਗਣ ਦਾ ਰਿਕਾਰਡ ਵੀ ਉਹਨਾਂ ਦੇ ਹੀ ਨਾਮ ਹੈ। ਵਰਲਡ ਕੱਪ ਦੇ ਵਿੱਚ ਜਿੱਤਣ ਦੇ ਸਭ ਤੋਂ ਕਰੀਬ ਉਹ ਸਾਲ 2006 'ਚ ਪਹੁੰਚੇ ਸੀ ਜਦੋਂ ਪੁਰਤਗਾਲ ਸੈਮੀਫਾਈਨਲ ਤੱਕ ਚਲਾ ਗਿਆ ਸੀ। ਰੋਨਾਲਡੋ ਪਹਿਲਾਂ ਹੀ ਐਲਾਨ ਚੁੱਕੇ ਸੀ ਕਿ ਉਹਨਾਂ ਦਾ ਆਖਰੀ ਵਰਲਡ ਕੱਪ ਹੋਏਗਾ। ਹਾਲਾਂਕਿ ਮੈਚ ਤੋਂ ਬਾਅਦ ਨੈਸ਼ਨਲ ਟੀਮ ਤੋਂ ਸੰਨਿਆਸ ਲੈਣ ਦੇ ਸਵਾਲ 'ਤੇ ਉਹਨਾਂ ਕਿਹਾ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਪਹਿਲਾਂ ਮਿਲਾਂਗਾ, ਸ਼ਾਂਤ ਦਿਮਾਗ ਦੇ ਨਾਲ ਫੈਸਲਾ ਲਵਾਂਗਾ ਤਾਂ ਫੇਰ ਹੀ ਮੀਡੀਆ ਦੇ ਵਿੱਚ ਕੋਈ ਗੱਲਬਾਤ ਕੀਤੀ ਜਾਏਗੀ। ਉੱਧਰ ਰੋਨਾਲਡੋ ਦੇ ਇਸ ਮੈਚ ਦੇ ਵਿੱਚੋਂ ਜਾਂ ਪੁਰਤਗਾਲ ਦੇ ਇਸ ਮੈਚ 'ਚੋਂ ਬਾਹਰ ਹੋ ਜਾਣ ਦੀ ਖਬਰ ਨੇ ਜਿੰਨਾ ਸੋਗ ਪਹੁੰਚਾਇਆ, ਉਨੀ ਰਾਹਤ ਅਮਰੀਕਾ ਦੇ ਇਸ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਜਾਣ ਨੂੰ ਲੈ ਕੇ ਹੋਈ ਸੋਸ਼ਲ ਮੀਡੀਆ 'ਤੇ ਦੇਖੀ ਗਈ। ਅਮਰੀਕਾ ਜਿਸ ਦੇ ਰਾਸ਼ਟਰਪਤੀ ਦੀ ਤਰਫ ਤੱਕ ਤੋਂ ਰੈੱਡ ਕਾਰਡ ਵਾਪਸ ਲਏ ਜਾਣ ਦੀ ਦਖਲ ਅੰਦਾਜ਼ੀ ਕੀਤੀ ਗਈ ਸੀ, ਉਹ ਅਮਰੀਕਾ ਜਿਸ ਦੇ ਉੱਤੇ ਇਲਜ਼ਾਮ ਲੱਗ ਰਹੇ ਸੀ ਕਿ ਇੱਕ ਪੂਰਾ ਬਾਇਸ ਤਰੀਕੇ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ। ਉਸ ਅਮਰੀਕਾ ਦੇ ਇਸ ਟੂਰਨਾਮੈਂਟ ਦੇ ਵਿੱਚ ਬੈਲਜੀਅਮ ਨੇ ਜਿਹੜੀਆਂ ਅਗਲੀਆਂ ਉਮੀਦਾਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ। ਹੁਣ ਇਸ ਟੂਰਨਾਮੈਂਟ ਨੂੰ ਆਯੋਜਿਤ ਕਰਵਾ ਰਹੇ ਤਿੰਨ ਦੇਸ਼ ਕੈਨੇਡਾ, ਮੈਕਸੀਕੋ ਅਤੇ ਅਮਰੀਕਾ, ਤਿੰਨਾਂ ਦੇ ਵਿੱਚੋਂ ਕੋਈ ਵੀ ਅਗਲੇ ਦੌਰ ਦੇ ਵਿੱਚ ਨਹੀਂ ਹੈ, ਯਾਨੀ ਕੁਆਟਰ ਫਾਈਨਲ ਦੇ ਵਿੱਚ ਨਹੀਂ ਹੈ। ਬੈਲਜੀਅਮ ਨੇ ਅਮਰੀਕਾ ਦੇ ਖਿਲਾਫ 4 ਗੋਲ ਦਾਗ ਕੇ, ਜਦਕਿ ਅਮਰੀਕਾ ਸਿਰਫ 1 ਹੀ ਗੋਲ ਕਰ ਸਕਿਆ। ਬੈਲਜੀਅਮ ਦੇ ਖਿਡਾਰੀ ਚਾਰਲਸ ਡੀ ਕਿਟਲਾਰੇ ਨੇ ਸ਼ੁਰੂਆਤ ਦੇ ਵਿੱਚ ਹੀ 2 ਗੋਲ ਦਾਗ ਦਿੱਤੇ ਸੀ। ਅਮਰੀਕੀ ਜਿਹੜੀ ਡਿਫੈਂਸ ਲਾਈਨ ਸੀ ਉਸ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਕੇ ਬੈਲਜੀਅਮ ਦੇ ਖਿਡਾਰੀ ਹਾਂਸ ਵਾਨਾਕੇਨ ਨੇ ਟੀਮ ਦੇ ਲਈ 3 ਗੋਲ ਦਾਗਿਆ। ਇਸ ਤੋਂ ਬਾਅਦ ਮੈਚ ਦੇ ਆਖਰੀ ਪਲਾਂ ਦੇ ਵਿੱਚ ਰੋਮੀਲੂ ਲੁਕਾਕੂ ਨੇ ਵੀ ਬੈਲਜੀਅਮ ਦੇ ਲਈ 4 ਗੋਲ ਕਰਕੇ ਜਿੱਤ ਦੇ ਉੱਤੇ ਮੋਹਰ ਲਗਾ ਦਿੱਤੀ। ਅਮਰੀਕਾ ਦੀ ਤਰਫ ਤੋਂ ਪਹਿਲੇ ਹਾਫ ਦੇ ਵਿੱਚ ਮਾਲਿਕ ਟਿਲਮੈਨ ਨੇ ਇਕਲੌਤਾ ਗੋਲ ਅਮਰੀਕਾ ਦੇ ਲਈ ਕੀਤਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ। ਧੰਨਵਾਦ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
7: ਹਾਂਜੀ ਹਾਂਜੀ ਰੇਡੀਓ।

ਮੈਂ ਸੁਣਿਆ ਨਹੀਂ ਸੀਗਾ ਗੀਤ, ਮੈਨੂੰ ਲੱਗਿਆ ਗੀਤਾ ਜੈਲਦਾਰ ਇੰਨੇ ਟਾਈਮ ਬਾਅਦ ਆਏ ਆ ਤੇ ਵਧੀਆ ਗਾਣਾ ਲੈ ਕੇ ਆਣਗੇ ਤੇ ਲੈ ਕੇ ਵੀ ਆਏ। ਕਮਾਲ ਦੀ ਗੱਲ ਇਹ ਹੈ ਕਿ ਇਸ ਗੀਤ ਨੂੰ ਗੀਤਾ ਜੈਲਦਾਰ ਨੇ ਆਪ ਹੀ ਲਿਖਿਆ ਤੇ ਆਪ ਹੀ ਕੰਪੋਜ਼ ਕੀਤਾ। ਸੁਣ ਕੇ

ਓਕੇ, ਇਹ ਵੀ ਨਹੀਂ ਗੱਲ ਬਣੀ ਹੈਗੀ ਕਿੰਨੇ ਕੁ ਗਾਣਿਆਂ ਤੱਕ ਦੀ ਉਡੀਕ ਕਰਨੀ ਪਏਗੀ। ਇੱਕ ਦੋ ਹੋਰ ਗਾਣੇ ਹੈਗੇ ਨੇ, ਥੋੜ੍ਹੇ ਜਿਹੇ ਠੰਡੇ ਮਿੱਠੇ ਜਿਹੇ ਗਾਣੇ ਹੈਗੇ ਨੇ। ਇਸ਼ਕਨਾਮਾ ਅੱਜ ਕੱਲ੍ਹ ਟਾਈਟਲ ਬੜਾ ਮਸ਼ਹੂਰ ਹੋਇਆ, ਇੱਕ ਤਾਂ ਉਹਨਾਂ ਦੀ ਵੀ ਆਪਣੀ ਬੀਜੇ ਦੀ ਅਤੇ ਜੈਸਮਿਨ ਦਾ ਇੱਕ ਗਾਣਾ ਚੱਲਿਆ ਇਸ਼ਕਨਾਮਾ, ਇੱਕ ਆਹ ਵੀ ਇਸ਼ਕਨਾਮਾ EPI ਹੈਗੀ ਹੈ ਪੂਰੀ ਦੀ ਪੂਰੀ ਲਖਵਿੰਦਰ ਵਡਾਲੀ ਦੀ, ਅਤੇ ਉਹਦੇ 'ਚੋਂ ਗਾਣਾ ਆਇਆ ਖੰਜਰ। ਕੱਲ੍ਹ ਦੇ ਦਿਨ ਵੀ ਤੁਹਾਨੂੰ ਹਿੰਦੀ ਗਾਣੇ ਸੁਣਾਏ ਸੀ, ਅੱਜ ਫਿਰ ਹਿੰਦੀ ਗਾਣੇ ਸੁਣੋ।

ਸੋ ਪਤਾ ਨਹੀਂ ਕਿਉਂ ਅੱਜ ਜਿਹੜਾ ਗਾਣਾ ਲਾ ਰਹੇ ਉਹਦੀ ਉਹ ਨਹੀਂ ਗੱਲ ਬਣ ਰਹੀ ਹੈਗੀ। ਇਸ਼ਕ ਨਾਮਾ ਜੇ ਰੰਧਾਵਾ ਸ਼ਹਿਨਾਜ਼ ਗਿੱਲ ਨਹੀਂ ਮੈਂ ਜੈਸਮੀਨ ਕਹਿ ਤਾਂ ਹਾਂ ਜੇ ਰੰਧਾਵਾ ਸ਼ਹਿਨਾਜ਼ ਗਿੱਲ ਦੀ ਇੱਕ ਮੂਵੀ ਹੈਗੀ ਹੈ ਜਿਹੜੀ ਹਲੇ ਰੱਜ ਕੇ ਉਹਦਾ ਪ੍ਰਚਾਰ ਹੋ ਨਹੀਂ ਰਿਹਾ ਹੈਗਾ ਪਰ ਆਈ ਡੋਂਟ ਨੋ ਕਾਹਤੇ ਨਹੀਂ ਹੋ ਰਿਹਾ ਹੈਗਾ ਪਰ ਮੈਨੂੰ ਕੁਛ ਪਤਾ ਵੀ ਨਹੀਂ ਉਹਦਾ ਐਡਾ ਕੋਈ ਖਾਸ ਟ੍ਰੇਲਰ ਲੱਗਿਆ ਵੀ ਨਹੀਂ ਹੈਗਾ। ਇੱਕ ਉਹਦਾ ਲੀਕ ਹੋਇਆ ਗਾਣਾ ਜਿਹੜਾ ਆਇਆ ਸੀਗਾ ਇਸ਼ਕ ਨਾਮਾ ਦਾ ਐਂਡ ਅਗੇਨ ਆਈ ਐਮ ਨੋਟ ਸ਼ੋਰ ਕਿ ਉਹ ਉਹਦਾ ਹੀ ਹੈ ਕਿ ਨਹੀਂ ਹੈ। ਇਹ ਗਾਣੇ ਤੋਂ ਬਾਅਦ ਇੱਕ ਦੋ ਹੋਰ ਫਿਲਮਾਂ ਦੀ ਗੱਲ ਕਰਨੀ ਹੈ। ਇੱਕ ਟ੍ਰੇਲਰ ਨੇ ਹੋਰ ਡਿਸਅਪੁਆਇੰਟ ਕੀਤਾ ਮੈਨੂੰ ਪੰਜਾਬੀ ਦਾ ਟ੍ਰੇਲਰ ਆਇਆ ਅਤੇ ਵਾਟ ਅ ਡਿਸਅਪੁਆਇੰਟਿੰਗ ਟ੍ਰੇਲਰ। ਐਨੀਵੇਜ਼ ਇਸ਼ਕ ਨਾਮਾ ਦੇ ਇਸ ਗੀਤ ਨੂੰ ਤੁਸੀਂ ਸੁਣ ਲਓ ਫਿਲਹਾਲ ਸ਼ਹਿਨਾਜ਼ ਗਿੱਲ।

ਤੇ ਕੀ ਨਾਮ ਹੈ ਜੇ ਰੰਧਾਵਾ ਦਾ ਇਹ ਗੀਤ ਪਤਾ ਨਹੀਂ ਹੈਗਾ ਇਹ ਓਰੀਜਨਲ ਹੈ ਜਾਂ ਕੀ ਹੈ ਟ੍ਰੇਲਰ ਚੋਂ ਚੱਕੇ ਹੋਏ ਨੇ ਸੀਨ ਪਰ ਗਾਣਾ ਉੱਦਾਂ ਹੀ ਕਿਸੇ ਨੇ ਨਕਲੀ ਉਹ ਆਪਣੇ ਚੈਨਲ 'ਤੇ ਬਸ ਪ੍ਰਮੋਟ ਕਰਨ ਨੂੰ ਜਿਵੇਂ ਆਵਾਰਾਪਨ ਦਾ ਜਿਵੇਂ ਹੀ ਟ੍ਰੇਲਰ ਰਿਲੀਜ਼ ਹੋਇਆ ਲੋਕਾਂ ਨੇ ਆਵਾਰਾਪਨ ਦੇ ਸੈਕਿੰਡ ਜਿਹੜੀ ਆ ਰਹੀ ਉਹਦੇ ਗਾਣੇ ਪਾਉਣੇ ਸ਼ੁਰੂ ਕਰਤੇ ਇਹ ਵੀ ਯੂਟਿਊਬ 'ਤੇ ਅੱਜ ਕੱਲ੍ਹ ਇੱਕ ਟ੍ਰੈਂਡ ਚੱਲਦਾ

ਨਕਲੀ ਹੈ, ਨਕਲੀ ਹੈ, ਇਹ ਵੀ ਅਸਲੀ ਨਹੀਂ ਹੈਗਾ। ਇੱਕ ਫਿਲਮ ਆ ਰਹੀ ਹੈਗੀ ਹੈ ਦੇਵ ਖਰੋੜ ਹੋਰਾਂ ਦੀ ਸਰਪੰਚ, ਇਸ 10 ਤਰੀਕ ਨੂੰ, ਤੇ ਉਹਦਾ ਗੀਤ ਵੀ ਹੁਣ ਤੁਸੀਂ ਸੁਣਦੇ ਚਲੋ। ਤੇ ਫਿਰ ਕਿਹੜਾ ਗੀਤ ਹੈ ਇਹਦਾ ਨਵਾਂ, ਨਛੱਤਰ ਗਿੱਲ ਦੀ ਆਵਾਜ਼ 'ਚ ਮਿੱਟੀ। ਮੈਨੂੰ ਲੱਗਿਆ ਸੀਗਾ ਕੋਈ ਮੌਤ ਮੂਤ ਦਾ ਗਾਣਾ ਹੋਊਗਾ ਨਛੱਤਰ ਗਿੱਲ ਦਾ, ਪਰ ਇਹ ਤਾਂ ਚੱਕਵਾਂ ਜਿਹਾ।

ਸਰਪੰਚ ਫਿਲਮ ਮਨਦੀਪ ਬੈਣੀਪਾਲ ਹੋਰਾਂ ਦੀ ਤੇ ਡਾਇਰੈਕਟ ਕੀਤੀ ਹੈ ਤੇ ਦੇਵ ਖਰੋੜ ਤੇ ਜੈਸਮੀਨ ਬਾਜਵਾ ਇਹਦੇ 'ਚ ਹੈਗੇ ਨੇ। ਵੈਸੇ ਜੈਸਮੀਨ ਬਾਜਵਾ ਤਾਂ ਵਿਚਾਰੀ ਉੱਦਾਂ ਹੀ ਲੈ ਲਈ ਕਿਉਂਕਿ ਜਦੋਂ ਮਨਦੀਪ ਬੈਣੀਪਾਲ ਫਿਲਮ ਬਣਾਵੇ ਤੇ ਦੇਵ ਖਰੋੜ ਫਿਲਮ 'ਚ ਹੋਵੇ ਹੀਰੋਇਨ ਦਾ ਰੋਲ ਤਾਂ ਉਹਦੇ 'ਚ ਹੁੰਦਾ ਹੀ ਨਹੀਂ, ਨਾ ਦੇ ਬਰਾਬਰ ਹੀ ਹੁੰਦਾ। ਅਗਲਾ ਗੀਤ ਸੁਣੋ, ਗਿੱਲ ਰੌਂਤਾ ਦੀ ਦਾ ਲਿਖਿਆ ਹੋਇਆ ਬੱਗੋ ਬੱਗੋ ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਗੀ ਨਹੀਂ ਹੈਗਾ, ਅਮਰ ਸੈਂਬੀ ਦੀ ਆਵਾਜ਼ 'ਚ ਹੈ। ਇਹ ਗੀਤ ਨੂੰ ਲਗਾਉਣ ਦੇ ਪਿੱਛੇ ਇੱਕ ਰੀਜ਼ਨ ਹੈ ਗਿੱਲ ਰੌਂਤਾ ਦਾ।

ਓਕੇ ਗਿੱਲ ਰਾਂਤਾ ਦੇ ਇਸ ਗੀਤ ਦੇ ਪਿੱਛੇ ਇੱਕ ਵਜ੍ਹਾ ਇਹ ਹੈ ਕਿ ਇੱਕ ਫਿਲਮ ਆ ਰਹੀ ਹੈ ਅਗਸਤ ਮਹੀਨੇ 'ਚ ਗੁਲਾਬ ਸਿੱਧੂ ਦੀ ਜਿਹਨੂੰ ਗਿੱਲ ਰਾਂਤਾ ਨੇ ਲਿਖਿਆ ਅਤੇ ਸਿਮਰਜੀਤ ਨੇ ਡਾਇਰੈਕਟ ਕੀਤਾ ਅਤੇ ਫਿਲਮ ਹੈਗੀ ਹੈ ਜੁਦਾ ਫਿਲਮ ਦੇ ਵਿੱਚ ਹੀਰੋ ਹੈਗਾ ਗੁਲਾਬ ਸਿੱਧੂ ਅਤੇ ਜੈਸਮੀਨ ਬਜ਼ੀਨ ਐਕਟਰੈਸ ਹੈ ਹੁਣ ਆਈ ਵਾਜ਼ ਰੀਅਲੀ ਹੋਪਫੁੱਲ ਮੈਂ ਕਿਹਾ ਯਾਰ ਆਹ ਕੁਛ ਨਵਾਂ ਆਇਆ ਅਤੇ ਮੈਨੂੰ ਲੱਗਿਆ ਕਿ ਸਿਮਰਜੀਤ ਨੇ ਜਿੰਨੀ ਬਕਵਾਸ ਹੋਏ ਮੱਖਣਾ ਬਣਾਈ ਸੀ ਹੋਰ ਵੀ ਉਹ ਤੋਂ ਮਤਲਬ ਜਿਹੜਾ ਕਿਹੜੀ ਫਿਲਮ ਆਈ ਸੀ ਉਹਦੀ ਨਿੱਕਾ ਜੈਲਦਾਰ ਨਿੱਕਾ ਜੈਲਦਾਰ ਤੋਂ ਬਾਅਦ ਉਹ ਕਦੇ ਵੀ ਚੱਜ ਦੀ ਫਿਲਮ ਬਣਾ ਨਹੀਂ ਸਕੇ ਸਿਮਰਜੀਤ ਮੈਨੂੰ ਲੱਗਿਆ ਕਿ ਨਹੀਂ ਸ਼ਾਇਦ ਹੁਣ ਐਮੀ ਵਿਰਕ ਦੇ ਦਾਇਰੇ 'ਚੋਂ ਬਾਹਰ ਨਿਕਲਿਆ ਅਤੇ ਗੁਲਾਬ ਸਿੱਧੂ ਹੈ ਅਤੇ ਵਧੀਆ ਫਿਲਮ ਹੋਊਗੀ ਆਈ ਵਾਜ਼ ਰੋਂਗ ਸੋ ਮੈਂ ਬਿਲਕੁਲ ਵੀ ਉਸ ਮਾਮਲੇ ਦੇ ਵਿੱਚ ਆਪਣਾ ਸਹੀ ਜਜਮੈਂਟ ਨਹੀਂ ਦੇ ਸਕਿਆ ਅਤੇ ਕਹਾਣੀ ਇਹ ਹੈ ਕਿ ਜੁਦਾ ਦਾ ਟ੍ਰੇਲਰ ਜਿਹੋ ਜਿਹਾ ਮਰਜ਼ੀ ਹੋਵੇ ਗੁਲਾਬ ਸਿੱਧੂ ਨੂੰ ਐਕਟਿੰਗ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਬੜੇ ਜਿਹੜੇ ਸਿੰਗਰ ਨੇ ਜਿਨ੍ਹਾਂ ਨੇ ਮਾੜੀ ਐਕਟਿੰਗ ਕੀਤੀ ਹੈ ਉਹਨਾਂ ਦੇ ਕਰੀਅਰ ਖਤਮ ਹੋ ਗਏ ਨੇ ਫਿਰ ਮੁੜ ਕੇ ਅਤੇ ਕਿਤੇ ਗੁਲਾਬ ਸਿੱਧੂ ਦੇ ਨਾਲ ਵੀ ਇੱਦਾਂ ਹੀ ਨਾ ਹੋਵੇ ਖੈਰ ਐਨੀਵੇਜ਼ ਹਾਲ ਮਿੱਤਰਾ ਸੁਣ ਲਓ ਤੁਸੀਂ ਹੁਣ ਸਿਮਰ ਸਿਮਰਨ ਕੌਰ ਢਾਡਲੀ ਦਾ ਇਹ ਤਾਂ ਨਹੀਂ ਕੁੜੀ ਫਿਲਮਾਂ 'ਚ ਆਉਂਦੀ 100% ਨਹੀਂ ਆਉਂਦੀ ਅਤੇ ਜਿਹੜੇ ਜਿਹੜੇ ਐਂ ਨਹੀਂ ਵੀ ਕਿ ਜਿਹੜੇ ਜਿਹੜੇ ਫਿਲਮਾਂ 'ਚ ਆਉਂਦੇ ਨੇ ਉਹ ਆਪਣਾ ਕਰੀਅਰ ਖਰਾਬ ਕਰਾ ਬੈਠਦੇ ਨੇ ਬਸ ਮਾੜੀ ਐਕਟਿੰਗ ਵਾਲੇ ਔਰ ਇੱਦਾਂ ਹੈ ਕਿ ਫਿਲਮ ਸਿੱਧੀ ਨਹੀਂ ਬਣ ਜਾਂਦੀ ਔਰ ਐਕਟਿੰਗ ਦਾ ਵੀ ਐਂ ਮੌਕੇ 'ਤੇ ਨਹੀਂ ਪਤਾ ਚੱਲਦਾ ਦੇਖੋ ਆਡੀਸ਼ਨ ਹੁੰਦੇ ਹੋਣਗੇ ਸਕਰੀਨ 'ਤੇ ਦੇਖਦੇ ਹੋਣਗੇ ਉਹ ਆਪਣੇ ਆਪ ਨੂੰ ਮਾੜਾ ਮੋਟਾ ਪਹਿਲੀ ਵਾਰ ਮੋਨੀਟਰ 'ਤੇ ਦੇਖਿਆ ਹੋਊ ਦੂਜੀ ਵਾਰ ਦੇਖਿਆ ਹੋਊ ਕੁਛ ਨਾ ਕੁਛ ਤਾਂ ਇਹੋ ਜਿਹਾ ਮਤਲਬ ਇੱਦਾਂ ਫਿਲਮ ਬਣਨ ਤੋਂ ਪਹਿਲਾਂ ਉਹਦੀ ਪ੍ਰੀ ਪ੍ਰੋਡਕਸ਼ਨ ਤਾਂ ਹੋਈ ਹੋਣੀ ਹੈ ਨਾ ਪ੍ਰੀ ਪ੍ਰੋਡਕਸ਼ਨ ਦੇ ਵਿੱਚ ਕੁਛ ਨਾ ਕੁਛ ਤਾਂ ਬੰਦੇ ਨੇ ਆਪਣੇ ਆਪ ਨੂੰ ਦੇਖਿਆ ਹੀ ਹੋਣਾ ਵੀ ਮੈਂ ਇੱਦਾਂ ਦੀ ਐਕਟਿੰਗ ਕਰ ਸਕਦਾ ਜਾਂ ਕੈਮਰੇ ਦੇ ਅੱਗੇ ਜਾਂ ਸ਼ੀਸ਼ੇ ਦੇ ਅੱਗੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਅਤੇ ਜੇ ਉੱਥੇ ਤੁਹਾਨੂੰ ਪਤਾ ਚੱਲ ਗਿਆ ਕਿ ਯੂ ਕਾਂਟ ਡੂ ਇਟ ਦੈਨ ਡੋਂਟ ਡੂ ਇਟ ਵਾਈ ਆਰ ਯੂ ਰੂਇਨਿੰਗ ਯੂਅਰ ਕਰੀਅਰ ਐਂਡ ਸਾਡਾ ਟਾਈਮ ਹਾਲ ਮਿੱਤਰਾ ਸੁਣੋ ਤੁਸੀਂ

ਹੁਣ ਆਪਾਂ ਡਰਾਈਵੈਕ ਸ਼ੋ ਦੇ ਵਿੱਚ ਥੋੜ੍ਹਾ ਜਿਹਾ ਮੈਂ ਬ੍ਰੇਕ ਲੈ ਲਵਾਂ, ਅਗਲੇ ਸ਼ੋਅ ਦੀਆਂ ਤਿਆਰੀਆਂ ਕਰ ਲਈਏ। ਅਗਲਾ ਸ਼ੋਅ ਠੀਕ 5 ਵਜੇ ਤੁਸੀਂ ਸਿਡਨੀ ਦੇ ਸਮੇਂ ਦੇ ਮੁਤਾਬਕ ਸੁਣੋਗੇ ਰੇਡੀਓ ਹਾਂਜੀ 1674 AM ਤੋਂ। ਥੋੜ੍ਹੀ ਜਿਹੀ ਦੇਰ ਦੇ ਵਿੱਚ ਹੁੰਦੇ ਹਾਂ ਹਾਜ਼ਰ 1674 AM ਦੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 AM ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਮੈਂ ਗੌਤਮ ਕਪਿਲ ਹੋਇਆ ਜੀ ਹਾਜ਼ਰ। ਪਿਛਲੇ ਹਫ਼ਤੇ ਦੇ ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀ ਇੱਕ ਗੱਲ ਕਰ ਛੱਡੀ ਸੀਗੀ ਉਹ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਅੱਜ ਦੇ ਐਪੀਸੋਡ ਨੂੰ ਲੈ ਕੇ ਜਾਣਾ। ਪਿਛਲੇ ਹਫ਼ਤੇ ਥੋੜ੍ਹਾ ਬਹੁਤ ਤੁਹਾਨੂੰ ਦੱਸਿਆ ਸੀ ਕਿ ਅਮਰੀਕਾ ਇਰਾਨ ਔਰ ਇਜ਼ਰਾਈਲ ਦੀ ਉਸ ਜੰਗ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਕਿਸ ਤਰੀਕੇ ਦੇ ਨਾਲ ਅਮਰੀਕਾ ਨੇ ਆਪਣੇ ਥਾਰਡ ਵਰਗੇ ਜਾਂ ਹੋਰ ਜਿੰਨੇ ਇੰਟਰਸੈਪਟਰ ਨੇ ਜਾਂ ਹੋਰ ਵੀ ਜਿਹੜੇ ਹਥਿਆਰ ਹੈਗੇ ਨੇ ਉਹ ਕਿਵੇਂ ਖਾਲੀ ਕਰ ਲਏ ਨੇ ਉਹਦੀ ਵਿਸਤਾਰ ਤੋਂ ਅੱਗੇ ਜਿਹੜਾ ਅੱਜ ਦੇ ਦਿਨ ਆਪਾਂ ਚੱਲ ਰਹੇ ਹਾਂ। ਅਤੇ ਵੈਸੇ ਨਾ ਜਦੋਂ ਇੰਟਰਨੈਸ਼ਨਲ ਡਿਪਲੋਮੈਸੀ ਦੀ ਗੱਲ ਮੈਂ ਸੋਚਦਾ ਕਿ ਕਰਨੀ ਹੈ ਇਸ ਸ਼ੋਅ ਦੇ ਉੱਤੇ, ਕੋਈ ਇਹੋ ਜਿਹਾ ਫਿਲਟਰ ਨਹੀਂ ਹੈ। ਇਹ ਗੱਲ ਜਾਣ ਕੇ ਰੱਖਿਓ, ਸਮਝ ਕੇ ਰੱਖਿਓ ਕਿ ਕੋਈ ਐਸਾ ਫਿਲਟਰ ਜਾਂ ਕੋਈ ਐਸੀ ਕੋਈ ਪ੍ਰੈਸ਼ਰ ਜਾਂ ਕੋਈ ਐਸਾ ਸਾਨੂੰ ਕਿਸੇ ਦੀ ਜੀ ਹਜ਼ੂਰੀ ਕਰਨੀ ਹੋਵੇ ਕਿਸੇ ਦੇਸ਼ ਦੀ, ਇੱਦਾਂ ਦਾ ਬਿਲਕੁਲ ਨਹੀਂ ਹੈ। ਦੇਖੋ ਜੋ ਭਾਰਤ ਦੇ ਵਿੱਚ ਹੋ ਰਿਹਾ, ਜੋ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ, ਉਹਨਾਂ ਦੀਆਂ ਸੱਚਾਈਆਂ ਨੂੰ ਇਸ ਪ੍ਰੋਗਰਾਮ 'ਚ ਰੱਖੀਦਾ। ਪਰ ਦੁਨੀਆ ਭਰ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਨਾਲ ਜੁੜੀ ਹੋਈ ਜੀਓ ਪੋਲੀਟਿਕਸ ਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਸ ਸ਼ੋਅ ਦੇ ਵਿੱਚ ਹੁੰਦੀਆਂ ਨੇ। ਹੁਣ ਜਿਹੜੀ ਕੂਟਨੀਤੀ ਹੈ ਨਾ, ਕੂਟਨੀਤੀ ਜਿਹਨੂੰ ਡਿਪਲੋਮੈਸੀ ਕਹਿ ਲੈਂਦੇ ਹਾਂ, ਇਹ ਬੜੀ ਅਜੀਬ ਸ਼ੈ ਹੈ। ਇਹ ਡਿਪਲੋਮੈਸੀ ਮੇਰੇ ਲਈ ਜਿਹੜੀ ਹੈ ਉਹ ਸਹੀ ਕੰਮ ਕਰ ਸਕਦੀ ਹੈ, ਤੁਹਾਡੇ ਲਈ ਜਿਹੜੀ ਮੇਰੀ ਡਿਪਲੋਮੈਸੀ ਹੈ ਉਹ ਦੁਨੀਆ ਨੂੰ ਸਹੀ ਲੱਗੂਗੀ ਪਰ ਤੁਹਾਡੇ ਲਈ ਉਹ ਗਲਤ ਹੋਏਗੀ। ਯਾਨੀ ਕਿ ਹੁਣ ਚੀਨ ਦੀ ਡਿਪਲੋਮੈਸੀ ਸੁਣਨ ਨੂੰ ਠੀਕ ਲੱਗ ਰਹੀ ਹੋਵੇ ਕਿ ਚੀਨ ਨੇ ਜੀ ਇੱਕ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡੀ, ਪਾਣੀਆਂ 'ਚ ਛੱਡੀ। ਹੁਣ ਓਬਵੀਅਸਲੀ ਉਹਨਾਂ ਨੇ ਸਾਊਥ ਵਾਲੇ ਪਾਸੇ ਈਸਟਰਨ ਸਾਊਥ ਵੱਲ ਛੱਡਣੀ ਸੀਗੀ, ਵੈਸਟ ਵੱਲ ਜਾਂ ਜਿਹੜਾ ਨੌਰਥ ਵੱਲ ਤਾਂ ਨਹੀਂ ਛੱਡ ਸਕਦੇ ਸੀ ਕਿਉਂਕਿ ਨੌਰਥ ਵਾਲੇ ਪਾਸੇ ਰਸ਼ੀਆ ਦੀ ਬਹੁਤ ਵੱਡਾ ਇੱਕ ਲੈਂਡ ਏਰੀਆ ਹੈਗਾ ਅਤੇ ਜਿਹੜਾ ਵੈਸਟ ਵਾਲਾ ਪਾਸਾ ਉਹ ਏਸ਼ੀਆ ਘਿਰਿਆ ਹੋਇਆ, ਸਾਰਾ ਯੂਰਪ ਉੱਧਰਲੇ ਪਾਸੇ ਹੈਗਾ ਅਤੇ ਸਾਊਥ ਵੈਸਟ ਵੱਲ ਵੀ ਨਹੀਂ ਸੀ ਛੱਡ ਸਕਦੇ। ਸੋ ਉੱਧਰ ਵੀ ਜ਼ਮੀਨੀ ਇਲਾਕਾ ਹੈ ਕਾਫੀ, ਸੋ ਸਾਊਥ ਈਸਟ ਵੱਲ ਹੀ ਛੱਡਣੀ ਸੀਗੀ ਔਰ ਉਹ ਸੁਣਨ ਨੂੰ ਚਾਈਨਾ ਦੀ ਗੱਲ ਹੁਣ ਇਹ ਠੀਕ ਲੱਗ ਰਹੀ ਹੋਵੇ। ਦੇਖੋ ਜੀ ਫਿਰ ਇੰਟਰਕੋਂਟੀਨੈਂਟਲ ਮਿਜ਼ਾਈਲ ਹੈ, ਅਸੀਂ ਨਾ ਛੱਡੀਏ ਤਾਂ ਫਿਰ ਕਿੱਧਰ ਟੈਸਟ ਕਰੀਏ? ਸਵਾਲ ਇਹ ਨਹੀਂ ਹੈਗਾ, ਸਵਾਲ ਅੱਜ ਦੇ ਜਿਹੜੇ ਇਨਸਾਈਟ ਰਿਪੋਰਟ ਦੇ ਵਿੱਚ ਇਹ ਹੈ ਕਿ ਇੱਕ ਤਾਂ ਇਹ ਹਥਿਆਰਾਂ ਦੀ ਦੌੜ, ਇਹਦੀ ਆਪਾਂ ਦੌੜ ਨਹੀਂ, ਦੌੜ ਹਥਿਆਰਾਂ ਦੀ ਦੌੜ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ। ਦੂਜੀ ਇੱਕ ਜਿਹੜੀ ਇਹ ਡਿਪਲੋਮੈਸੀ ਹੈ ਨਾ, ਇਹ ਬੜੀ ਅਜੀਬ ਮੈਸੀ ਹੈ। ਮਤਲਬ ਇਹ ਕੈਸੀ ਮੈਸੀ ਹੈ ਕਿ ਇਹ ਇੰਨੀ ਮੈਸੀ ਹੈ ਨਾ, ਇਹਦੇ ਬਾਰੇ ਜਿੰਨੀ ਗੱਲ ਕਰਾਂਗੇ ਓਨੇ ਜਿਹੜੇ ਪਤਰੇ ਖੁੱਲ੍ਹਦੇ ਜਾਣਗੇ ਅਤੇ ਓਨੇ ਹੀ ਜਿਹੜੀਆਂ ਚੀਜ਼ਾਂ ਨੇ ਉਹ ਰਿਵੀਲ ਹੁੰਦੀਆਂ ਜਾਂਦੀਆਂ ਨੇ। ਸੋ ਡਿਪਲੋਮੈਸੀ ਦਾ ਇੱਕ ਸਭ ਤੋਂ ਵੱਡਾ ਰੂਲ ਇਹ ਹੁੰਦਾ ਕਿ ਗੱਲ ਡਿਪਲੋਮੈਟਿਕ ਤਰੀਕੇ ਦੇ ਨਾਲ ਕਰਨੀ ਹੈ, ਬਟ ਫੁੱਲ ਸਟੋਪ ਲਗਾ ਕੇ, ਕੌਮਾਸ ਦੇ ਵਿੱਚ ਨਹੀਂ ਕਰਨੀ ਹੁੰਦੀ। ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ, ਜਿਹੜੀ ਪੋਲੀਟਿਕਸ ਦੀ ਗੱਲ ਹੁੰਦੀ ਹੈ ਉਹ ਹਮੇਸ਼ਾ ਕੌਮਾਸ ਦੇ ਵਿੱਚ ਹੁੰਦੀ ਹੈ, ਡਿਪਲੋਮੈਸੀ ਹਮੇਸ਼ਾ ਡੋਟਸ ਦੇ ਨਾਲ ਹੁੰਦੀ ਹੈ। ਇਹ ਡਿਪਲੋਮੈਸੀ ਦਾ ਇੱਕ ਰੂਲ ਹੈ, ਇੱਕ ਲਾਅ ਹੈਗਾ। ਕਿੱਦਾਂ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਨਾਲ ਨਾਲ ਸ਼ਾਇਦ ਤੁਹਾਡੇ ਸਮਝ ਆ ਜਾਵੇ। ਚਲੋ ਮੋਟਾ ਮੋਟਾ ਜਿਹਾ ਦੱਸ ਕੇ ਚੱਲਦੇ ਹਾਂ ਕਿ ਫੋਰ ਐਗਜ਼ਾਮਪਲ ਭਾਰਤ ਪਾਕਿਸਤਾਨ ਜੰਗ ਹੈ। ਹੁਣ ਜੇ ਪੋਲੀਟੀਕਲ ਫਿਗਰ ਕੋਈ ਇੰਡੀਆ ਵਾਲੇ ਪਾਸਿਓਂ ਬਿਆਨ ਦੇਵੇਗੀ ਜਾਂ ਪਾਕਿਸਤਾਨ ਵਾਲੇ ਪਾਸਿਓਂ ਬਿਆਨ ਦੇਵੇਗੀ ਤਾਂ ਉਹ ਕਿੱਦਾਂ ਦੇਣਗੇ ਅਤੇ ਡਿਪਲੋਮੈਟ ਕਿੱਦਾਂ ਦੇਣਗੇ? ਭਾਰਤ ਪਾਕਿਸਤਾਨ ਮਸਲਾ ਸੀ, ਭਾਰਤ ਵਾਲੇ ਪਾਸੇ ਪੋਲੀਟੀਸ਼ੀਅਨ ਕਹਿਣਗੇ ਜੀ ਪਾਕਿਸਤਾਨ ਟੈਰਰਿਜ਼ਮ ਨੂੰ ਸਪੋਂਸਰਡ ਕਰਦਾ ਅਤੇ ਅਸੀਂ ਪਾਕਿਸਤਾਨ ਦੇ ਨਾਲ ਕਦੇ ਵੀ ਰਾਊਂਡ ਟੇਬਲ ਟਾਕ ਕਰਨੀ ਨਹੀਂ ਹੈਗੀ ਅਤੇ ਇਸੇ ਕਰਕੇ ਅਸੀਂ ਉਹਨਾਂ ਦਾ ਪਾਣੀ ਰੋਕ ਰਹੇ ਹਾਂ ਜੀ, ਅਸੀਂ ਉਹਨਾਂ ਦੇ ਨਾਲ ਵਪਾਰ ਰੋਕ ਰਹੇ ਹਾਂ ਅਤੇ ਇੱਦਾਂ ਇਹ ਗੱਲਾਂ ਸੋ ਆਨ ਚੱਲੀ ਜਾਂਦੀਆਂ ਨੇ ਚੱਲੀ ਜਾਂਦੀਆਂ ਨੇ। ਪਰ ਜਿੱਦਣ ਕਦੇ ਇਹਨਾਂ ਨੇ ਆਪਣਾ ਗੱਲ ਬਣਾਉਣੀ ਹੋਈ, ਦੇਖੋ ਮੈਂ ਇੱਕ ਗੱਲ, ਚਲੋ ਹੋਰ ਇਹ ਇਨਸਾਈਟ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਪ੍ਰੈਡਿਕਸ਼ਨ ਆਪਾਂ ਕਰੀਆਂ ਨੇ ਨਾ ਅੱਜ ਤੱਕ, ਜ਼ਿਆਦਾਤਰ ਸਹੀ ਵੀ ਹੋਈਆਂ, ਜ਼ਿਆਦਾਤਰ ਕੀ ਮੇਰੇ ਖਿਆਲ ਦੇ ਨਾਲ ਹੁਣ ਤੱਕ ਤਾਂ ਕਦੇ ਕੋਈ ਗਲਤ ਹੋਈ ਨਹੀਂ ਪੋਲੀਟੀਕਲ ਪ੍ਰੈਡਿਕਸ਼ਨ। ਰਸ਼ੀਆ ਯੂਕਰੇਨ ਜੰਗ ਤੁਹਾਨੂੰ ਮੈਂ ਕਿਹਾ ਸੀ ਜਦੋਂ ਸ਼ੁਰੂ ਹੋਈ ਸੀ ਵੀ ਇਹ ਨਹੀਂ ਮੁੱਕਦੀ, ਇਹ ਚੱਲੀ ਜਾਣੀ ਹੈ, ਸੁੱਗ ਬੁਗਾੜ ਜੀ ਇਹਦੀ ਹੋਈ ਜਾਣੀ ਹੈ, ਚੱਲ ਰਹੀ ਹੈ ਨਾ। ਇਰਾਨ ਵਾਲੀ ਬੇਸ਼ੱਕ ਮੁੱਕ ਗਈ ਹੋਵੇ ਅਤੇ ਉਹ ਨਹੀਂ ਮੁੱਕਦੀ। ਅਤੇ ਦੂਜੀ ਜਾਂ ਹੋਰ ਬਹੁਤ ਸਾਰੀਆਂ ਆਪਾਂ ਇਹਦੇ ਵਿੱਚ ਕਰੀਆਂ ਨੇ, ਟਰੰਪ ਦੇ ਆਉਣ ਦੀ ਵੀ ਪ੍ਰੈਡਿਕਸ਼ਨ ਆਪਾਂ ਇਸੇ ਇਹਨਾਂ ਹੀ ਸ਼ੋਆਂ ਦੇ ਵਿੱਚ ਕੀਤੀ ਸੀਗੀ ਔਰ ਟਰੰਪ ਦੇ ਆਉਣ ਤੋਂ ਬਾਅਦ ਦੁਨੀਆ ਦਾ ਪਾਸਾ ਹੀ ਪਲਟ ਜਾਣਾ, ਇਹ ਵੀ ਪ੍ਰੈਡਿਕਸ਼ਨ ਕਰੀ ਸੀਗੀ। ਅਤੇ ਹੁਣ ਪੌਲਿਨ ਹੈਨਸਨ ਵੀ ਕਦੇ ਪ੍ਰਧਾਨ ਮੰਤਰੀ ਨਹੀਂ ਆਉਂਦੀ, ਇਹ ਵੀ ਰੀਸੈਂਟ ਪ੍ਰੋਗਰਾਮਾਂ 'ਚ ਪ੍ਰੈਡਿਕਸ਼ਨ ਕਰੀ ਸੀ। ਅੱਜ ਇੱਕ ਹੋਰ ਪ੍ਰੈਡਿਕਸ਼ਨ ਕਰ ਦਿੰਦੇ ਹਾਂ, ਚਲੋ ਇਹ ਪੋਲੀਟੀਕਲ
ਅਤੇ ਡਿਪਲੋਮੈਸੀ ਦੇ ਨਾਲ ਜੁੜੀਆਂ ਹੋਈਆਂ ਇਹ ਪ੍ਰੈਡਿਕਸ਼ਨ ਨੇ। ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦਾ ਜਿਹੜਾ ਇੱਕ ਰੋਲ ਹੈਗਾ ਉਹ ਐਂਟਾਈ ਪਾਕਿਸਤਾਨ ਹੈ, ਬਟ ਇਹ ਬੜੀ ਜਲਦੀ ਇਹ ਜਿਹੜਾ ਰੋਲ ਹੋਊਗਾ, ਮੈਂ ਗੌਰਮੈਂਟ ਬਦਲਣ ਦੀ ਗੱਲ ਨਹੀਂ ਕਹਿ ਰਿਹਾ, ਮੈਂ ਕਾਂਗਰਸ ਦੀ ਗੱਲ ਵੀ ਨਹੀਂ ਕਹਿ ਰਿਹਾ। ਤੁਸੀਂ ਚਾਹੇ ਇਸ ਗੌਰਮੈਂਟ 'ਚ ਮੰਨ ਕੇ ਚੱਲੋ ਬੀਜੇਪੀ ਦੇ ਵਿੱਚ, ਚਾਹੇ ਜੇ ਅੱਗੇ ਕਦੇ ਆਈ, ਜਿਹੜੀ ਬੀਜੇਪੀ ਇਸ ਵਕਤ ਐਂਟਾਈ ਪਾਕਿਸਤਾਨ ਹੋਈ ਹੋਈ ਹੈ ਨਾ, ਇਹ ਲਿਖ ਕੇ ਲੈ ਕੇ ਚੱਲਿਓ। ਹੁਣ ਮੈਂ ਪਤਾ ਨਹੀਂ ਕਿਹਨਾਂ ਬੇਸਿਕ ਕਿਹੜੀਆਂ ਚੀਜ਼ਾਂ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਰਹੇ ਹਾਂ, ਬਟ ਇਹ ਨੈਰੇਟਿਵ ਇੰਨਾ ਐਂਟਾਈ ਪਾਕਿਸਤਾਨ ਨਹੀਂ ਰਹਿਣਾ ਹੈਗਾ। ਪ੍ਰੋ ਨਾ ਹੋਵੇ ਬਟ ਇੱਕ ਪੇਜ ਦੇ ਉੱਤੇ ਆਉਣ ਦੀ ਗੱਲ ਹੋਏਗੀ, ਮੇਰੇ ਤੋਂ ਲਿਖ ਕੇ ਲੈ ਲਓ, ਇਹ ਲਿਖ ਕੇ ਦੇਣ ਨੂੰ ਤਿਆਰ ਹੈਗਾ ਤੁਹਾਨੂੰ ਇਨਸਾਈਟ ਰਿਪੋਰਟ ਦੇ ਵਿੱਚ ਕਿ ਇੰਡੀਆ ਇਹ ਜਿਹੜੀ ਬੀਜੇਪੀ ਗੌਰਮੈਂਟ ਹੈ ਇਹੀ ਪਾਕਿਸਤਾਨ ਦੇ ਨਾਲ ਟੇਬਲ ਟਾਕ ਦੇ ਵਿੱਚ ਆਏਗੀ। ਦੈਟਸ ਮਾਈ ਪ੍ਰੈਡਿਕਸ਼ਨ। ਐਨੀਵੇਜ਼ ਚਲੋ ਇੱਥੇ ਗੱਲ ਮੁਕਾਨੇ ਆਪਾਂ, ਅਤੇ ਇਹ ਪੋਲੀਟੀਕਲ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਇੱਦਾਂ ਹੁੰਦੀਆਂ। ਹੁਣ ਪਾਕਿਸਤਾਨ ਵਾਲੇ ਪਾਸਿਓਂ ਪੋਲੀਟੀਕਲ ਬਿਆਨਬਾਜ਼ੀ ਹੋਏਗੀ ਜੀ ਕਿ ਇੰਡੀਆ ਸ਼ਿਮਲਾ ਸਮਝੌਤੇ ਦਾ ਉਲੰਘਣ ਕਰ ਰਿਹਾ, ਇੰਡੀਆ ਨੇ ਹਮੇਸ਼ਾ ਆਪਣੇ ਗੁਆਂਢ ਦੇ ਨਾਲ ਬਣਾ ਕੇ ਨਹੀਂ ਰੱਖੀ, ਨਾ ਚੀਨ ਨਾਲ ਬਣਦੀ ਹੈ, ਨਾ ਬਾਂਗਲਾਦੇਸ਼ ਨਾਲ, ਨਾ ਸਾਡੇ ਨਾਲ ਬਣਦੀ ਹੈ, ਅਤੇ ਨੇਪਾਲ ਵੀ ਨਾਰਾਜ਼ ਹੋਇਆ ਪਰਦਾ, ਸ਼੍ਰੀਲੰਕਾ। ਸੋ ਇਸ ਕਿਸਮ ਦੇ ਬਿਆਨ ਉਹ ਉੱਥੇ ਕੌਮਾਂਸ ਦੇ ਵਿੱਚ ਚੱਲੀ ਜਾਣਗੇ। ਡਿਪਲੋਮੈਸੀ ਕਿੱਦਾਂ ਗੱਲ ਕਰੇਗੀ? ਡਿਪਲੋਮੈਸੀ ਗੱਲ ਕਰੇਗੀ ਕਿ ਪਾਕਿਸਤਾਨ ਟੈਰਰ ਸਪੋਂਸਰ ਕਰਨਾ ਬੰਦ ਕਰ ਦੇ, ਅਸੀਂ ਗੱਲਬਾਤ ਦੇ ਲਈ ਸੋਚ ਸਕਦੇ ਹਾਂ। ਨਾ ਦਿਸ ਇਜ਼ ਦੀ ਥਿੰਗ, ਇੱਥੇ ਗੱਲ ਇਹ ਜਿਹੜੀ ਹੈਗੀ ਹੈ ਡਿਪਲੋਮੈਸੀ 'ਚ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਤੁਹਾਨੂੰ ਆਪਣੀ ਗੱਲ ਮੁਕਾਉਣੀ ਹੁੰਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਦੇ ਜਾਲ 'ਚ ਉਲਝ ਨਾ ਜਾਓ। ਪੋਲੀਟਿਕਸ ਦੇ ਵਿੱਚ ਜੇ ਉਲਝ ਵੀ ਗਏ ਤਾਂ ਪੋਲੀਟਿਕਸ 'ਚ ਕਿਹੜਾ ਯਕੀਨਮੰਦ ਹੈ? ਕੱਲ੍ਹ ਮੁੱਕਰ ਵੀ ਜਾਂਦੇ ਹੋ, 15 ਲੱਖ ਦੇਣੇ ਸੀ, ਦੇਣੇ ਸੀ, ਜੁਮਲਾ ਸੀਗਾ, ਗੱਲ ਖਤਮ। ਪੋਲੀਟਿਕਸ ਦੇ ਵਿੱਚ ਕੋਈ ਵੀ ਗੱਲ ਨਾ ਪੱਥਰ 'ਤੇ ਲਕੀਰ ਨਹੀਂ ਹੁੰਦੀ ਹੈਗੀ। ਸੋ ਇਹ ਇੱਕ ਫਰਕ ਹੁੰਦਾ। ਖੈਰ, ਹੁਣ ਇੰਟਰਨੈਸ਼ਨਲ ਡਿਪਲੋਮੈਸੀ ਦੇ ਵਿੱਚ ਚੀਨ ਆਪਣੇ ਆਪ ਨੂੰ ਸਹੀ ਸਾਬਤ ਜ਼ਰੂਰ ਕਰ ਰਿਹਾ ਹੋਊਗਾ ਕਿ ਦੇਖੋ ਮਿਜ਼ਾਈਲ ਛੱਡਤੀ, ਕੋਈ ਗੁਨਾਹ ਥੋੜ੍ਹੇ ਕੀਤਾ, ਅਸੀਂ ਕਿਸੇ ਦੇ ਵੱਲ ਮਾਰੀ ਥੋੜ੍ਹੇ ਭਗਾ ਕੇ। ਜਿਹੜਾ ਅਮੈਰੀਕਾ ਜਿਸ ਕਿਸਮ ਦੇ ਨਾਲ ਜਪਾਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ ਜਾਂ ਹੋਰਨਾਂ ਇਹਨਾਂ ਕੰਟਰੀਜ਼ ਨੂੰ ਉਕਸਾ ਕੇ ਰੱਖਦਾ ਕਿ ਜੇ ਚੀਨ ਸਾਡਾ ਆੜੀ ਨਹੀਂ ਤਾਂ ਤੁਹਾਡਾ ਵੀ ਆੜੀ ਨਹੀਂ, ਇਹ ਵੀ ਡਿਪਲੋਮੈਸੀ ਦਾ ਇੱਕ ਪਾਰਟ ਹੈ। ਔਰ ਆਸਟ੍ਰੇਲੀਆ ਇਹ ਮੰਨ ਕੇ ਚੱਲਦਾ, ਇਹ ਵੀ ਇੱਕ ਡਿਪਲੋਮੈਸੀ ਦਾ ਹੀ ਪਾਰਟ ਹੈ। ਇੱਦਾਂ ਨਹੀਂ ਹੈ ਕਿ ਆਸਟ੍ਰੇਲੀਆ ਜੋ ਅਮੈਰੀਕਾ ਕਹਿ ਰਿਹਾ ਉੱਦਾਂ ਹੀ ਹੁਣ ਤੱਕ ਤਾਂ ਮੰਨਦਾ ਰਿਹਾ, ਪਰ ਹੁਣ ਡਿਪਲੋਮੈਸੀ ਬਦਲ ਰਹੀ ਹੈ ਦੁਨੀਆ ਭਰ ਦੇ ਵਿੱਚ, ਡਿਪਲੋਮੈਟਿਕ ਰਿਲੇਸ਼ਨਸ ਬਦਲ ਰਹੇ ਹੈਗੇ ਨੇ। ਸੋ ਇਸ ਕਰਕੇ ਆਸਟ੍ਰੇਲੀਆ ਦੀਆਂ ਆਪਣੀਆਂ ਵੀ ਕੁਛ ਲੋੜਾਂ ਹੈਗੀਆਂ ਨੇ, ਖੁਆਇਸ਼ਾਂ ਹੈਗੀਆਂ ਨੇ। ਔਰ ਫੋਰ ਐਗਜ਼ਾਮਪਲ, ਬੜੀ ਰੀਸੈਂਟ ਜਿਹੜੀ ਉਦਾਹਰਣ ਹੈਗੀ ਉਹ ਇਰਾਨ ਵਾਰ, ਹੁਣ ਤੱਕ ਅਮੈਰੀਕਾ ਦੇ ਕਹੇ ਦੇ ਉੱਤੇ ਆਸਟ੍ਰੇਲੀਆ ਵੀਅਤਨਾਮ ਵਾਰ 'ਚ ਕੁੱਦ ਗਿਆ, ਸੀਰੀਆ ਦੇ ਵਿੱਚ ਕੁੱਦੇ, ਅਫਗਾਨਿਸਤਾਨ 'ਚ ਕੁੱਦੇ, ਜੋ ਕਹਿੰਦੇ ਸੀਗੇ ਅਮੈਰੀਕਾ ਉਹੀ ਕਰਦਾ ਸੀ ਆਸਟ੍ਰੇਲੀਆ, ਪਰ ਹੁਣ ਇਰਾਨ ਵਾਰ ਦੇ ਵਿੱਚ ਸ਼ਾਮਿਲ ਨਹੀਂ ਹੋਏ, ਵਿਚ ਮੀਨਸ ਇਹਨਾਂ ਦੀਆਂ ਹੁਣ ਸਾਰੀਆਂ ਕੰਟਰੀਜ਼ ਦੀਆਂ ਡਿਪਲੋਮੈਟਿਕ ਲੋੜਾਂ ਜਿਹੜੀਆਂ ਨੇ ਉਹਨਾਂ ਦੀ ਹੱਦ ਹਦੂਦ ਦੇ ਅੰਦਰ ਰਹਿ ਗਈਆਂ ਨੇ, ਅਤੇ ਉਹ ਆਪਣੇ ਹਿਸਾਬ ਦੇ ਨਾਲ ਕਿਸੇ ਦੇ ਨਾਲ ਬਣਾਉਂਦੇ ਜਾਂ ਵਿਗਾੜਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਯੂਰਪੀ ਮੁਲਕਾਂ ਦੇ ਲਈ ਰੂਸ ਇੱਕ ਦੁਸ਼ਮਣ ਹੋ ਸਕਦਾ, ਬਹੁਤ ਸਾਰੇ, ਪੋਲੈਂਡ ਦੇ ਲਈ, ਜਰਮਨੀ ਦੇ ਲਈ, ਫਰਾਂਸ ਦੇ ਲਈ, ਇੰਗਲੈਂਡ ਦੇ ਲਈ, ਪਰ ਭਾਰਤ ਦੋਸਤ ਹੈ। ਭਾਰਤ ਦੇ ਲਈ ਯੂਰਪੀ ਮੁਲਕ ਵੀ ਦੋਸਤ ਨੇ, ਰਸ਼ੀਆ ਵੀ ਦੋਸਤ ਹੈ, ਭਾਰਤ ਦੇ ਲਈ ਪਾਕਿਸਤਾਨ ਦੋਸਤ ਨਹੀਂ ਹੈਗਾ, ਚਾਈਨਾ ਵੀ ਬ੍ਰੈਕਟ ਦੇ ਵਿੱਚ, ਪਰ ਯੂਰਪ ਦੇ ਲਈ ਪਾਕਿਸਤਾਨ ਤੋਂ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ, ਨਾ ਹੀ ਬ੍ਰੈਕਟਾਂ ਵਾਲੇ ਚਾਈਨਾ ਤੋਂ ਹੈ। ਸੋ ਇਹ ਇਸ ਕਿਸਮ ਦੇ ਨਾਲ ਇੰਟਰਨੈਸ਼ਨਲ ਡਿਪਲੋਮੈਸੀ ਕੰਮ ਕਰਦੀ ਹੈ ਕਿ ਤੇਰਾ ਦੋਸਤ ਮੇਰਾ ਦੋਸਤ ਜਾਂ ਤੇਰਾ ਦੁਸ਼ਮਣ ਮੇਰਾ ਦੁਸ਼ਮਣ ਵੀ ਹੋਊਗਾ, ਇੱਦਾਂ ਨਹੀਂ ਹੋਣਾ। ਦਿਸ ਇਜ਼ ਨੋਟ ਹਾਊ ਇਟ ਵਰਕਸ ਇੰਟਰਨੈਸ਼ਨਲ ਡਿਪਲੋਮੈਸੀ, ਇੱਦਾਂ ਨਹੀਂ। ਉਹਦੇ 'ਚ ਇਹ ਹੁੰਦਾ ਕਿ ਜਿਹੜਾ ਤੇਰਾ ਦੁਸ਼ਮਣ ਹੈ ਹੋ ਸਕਦਾ ਕਿ ਉਹ ਮੇਰਾ ਦੋਸਤ ਹੋਵੇ, ਬਟ ਤੇਰੇ ਦੁਸ਼ਮਣ ਹੋਣ ਕਰਕੇ ਮੈਂ ਉਹਦੇ ਨਾਲ ਦੁਸ਼ਮਣ ਹੀ ਨਹੀਂ ਪਾਣੀ। ਦੈਟਸ ਹਾਊ ਇਟ ਵਰਕਸ। ਪਰ ਅਮੈਰੀਕਾ ਦੇ ਕਹੇ ਦੇ ਉੱਤੇ ਹੁਣ ਤੱਕ ਨਿਊਜ਼ੀਲੈਂਡ ਆਸਟ੍ਰੇਲੀਆ ਚੱਲਦੇ ਰਹੇ ਸੀ, ਡਿਪਲੋਮੈਸੀ ਉਹਨਾਂ ਨੇ ਆਪਣੀ ਖਰਾਬ ਕਰਕੇ ਰੱਖੀ ਸੀ, ਹੁਣ ਨਹੀਂ ਹੋਣੀ। ਹੁਣ ਚਾਹੇ ਤਾਂ ਟਰੰਪ ਨੇ ਪਰਦੇ ਚੱਕਤੇ ਨੇ, ਜਿਵੇਂ ਮਰਜ਼ੀ ਕਹਿ ਲਓ, ਪਰ ਹੁਣ ਦੁਨੀਆ ਭਰ ਦੇ ਵਿੱਚ ਇਹ ਟਰੈਂਡ ਚੇਂਜ ਹੋ ਰਿਹਾ। ਦੈਟਸ ਵਨ ਪਾਰਟ, ਇੱਥੇ ਕੁ ਤੱਕ ਤੁਸੀਂ ਸਮਝ ਗਏ। ਹੁਣ ਅੱਜ ਦਾ ਇਨਸਾਈਟ ਰਿਪੋਰਟ ਦੇ ਵਿੱਚ ਚਾਈਨਾ ਨੇ ਇੱਕ ਮਿਜ਼ਾਈਲ ਛੱਡਤੀ ਇੱਧਰ, ਇੰਟਰਕੋਂਟੀਨੈਂਟਲ। ਮਿਜ਼ਾਈਲਾਂ ਦੀ ਦੂਰੀ ਹੁੰਦੀ ਹੈ ਵੀ 50 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, 100 ਤੱਕ, 500 ਕੁ ਤੱਕ, 1000 ਤੱਕ, ਅੱਜ ਕੱਲ੍ਹ 5-5 ਇੰਟਰਕੋਂਟੀਨੈਂਟਲ ਆ ਗਈਆਂ, ਯਾਨੀ ਇੱਕ ਮਹਾਦੀਪ ਇੱਧਰੋਂ ਏਸ਼ੀਆ 'ਚੋਂ ਛੱਡੀ ਉੱਧਰ ਅਫਰੀਕਾ 'ਚ ਜਾ ਕੇ ਗਿਰੂਗੀ।
ਅਤੇ ਜਾਂ ਯੂਰਪ 'ਚ ਜਾ ਕੇ ਡਿੱਗੇਗੀ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਉੱਧਰੋਂ ਏਸ਼ੀਆ ਚਾਈਨਾ ਨੇ ਛੱਡੀ ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਆ ਕੇ ਡਿੱਗੇਗੀ। ਬੇਸ਼ੱਕ ਸਾਡੀ ਲੈਂਡਲੋਕਡ ਨਹੀਂ ਹੈਗੇ, ਸਾਨੂੰ ਉਹਨਾਂ ਚੀਜ਼ਾਂ ਦੀ ਇੰਨੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਕਿ ਸਾਡੀ ਜ਼ਮੀਨੀ ਸਰਹੱਦ ਨਹੀਂ ਕਿਸੇ ਦੇ ਨਾਲ ਲੱਗਦੀ। ਸੋ ਕੋਈ ਮਿਲਟਰੀ ਤਾਂ ਨਹੀਂ ਇੱਥੇ ਬਣਨ ਲੱਗੀ, ਇੱਦਾਂ ਤਾਂ ਨਹੀਂ ਕੋਈ ਦਾਖਲ ਹੋਣ ਲੱਗਿਆ ਜਿੱਦਾਂ ਇੰਡੀਆ ਪਾਕਿਸਤਾਨ, ਚਾਈਨਾ ਇੰਡੀਆ, ਜਾਂ ਅਮੈਰੀਕਾ ਮੈਕਸੀਕੋ, ਜਾਂ ਯੂਕਰੇਨ ਰਸ਼ੀਆ ਦੇ ਵਿੱਚ ਚੱਲ ਰਿਹਾ, ਜਾਂ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਹੈਗਾ। ਇੱਥੇ ਨਹੀਂ ਉਹ ਚੀਜ਼, ਉਹ ਸੀਨ ਹੈਗਾ। ਇੱਕੋ ਹੀ ਸੀਨ ਹੋ ਸਕਦਾ, ਦੋ ਇਹ ਹੋ ਸਕਦੇ ਨੇ। ਇੱਕ ਨੇਵੀ ਇੱਥੇ ਦੀ ਸਟਰੋਂਗ ਰੱਖੀ ਹੋਈ ਅਸੀਂ ਆਸਟ੍ਰੇਲੀਆ 'ਚ, ਅਤੇ ਦੂਸਰਾ ਏਅਰ ਡਿਫੈਂਸ ਸਿਸਟਮ, ਉਹੀ ਏਅਰ ਡਿਫੈਂਸ ਸਿਸਟਮ ਜਿਹਦੇ 'ਤੇ ਪਿਛਲੀ ਵਾਰ ਗੱਲ ਆਪਾਂ ਕਰਕੇ ਛੱਡੀ ਸੀ ਕਿ ਅਮੈਰੀਕਾ ਦੇ ਥਾੜ ਜਿਹੜੇ ਨੇ ਉਹ ਵਰਤੇ ਗਏ ਨੇ ਇਰਾਨ ਵਾਲੀ ਵਾਰ ਦੇ ਵਿੱਚ। ਖੈਰ ਉਹਦੀ ਹੁਣ ਗੱਲ ਨਹੀਂ ਕਰਨੀ, ਉਹ ਰੈਪੀਟੇਸ਼ਨ ਹੋਈ ਨਹੀਂ, ਉਹਦੇ 'ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ, ਪਰ ਪਿਛਲੀ ਵਾਰ ਇੱਕ ਟੈਕਨੀਕਲ ਪ੍ਰੋਬਲਮ ਆ ਗਈ ਕਿ ਬੱਤੀ ਚਲੀ ਗਈ, ਸਾਡਾ ਮੀਟਰ ਬੰਦ ਹੋ ਗਿਆ, ਅਤੇ ਮੇਰੇ ਜਿਹੜੇ ਨੋਟ ਲਿਖੇ ਹੋਏ ਸੀਗੇ ਜੋ ਇਨਫੋਰਮੇਸ਼ਨ ਥਾੜ ਦੇ ਬਾਰੇ ਦੇਣੀ ਸੀ ਉਹ ਨਹੀਂ ਦੇ ਨਹੀਂ ਸੀ ਸਕਿਆ। ਖੈਰ ਅੱਜ ਨਹੀਂ ਹੈ ਉਹ ਗੱਲ। ਦੂਜੀ ਚੀਜ਼ ਇਸੇ ਹੀ ਮਸਲੇ ਦੇ ਉੱਤੇ ਕਿ ਹੁਣ ਚਾਈਨਾ ਨੇ ਛੱਡਤੀ ਇੱਧਰ ਮਿਜ਼ਾਈਲ, ਅਤੇ ਇਹਦੇ ਵਿੱਚ ਜਿਹੜੀ ਇੰਟਰਕੋਂਟੀਨੈਂਟਲ ਮਿਜ਼ਾਈਲ ਹੈਗੀ ਹੈ ਇਹਦੇ 'ਚ ਉਹਨਾਂ ਨੇ ਡਮੀ ਵਾਰ ਹੈੱਡ ਯੂਜ਼ ਕੀਤਾ। ਡਮੀ ਵਾਰ ਹੈੱਡ ਦਾ ਮਤਲਬ ਕਿ ਉਹਨੇ ਉਹਨਾਂ ਨੁਕਸਾਨ ਪਹੁੰਚਾਉਣਾ ਨਹੀਂ ਹੈਗਾ, ਬਟ ਸਟਿਲ ਵਾਰ ਹੈੱਡ ਮਤਲਬ ਉਹਦੇ 'ਚ ਹਥਿਆਰ ਹਥਿਊਰ ਕੀ ਲੱਦੇ ਹੋਏ ਸੀ। ਅੱਜ ਕੱਲ੍ਹ ਸਿਰਫ ਮਿਜ਼ਾਈਲਾਂ ਨਹੀਂ ਜਾ ਕੇ ਵੱਜਦੀਆਂ ਹੈਗੀਆਂ, ਮਿਜ਼ਾਈਲਾਂ ਦੇ ਅੰਦਰ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਨੇ ਜਾ ਕੇ ਜਦੋਂ ਫਟਣਾ ਕਿਤੇ ਜਾ ਕੇ ਉਹਨੇ ਕਿੰਨਾ ਨੁਕਸਾਨ ਕਰਨਾ, ਉਹ ਇੱਕ ਚੀਜ਼ ਹੈਗੀ ਹੈ ਜਿਹੜਾ ਰਸ਼ੀਆ ਯੂਕਰੇਨ ਵਾਰ 'ਚ ਯੂਜ਼ ਹੋ ਰਹੀ ਹੈ, ਜੋ ਇਜ਼ਰਾਈਲ ਦੀ ਤਰਫ ਤੋਂ ਵਰਤੀ ਗਈ ਸੀ। ਇਨਫੈਕਟ ਟੂ ਸਮ ਐਕਸਟੈਂਟ ਇਰਾਨ ਨੇ ਵੀ ਵਰਤੀ ਹੈ, ਜਦੋਂ ਇਰਾਨ ਨੇ ਅਟੈਕ ਕੀਤੇ ਸੀਗੇ ਅਕਰੋਸ ਬਹਿਰੀਨ, ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਕੇ ਉਹਨਾਂ ਦੀ ਮਿਜ਼ਾਈਲਾਂ ਜਾ ਕੇ ਡਿੱਗੀਆਂ, ਉਹਨਾਂ ਦੇ ਲਾਗੇ ਤਾਗੇ ਜਾਰਡਨ ਦੇ ਵਿੱਚ ਜਾ ਕੇ ਡਿੱਗੀ ਸੀਗੀ। ਅੱਛਾ, ਹੁਣ ਇਹ ਚੀਜ਼ਾਂ ਨੇ ਕਿ ਇੰਟਰਕੋਂਟੀਨੈਂਟਲ ਮਿਜ਼ਾਈਲ ਖਤਰਨਾਕ ਹੁੰਦੀ ਹੈ ਕਿਉਂਕਿ ਕਾਫ਼ੀ ਲੰਬੀ ਦੂਰੀ ਤੱਕ ਦੀਆਂ ਹੁੰਦੀਆਂ ਨੇ, ਚਾਰ ਚਾਰ ਪੰਜ ਪੰਜ ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਲੈਂਦੀਆਂ ਨੇ, ਪਰ ਉਹਦੇ ਵਿੱਚ ਜਿਹੜਾ ਵਾਰ ਹੈੱਡ ਹੈ ਉਹ ਕੀ ਭਰ ਕੇ ਭੇਜਣਾ, ਕਿਹੜਾ ਕਾਰਤੂਸ ਭਰ ਕੇ ਭੇਜਣਾ, ਉਹ ਜਿਹੜਾ ਕਾਫ਼ੀ ਇੰਪੋਰਟੈਂਟ ਰੋਲ ਅਦਾ ਕਰਦਾ। ਤੀਜੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਇਸ ਕਿਸਮ ਦੇ ਸਮੁੰਦਰ ਵੱਲ ਨੂੰ ਇੰਟਰਕੋਂਟੀਨੈਂਟਲ ਦੇ ਸਪੈਸ਼ਲੀ ਸਿਲਸਿਲੇ ਦੇ ਵਿੱਚ ਮੈਂ ਗੱਲ ਕਰ ਰਿਹਾ, ਜਿਹੜੀ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਦੀ ਹੈ, ਉਹ ਵਾਲੀ ਮਿਜ਼ਾਈਲ ਛੱਡੀ ਹੈ ਇਹਨਾਂ ਨੇ ਚਾਈਨਾ ਨੇ, ਅਤੇ ਜਿਹੜੀ ਜ਼ਮੀਨ ਤੋਂ ਹਵਾ 'ਚ ਮਾਰ ਕਰਦੀ ਹੈ ਅਤੇ ਹਵਾ ਦੇ ਵਿੱਚ ਹੀ ਫੰਡ ਫੰਡ ਕੇ ਖਤਮ ਹੋ ਜਾਂਦੀ ਹੈ ਅਤੇ ਥੱਲੇ ਆ ਕੇ ਮਲਬਾ ਹੀ ਡਿੱਗਦਾ, ਉਹਦੀਆਂ ਫਿਰ ਵੀ ਨਹੀਂ ਇੰਨੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਉਨੀਆਂ ਪ੍ਰੋਬਲਮ ਹੁੰਦੀਆਂ। ਬਟ ਇੱਕ ਇੰਟਰਨੈਸ਼ਨਲ ਡੈਕੋਰਮ ਹੈ, ਇੱਕ ਕਿਹਾ ਬਣਾਇਆ ਗਿਆ ਕਾਨੂੰਨ ਹੈ, ਉਹ ਇਹ ਹੈ ਕਿ ਜਦੋਂ ਤੁਸੀਂ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਤੁਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਹੋ ਪ੍ਰੀਖਣ, ਉਸ ਡਾਇਰੈਕਸ਼ਨ ਦੇ ਐਲਟੀਟਿਊਡ ਲੈਟੀਟਿਊਡ ਦੇ ਵਿੱਚ ਪੈਂਦੇ ਮੁਲਕ ਜਿਹੜੇ ਨੇ, ਦਾਏ ਬਾਏ ਜਿੰਨੇ ਵੀ ਮੁਲਕ ਨੇ ਉਸ ਪਾਸੇ, ਉਹਨਾਂ ਨੂੰ ਤੁਸੀਂ ਸੂਚਿਤ ਕਰਨਾ ਹੋਏਗਾ ਤਾਂ ਕਿ ਉਹਨਾਂ ਦੀਆਂ ਜ਼ਮੀਨੀ, ਉਹਨਾਂ ਦੀਆਂ ਹਵਾਈ ਅਤੇ ਉਹਨਾਂ ਦੀਆਂ ਸਮੁੰਦਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਜਾਵੇ। ਫੋਰ ਐਗਜ਼ਾਮਪਲ, ਅੱਜ ਦੀ ਤਰੀਕ 'ਚ ਜੇ ਆਸਟ੍ਰੇਲੀਆ ਨੇ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਅਤੇ ਠੀਕ ਉਵੇਂ ਹੀ ਪਾਣੀਆਂ ਦੇ ਵਿੱਚ ਕਰਨਾ, ਤਾਂ ਉਸ ਪਾਣੀਆਂ ਦੇ ਖਿੱਤੇ ਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਇਨਫੋਰਮ ਕਰੇਗਾ ਕਿ ਦੇਖੋ ਜੀ, ਅੱਜ ਤਰੀਕ 7/7 ਹੈ, ਜੁਲਾਈ ਮਹੀਨੇ ਦੀ 7 ਤਰੀਕ ਹੈ, ਅਤੇ ਸ਼ਾਮ ਨੂੰ 7:07 ਦੇ ਉੱਤੇ ਅਸੀਂ ਇਹ ਸਮਾਂ ਮਿੱਥ ਕੇ ਚੱਲ ਰਹੇ ਹੈਗੇ ਹਾਂ ਕਿ ਆਪਣੇ ਡਾਰਵਿਨ ਬੇਸ ਤੋਂ ਇੱਕ ਮਿਜ਼ਾਈਲ ਛੱਡਾਂਗੇ ਅਤੇ ਉਹ ਚੀਨ ਵੱਲ, ਜਾਂ ਉਹਦੀ ਡਾਇਰੈਕਸ਼ਨ ਇਹ ਹੈਗੀ ਹੈ, ਐਂਡ ਉਹਦੀ ਡੈਸਟੀਨੇਸ਼ਨ ਪੁਆਇੰਟ ਇਹ ਹੈ, ਪਰ ਉਹਦੇ ਰਾਹ ਦੇ ਵਿੱਚ ਪੈਣ ਵਾਲੇ ਜਿੰਨੇ ਵੀ ਮੁਲਕ ਹੈਗੇ ਨੇ ਉਹਨਾਂ ਨੂੰ ਨੋਟੀਫਾਈ ਕਰਨਾ, ਦੇਖੋ ਤੁਹਾਡੀ ਕੋਈ ਮਾਈਨਿੰਗ ਚੱਲ ਰਹੀ ਹੈ ਸਮੁੰਦਰ ਦੇ ਥੱਲੇ, ਉਹ ਰੋਕ ਲਵੋ, ਤੁਹਾਡੇ ਜਿਹੜੇ ਸਰਫਰਸ ਨੇ ਉਹਨਾਂ ਨੂੰ ਵਾਰਨਿੰਗ ਦੇ ਦਿਓ, ਉਸ ਇਲਾਕੇ 'ਚ ਜਿੱਥੇ ਜਾ ਕੇ ਡਿੱਗਣੀ ਹੈ ਉਸ ਇਲਾਕੇ ਦੇ ਆਲੇ ਦੁਆਲੇ ਦੇ ਕਈ ਕਈ 50-50, 100-100 ਕਿਲੋਮੀਟਰ ਦੇ ਏਰੀਏ ਨੂੰ ਸੀਲ ਬੰਦ ਕਰ ਦਿੱਤਾ ਜਾਂਦਾ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰ ਜਾਵੇ। ਆਸਟ੍ਰੇਲੀਆ ਨੂੰ ਵੀ ਦੱਸਿਆ ਗਿਆ ਸੀ, ਜਪਾਨ ਨੂੰ ਵੀ ਦੱਸਿਆ ਗਿਆ ਸੀ, ਨਿਊਜ਼ੀਲੈਂਡ ਨੂੰ ਵੀ ਦੱਸਿਆ ਗਿਆ ਸੀ, ਚਾਈਨਾ ਨੇ ਦੱਸਿਆ ਸਾਰਿਆਂ ਨੂੰ ਸੀ, ਪਰ ਦੱਸਿਆ ਕਦੋਂ, ਕਿਸੇ ਨੂੰ 1 ਘੰਟਾ ਪਹਿਲਾਂ, ਕਿਸੇ ਨੂੰ 1/2 ਘੰਟਾ ਪਹਿਲਾਂ, ਕਿਸੇ ਨੂੰ 1.5 ਘੰਟਾ ਪਹਿਲਾਂ, ਮਤਲਬ ਕੁਛ ਮਿੰਟਾਂ ਪਹਿਲਾਂ ਹੀ ਦੱਸਿਆ। ਇੱਦਾਂ ਨਹੀਂ ਕਿ ਰਾਤੋ ਰਾਤ ਤਿਆਰੀ ਕਰਨ ਦਾ ਸਮਾਂ ਦਿੱਤਾ ਹੋਵੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਘੰਟੇ 1.5 ਘੰਟੇ ਦੇ ਵਿੱਚ ਤਾਂ ਫਟਾਫਟ ਬੰਦੇ, ਜਿਵੇਂ ਕਹਿੰਦੇ ਹੁੰਦੇ ਨਾ ਕਿ
ਮਾਲ ਛੱਡੋ ਜਾਨ ਬਚਾਓ। ਸੋ ਉਸ ਵਕਤ ਸਮਾਨ ਉੱਥੇ ਛੱਡ ਕੇ ਜਿਹੜਾ ਜਿੱਥੇ ਸੀਗਾ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਹਟਾਉਣਾ ਹੁੰਦਾ। ਇਹ ਇੱਕ ਗਲਤ ਗੱਲ ਇੱਕ ਡਿਪਲੋਮੈਸੀ ਦੀ ਖਰਾਬ ਰਹੀ। ਹੁਣ ਚਾਈਨਾ ਨੇ ਕਹਿ ਬੇਸ਼ੱਕ ਦਿੱਤਾ ਕਿ ਦੇਖੋ ਜੀ ਅਸੀਂ ਤਾਂ ਛੱਡਣੀ ਤਾਂ ਇੱਧਰ ਹੀ ਸੀ, ਜ਼ਮੀਨੀ ਪਾਸੇ ਨੁਕਸਾਨ ਤਾਂ ਕਰਨ ਤੋਂ ਰਹੇ, ਸੋ ਸਮੁੰਦਰ ਦੇ ਵਿੱਚ ਹੀ ਛੱਡਣੀ ਸੀ। ਇਹਦੇ ਤੋਂ ਆਸਟ੍ਰੇਲੀਆ ਨੇ ਹਾਲੇ ਉਨੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਹੈ ਜਿੰਨੀ ਜਪੈਨ ਨੇ ਕਰ ਦਿੱਤੀ ਹੈ। ਜਪੈਨ ਅੱਜ ਦੀ ਤਰੀਕ ਦੇ ਵਿੱਚ ਚਾਈਨਾ ਦਾ ਬਹੁਤ ਤਗੜਾ ਐਂਟਾਈ ਹੋਇਆ ਹੋਇਆ, ਅਮਰੀਕਾ ਦੀ ਗੋਦੀ ਦੇ ਵਿੱਚ ਬੈਠਾ, ਚਾਹੇ ਇਹ ਵੀ ਇੱਕ ਵੱਡਾ ਰੀਜ਼ਨ ਮੰਨ ਸਕਦੇ ਹੋ। ਅੱਜ ਦੀ ਤਰੀਕ ਦੇ ਵਿੱਚ ਸਨਾਈ ਤਕਾਈਚੀ ਜਿਹੜੀ ਨੇ ਜਪਾਨ ਦੀ ਲੀਡਰ ਨੇ। ਦੇਖੋ ਜਿਵੇਂ ਆਸਟ੍ਰੇਲੀਆ, ਅਮੈਰੀਕਾ, ਇੰਡੀਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਟਿਕ ਸਿਸਟਮ ਹੈ, ਜਪਾਨ ਦੇ ਵਿੱਚ ਵੀ ਹੈਗਾ, ਉੱਥੇ ਉੱਥੇ ਦੋ ਤਰ੍ਹਾਂ ਦੀਆਂ ਜਮਾਤਾਂ ਹੁੰਦੀਆਂ ਨੇ। ਇੱਕ ਤਾਂ ਬੜੇ ਲਿਬਰਲ ਜੀ ਸੋਚ ਵਾਲੇ ਹੁੰਦੇ ਨੇ, ਮੋਡਰੇਟ ਜੇ ਹੁੰਦੇ ਨੇ, ਅਤੇ ਦੂਸਰੇ ਜਾਂ ਤਾਂ ਐਕਸਟ੍ਰੀਮਿਸਟ ਹੋਣਗੀਆਂ ਜਮਾਤਾਂ ਜਾਂ ਫਿਰ ਉਹ ਲੈਫਟਿਸਟ ਹੋਣਗੀਆਂ। ਸੋ ਇੱਕ ਸੈਂਟਰਲ ਸੋਚ ਵਾਲੀ ਇੱਕ ਜਮਾਤ ਹੁੰਦੀ ਹੈ, ਅਤੇ ਦੂਸਰੀ ਜਾਂ ਉਹ ਤੋਂ ਲੈਫਟ ਵਾਲੀ ਹੁੰਦੀ ਹੈ ਜਾਂ ਉਹ ਤੋਂ ਐਕਸਟ੍ਰੀਮ ਰਾਈਟ ਵਾਲੀ ਹੁੰਦੀ ਹੈ। ਜਪੈਨ ਦੇ ਵਿੱਚ ਐਕਸਟ੍ਰੀਮ ਰਾਈਟ ਵਾਲੀ ਇੱਕ ਜਮਾਤ ਹੈਗੀ ਹੈ। ਇੰਡੀਆ ਦੇ ਵਿੱਚ ਸੈਂਟਰਲ ਸੋਚ ਵਾਲੀ ਜਾਂ ਮੋਡਰੇਟ ਵਾਲੀ ਜਿਹੜੀ ਕਾਂਗਰਸ ਹੈ, ਅਤੇ ਉਹ ਤੋਂ ਐਕਸਟ੍ਰੀਮ ਬਿਲਕੁਲ ਬੀਜੇਪੀ ਹੈ। ਇੱਦਾਂ ਹੀ ਅਮੈਰੀਕਾ ਦੇ ਵਿੱਚ ਹੈਗਾ, ਲਿਬਰਲ ਜਿਹੜੇ ਉੱਥੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਨੇ, ਰਿਪਬਲਿਕਨ ਬਿਲਕੁਲ ਐਕਸਟ੍ਰੀਮਿਸਟ ਸੋਚ ਵਾਲੇ ਜਿਹੜੇ ਉੱਥੇ ਹੈਗੇ ਨੇ। ਆਸਟ੍ਰੇਲੀਆ ਦੇ ਵਿੱਚ ਲਿਬਰਲ ਨੈਸ਼ਨਲ ਜਿਹੜੇ ਨੇ ਉਹ ਬਿਲਕੁਲ ਸੈਂਟਰਲਿਸਟ ਸੋਚ ਵਾਲੇ ਨੇ, ਐਕਸਟ੍ਰੀਮ ਲੈਫਟ ਸੋਚ ਵਾਲੇ ਲੇਬਰ ਪਾਰਟੀ ਹੋ ਗਈ, ਅਤੇ ਕਿਤੇ ਲੈਫਟ ਵਾਲੀਆਂ ਨੇ ਕਿਤੇ ਰਾਈਟ ਵਾਲੀਆਂ ਨੇ। ਜਪਾਨ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹਦੀ ਸਰਕਾਰ ਹੈਗੀ ਉਹ ਐਕਸਟ੍ਰੀਮ ਰਾਈਟ ਵਿੰਗਰ ਸਰਕਾਰ ਹੈ, ਸਨਾਈ ਤਕਾਈਚੀ। ਔਰ ਚਾਈਨਾ ਜਿਹੜਾ ਕਿ ਐਕਸਟ੍ਰੀਮ ਹਮੇਸ਼ਾ ਤੋਂ ਹੀ ਲੈਫਟ ਵਿੰਗਰ ਰਿਹਾ, ਉੱਥੇ ਕੋਈ ਸਰਕਾਰ ਹੀ ਨਹੀਂ, ਖੈਰ ਚਾਈਨਾ 'ਚ ਕੋਈ ਡੈਮੋਕ੍ਰੇਟਿਕ ਸਟਰਕਚਰ ਨਹੀਂ ਹੈਗੀ, ਇੱਕੋ ਹੀ ਪਾਰਟੀ ਹੈ ਚਾਈਨਾ ਕਮਿਊਨਿਸਟ ਪਾਰਟੀ, ਚਾਈਨੀਜ਼ ਕਮਿਊਨਿਸਟ, CCP। ਹੁਣ ਉਹਨਾਂ ਦੀ ਸਨਾਈ ਤਕਾਈਚੀ ਦੀ ਇੱਕ ਤਾਂ ਵੈਸੇ ਹੀ ਆਈਡੀਓਲੋਜੀਕਲ ਸਾਂਝ ਨਹੀਂ ਹੈਗੀ, ਦੂਸਰਾ ਚੀਨ ਦੇ ਨਾਲ ਪੁਰਾਣੇ ਰਿਸ਼ਤੇ ਵੀ ਹੈਗੇ ਨੇ ਜਿਹੜੇ ਅੱਜ ਦੀ ਤਰੀਕ 'ਚ ਜਪਾਨ ਨੂੰ ਚਾਈਨਾ ਦੇ ਬਿਲਕੁਲ ਐਂਟੀ ਖੜ੍ਹਾ ਕਰ ਦਿੰਦੇ ਨੇ। ਅਤੇ ਤੀਜਾ, ਜਪਾਨ ਦੀਆਂ ਅੱਜ ਦੀ ਤਰੀਕ ਦੇ ਵਿੱਚ ਲੋੜਾਂ, ਕਦੇ ਸੀਗਾ ਕਿ ਠੀਕ ਹੈ ਪਰਲ ਹਾਰਬਰ 'ਤੇ ਅਟੈਕ ਕਰਤਾ ਸੀ ਜਪਾਨ ਨੇ, ਕਦੇ ਸੀਗਾ ਅਮੈਰੀਕਾ ਐਂਟਾਈ ਹੁੰਦਾ ਸੀਗਾ ਸੈਕਿੰਡ ਵਰਲਡ ਵਾਰ ਵੇਲੇ, ਉਹ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਤਾਂ ਜਪਾਨ ਨੇ ਆਪਣੇ ਫੌਜੀ ਅੱਡੇ ਤੱਕ ਅਮੈਰੀਕਾ ਨੂੰ ਦੇ ਰੱਖੇ ਨੇ ਕਿ ਆਓ ਵਰਤੋ ਇੱਥੋਂ ਹਜ਼ੂਰ, ਆਓ ਸਾਡੇ ਕੋਠੇ ਤੋਂ ਤੁਸੀਂ ਆਤਿਸ਼ਬਾਜ਼ੀਆਂ ਚਲਾਓ, ਤੁਸੀਂ ਆਹ ਮਾਰੋ ਚਾਈਨਾ ਵੱਲ ਭਗਾ ਕੇ, ਦੇਖੋ ਆਹ ਸਾਡੇ ਵੱਲ ਅੱਖਾਂ ਟੇਢੀਆਂ ਕਰ ਕਰਕੇ ਤੱਕਦਾ ਹੈਗਾ, ਮਾਰੋ ਭਗਾ ਕੇ ਇਹਨਾਂ ਦੇ ਜਿਹੜਾ ਪੱਥਰ ਰੋੜਾ ਮਾਰਨਾ ਤੁਸੀਂ। ਸੋ ਜਪਾਨ ਨੇ ਪੂਰੀ ਐਕਸੈਸ, ਫੁੱਲ ਐਕਸੈਸ ਜਿਹੜੀ ਹੈ ਜੈਪਨੀਜ਼ ਪੋਰਟਸ ਦੀ ਔਰ ਜੈਪਨੀਜ਼ ਏਅਰਪੋਰਟਸ ਦੀ, ਉਹ ਅਮੈਰੀਕਾ ਨੂੰ ਦਿੱਤੀ ਹੋਈ ਹੈ। ਇੱਕ ਇਹ ਵੀ ਰੀਜ਼ਨ ਹੈਗਾ, ਤੀਜਾ ਜਾਂ ਚੌਥਾ ਰੀਜ਼ਨ ਇਹ ਵੀ ਹੈਗਾ। ਔਰ ਜਦੋਂ ਟੈਰਿਫ ਵਾਰ ਵੀ ਅਮੈਰੀਕਾ ਨੇ ਸ਼ੁਰੂ ਕਰਤੀ ਸੀਗੀ, ਉਦੋਂ ਵੀ ਅਮੈਰੀਕਾ ਨੇ ਕੁਛ ਇੱਕ ਬਖਸ਼ਿਆ ਕਿਸੇ ਨੂੰ ਨਹੀਂ ਸੀਗਾ, ਬਟ ਹਾਂ ਇਹ ਜ਼ਰੂਰ ਹੈ ਕਿ ਜਪਾਨ ਦੇ ਨਾਲ ਉਨਾ ਤਿੱਖਾ ਕੰਮ ਨਹੀਂ ਕੀਤਾ। ਤਕਾਈਚੀ ਨੇ ਜਦ ਤੋਂ ਅਹੁਦਾ ਸੰਭਾਲਿਆ ਹੈਗਾ, ਤਕਾਈਚੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮੈਰੀਕਾ ਦੇ ਨਾਲ ਉਹਨਾਂ ਦੀ ਸਾਂਝ ਜਿਹੜੀ ਹੈ ਹੋਰ ਜ਼ਿਆਦਾ ਗਹਿਰੀ ਹੋਈ ਹੈਗੀ ਹੈ। ਅਮੈਰੀਕਾ ਦੇ ਨਾਲ ਸਾਂਝ ਜੁੜਨ ਦਾ ਮਤਲਬ ਚਾਈਨਾ ਦੇ ਐਂਟਾਈ ਜਾਣਾ, ਅਤੇ ਹੁਣ ਜਦੋਂ ਮਿਜ਼ਾਈਲ ਆਸਟ੍ਰੇਲੀਆ ਵੱਲ ਛੱਡੀ ਹੈ ਤਾਂ ਆਸਟ੍ਰੇਲੀਆ ਨੇ ਉਨਾ ਤਗੜਾ ਰਿਐਕਸ਼ਨ ਨਹੀਂ ਦਿੱਤਾ ਜਿੰਨਾ ਜਪਾਨ ਨੇ ਦਿੱਤਾ। ਕਹਿੰਦੇ ਲੰਘ ਕੇ ਤਾਂ ਸਾਡੇ ਬਗਲ 'ਚੋਂ ਹੀ ਗਈ ਹੈ ਨਾ, ਸਾਡੀ ਕੱਛ 'ਚੋਂ ਲੰਘ ਕੇ ਗਈ ਹੈ, ਐਂ ਥੋੜ੍ਹੇ ਤੁਸੀਂ ਜਿੱਧਰ ਮਰਜ਼ੀ ਛੱਡੋ, ਮਾਰੋ ਤੁਸੀਂ ਠੀਕ ਹੈ ਉੱਧਰ ਨਿਊਜ਼ੀਲੈਂਡ ਵੱਲ, ਆਸਟ੍ਰੇਲੀਆ ਵੱਲ ਛੱਡੋ, ਪਰ ਦੱਸੋ ਤਾਂ ਸਹੀ। ਕਹਿੰਦੇ ਸਾਨੂੰ ਡੇਢ ਘੰਟਾ ਪਹਿਲਾਂ ਦੱਸ ਰਹੇ ਹੋ ਕਿ ਇੱਦਾਂ ਮਿਜ਼ਾਈਲ ਛੱਡਣ ਲੱਗੇ ਹਾਂ ਅਸੀਂ। ਸੋ ਇਹ ਜਪਾਨ ਨੇ ਚੰਗਾ ਵਿਰੋਧ ਕੀਤਾ ਹੈਗਾ ਇਹ ਚਾਈਨਾ ਦਾ। ਚਾਈਨਾ ਨੇ ਆਸਟ੍ਰੇਲੀਆ ਵੱਲੇ ਮਿਜ਼ਾਈਲ ਕਿਉਂ ਛੱਡੀ ਹੈਗੀ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ। ਉਹਦੇ ਤਿੰਨ ਚਾਰ ਰੀਜ਼ਨ ਮੈਂ ਤੁਹਾਨੂੰ ਦੱਸਦਾ। ਪਹਿਲਾਂ ਤਾਂ ਇਹ ਸਮਝੋ ਕਿ ਆਸਟ੍ਰੇਲੀਆ ਨੇ ਪਿਛਲੇ ਕੁਛ ਸਾਲਾਂ ਦੇ ਵਿੱਚ ਆਪਣੀ ਮਿਲਟਰਾਈਜੇਸ਼ਨ ਦੇ ਉੱਤੇ, ਆਪਣੀ ਡਿਫੈਂਸ ਸੈਕਟਰ ਦੇ ਵਿੱਚ ਚੰਗਾ ਪੈਸਾ ਖਰਚਣਾ ਸ਼ੁਰੂ ਕਰ ਦਿੱਤਾ, ਔਰ ਇਹ ਚਾਈਨਾ ਨੂੰ ਪਸੰਦ ਨਹੀਂ ਹੈਗਾ, ਕਿਉਂਕਿ ਚਾਈਨਾ ਨੂੰ ਇਹ ਹੈ ਕਿ ਤੁਸੀਂ ਇੰਨਾ ਪੈਸਾ ਪੁਸਾ ਨਾ ਖਰਚੋ, ਆਪਣੀ ਮਿਲਟਰੀ ਕਮਜ਼ੋਰ ਜੀ ਰੱਖੋ, ਅਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਪਰ ਦੀ ਮੂਵਮੈਂਟ ਕੋਈ ਕੰਟਰੀ ਆਪਣੇ ਆਪ ਨੂੰ
ਡਿਫੈਂਸ ਨੂੰ ਸਟਰੋਂਗ ਕਰਨ ਲੱਗਦੀ ਹੈ, ਆਪਣੀ ਮਿਲਟਰਾਈਜੇਸ਼ਨ ਨੂੰ ਹੋਰ ਵਧਾਉਣ ਲੱਗਦੀ ਹੈ, ਤਾਂ ਚਾਈਨਾ ਨੂੰ ਉਹਨਾਂ ਜੇ ਉਹਨਾਂ ਦੇ ਆਂਢ ਗੁਆਂਢ 'ਚ ਉਹ ਕੰਟਰੀ ਪੈਂਦੀ ਹੈ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ। ਫੋਰ ਐਗਜ਼ਾਮਪਲ ਸਾਊਥ ਕੋਰੀਆ, ਜਪੈਨ, ਇੰਡੋਨੇਸ਼ੀਆ, ਇੰਡੀਆ ਅਤੇ ਹੁਣ ਆਸਟ੍ਰੇਲੀਆ। ਆਸਟ੍ਰੇਲੀਆ ਹਾਲਾਂਕਿ ਨੇਟੋ ਦਾ ਮੈਂਬਰ ਨਹੀਂ ਹੈਗਾ, ਨੇਟੋ ਇੱਕ ਰੱਖਿਆ ਸਮਝੌਤਾ, ਇਹਦੇ 'ਤੇ ਇੱਕ ਅਲੱਗ ਐਪੀਸੋਡ ਆਪਾਂ ਕਰ ਚੁੱਕੇ, ਪਰ ਬਾਵਜੂਦ ਇਸ ਦੇ ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ। ਉਹ ਮੈਥਾਡੋਲੋਜੀ ਕੀ ਹੈ? ਹੁਣ ਬੇਸਿਕਲੀ ਨੇਟੋ ਕੌਣ ਹੈ? ਅਮੈਰੀਕਾ, ਕੈਨੇਡਾ ਅਤੇ ਯੂਰਪ ਦੇ ਦੇਸ਼ ਜਿਹੜੇ ਹਥਿਆਰ ਬਣਾਉਂਦੇ ਨੇ, ਫਰਾਂਸ ਬਣਾਉਂਦਾ ਹਥਿਆਰ, ਜਰਮਨੀ ਬਣਾਉਂਦਾ, ਇੰਗਲੈਂਡ ਬਣਾਉਂਦਾ, ਅਮੈਰੀਕਾ ਅਤੇ ਕੈਨੇਡਾ ਬਣਾਉਂਦੇ ਨੇ, ਅਤੇ ਦੁਨੀਆ ਭਰ ਦੇ ਵਿੱਚ ਹਥਿਆਰ ਵੇਚਣਾ ਚਾਹੁੰਦੇ ਨੇ। ਪਿਛਲੇ ਹਫ਼ਤੇ ਵੀ ਆਪਾਂ ਇਹਦੀ ਗੱਲ ਕੀਤੀ ਸੀ। ਇਹਨਾਂ ਨੂੰ ਸਭ ਤੋਂ ਵੱਧ ਫਾਇਦਾ ਹੀ ਇਸ ਚੀਜ਼ ਤੋਂ ਹੈ ਕਿ ਜੇ ਤੁਸੀਂ ਜਿੰਨੇ ਜ਼ਿਆਦਾ ਹਥਿਆਰ ਆਪਣੇ ਵਧਾਓਗੇ ਉਨਾ ਜ਼ਿਆਦਾ ਸਾਨੂੰ ਫਾਇਦਾ ਹੋਊਗਾ, ਇਹਦਾ ਨੇਟੋ ਮੁਲਕਾਂ ਨੂੰ ਫਾਇਦਾ ਹੋਏਗਾ। ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ ਕਿ ਕਿਸੇ ਕੰਟਰੀ ਦਾ ਜਿਹੜਾ ਬਜਟ ਹੈ ਉਹਦੀ ਜਿਹੜੀ GDP ਦਾ ਘੱਟੋ ਘੱਟ 3% ਡਿਫੈਂਸ ਬਜਟ ਹੋਣਾ ਚਾਹੀਦਾ। ਆਸਟ੍ਰੇਲੀਆ ਕਰਦਾ ਰਿਹਾ ਉਹ, ਔਰ ਅੱਗੇ ਨੂੰ ਵੀ ਕਰ ਰਿਹਾ। ਇਨਫੈਕਟ ਅਗਲੇ ਇੱਕ ਦਹਾਕੇ 'ਚ ਆਸਟ੍ਰੇਲੀਆ ਨੇ ਆਪਣੇ ਮਿਲਟਰੀ ਦੇ ਉੱਤੇ $425 billion ਖਰਚ ਦੇਣੇ ਨੇ। ਮਤਲਬ ਇਹਦੀ ਕੋਈ ਐਡੀ ਖਾਸ ਲੋੜ ਹੈ ਵੀ ਨਹੀਂ। $130 billion ਤਾਂ ਸਿੱਧੇ ਔਕਸ ਵਾਲੇ ਹੋ ਗਏ, ਸੋ 90 billion ਕਹਿ ਰਹੇ ਸੀ, ਉਹ ਤੋਂ ਹੁਣ ਖਰਚ ਵੱਧਦਾ ਵੱਧਦਾ $130 billion ਹੋ ਗਿਆ। ਸੋ 4-5 ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਸਬਮਰੀਨਸ ਆਸਟ੍ਰੇਲੀਆ ਨੇ ਲੈਣੀਆਂ, ਉਸ ਤੋਂ ਇਲਾਵਾ ਟੈਕਨੋਲੋਜੀ ਲੈਣੀ ਹੈ। ਟੈਕਨੋਲੋਜੀ ਟ੍ਰਾਂਸਫਰ ਦਾ ਖਰਚਾ ਰਲਾਟ ਲੂਕ ਹੈ ਟੋਟਲ ਇਹ $130 billion ਬਣਦਾ ਹੈਗਾ। ਉਹ ਤੋਂ ਇਲਾਵਾ $60-65 billion ਆਸਟ੍ਰੇਲੀਆ ਨੇ ਮਿਜ਼ਾਈਲਾਂ ਦੇ ਉੱਤੇ ਖਰਚਣੇ ਨੇ, ਆਪਣਾ ਡਿਫੈਂਸ ਸਿਸਟਮ, ਮਿਜ਼ਾਈਲ ਡਿਫੈਂਸ ਸਿਸਟਮ ਉਹਦੇ 'ਤੇ ਖਰਚਣੇ ਨੇ। ਫਿਰ ਕੁਛ ਪ੍ਰੋਜੈਕਟ ਹੋਰ ਵੀ ਹੁੰਦੇ ਨੇ, ਜਿਵੇਂ ਜਿਹੜੇ ਆਲੇ ਦੁਆਲੇ ਜਿਹੜੀਆਂ ਮਿਲਟਰੀ ਐਕਸਰਸਾਈਜ਼ ਨੇ, ਜਾਂ ਅਮੈਰੀਕਾ ਨੇ ਕਿਤੇ ਅਟੈਕ ਕੀਤਾ ਉਹਦੇ 'ਚ ਖਰਚ ਕਰਨਾ ਹੈ, ਯੇ ਵੋ ਸਾਰੇ। ਸੋ ਰਲਾ ਰਲੂ ਕੇ ਹੋਰ ਬਹੁਤ ਕੁਛ ਆਸਟ੍ਰੇਲੀਆ ਨੇ ਹਰ ਸਾਲ ਜਿਹੜਾ ਹੈ ਉਹ ਖਰਚ ਜਿਹੜਾ ਉਹ $100s of billion ਦੇ ਵਿੱਚ ਕੱਢਣਾ, ਅਤੇ ਅਗਲੇ 10 ਸਾਲਾਂ ਦੇ ਅੰਦਰ ਅੰਦਰ $425 billion ਖਰਚ ਕਰ ਦੇਣਾ ਹੈਗਾ। ਆਸਟ੍ਰੇਲੀਆ ਨੂੰ ਇੰਨੇ ਖਰਚ ਦੀ ਲੋੜ ਹੈ? ਸਵਾਲ ਇਹ ਪੈਦਾ ਹੁੰਦਾ, ਦੋ ਜਵਾਬ ਨੇ। ਪੋਲੀਟੀਕਲੀ ਸਮਝੋਗੇ ਤਾਂ ਸ਼ਾਇਦ ਨਹੀਂ, ਡਿਪਲੋਮੈਟਿਕਲੀ ਸਮਝੋਗੇ ਤਾਂ ਸ਼ਾਇਦ ਯੈਸ, ਪਰ ਪੋਲੀਟੀਕਲੀ ਇੱਥੇ ਕੁਛ ਲੋਕ ਡਿਪਲੋਮੈਟਿਕ ਆਨਸਰਸ ਦੇਣ ਲੱਗ ਪਏ ਨੇ। ਉਦਾਹਰਨ ਪੌਲਿਨ ਹੈਨਸਨ, ਉਹ ਕਹਿੰਦੇ ਕਿ 3% ਕਾਫੀ ਨਹੀਂ ਹੈਗਾ, GDP ਦਾ 5% ਖਰਚਾਂਗੇ, ਅਸੀਂ ਹੋਰ ਹਥਿਆਰ ਖਰੀਦਾਂਗੇ, ਅਸੀਂ ਹੋਰ ਮਿਜ਼ਾਈਲਾਂ ਲਵਾਂਗੇ ਖਰੀਦਾਂਗੇ ਪਰਚੇਸ ਬਾਏ। ਸੋ ਯਾਨੀ ਕਿ ਜਦੋਂ ਤੁਸੀਂ ਕੋਈ ਚੀਜ਼ ਪਰਚੇਸ ਕਰਦੇ ਹੋ ਤਾਂ ਤੁਸੀਂ ਉਹਦੇ ਬਦਲ 'ਚ ਇਵਜ਼ 'ਚ ਪੈਸੇ ਦੇਣੇ ਨੇ, ਡਾਲਰ ਦੇਣੇ ਨੇ। ਯਾਨੀ ਕਿ ਉਹਦਾ ਫਾਇਦਾ ਕਿਹਨੂੰ ਹੈ? ਸਿੱਧੇ ਤੌਰ ਦੇ ਉੱਤੇ ਉਸ ਧਿਰ ਨੂੰ ਜਿਹਨੂੰ ਪੈਸੇ ਮਿਲ ਰਹੇ ਨੇ, ਕਿਉਂਕਿ ਜ਼ਾਹਰ ਜਿਹੀ ਗੱਲ ਹੈ ਕਿ ਉਹ ਆਪਣੀ ਬਾਜ਼ਾਰੀ ਕੀਮਤ ਤੋਂ ਜ਼ਿਆਦਾ ਦੇ ਉੱਤੇ ਵਿਕਰੀ ਹੋਏਗੀ, ਖਾਸ ਤੌਰ ਦੇ ਉੱਤੇ ਅਮੈਰੀਕਾ ਦੇ, ਜੇ ਤੁਸੀਂ ਪਿੱਛੇ ਲੱਗ ਹੈਗੇ ਹੋ। ਅਤੇ ਅਮੈਰੀਕਾ ਨੇ ਜੇ ਕਹਿਤਾ ਕਿ ਆਹ ਜਹਾਜ਼, ਇਹ ਫਾਈਟਰ ਜੈੱਟ ਹੈ ਅਤੇ $130 crore ਦਾ, ਤਾਂ ਤੁਹਾਨੂੰ $130 crore ਦੇਣੇ ਹੀ ਪੈਣਗੇ। ਐਂ ਥੋੜ੍ਹੇ ਕਿ ਠੀਕ ਲਾ ਲਓ ਯਾਰ, ਅਮੈਰੀਕਾ ਤੁਹਾਡੇ ਤੋਂ ਪਹਿਲਾਂ ਵੀ ਤਾਂ 8-10 ਜਹਾਜ਼ ਆਪਾਂ ਲਏ ਨੇ, ਚਲੋ 100 crore, ਨਾ ਤੁਹਾਡੀ ਨਾ ਸਾਡੀ। ਇੱਦਾਂ ਨਹੀਂ ਹੁੰਦਾ, ਇੰਟਰਨੈਸ਼ਨਲ ਸੌਦੇ ਇੱਦਾਂ ਨਹੀਂ ਹੁੰਦੇ ਹੁੰਦੇ। ਅਤੇ ਦੂਜੀ ਚੀਜ਼ ਇਹਦੇ 'ਚ ਇਹ ਹੈਗੀ ਹੈ ਕਿ ਜੇ ਉਹ ਬਜਟ 3% ਦੇ ਉੱਤੇ $450 ਹੈ, 5% ਦੇ ਉੱਤੇ ਉਹ ਬਜਟ $600 billion ਤੋਂ ਵੀ ਜ਼ਿਆਦਾ ਦਾ ਹੋ ਜਾਏਗਾ। ਸਵਾਲ ਇਹ ਉੱਠ ਰਹੇ ਨੇ, ਜਿਵੇਂ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚੋਂ ਵੀ ਕੁਛ ਲੀਡਰਾਂ ਨੇ ਕਿਹਾ, ਪੌਲਿਨ ਹੈਨਸਨ ਨੇ ਵੀ ਕਿਹਾ ਕਿ ਅਸੀਂ GDP ਦਾ ਖਰਚ ਟੋਟਲ ਵਧਾ ਦੇਵਾਂਗੇ। ਉਹ ਖਰਚ ਉੱਧਰ ਵਧਾ ਕੇ ਉਹਦੀ ਬਜਾਏ ਉਹ ਤੁਸੀਂ ਕਿਤੇ ਹੋਰ ਕਿਉਂ ਨਹੀਂ ਲਗਾ ਸਕਦੇ? ਜੇ ਆਸਟ੍ਰੇਲੀਆ ਦਾ ਹੁਣ ਤੱਕ $100-150 billion ਦੇ ਬਜਟ ਦੇ ਵਿੱਚ ਵੀ ਤਾਂ ਆਪਾਂ ਆਪਣੇ ਫਾਈਨੈਂਸ ਬਜਟ ਚਲਾ, ਚਲੋ ਠੀਕ ਹੈ ਮੰਨ ਲਿਆ ਕਿ ਹੁਣ ਮਹਿੰਗਾਈ ਵੱਧ ਗਈ ਆ, ਇੰਨੀ ਥੋੜ੍ਹੇ ਵਧੀ ਹੈ ਯਾਰ ਹਥਿਆਰਾਂ ਦੇ ਮਾਮਲੇ 'ਚ ਮਹਿੰਗਾਈ, ਕਿ ਤੁਸੀਂ GDP ਦੇ ਬਜਟ ਨੂੰ ਹੀ ਵਧਾ ਦਿਉ। ਹੁਣ ਤੱਕ ਤੁਸੀਂ 1.5-2.5% ਤੱਕ ਲਗਾ ਰਹੇ ਸੀਗੇ, ਹੁਣ 3% ਤੱਕ, ਅਤੇ ਹੁਣ 4-5% ਨੂੰ ਵੀ ਤੁਸੀਂ ਰਾਜ਼ੀ ਹੋ ਰਹੇ ਹੋ। ਆਪਣਾ ਡਿਫੈਂਸ ਬਜਟ ਤੁਸੀਂ ਮਜ਼ਬੂਤ ਕਰ ਸਕਦੇ ਹੋ, ਪਰ ਉਹਦੀਆਂ ਕੈਲਕੂਲੇਸ਼ਨਸ ਨੂੰ ਨਾ ਐਕਸੀਡ ਕਰੋ।
ਉਹ ਕੈਲਕੂਲੇਸ਼ਨ ਜਦੋਂ ਉੱਥੋਂ ਐਕਸੀਡ ਹੋਣਗੀਆਂ ਤਾਂ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਕਿਤੋਂ ਹੋਰ ਕਟੌਤੀ ਕਰੋਗੇ, ਤੁਸੀਂ ਜਾਂ ਤਾਂ ਹੈਲਥ ਸੈਕਟਰ 'ਚੋਂ ਕਟੌਤੀ ਕਰੋਗੇ, ਹਸਪਤਾਲ ਹਸਪਤਾਲ ਨਹੀਂ ਬਣਨਗੇ, ਨਰਸਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ, ਨਵੇਂ ਟੀਚਰ ਨਹੀਂ ਭਰਤੀ ਹੋਣਗੇ, ਜਾਂ ਸੈਕਟਰ ਕਿਸੇ ਹੋਰ ਸੈਕਟਰ 'ਚ ਹੈਲਥ ਐਜੂਕੇਸ਼ਨ ਨਾ ਸਹੀ, ਕਿਤੇ ਨਾ ਕਿਤੇ ਤਾਂ ਸੋਸ਼ਲ ਸਰਵਿਸਿਜ਼ ਖਤਮ ਹੋ ਜਾਣਗੀਆਂ, ਕਿਤੇ ਨਾ ਕਿਤੇ ਤਾਂ ਕਾਟ ਮਾਰੋਗੇ ਨਾ ਤੁਸੀਂ ਉਹਦੀ, ਇੱਕ ਤਾਂ ਇਹ ਗੱਲ ਹੋ ਗਈ। ਸੋ ਪੋਲੀਟੀਕਲੀ ਇਹ ਬਿਆਨ ਠੀਕ ਨਹੀਂ ਹੈਗਾ। ਡਿਪਲੋਮੈਟਿਕਲੀ ਕਿਵੇਂ ਹੈਗਾ? ਡਿਪਲੋਮੈਟਿਕਲੀ ਇਹ ਹੁੰਦਾ ਕਿ ਕਈ ਵਾਰ ਤੁਹਾਡੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਨੇ। ਫੋਰ ਐਗਜ਼ਾਮਪਲ ਇਹ ਹੈ ਕਿ ਆਸਟ੍ਰੇਲੀਆ ਸਿਰਫ ਇਸ ਚੀਜ਼ ਨੂੰ ਅਨਾਊਂਸ ਕਰ ਦੇਵੇ ਕਿ ਅਸੀਂ ਆਪਣਾ ਜੀ ਡੀ ਪੀ ਦਾ 5% ਕਰਨ ਜਾ ਰਹੇ ਹਾਂ 2026-27 ਤੋਂ। ਹੁਣ ਉਹਦੇ 'ਚ ਕੀ ਹੋਊਗਾ ਕਿ ਉਹਦੇ 'ਚ ਇੱਕ ਡਰ, ਇੱਕ ਦਹਿਸ਼ਤ, ਇੱਕ ਖੌਫ, ਇੱਕ ਵਾਰਨਿੰਗ ਵੀ ਮਿਲੂਗੀ ਦੁਸ਼ਮਣਾਂ ਨੂੰ, ਜਾਂ ਉਹ ਦੇਸ਼ ਜਿਹੜੇ ਤਿਆਰੀਆਂ ਕਰ ਰਹੇ ਹੈਗੇ ਨੇ ਕਿ ਅੱਛਾ ਇਹਨਾਂ ਕੋਲ ਤਾਂ ਨਿਊਕਲੀਅਰ ਪਾਵਰਡ ਸਬਮਰੀਨ ਵੀ ਹੈ, ਇਹਨਾਂ ਕੋਲ ਤਾਂ ਫਾਈਟਰ ਜੈਟਸ ਵੀ ਇੰਨੇ ਹੈਗੇ ਨੇ, ਇਹਨਾਂ ਕੋਲ ਤਾਂ ਆਹ ਹਥਿਆਰ ਵੀ ਨੇ, ਫਲਾਣੇ ਵੀ ਨੇ, ਧਿਮਕੇ ਵੀ ਨੇ। ਸੋ ਜਦੋਂ ਤੁਸੀਂ ਡਿਪਲੋਮੈਟਿਕ ਇੱਕ ਪ੍ਰੈਸ਼ਰ ਪਾ ਦਿੰਦੇ ਹੋ ਅਗਲੀ ਦੂਸਰੀ ਕੰਟਰੀ 'ਤੇ, ਉਹਦੇ ਪੋਜ਼ਿਟਿਵ ਔਰ ਨੈਗੇਟਿਵ ਦੋ ਇੰਪੈਕਟ ਨਿਕਲ ਕੇ ਆਉਂਦੇ ਨੇ। ਪੋਜ਼ਿਟਿਵ ਇਹ ਕਿ ਠੀਕ ਹੈ, ਇੱਕ ਪ੍ਰੈਸ਼ਰ ਹੈ, ਇੱਕ ਪਤਾ ਲੱਗਦਾ ਕਿ ਨਹੀਂ ਯਾਰ ਇਹਦਾ ਵੀ ਦਬਦਬਾ ਹੈ। ਅੱਜ ਦੀ ਤਰੀਕ ਦੇ ਵਿੱਚ ਜਿਨ੍ਹਾਂ ਕੰਟਰੀਜ਼ ਦਾ ਡਿਫੈਂਸ ਬਜਟ ਜ਼ਿਆਦਾ, ਜਿਹੜੇ ਪੈਸਾ ਵੱਧ ਖਰਚਣੇ ਨੇ, ਉਹਨਾਂ ਦੀ ਇੱਕ ਇੱਜ਼ਤ ਮਾਨ ਵੀ ਹੈਗਾ, ਉਹਨਾਂ ਤੋਂ ਬਾਕੀ ਦੇਸ਼ ਡਰ ਦੱਬ ਕੇ ਵੀ ਰਹਿ ਰਹੇ ਹੈਗੇ ਨੇ, ਅਮੈਰੀਕਾ, ਚਾਈਨਾ, ਰਸ਼ੀਆ, ਜਰਮਨੀ, ਇੰਡੀਆ। ਸੋ ਇਹ ਉਹ ਕੰਟਰੀਜ਼ ਹੈਗੇ ਨੇ ਜਿਨ੍ਹਾਂ ਤੋਂ ਲੋਕ ਬਾਕੀ ਕੰਟਰੀਜ਼ ਥੋੜ੍ਹਾ ਜਿਹਾ ਥੱਲੇ ਵੀ ਰਹਿ ਰਹੇ ਨੇ। ਇੱਕ ਤਾਂ ਇਹ ਫਾਇਦਾ ਹੋ ਗਿਆ। ਦੂਜਾ ਨੁਕਸਾਨ ਇਹ ਹੋ ਗਿਆ ਕਿ ਚਾਈਨਾ ਵਰਗੀ ਕੰਟਰੀਜ਼ ਜਾਂ ਹੋਰ ਜਿਹੜੇ ਦੇਸ਼ ਡਿਪਲੋਮੈਟਿਕਲੀ ਤੁਹਾਡੇ ਨਾਲ ਪੋਜ਼ਿਟਿਵ ਰਿਲੇਸ਼ਨ 'ਚ ਨਹੀਂ ਹੈਗੇ, ਉਹਨਾਂ ਨੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਕਿ ਅੱਛਾ ਜੇ ਉਹਨਾਂ ਕੋਲ ਪਰਮਾਣੂ ਪਾਵਰਡ ਸਬਮਰੀਨਸ ਨੇ ਤਾਂ ਐਸੀ ਟੈਕਨੋਲੋਜੀ ਤਿਆਰ ਕਰੋ ਕਿ ਜਿਹੜੀ ਪਰਮਾਣੂ ਪਾਵਰਡ ਸਬਮਰੀਨਸ ਦੇ ਉੱਤੇ ਵੀ ਅਟੈਕ ਕਰ ਸਕੇ, ਜਾਂ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਆ ਉਹਨੂੰ ਭੇਜ ਸਕੇ, ਇੰਟਰਕਾਂਟੀਨੈਂਟਲ ਮਿਜ਼ਾਈਲਾਂ ਯੇ ਵੋ ਇਹੋ ਜਿਹੀਆਂ ਚੀਜ਼ਾਂ ਕਰੋ। ਪਰ ਇਹ ਸਿਰਫ ਆਸਟ੍ਰੇਲੀਆ ਦੇ ਡਿਫੈਂਸ ਬਜਟ ਵਧਣ ਦੇ ਉੱਤੇ ਨਹੀਂ ਹੈਗਾ। ਆਸਟ੍ਰੇਲੀਆ ਨੇ ਇੱਕ ਸੋ ਕਾਲਡ ਸਮਝੌਤਾ ਜਿਹੜਾ ਉਹ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਕਰਨਾ ਸ਼ੁਰੂ ਕੀਤਾ। ਵਨੁਆਤੂ ਦੇ ਨਾਲ ਹੋ ਗਿਆ, ਸੋਲਮਨ ਆਈਲੈਂਡ ਦੇ ਨਾਲ ਅਗਲੇ ਹਫ਼ਤੇ ਹੋ ਜਾਣਾ, ਫਿਜੀ ਦੇ ਵਿੱਚ ਇਹ ਸਮਝੌਤਾ ਹੋ ਰਿਹਾ ਸੀ। ਸਮਝੌਤਾ ਇਹ ਸੀ ਕਿ ਜੇ ਆਸਟ੍ਰੇਲੀਆ 'ਤੇ ਕੋਈ ਕੰਟਰੀ ਅਟੈਕ ਕਰਦਾ ਤਾਂ ਤੁਸੀਂ ਵੀ ਤਿਆਰ ਰਹੋ ਅਤੇ ਤੁਸੀਂ ਉਹਦੀ ਵਿਰੋਧਤਾ ਕਰਨੀ ਹੈ, ਅਤੇ ਜੇ ਤੁਹਾਡੇ 'ਤੇ ਹੁੰਦਾ ਤਾਂ ਅਸੀਂ ਵੀ ਤਿਆਰ ਹੈਗੇ ਅਤੇ ਅਸੀਂ ਤੁਹਾਡਾ ਸਾਥ ਵੀ ਨਿਭਾਉਣਾ ਅਤੇ ਉਹਦੀ ਵਿਰੋਧਤਾ ਵੀ ਕਰਨੀ ਹੈ। ਹੁਣ ਇਹ ਇੰਪੋਰਟੈਂਟ ਹੈ ਇੰਟਰਨੈਸ਼ਨਲੀ ਔਰ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ? ਯੈਸ। ਕਿਵੇਂ? ਫੋਰ ਐਗਜ਼ਾਮਪਲ, ਫਿਜੀ ਚਾਈਨਾ ਦੇ ਨਾਲ ਲੜ ਨਹੀਂ ਸਕਦਾ, ਔਰ ਜੇ ਆਸਟ੍ਰੇਲੀਆ ਦੇ ਉੱਤੇ ਚਾਈਨਾ ਅਟੈਕ ਕਰਦਾ ਤਾਂ ਫਿਜੀ ਕੋਈ ਐਡੀ ਖਾਸ ਮਦਦ ਦੇ ਵੀ ਨਹੀਂ ਸਕਦਾ। ਬਟ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਯੂਨਾਈਟਿਡ ਨੇਸ਼ਨ ਵਰਗੇ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ ਜਾਂਦੇ ਹੋ, ਜਦੋਂ ਇਹ ਗੱਲ ਤੁਰਦੀ ਹੈ ਕਿ ਦੇਖੋ ਹੁਣ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਕਿਵੇਂ ਪਿਆ ਸੀ ਗਜ਼ਾ ਵਾਲਾ, ਇਜ਼ਰਾਈਲ ਤਾਂ ਲੱਗਿਆ ਹੋਇਆ ਸੀਗਾ, ਉਹ ਤਾਂ ਸਾਊਥ ਅਫਰੀਕਾ ਅਤੇ ਹੋਰਨਾਂ ਦੇਸ਼ਾਂ ਨੇ ਰਲ ਕੇ ਅੱਗੇ ਆਏ, ਯੂਨਾਈਟਿਡ ਨੇਸ਼ਨ 'ਚ ਰੈਜ਼ੋਲਿਊਸ਼ਨ ਪਾਇਆ ਕਿ ਦੇਖੋ ਜੀ ਬੈਂਜਾਮਿਨ ਨੇਤਨਯਾਹੂ ਜੇ ਦੁਨੀਆ ਦੇ ਕਿਸੇ ਵੀ ਦੇਸ਼ 'ਚ ਜਾਂਦਾ ਤਾਂ ਇਹਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਜਾਵੇ, ਇਹ ਵਾਰ ਕ੍ਰਿਮੀਨਲ ਹੈ, ਇਹਨੇ ਜੰਗ ਦੇ ਵਿੱਚ ਗਲਤ ਲਾਹੇ ਚੱਕੇ ਨੇ, ਇਹਨਾਂ ਨੇ ਬੱਚੇ ਮਾਰੇ ਨੇ, ਮਾਸੂਮ ਮਹਿਲਾਵਾਂ ਮਾਰੀਆਂ ਨੇ, ਦਿਸ ਦੈਟ ਕਰਕੇ ਇੱਕ ਪੂਰੀ ਦੀ ਪੂਰੀ ਲੌਬੀ ਬਣ ਗਈ ਸੀ। ਬ੍ਰਿਟੇਨ ਵਰਗੀਆਂ ਕੰਟਰੀਜ਼ ਨੂੰ, ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਖਿਲਾਫ਼ ਜਾਣਾ ਪਿਆ ਸੀ ਇਜ਼ਰਾਈਲ ਦੇ। ਇਹ ਕਿਉਂ ਹੋਇਆ? ਇਹ ਇੰਟਰਨੈਸ਼ਨਲ ਇੱਕ ਪ੍ਰੈਸ਼ਰ ਜਦੋਂ ਕਲੈਕਟਿਵ ਪ੍ਰੈਸ਼ਰ ਬਣ ਜਾਂਦਾ, ਸਾਰੇ ਦੇਸ਼ ਅਗੇਂਸਟ ਆਏ ਇੱਕ ਕੰਟਰੀ ਦੇ, ਜਾਂ ਮੈਕਸੀਮਮ ਦੇਸ਼ ਅਗੇਂਸਟ ਆਏ, ਤਾਂ ਉਸ ਕੰਟਰੀ ਨੂੰ ਨੀਲ ਡਾਊਨ ਕਰਨਾ ਪਿਆ, ਗੋਡਿਆਂ ਭਾਰ ਆਉਣਾ ਪਿਆ, ਬੈਠਣਾ ਪਿਆ, ਜਾਂ ਆਪਣੇ ਆਪ ਨੂੰ ਰੋਕਣਾ ਪਿਆ, ਜਾਂ ਥੋੜ੍ਹੀ ਦੇਰ ਦੇ ਉੱਤੇ ਪੌਜ਼ ਲਗਾਉਣਾ ਪਿਆ। ਉਸ ਇੰਟੈਂਸਿਟੀ ਦੇ ਨਾਲ ਵਾਰ ਨਹੀਂ ਹੋਈ ਉਸ ਤੋਂ ਬਾਅਦ। ਸੋ ਫਿਜੀ, ਸੋਲਮਨ, ਇਹ ਘੱਟੋ ਘੱਟ ਨਹੀਂ ਅਤੇ ਇਹ ਜਿਹੜੇ ਆਲੇ ਦੁਆਲੇ ਦੇ ਆਸਟ੍ਰੇਲੀਆ ਦੇ ਆਂਢ ਗੁਆਂਢ ਦੇ ਵਿੱਚ ਮੁਲਕ ਹੈਗੇ ਨੇ, ਇਹ ਜੇ ਆਸਟ੍ਰੇਲੀਆ ਦੇ ਹੱਕ ਦੇ ਵਿੱਚ ਰਹਿਣ ਤਾਂ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ, ਆਸਟ੍ਰੇਲੀਆ ਨੂੰ ਇਹਦੇ ਤੋਂ ਕੋਈ ਵੈਸੇ ਹੀ ਨਹੀਂ ਨੁਕਸਾਨ, ਇੱਕ ਪ੍ਰੈਸ਼ਰ ਜਿਹੜਾ ਉਹ ਬਣ ਜਾਏਗਾ। 14 ਦੇ ਕਰੀਬ ਮੁਲਕ ਮੰਨਦੇ ਹੈਗੇ ਨੇ ਜਿਹੜੇ, ਔਰ ਸਭ ਤੋਂ ਘੱਟ ਹੈਗੇ ਨੇ ਮੁਲਕ ਸਾਡੇ ਕੋਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਆਪਣੇ ਇਸ ਪੂਰੇ ਕੰਟੀਨੈਂਟ ਦੇ ਵਿੱਚ, ਇਸ ਪੂਰੇ ਮਹਾਦੀਪ ਦੇ ਵਿੱਚ। ਫਿਜੀ, ਕਿਰੀਬਤੀ, ਮਾਰਸ਼ਲ ਆਈਲੈਂਡ, ਮਾਈਕਰੋਨੇਸ਼ੀਆ, ਨਾਉਰੂ, ਪਲਾਓ, ਪਾਪੂਆ ਨਿਊਗਿਨੀ, ਸਮੋਆ, ਸੋਲਮਨ ਆਈਲੈਂਡ, ਟੋਂਗਾ, ਟਵਾਲੂ ਅਤੇ ਵਨੁਆਤੂ, ਅਤੇ ਦੋ ਜਿਹੜੇ ਹੋ ਗਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ। ਸੋ ਇਹ 14 ਮੁਲਕ ਜਿਹੜੇ ਨੇ
ਚਾਹੇ ਅਸੀਂ ਓਸ਼ੀਆਨੀਆ ਕੰਟੀਨੈਂਟ ਕਹਿ ਲੈਂਦੇ ਹਾਂ, ਚਾਹੇ ਆਸਟ੍ਰੇਲੀਆ ਓਸ਼ੀਆਨੀਆ ਕਹਿ ਲੈਂਦੇ ਹਾਂ, ਜਾਂ ਆਸਟ੍ਰੇਲੀਆ ਪੈਸੀਫਿਕ ਮੁਲਕ ਜਿਹੜੇ ਨੇ ਇਹ ਕਹਿ ਲੈਂਦੇ ਹਾਂ। ਸੋ ਇਹ ਜਿਹੜੇ, ਇਸ ਤੋਂ ਇਲਾਵਾ ਕੁਛ ਟੈਰੇਟਰੀਜ਼ ਵੀ ਨੇ ਜਿਹੜੀਆਂ ਅਮੈਰੀਕਾ, ਫਰਾਂਸ, ਇੰਗਲੈਂਡ ਦੇ ਅੰਡਰ ਹੈਗੀਆਂ ਨੇ, ਜਿਵੇਂ ਅਮੈਰੀਕਨ ਸਮੋਆ ਹੈਗਾ, ਕੁੱਕ ਆਈਲੈਂਡ ਹੈ, ਫਰੈਂਚ ਪੋਲੀਨੇਸ਼ੀਆ ਹੈ, ਗੁਆਮ ਹੈ, ਨਿਊ ਕੈਲੇਡੋਨੀਆ, ਅਤੇ ਨੌਰਫਲੋਕ ਆਈਲੈਂਡ, ਨੌਰਦਰਨ ਮਰੀਆਨਾ ਆਈਲੈਂਡ, ਟੋਕੇਲੀਊ, ਵੇਕ ਆਈਲੈਂਡ ਅਤੇ ਵਾਲੀਜ਼ ਐਂਡ ਫਟੂਨਾ। ਸੋ ਇਹ ਵੀ ਜਿਹੜੇ ਨੇ ਆਸਟ੍ਰੇਲੀਆ ਦੇ ਮਹਾਦੀਪ ਦੇ ਅੰਦਰ ਹੀ ਪੈ ਜਾਂਦੇ ਨੇ, ਬਟ ਇਹ ਟੈਰੇਟਰੀਜ਼ ਨੇ, ਇੰਡੀਪੈਂਡੈਂਟ ਮੁਲਕ ਨਹੀਂ ਹੈਗੇ। ਜਦੋਂ ਇਹਨਾਂ ਸਾਰਿਆਂ ਦੇ ਨਾਲ ਆਸਟ੍ਰੇਲੀਆ ਦੀ ਇੱਕ ਟ੍ਰੀਟੀ ਹੋਏਗੀ, ਇੱਕ ਸਮਝੌਤਾ ਹੋਏਗਾ ਕਿ ਦੇਖੋ ਜੀ, ਕੱਲ੍ਹ ਨੂੰ ਜੇ ਅਸੀਂ ਕਿਸੇ ਮੁਸੀਬਤ 'ਚ ਪੈਂਦੇ ਹਾਂ ਤਾਂ ਬਾਕੀ ਦੁਨੀਆ ਨੂੰ ਤਾਂ ਅਸੀਂ ਫੇਰ ਮਨਾ ਲਾਂਗੇ, ਪਹਿਲਾਂ ਤੁਸੀਂ ਸਾਡੇ ਨਾਲ ਹੈਗੇ ਹੋ ਕਿ ਨਹੀਂ ਹੈਗੇ ਹੋ ਇਹ ਦੱਸੋ। ਹੁਣ ਤੱਕ ਉਹ ਮੁਲਕ ਕਹਿ ਰਹੇ ਸੀਗੇ ਕਿ ਦੇਖਾਂਗੇ, ਸੋਚਾਂਗੇ, ਕਰਾਂਗੇ। ਇਨਫੈਕਟ ਖਬਰਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਕਿ ਵਨੂਆਤੂ ਦੇ ਨਾਲ ਜਿਹੜਾ ਸਮਝੌਤਾ ਆਸਟ੍ਰੇਲੀਆ ਦਾ ਹੁਣ ਰੀਸੈਂਟਲੀ ਹੋਇਆ, ਜਿਹਦੇ 'ਚ $500 million ਆਸਟ੍ਰੇਲੀਆ ਨੇ ਦੇਣੇ ਨੇ ਉਸ ਕੰਟਰੀ ਨੂੰ, ਤਾਂ ਕਿ ਉਹਨਾਂ ਦਾ ਆਪਣਾ ਸਿਸਟਮ ਚੱਲਦਾ ਰਹਿ ਸਕੇ, ਉਹ ਆਪਣੇ ਖਰਚੇ ਖੁਰਚੇ ਕਰ ਸਕਣ, ਉਹਨਾਂ ਦੀ ਪਾਰਲੀਮੈਂਟ ਚੱਲ ਸਕੇ, ਹੋਰ ਤਨਖਾਹ ਭੱਤੇ ਦੇ ਸਕਣ। ਅਤੇ ਉਹਦੇ ਬਦਲੇ 'ਚ ਇੱਕ ਵਾਅਦਾ ਲਿਆ, ਉਹ ਵਾਅਦਾ ਇਹ ਹੈਗਾ ਕਿ ਤੁਹਾਡੀ ਕੰਟਰੀ ਦੇ ਵਿੱਚ ਆ ਕੇ ਜੇ ਚਾਈਨਾ ਕੋਈ ਇਨਵੈਸਟ ਕਰਦਾ ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਕਿ ਉਹ ਯਾਰ ਵਨੂਆਤੂ, ਲੈ ਦੱਸ ਯਾਰ, ਤੂੰ ਤਾਂ ਗਰੀਬ ਹੀ ਰਹਿ ਗਿਆ, ਤੁਹਾਨੂੰ ਏਅਰਪੋਰਟ ਚਾਹੀਦਾ ਚਾਹੀਦਾ ਚਾਹੀਦਾ, ਲੈ ਮੈਂ ਬਣਾ ਦਿੰਦਾ ਹੀ ਯਾਰ। ਅੱਛਾ ਬੰਦਰਗਾਹ, ਬੰਦਰਗਾਹ, ਬੰਦਰਗਾਹ ਵੀ ਬਣਾ ਦਿੰਦੇ ਹੀ ਯਾਰ, ਹੋਰ ਦੱਸ, ਸੜਕਾਂ ਵੀ ਬਣਾ ਦਾਂਗੇ, ਨੈਟਵਰਕ ਆਪਾਂ ਜੋੜ ਦਾਂਗੇ ਪੂਰਾ। ਅੱਛਾ ਇੱਕ ਹੋਰ, ਅਤੇ ਇਹ ਜਿਹੜਾ ਏਅਰਪੋਰਟ ਤੁਹਾਡਾ ਬਣਾਇਆ ਨਾ, ਇਹਦੇ 'ਤੇ ਅਸੀਂ ਵੀ ਆਪਣੇ ਮਿਲਟਰੀ ਜਹਾਜ਼ ਉਤਾਰ ਲਾਂਗੇ। ਅਤੇ ਦੇਖੋ, ਏਅਰਪੋਰਟ ਬਣਾਉਣ ਦਾ ਖਰਚਾ ਤੁਹਾਨੂੰ ਪਤਾ ਹੀ ਹੈ, ਹੈ ਨਾ, ਇੰਨਾ ਲੱਗਦਾ, 250-300 crore ਲੱਗਦਾ, ਆਪਾਂ ਤੁਹਾਡੇ ਤੋਂ 50 crore 'ਚ ਬਣਾ ਦਾਂ, ਚੱਲ ਛੱਡੋ, ਆਪਾਂ ਅੜੀਏ ਯਾਰ, ਅੜੀ ਅੜੀ ਅੜੀ ਹੈ, ਹੈ ਚਾਈਨਾ ਇੱਦਾਂ ਮਨਾ ਲਵੇ ਵਨੂਆਤੂ ਨੂੰ, ਅਤੇ ਉਹ ਮਨਾ ਵੀ ਲਿਆ ਸੀ। ਅਤੇ ਉਹਦੇ ਨਾਲ ਕੀ ਸੀਗਾ ਕਿ ਇੱਕ ਐਕਸੈਸ ਜਿਹੜੀ ਸੀਗੀ ਚਾਈਨਾ ਨੂੰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਨਾਂ ਦੇ ਉੱਤੇ ਵਨੂਆਤੂ ਦੇ ਵਿੱਚ ਮਿਲ ਗਈ ਸੀਗੀ, ਅਤੇ ਸਾਡੇ ਐਨ ਗੁਆਂਢ ਦੇ ਵਿੱਚ ਆ ਗਏ ਸੀ, ਅਤੇ ਉੱਥੋਂ ਛੱਡੀ ਜਾਓ ਫਿਰ ਮਿਜ਼ਾਈਲਾਂ, ਫਿਰ ਤਾਂ ਇੰਟਰਕੋਂਟੀਨੈਂਟਲ ਮਹਿੰਗੀਆਂ ਪੈਂਦੀਆਂ ਨੇ।

ਇੰਟਰਸਟ ਹੋ ਸਕਦੇ ਨੇ। ਚਾਈਨਾ ਜੇ ਤੁਹਾਡੇ ਇੱਥੇ ਕੰਟਰੀ ਦੇ ਵਿੱਚ ਆ ਕੇ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟ ਲਗਾਉਂਦਾ ਤਾਂ ਸਾਡੇ ਨਾਲ ਗੱਲ ਜ਼ਰੂਰ ਸ਼ੇਅਰ ਕਰਿਓ, ਅਤੇ ਉਹ 'ਚ ਡਿਸੀਜਨ ਬੇਸ਼ੱਕ ਤੁਹਾਡਾ ਹੋਊਗਾ, ਬਟ ਆਸਟ੍ਰੇਲੀਆ ਦੇ ਨਾਲ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਹੈਗੀ ਹੈ। ਕੋਈ ਗੁਪਤ ਤਰੀਕੇ ਦੇ ਨਾਲ ਕੋਈ ਉੱਥੇ ਇਨਵੈਸਟਮੈਂਟ ਹੋਣ ਨਹੀਂ ਦੇਣੀ। ਫਿਜੀ ਦੇ ਨਾਲ ਵੀ ਹੈ, ਫਿਜੀ ਦੇ ਨਾਲ ਤਾਂ ਇਨਫੈਕਟ ਹੋਰ ਵੀ ਵਧੀਆ ਸਮਝੌਤਾ ਹੋਇਆ। ਇਹ ਸਮਝੌਤੇ ਦੇ ਵਿੱਚ ਤਾਂ ਫਿਜੀ ਦੇ ਨਾਲ ਇੱਕ ਤਰ੍ਹਾਂ ਦੀ ਸਾਂਝ ਪਈ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਸਾਡੇ 'ਤੇ ਅਟੈਕ ਹੋਇਆ ਤਾਂ ਤੁਸੀਂ ਵਾਇਸ ਰੇਜ਼ ਕਰਨੀ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ, ਅਤੇ ਤੁਸੀਂ ਕਹਿਣਾ ਕਿ ਨਾ ਨਾ ਆਸਟ੍ਰੇਲੀਆ 'ਤੇ ਨਹੀਂ ਅਟੈਕ, ਗਲਤ ਹੋਇਆ। ਠੀਕ ਹੈ, ਸੋ ਇੱਕ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਬੰਦੇ ਕਿਤੇ ਜਾ ਰਹੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਦੇ ਜ਼ਰੀਏ। ਔਰ ਵਨਵਾਤੂ ਦੇ ਨਾਲ ਤਾਂ ਉਹ ਸਮਝੌਤੇ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਪਿਛਲੇ ਸਾਲ ਵੀ ਸਪਤੰਬਰ 'ਚ ਗਏ ਸੀਗੇ ਐਂਥਨੀ ਐਲਬਨੀਜ਼, ਉਦੋਂ ਚਾਈਨਾ ਨੇ ਇਨਵੈਸਟਮੈਂਟ ਦੀ ਗੱਲ ਹਲੇ ਕੀਤੀ ਹੋ ਸੀਗੀ ਵਨਵਾਤੂ ਦੇ ਨਾਲ, ਅਤੇ ਉਦੋਂ ਉਹ ਕੰਟਰੀ ਮੁੱਕਰ ਗਈ ਸੀ। ਉਹ ਕਹਿੰਦੇ ਸੀ ਕਿ ਇੱਕ ਮਿੰਟ ਖੜ੍ਹ ਜਾਓ ਥੋੜ੍ਹੀ ਦੇਰ, ਆਸਟ੍ਰੇਲੀਆ ਸਾਡੀ ਨਾ ਚਾਈਨਾ ਦੇ ਨਾਲ ਗੱਲ ਚੱਲ ਰਹੀ ਹੈ, ਅਤੇ ਅਸੀਂ ਦੇਖ ਲਈਏ ਉਹ ਕੀ ਗੱਲ ਕਰਨ ਲੱਗੇ, ਅਤੇ ਤੁਹਾਡੇ ਨਾਲ ਫੇਰ ਕਰਾਂਗੇ ਟ੍ਰੀਟੀ ਟਰੂਟੀ ਜਿਹੜੀ ਵੀ ਕਰਨੀ ਹੈ। ਅਤੇ ਉਦੋਂ ਆਸਟ੍ਰੇਲੀਆ ਦੀ ਬੇਇੱਜ਼ਤੀ ਹੋਈ ਸੀ ਕਿਉਂਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵਨਵਾਤੂ ਉੱਥੇ ਪਹੁੰਚ ਗਏ ਸੀ, ਹੀ ਵਾਜ ਦੇਅਰ ਆਲਰੇਡੀ ਜਦੋਂ ਸਮਝੌਤੇ 'ਤੇ ਸਾਈਨ ਹੋਣੇ ਸੀ, ਪਰ ਵਨਵਾਤੂ ਮੁੱਕਰ ਗਿਆ ਸੀ ਔਰ ਆਸਟ੍ਰੇਲੀਆ ਦੇ ਲਈ ਡਿਪਲੋਮੈਟਿਕ ਬਹੁਤ ਵੱਡੀ ਹਾਰ ਸੀ। ਹੁਣ ਇੱਕ ਇੱਕ ਕਰਕੇ ਸਾਰੇ ਕੰਟਰੀਜ਼ ਹੱਕ ਦੇ ਵਿੱਚ ਆ ਰਹੇ ਹੈਗੇ ਨੇ, ਇਕੱਠੇ ਹੋ ਰਹੇ ਨੇ। ਇਨਫੈਕਟ ਇਹ ਕਹਿ ਲਓ ਕਿ ਤੁਸੀਂ ਇਹ ਜਿਹੜਾ ਇਰਾਨ ਵਾਰ ਹੋਈ ਹੈ ਨਾ, ਇਜ਼ਰਾਈਲ ਨੇ ਹਮਲੇ ਕੀਤੇ ਨੇ, ਅਮੈਰੀਕਾ ਨੇ ਕੀਤੇ ਨੇ ਇਰਾਨ ਦੇ ਉੱਤੇ, ਬਾਅਦ 'ਚ ਇਰਾਨ ਨੇ ਕੀਤੇ ਨੇ ਹਮਲੇ। ਇੱਕ ਤਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਇਹ ਪਰਦੇ ਪੁਰਦੇ ਚੱਕੇ ਗਏ ਸਾਰੇ, ਉਹ ਜਿਹੜਾ ਸੇਫ ਹੈਵਨ ਕਹਿੰਦੇ ਹੁੰਦੇ ਸੀਗੇ ਕਿ ਆਬੂ ਧਾਬੀ ਆਹ ਕਿਆ ਆਲੀਸ਼ਾਨ ਸ਼ਹਿਰ, ਦੁਬਈ ਓਹੋ ਬੱਲੇ ਬੱਲੇ ਮਾਸ਼ਾ ਅੱਲਾ, ਇੱਦਾਂ ਉਹ ਗੱਲਾਂ ਹੈ ਨਹੀਂ, ਉਹ ਰਹੀਆਂ ਨਹੀਂ ਔਰ ਉਹ ਹਮੇਸ਼ਾ ਦੇ ਲਈ ਖਤਮ ਹੋ ਗਈਆਂ। ਇਹ ਕੰਟਰੀਜ਼ ਸੇਫ ਨਹੀਂ ਹੈਗੀਆਂ, ਕਿਉਂਕਿ ਜਦ ਤੱਕ ਇਜ਼ਰਾਈਲ ਅਤੇ ਇਰਾਨ ਆਪਸ 'ਚ ਲੜਦੇ ਰਹਿਣਗੇ ਉਹ ਕੰਟਰੀਜ਼ ਉਹ ਸਿਟੀਜ਼ ਸੇਫ ਰਹਿ ਨਹੀਂ ਸਕਦੇ। ਤੁਹਾਨੂੰ ਪਤਾ ਨਹੀਂ ਹੈਗਾ ਕਿ ਤੁਸੀਂ ਉੱਥੇ ਘੁੰਮਣ ਗਏ ਹੋ, ਰਾਤ ਨੂੰ ਉੱਥੇ ਮਿਜ਼ਾਈਲ ਚਲਾਤੀ ਇਜ਼ਰਾਈਲ ਨੇ ਅਤੇ ਇਰਾਨ ਵੀ ਗੁੱਸੇ ਹੋ ਗਿਆ ਅਤੇ ਚੱਲ ਏਅਰ ਸਪੇਸ ਬੰਦ। ਮੈਂ ਤਾਂ ਹੁਣ ਘੁੰਮਣ ਜਾਣ ਤੋਂ ਇੰਨਾ ਡਰਨ ਲੱਗ ਪਏ ਹਾਂ ਦੁਬਈ ਤੋਂ। ਅਤੇ ਦੂਜੀ ਚੀਜ਼ ਇਹ ਹੈਗੀ ਹੈ ਕਿ ਇਹਨੇ ਪਰਦੇ ਜਦੋਂ ਇੰਨੇ ਚੱਕਤੇ ਤਾਂ ਫਿਰ ਦੁਨੀਆ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਅੱਛਾ ਇਹਦੇ ਵਿੱਚ ਯੂਰੋਪੀਅਨ ਕੰਟਰੀਜ਼, ਇਨਫੈਕਟ ਨੇਟੋ ਪਾਵਰਸ ਜਿਹੜੀਆਂ ਕੰਟਰੀ ਸੀ ਉਹ ਅਮੈਰੀਕਾ ਦੇ ਨਾਲ ਨਹੀਂ ਖੜੀਆਂ। ਉਹ ਨੇਟੋ ਦੇ ਕਹਿੰਦੇ ਬੇਸਿਕ ਜਿਹੜਾ ਸਿਧਾਂਤ ਹੈ ਉਹਦੀ ਉਲੰਘਣਾ ਨਹੀਂ ਹੋਈ, ਕਾਹਤੇ ਖੜੀ ਹੈ। ਬੇਸਿਕ ਸਿਧਾਂਤ ਜਿਹਦੇ ਉੱਤੇ ਨੇਟੋ ਕਾਇਮ ਹੋਇਆ ਉਹ ਇਹ ਹੈ ਕਿ ਜੇ ਤੁਹਾਡੇ ਦੇਸ਼ ਦੇ ਉੱਤੇ ਕੋਈ ਬਾਹਰੀ ਦੇਸ਼ ਹਮਲਾ ਕਰਦਾ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ, ਇੱਕ ਦੂਸਰੇ ਨੂੰ ਇਹ ਕਹਿੰਦੇ ਨੇ। ਇਹ ਨੇਟੋ ਕੰਟਰੀਜ਼ ਸਾਰੀਆਂ ਇੱਕ ਦੂਸਰੇ ਨੂੰ ਇਹ ਕਹਿੰਦੀਆਂ ਨੇ। ਨੇਟੋ ਵਾਲਾ ਵੀ ਇੱਕ ਐਪੀਸੋਡ ਆਪਾਂ ਅੱਡ ਕਰ ਚੁੱਕੇ ਹਾਂ, ਸੋ ਤੁਹਾਨੂੰ ਉਹਦਾ ਵੀ ਹੁਣ ਪਤਾ ਹੀ ਹੈਗਾ, ਅਤੇ 32 ਮੈਂਬਰ ਹੈਗੇ ਨੇ ਉਹਦੇ 'ਚ, ਅਮੈਰੀਕਾ ਅਤੇ ਕੈਨੇਡਾ ਤੋਂ ਇਲਾਵਾ ਬਾਕੀ ਸਾਰੇ ਯੂਰੋਪੀਅਨ ਕੰਟਰੀਜ਼। ਅੱਛਾ, ਹੁਣ ਨਾ ਤਾਂ ਅਮੈਰੀਕਾ 'ਤੇ ਅਟੈਕ ਹੋਇਆ ਨਾ ਹੀ ਕੈਨੇਡਾ 'ਤੇ ਹੋਇਆ, ਬਲਕਿ ਉਹਨਾਂ ਨੇ ਅਟੈਕ ਕੀਤਾ, ਅਮੈਰੀਕਾ ਨੇ ਅਟੈਕ ਇਰਾਨ 'ਤੇ ਕੀਤਾ। ਸੋ ਬੇਸਿਕ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਉਹ ਭੰਗ ਨਹੀਂ ਸੀ ਹੋਇਆ। ਨੇਟੋ ਕੰਟਰੀਜ਼ ਬਾਊਂਡ ਨਹੀਂ ਸੀਗੇ ਅਮੈਰੀਕਾ ਦਾ ਸਾਥ ਦੇਣ ਦੇ ਲਈ, ਇਸ ਕਰਕੇ ਵੀ ਨਹੀਂ ਉਹਨਾਂ ਨੇ ਦਿੱਤਾ। ਪਲੱਸ ਔਨਗੋਇੰਗ ਯੂਕਰੇਨ ਰਸ਼ੀਆ ਵਾਰ, ਜਿਹਦੇ 'ਚ ਰਸ਼ੀਆ ਕਈ ਕਈ ਵਾਰ ਤਾਂ ਪੋਲੈਂਡ ਤੱਕ ਆ ਗਿਆ, ਹਮਲੇ ਕਰ ਗਿਆ, ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਅਨਸਰਟੈਨਿਟੀ ਹੈ ਕਿ ਕੌਣ ਦੇਸ਼ ਕਿਹਦਾ ਮਿੱਤਰ ਹੈ, ਕੌਣ ਦੇਸ਼ ਕਿਹਦਾ ਦੁਸ਼ਮਣ ਹੈ। ਉਸ ਹਿਸਾਬ ਦੇ ਨਾਲ ਆਪੋ ਆਪਣੀਆਂ ਹੱਦਾਂ ਸਰਹੱਦਾਂ ਤੈਅ ਹੋ ਰਹੀਆਂ ਨੇ, ਆਪੋ ਆਪਣੀਆਂ ਪ੍ਰਾਇਓਰਿਟੀਜ਼ ਰੀਸੈੱਟ ਹੋ ਰਹੀਆਂ ਨੇ, ਆਪੋ ਆਪਣੇ ਜਿਹੜੇ ਟ੍ਰੀਟੀਜ਼ ਹੋ ਰਹੇ ਨੇ, ਸਮਝੌਤੇ ਦੇਸ਼ਾਂ ਦੇ ਦਰਮਿਆਨ ਆਪਸ 'ਚ ਹੋ ਰਹੇ ਨੇ। ਪਾਕਿਸਤਾਨ ਜਾ ਕੇ ਸਾਊਦੀ ਅਰਬ ਦੇ ਨਾਲ ਨੇਟੋ ਵਰਗਾ ਸਮਝੌਤਾ ਕਰ ਜਾਂਦਾ ਕਿ ਸਾਡੇ ਦੇਸ਼ 'ਤੇ ਹਮਲਾ, ਤੁਹਾਡੇ 'ਤੇ ਹਮਲਾ, ਤੁਹਾਨੂੰ ਵੀ ਵਿੱਚ ਆਉਣਾ ਪਊਗਾ। ਸੋ ਜੇ ਇੰਡੀਆ ਕੋਈ ਅਟੈਕ ਕਰਦਾ ਤਾਂ ਸਾਊਦੀ ਅਰਬ ਨੂੰ ਉਸ ਸਮਝੌਤੇ ਦੀ ਪਾਲਣਾ ਕਰਨੀ ਹੋਏਗੀ, ਅਤੇ ਇੰਡੀਆ ਦੇ ਅਗੇਂਸਟ ਪਾਕਿਸਤਾਨ ਅਤੇ ਸਾਊਦੀ ਅਰਬ ਇਕੱਠੇ ਉਤਰਨਗੇ। ਇਸ ਤਰੀਕੇ ਦੇ ਨਾਲ ਜਦੋਂ ਸਰਕਮਸਟਾਂਸਿਸ ਚੇਂਜ ਹੁੰਦੇ ਨੇ ਤਾਂ ਫਿਰ ਇਹਨਾਂ ਟਾਪੂ ਮੁਲਕਾਂ ਨੂੰ ਵੀ ਪਤਾ, ਕਿਉਂਕਿ ਦੇਖੋ ਇਹਨਾਂ ਦੀ ਆਰਥਿਕਤਾ ਜਿਹੜੀ ਹੈ ਨਾ ਉਹ ਬਹੁਤ ਲੋਕਲ ਲੈਵਲ 'ਤੇ ਹੀ ਡਿਫਾਈਨ ਰਹਿੰਦੀ ਹੈ। ਉਹ ਬਹੁਤੀਆਂ ਉਹਨਾਂ ਦੀ ਆਬਾਦੀ ਨਹੀਂ ਹੈਗੀ ਇਹਨਾਂ ਦੇਸ਼ਾਂ ਦੀ, ਥੋੜ੍ਹੇ ਜਿਹੇ ਲੋਕ ਨੇ, ਉਹ ਮੱਛੀ ਮੁੱਛੀ ਪਾਲ ਲੈਂਦੇ ਨੇ, ਆਪਣੀ ਖੇਤੀਬਾੜੀ ਕਰ ਲੈਂਦੇ ਨੇ, ਇੰਨੇ 'ਚ ਉਹਨਾਂ ਦੇ ਕੰਮ ਚੱਲੀ ਜਾਂਦੇ ਨੇ। ਸਰਕਾਰਾਂ ਹੈਗੀਆਂ ਜ਼ਰੂਰ ਨੇ, ਸਰਕਾਰਾਂ ਨੂੰ ਚਲਾਉਣ ਦੇ ਲਈ ਕੋਈ ਬਹੁਤ ਵੱਡੇ ਬਜਟ ਨਹੀਂ ਹੈਗੇ, ਇਸ ਕਰਕੇ ਫਿਰ ਉਹ ਮਾਲੀ ਇਮਦਾਦ ਦੇ ਉੱਤੇ ਨਿਰਭਰ ਰਹਿੰਦੇ ਨੇ। ਚਾਈਨਾ ਨੇ ਦੇ ਤਾ, ਆਸਟ੍ਰੇਲੀਆ ਨੇ ਦੇ ਤਾ, ਅਤੇ ਇਹਨਾਂ ਦੇਸ਼ਾਂ ਦੇ ਉੱਤੇ, ਪਰ ਇਹ ਕੰਟਰੀਜ਼ ਆਸਟ੍ਰੇਲੀਆ ਨੂੰ ਥੋੜ੍ਹਾ ਵੱਧ ਕਰੀਬ ਮੰਨਦੇ ਨੇ, ਅਤੇ ਉਹੀ ਕਰੀਬੀ ਹੁਣ ਵਾਪਸ ਜ਼ਾਹਰ ਵੀ ਹੋਣ ਲੱਗੀ ਹੈ। ਹਾਂ, ਆਸਟ੍ਰੇਲੀਆ ਤੋਂ ਨਾਰਾਜ਼ ਵੀ ਹੋ ਗਏ ਸੀਗੇ ਜਦੋਂ ਕਹਿੰਦੇ ਸੀਗੇ ਕਿ ਇਸ ਬੜਾ ਸ਼ਾਨਦਾਰ ਸਮੁੰਦਰੀ ਏਰੀਆ ਪੈਸੀਫਿਕ, ਬੜਾ ਵੱਖਰਾ ਪਾਣੀ ਹੈਗਾ ਬਾਕੀ ਸਮੁੰਦਰਾਂ ਦੇ ਨਾਲੋਂ, ਕਹਿੰਦੇ ਬੜਾ ਸਾਫ਼

ਸੁਥਰਾ ਪਾਣੀ ਹੈ, ਉਹਦੇ ਕਾਰਨ ਇਹ ਕਿ ਬਾਕੀ ਸਮੁੰਦਰਾਂ ਦੇ ਵਿੱਚ ਦੇਸ਼ਾਂ ਦੀ ਗਿਣਤੀ ਵੀ ਜ਼ਿਆਦਾ ਹੈ। ਪੈਸੀਫਿਕ ਦੇ ਵਿੱਚ ਉਨੇ ਦੇਸ਼ ਜਿਹੜੇ ਨੇ, ਇੱਕ ਤਾਂ ਦੇਸ਼ਾਂ ਦੀ ਗਿਣਤੀ ਹੈਗੀ ਉਹ ਚਲੋ 14 ਦੇ ਆਸ ਪਾਸ ਹੈ ਪੂਰੇ ਓਸ਼ੀਆਨੀਆ ਖੇਤਰ ਦੇ ਵਿੱਚ, ਪਰ ਉਹ ਵੀ ਸਾਫ਼ ਸੁਥਰੇ ਨੇ, ਉਹ ਵੀ ਇੰਨੀ ਗੰਦਗੀ ਨਹੀਂ ਫੈਲਾ ਰਹੇ ਹੈਗੇ। ਪਰ ਸਭ ਤੋਂ ਵੱਧ ਗੰਦਗੀ ਜਿਹੜਾ ਕੋਈ ਫੈਲਾ ਰਿਹਾ, ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਦੀ ਪਾਪੂਲੇਸ਼ਨ ਜ਼ਿਆਦਾ। ਸੋ ਆਸਟ੍ਰੇਲੀਆ ਦੇ ਖਿਲਾਫ਼ ਉਹਨਾਂ ਦਾ ਗੁੱਸਾ ਅਕਸਰ ਨਿਕਲਦਾ ਰਹਿੰਦਾ ਸੀ, ਪਰ ਉਹ ਕਲਾਈਮੇਟ ਕੰਟਰੋਲ ਤੱਕ ਸੀ, ਐਨਵਾਇਰਮੈਂਟ ਚੇਂਜ ਤੱਕ ਸੀ। ਇਹ ਜਿਹੜੀਆਂ ਚੀਜ਼ਾਂ ਹੁਣ ਆਉਣ ਲੱਗ ਪਈਆਂ ਨਾ ਕਿ ਸਾਡੀ ਤਾਂ ਜਾਨ ਨੂੰ ਹੀ ਖਤਰਾ, ਉੱਥੇ ਫਿਰ ਉਹਨਾਂ ਨੂੰ ਹੁਣ ਸਟੈਂਡ ਲੈਣਾ ਪੈਣਾ। ਚਾਈਨਾ ਦੇ ਨਾਲ ਇਸ ਕਰਕੇ ਨਹੀਂ ਕਿਉਂਕਿ ਚਾਈਨਾ ਇਸ ਖਿੱਤੇ ਦਾ ਹੀ ਨਹੀਂ ਹੈਗਾ। ਹੁਣ ਮੰਨ ਲਓ ਮੈਂ ਸਭ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਨਾਲ ਦੋਸਤੀ ਕਰੂੰਗਾ ਕਿ ਜੇ ਮੈਨੂੰ ਬਾਹਰੋਂ ਖਤਰਾ ਹੋਊਗਾ, ਮੈਂ ਕਿਸੇ ਹੋਰ ਮਹੱਲੇ 'ਚ ਜਾ ਕੇ ਗੁਆਂਢੀ ਦੇ ਨਾਲ ਥੋੜ੍ਹੇ ਦੋਸਤੀ ਕਰੂੰਗਾ, ਕਿਉਂਕਿ ਜੇ ਮੇਰੇ 'ਤੇ ਹਮਲਾ ਹੁੰਦਾ, ਮੇਰੇ ਘਰ 'ਤੇ ਹੁੰਦਾ, ਤਾਂ ਸਭ ਤੋਂ ਪਹਿਲਾਂ ਮੈਨੂੰ ਮੇਰਾ ਗੁਆਂਢੀ ਜਿਹੜਾ ਇਮੀਜੀਏਟ ਹੈਲਪ ਦੇ ਸਕਦਾ, ਨਾ ਕਿ ਕਿਸੇ ਤੀਜੇ ਚੌਥੇ ਮਹੱਲੇ ਦਾ ਜਾਂ ਕਿਸੇ ਹੋਰ ਸ਼ਹਿਰ ਦਾ। ਦੈਟਸ ਵਾਈ ਦੀਜ਼ ਕੰਟਰੀਜ਼ ਹੈਵ ਰੀਸੈਟ ਦੇਅਰ ਪ੍ਰਿਓਰਿਟੀਜ਼, ਔਰ ਆਸਟ੍ਰੇਲੀਆ ਨੂੰ ਵੀ ਲੋੜ ਸੀਗੀ ਕਿ ਫਟਾਫਟ ਕਰਕੇ ਇਹ ਸਾਰੀ ਰੀਸੈਟਿੰਗ ਦੇ ਵਿੱਚ ਅੱਗੇ ਆਵੇ, ਕਿਉਂਕਿ ਜਦ ਤੱਕ ਆਸਟ੍ਰੇਲੀਆ ਆਪ ਹੀ ਨਹੀਂ ਐਫਰਟ ਲੈਂਦਾ ਤਾਂ ਹੋਣਾ ਹੀ ਕੁਛ ਨਹੀਂ ਸੀ। ਸੋ ਹੁਣ ਆਸਟ੍ਰੇਲੀਆ ਐਫਰਟ ਲੈ ਰਿਹਾ, ਅਤੇ ਇੱਧਰੋਂ ਜਿਵੇਂ ਹੀ ਫਿਜੀ ਦੇ ਨਾਲ ਸਮਝੌਤਾ ਹੁੰਦਾ, ਉੱਧਰੋਂ ਚਾਈਨਾ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡ ਦਿੰਦਾ। ਠੀਕ ਉੱਦਾਂ ਜਿੱਦਾਂ ਇਹ ਇਹ ਨਾ ਤਰੀਕੇ ਹੁੰਦੇ ਨੇ, ਇਹ ਵੀ ਡਿਪਲੋਮੈਸੀ ਦੇ ਤਰੀਕੇ ਨੇ, ਡਰਾਉਣ ਦੇ ਤਰੀਕੇ। ਜਿੱਦਾਂ ਉੱਥੇ ਹੋਇਆ ਕਿ ਨੇਟੋ ਦੀ ਬੈਠਕ ਹੋਣੀ ਹੈ ਪਰ ਰਸ਼ੀਆ ਨੇ ਉਹਦੇ 'ਤੇ ਅਟੈਕ ਕਰਤਾ, ਯੂਕਰੇਨ ਦੇ ਉੱਤੇ ਚੱਲ ਅਟੈਕ ਤਾਂ ਪਹਿਲਾਂ ਹੀ ਚੱਲ ਰਿਹਾ ਪਰ ਅਟੈਕ ਇੱਕਦਮ ਵਧਾਤਾ ਨੇਟੋ ਦੀ ਬੈਠਕ ਤੋਂ ਠੀਕ ਪਹਿਲਾਂ। ਇੱਧਰ ਇਰਾਨ ਅਤੇ ਅਮਰੀਕਾ ਦਾ ਸਮਝੌਤਾ ਹੋਣਾ ਸੀ, ਇਜ਼ਰਾਈਲ ਨੇ ਅਟੈਕ ਕਰਤਾ ਸੀਗਾ ਲੈਬਨਾਨ ਦੇ ਉੱਤੇ। ਸੋ ਇਹ ਚੀਜ਼ਾਂ ਨਾ ਡਿਪਲੋਮੈਟਿਕਲੀ ਦਿਖਾਉਣੀਆਂ ਹੁੰਦੀਆਂ ਨੇ ਵੀ ਹੈਲੋ ਇੱਧਰ ਮੇਰੇ ਵੱਲ ਦੇਖ ਕੇ ਜ਼ਰਾ, ਮੈਂ ਵੀ ਹੈਗਾ, ਹੈ ਨਾ। ਸੋ ਉਹ ਚੀਜ਼ ਅੱਛਾ, ਹੁਣ ਇਹ ਜਿਹੜੀ ਨੇਟੋ ਦੀ ਬੈਠਕ ਹੋ ਰਹੀ ਹੈ ਨਾ, ਦੈਟ ਇਜ਼ ਵੈਰੀ ਇੰਟਰਸਟਿੰਗ। ਮੈਂ ਇਹਦੇ 'ਤੇ ਅਗਲੀ ਵਾਰ ਇੱਕ ਐਪੀਸੋਡ ਕਰੂੰਗਾ। ਨੇਟੋ ਆਪਣਾ ਇੱਕ ਅਲੱਗ ਬੈਂਕ ਬਣਾਉਣਾ ਚਾਹੁੰਦਾ, ਪਰ ਇਹ ਬੈਂਕ ਕਾਹਦਾ, ਪੈਸੇ ਦੇ ਲੈਣ ਦੇਣ ਦਾ ਨਹੀਂ, ਹਥਿਆਰਾਂ ਦਾ ਇੱਕ ਬੈਂਕ, ਇੱਕ ਡਿਫੈਂਸ ਬੈਂਕ ਬਣਨ ਦੀ ਗੱਲ ਜਿਹੜੀ ਆ ਤੁਰ ਰਹੀ ਹੈਗੀ ਹੈ। ਦੈਟ ਇਜ਼ ਸਮਥਿੰਗ ਨਿਊ। ਇਹਦੇ 'ਤੇ ਆਪਾਂ ਗੱਲ ਅਗਲੇ ਐਪੀਸੋਡ ਦੇ ਵਿੱਚ ਜੇ ਸਮਾਂ ਲੱਗਦਾ ਹੈਗਾ ਤਾਂ ਉਹਦੇ 'ਤੇ ਕਰਨੀ ਹੈ, ਪਰ ਹੁਣ ਜਾਣ ਤੋਂ ਪਹਿਲਾਂ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਹ ਹੈ ਇੰਡੀਆ ਦੇ ਹਥਿਆਰਾਂ ਦੇ ਜ਼ਖੀਰੇ ਖਰੀਦਣ ਦੀ। ਆਸਟ੍ਰੇਲੀਆ ਦੇ ਰੱਖਿਆ ਬਜਟ ਦੀ ਗੱਲ ਤਾਂ ਕਰ ਹੀ ਛੱਡੀ, ਇੰਡੀਆ ਦੀ ਤਰਫ ਤੋਂ 52,000 ਕਰੋੜ ਰੁਪਏ ਦੇ ਹਥਿਆਰ ਖਰੀਦੇ ਜਾਣੇ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ, ਔਰ ਇਹ ਭਾਰਤ ਸਰਕਾਰ ਨੇ ਇਹਦੀ ਮਨਜ਼ੂਰੀ ਦਿੱਤੀ ਹੈ। ਜੇ ਤੁਹਾਨੂੰ ਹੁਣ ਤੱਕ ਇਸ ਖਬਰ ਦਾ ਨਹੀਂ ਦੱਸ ਰਿਹਾ ਹੈਗਾ ਇੰਡੀਅਨ ਮੀਡੀਆ ਇਹਦੇ ਬਾਰੇ ਕਿ ਇੰਡੀਆ ਇੰਨਾ ਖਰਚ ਕਿਉਂ ਕਰ ਰਿਹਾ ਹੈਗਾ, ਕਿਉਂ ਇੰਨੇ ਪੈਸੇ ਜਿਹੜੇ ਆ ਦੂਜਿਆਂ ਦੇਸ਼ਾਂ 'ਤੇ ਲੁਟਾਏ ਜਾ ਰਹੇ ਨੇ ਇੰਨੇ ਹਥਿਆਰ ਖਰੀਦ ਖਰੀਦ ਕੇ, ਅਤੇ ਕਿਉਂ ਆਪਣੇ ਡਿਫੈਂਸ ਬਜਟ ਨੂੰ ਇੰਡੀਆ ਨੇ ਚੀਰਦਿਆਂ ਹੋਇਆਂ ਇਹ ਵਾਧੂ ਖਰਚਾ ਕਰਨ ਦੀ ਗੱਲ ਕੀਤੀ ਹੈ। ਇੰਡੀਆ ਦੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਆ ਲੰਘੇ ਹਫ਼ਤੇ ਦੇ ਵਿੱਚ ਇੱਕ ਮੀਟਿੰਗ ਹੋਈ ਸੀ। ਆਈ ਡੋਂਟ ਨੋ, ਮੈਨੂੰ ਪਤਾ ਨਹੀਂ ਕਿੰਨੇ ਇੰਡੀਅਨ ਆਊਟਲੈਟਸ ਨੇ, ਪਰ ਮੈਂ ਤਾਂ ਇਹ ਬਾਹਰੋਂ ਲਈ ਹੈ ਖਬਰ, ਸਪੈਸ਼ਲੀ ਯੂਰਪ ਦੇ ਆਊਟਲੈਟਸ ਦੇ ਉੱਤੇ ਇਹ ਖਬਰ ਹੈਗੀ ਹੈ। ਕਿਉਂ? ਕਿਉਂਕਿ ਯੂਰਪ ਤੋਂ ਇਹ ਹਥਿਆਰ ਖਰੀਦਣੇ ਨੇ ਜ਼ਿਆਦਾਤਰ। ਇੰਡੀਆ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ ਅਤੇ ਏਅਰਫੋਰਸ ਦੇ ਲਈ ਇਹ ਜਿਹੜੀ ਟੈਕਨੋਲੋਜੀ ਜਾਂ ਇਹ ਜਿਹੜੇ ਹਥਿਆਰ ਨੇ 520 ਅਰਬ ਰੁਪਏ ਦੇ ਹਥਿਆਰ ਤੁਸੀਂ ਕਹਿ ਸਕਦੇ ਹੋ, ਲਗਭਗ $5 ਅਰਬ ਦੇ ਹਥਿਆਰ, $5.5 ਅਰਬ ਦੇ ਹਥਿਆਰ ਜਿਹੜੇ ਨੇ ਇੰਡੀਆ ਖਰੀਦ ਰਿਹਾ ਹੈਗਾ। ਕੀ ਖਰੀਦ ਰਿਹਾ? ਐਂਟੀ UAV ਇਲੈਕਟ੍ਰੋਨਿਕ ਵਾਰਫੇਅਰ ਸਿਸਟਮ, ਜਿਹਨੂੰ ਇੰਡੀਆ ਨੇ ਆਪਣਾ ਇੱਕ ਨਾਮ ਦਿੱਤਾ ਸੀ ਆਕਾਸ਼ ਤਰੰਗ। ਫਿਰ ਮੈਨ ਪੋਰਟੇਬਲ ਐਂਟੀ ਟੈਂਕ ਗਾਈਡਡ ਮਿਜ਼ਾਈਲ ਨੇ। ਇਹ ਤੋਂ ਇਲਾਵਾ MRSAM ਨੇ, MRSAM ਕੀ ਹੁੰਦੀਆਂ ਨੇ, ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਜ਼ਾਈਲਾਂ, ਯਾਨੀ ਕਿ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ, ਉਹ ਸਿਸਟਮ ਲੈਣਾ। ਫਿਰ ਵੀ ਸ਼ਰੈਡਸ, ਜਿਨ੍ਹਾਂ ਨੂੰ ਵੈਰੀ ਸ਼ੋਰਟ ਰੇਂਜ ਏਅਰ ਡਿਫੈਂਸ ਸਿਸਟਮ ਕਹਿ ਲਿਆ ਜਾਂਦਾ, ਟੈਂਕਾਂ ਦੇ ਲਈ ਐਕਟਿਵ ਪ੍ਰੋਟੈਕਸ਼ਨ ਸਿਸਟਮ ਲੈਣਾ, ਜੈੱਟ ਫਾਈਟਰ ਜੈੱਟ ਲੈਣੇ ਨੇ, ਡਰੋਨਸ ਲੈਣੇ ਨੇ। ਸੋ ਇਹ ਕਰਾ ਕੇ 52,000 ਕਰੋੜ ਰੁਪਏ ਦਾ ਸਮਾਨ ਹੈ ਜਿਹੜਾ ਇੰਡੀਆ ਦੇ ਡਿਫੈਂਸ ਬਜਟ ਦੇ ਵਿੱਚ
ਜੁੜਨ ਜਾ ਰਿਹਾ ਹੈਗਾ ਔਰ ਬਖਤਰਬੰਦ ਗੱਡੀਆਂ ਲੈਣੀਆਂ ਨੇ ਜ਼ਮੀਨ ਦੇ ਲਈ ਕਿਉਂਕਿ ਜਿਹੜਾ ਤੁਹਾਡੇ ਯਾਦ ਹੋਣਾ ਕਿ ਪਹਿਲਗਾਮ ਅਟੈਕ ਹੋਇਆ ਸੀ ਅਤੇ ਉਹਦੇ ਵਿੱਚ ਇਹੀ ਸੀਗਾ ਕਿ ਟਰੱਕ ਦੇ ਵਿੱਚ ਜਾ ਰਹੇ ਸੀਗੇ ਫੌਜੀ ਜਵਾਨ ਅਤੇ ਪਾਕਿਸਤਾਨ ਨੇ ਅਟੈਕ ਕਰਤਾ ਜੋ ਇੰਡੀਆ ਕਹਿੰਦਾ ਅਤੇ ਉਹ ਮਾਰੇ ਗਏ 29 ਜਵਾਨ ਸੋ ਹੁਣ ਜੇ ਬਖਤਰਬੰਦ ਇਸ ਕਿਸਮ ਦੀਆਂ ਗੱਡੀਆਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਬਾਹਰ ਕੋਈ ਡਰੋਨ ਵੱਜੇ ਜਾਂ ਸ਼ਾਰਟ ਡਿਫੈਂਸ ਸ਼ਾਰਟ ਡਿਸਟੈਂਸ ਜਿਹੜੀਆਂ ਮਿਜ਼ਾਈਲਾਂ ਵੀ ਵੱਜਣ ਤਾਂ ਵੀ ਇੰਨਾ ਕੋਈ ਫਰਕ ਨਾ ਪਵੇ ਸੋ ਪਾਣੀ ਦੇ ਥੱਲੇ ਤਾਂ ਸਬਮਰੀਨਸ ਇਹੋ ਜਿਹੀਆਂ ਹੈਗੀਆਂ ਹੀ ਨੇ ਉਸ ਟੈਕਨੀਕ ਵਾਲੀਆਂ ਪਰ ਜ਼ਮੀਨ ਦੇ ਉੱਤੇ ਵੀ ਇਸ ਕਿਸਮ ਦੀ ਇੱਕ ਟੈਕਨੋਲੋਜੀ ਜਿਹੜੀ ਹੈ ਉਹ ਇੰਡੀਆ ਵਰਤ ਨਹੀਂ ਚਾਹੁੰਦਾ ਹੈਗਾ ਇਨਫੈਕਟ ਇਸੇ ਹੀ ਹਫ਼ਤੇ ਦੇ ਵਿੱਚ ਜਦੋਂ ਨੇਟੋ ਦੀ ਬੈਠਕ ਹੋਣ ਲੱਗੀ ਹੈ ਜਾਂ ਹੋ ਰਹੀ ਹੈ ਅੱਜ ਦੇ ਦਿਨ ਤਾਂ ਹੋ ਹੀ ਰਹੀ ਹੈ ਤੁਸੀਂ ਜਦੋਂ ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ ਫਿਰ ਤਾਂ ਹੋ ਚੁੱਕੀ ਹੋਏਗੀ ਅਤੇ ਇਸੇ ਹੀ ਹਫ਼ਤੇ 'ਚ ਜਦੋਂ ਚਾਈਨਾ ਨੇ ਵੀ ਅਟੈਕ ਕੀਤਾ ਅਟੈਕ ਨਹੀਂ ਕੀਤਾ ਸੌਰੀ ਚਾਈਨਾ ਨੇ ਵੀ ਇੰਟਰਕੋਂਟੀਨੈਂਟਲ ਟੈਸਟ ਕੀਤੀ ਹੈ ਅਤੇ ਇਸੇ ਹੀ ਹਫ਼ਤੇ 'ਚ ਜਦੋਂ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਵਧਾ ਦਿੱਤੇ ਨੇ ਇਸੇ ਹੀ ਹਫ਼ਤੇ ਦੇ ਵਿੱਚ ਸਿਪਰੀ ਦੀ ਇੱਕ ਰਿਪੋਰਟ ਰਿਲੀਜ਼ ਹੁੰਦੀ ਹੈ ਸਿਪਰੀ ਹੈਗਾ ਸਟਾਕਹੋਮ ਇੰਸਟੀਚਿਊਟ ਪੀਸ ਰਿਸਰਚ ਇੰਸਟੀਚਿਊਟ ਹਰ ਸਾਲ ਸਿਪਰੀ ਦੀ ਤਰਫ ਤੋਂ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਡਿਫੈਂਸ ਸੈਕਟਰ ਦੇ ਨਾਲ ਜੁੜੀਆਂ ਹੋਈਆਂ ਜਾਂ ਦੁਨੀਆ 'ਚ ਕਿੱਥੇ ਸ਼ਾਂਤੀ ਭੰਗ ਹੋ ਰਹੀ ਹੈ ਉਹਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਹ ਲੈ ਕੇ ਆਉਂਦੇ ਨੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਵਾਰਹੈੱਡ ਦੀ ਮੈਂ ਗੱਲ ਕਰ ਰਿਹਾ ਸੀਗਾ ਹਾਲਾਂਕਿ ਉਹ ਡਮੀ ਸੀਗਾ ਜਿਹੜੀ ਚਾਈਨਾ ਨੇ ਮਿਜ਼ਾਈਲ ਛੱਡੀ ਹੈ ਪਰ ਜੇ ਕਿਤੇ ਉਹਦੇ 'ਚ ਨਿਊਕਲੀਅਰ ਵਾਰਹੈੱਡ ਉਹ ਹੁੰਦਾ ਤਾਂ ਨੁਕਸਾਨ ਦਾ ਦਾਇਰਾ ਬਹੁਤ ਜ਼ਿਆਦਾ ਹੋਣਾ ਸੀ ਇਨਫੈਕਟ ਤੁਸੀਂ ਸਿਡਨੀ ਮੈਲਬਰਨ ਦੇ ਵਿੱਚ ਬੈਠੇ ਸ਼ੋਅ ਸੁਣ ਰਹੇ ਹੋ ਤੁਹਾਡੇ 'ਤੇ ਵੀ ਇੰਪੈਕਟ ਪੈ ਸਕਦਾ ਸੀ 12,187 ਨਿਊਕਲੀਅਰ ਵਾਰਹੈੱਡਸ ਨੇ ਕਿਹਦੇ ਕੋਲ ਪੂਰੀ ਦੁਨੀਆ ਦੇ ਵਿੱਚ ਇਹ ਇੱਕ ਅੰਦਾਜ਼ਾ ਹੈ ਸਿਪਰੀ ਦਾ ਇਹਦੇ ਤੋਂ ਵੱਧ ਵੀ ਹੋ ਸਕਦੇ ਨੇ ਘੱਟ ਤਾਂ ਕਿੱਥੇ ਹੀ ਹੋਣੇ ਨੇ ਔਰ ਕਿਹਾ ਜਾ ਰਿਹਾ ਹੈ ਕਿ ਇਹਦੇ 'ਚੋਂ ਲਗਭਗ 9700 ਦੇ ਆਸ ਪਾਸ ਜਿਹੜੇ ਨੇ ਉਹ ਰੈਡੀ ਟੂ ਯੂਜ਼ ਨੇ ਬਈ ਕੱਢੇ ਅਤੇ ਠਾ ਮਾਰਿਆ ਕੱਢ ਕੇ ਸਭ ਤੋਂ ਜ਼ਿਆਦਾ ਨਿਊਕਲੀਅਰ ਵਾਰਹੈੱਡਸ ਉਹਨਾਂ ਦੇਸ਼ਾਂ ਕੋਲ ਨੇ ਜਿਹੜੇ ਸਭ ਤੋਂ ਜ਼ਿਆਦਾ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਭ ਤੋਂ ਜ਼ਿਆਦਾ ਪਿੱਟਦਾ ਅਮੈਰੀਕਾ ਜਿਹੜਾ ਕਹਿੰਦਾ ਕਿ ਈਰਾਨ ਨੂੰ ਨਿਊਕਲੀਅਰ ਐਨਰਿਚਮੈਂਟ ਕਰਨ ਨਹੀਂ ਦੇਣੀ ਸਾਡੇ ਕੋਲ ਸਭ ਤੋਂ ਵੱਧ ਹਥਿਆਰ ਰਹਿਣ 5,000 ਤੋਂ ਜ਼ਿਆਦਾ ਦੋਹਾਂ ਦੇਸ਼ਾਂ ਦੇ ਰਲਾ ਕੇ ਜਿਹੜੇ ਨੇ ਉਹ ਨਿਊਕਲੀਅਰ ਵਾਰਹੈੱਡਸ ਜਾਂ ਨਿਊਕਲੀਅਰ ਹਥਿਆਰ ਹੈਗੇ ਨੇ ਚਾਈਨਾ ਦੇ ਕੋਲ ਹੁਣ ਤੱਕ ਤਾਂ ਉਹਨੇ ਨਹੀਂ ਸੀਗੇ ਜਿੰਨੇ ਅਮੈਰੀਕਾ ਦੇ ਕੋਲ ਜਾਂ ਰਸ਼ੀਆ ਕੋਲ ਸੀ ਪਰ ਹੁਣ ਚਾਈਨਾ ਦੁਨੀਆ ਦਾ ਇਕੱਲਾ ਐਸਾ ਦੇਸ਼ ਹੈ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਹਰ ਸਾਲ ਦੇ ਵਿੱਚ ਆਪਣੇ ਨਿਊਕਲੀਅਰ ਵਾਰਹੈੱਡਸ ਦੀ ਗਿਣਤੀ ਜਿਹੜੀ ਉਹ ਵਧਾ ਲੈਂਦਾ 2030 ਤੱਕ ਜਾਂਦਿਆਂ ਜਾਂਦਿਆਂ ਚਾਈਨਾ ਦੇ ਕੋਲ ਅਮਰੀਕਾ ਅਤੇ ਰੂਸ ਦੇ ਬਰਾਬਰ ਜਿਹੜੀਆਂ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਨੇ ਉਹਨਾਂ ਦੇ ਬਰਾਬਰ ਦੀ ਗਿਣਤੀ ਹੋਏਗੀ ਅੱਜ ਦੀ ਤਰੀਕ 'ਚ 620 ਨਿਊਕਲੀਅਰ ਵਾਰਹੈੱਡ ਚਾਈਨਾ ਦੇ ਕੋਲ ਨੇ ਫਰਾਂਸ ਅਤੇ ਯੂਕੇ ਦੀ ਗੱਲ ਕਰੀਏ ਫਰਾਂਸ ਦੇ ਕੋਲ 290 ਯੂਕੇ ਦੇ ਕੋਲ 225 ਵਾਰਹੈੱਡ ਨੇ ਹਾਲਾਂਕਿ ਸਿਪਰੀ ਦਾ ਕਹਿਣਾ ਕਿ 2021 ਦੇ ਵਿੱਚ ਜਿਹੜਾ ਡਿਫੈਂਸ ਬਜਟ ਜਿਹੜਾ ਬਜਟ ਬ੍ਰਿਟੇਨ ਨੇ ਪੇਸ਼ ਕੀਤਾ ਸੀ ਉਹ 'ਚ ਇਹ ਗੱਲ ਕਹੀ ਸੀਗੀ ਕਿ ਡਿਫੈਂਸ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਅਸੀਂ ਜਿਹੜਾ ਉਹ ਨਿਊਕਲੀਅਰ ਹਥਿਆਰ ਵਧਾਉਣ ਦੇ ਉੱਤੇ ਕਰਾਂਗੇ ਅਤੇ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਨੇ ਇਸੇ ਸਾਲ ਮਾਰਚ ਮਹੀਨੇ ਦੇ ਵਿੱਚ ਪਰਮਾਣੂ ਭੰਡਾਰ ਬਣਾਉਣ ਦਾ ਸਾਫ਼ ਹੁਕਮ ਹੀ ਦੇ ਦਿੱਤਾ ਫਰਾਂਸ ਸਿਕਿਉਰਿਟੀ ਕੌਂਸਲ ਦਾ ਵੀ ਮੈਂਬਰ ਹੈ ਪਰਮਾਣੂ ਹਥਿਆਰ ਵੀ ਰੱਖਦਾ ਯੂਰਪ ਦੇ ਵਿੱਚ ਠੀਕ ਸੈਂਟਰ ਦੇ ਵਿੱਚ ਪੈ ਜਾਂਦਾ ਅਤੇ ਰੂਸ ਦੇ ਨਾਲ ਦੁਸ਼ਮਣੀ ਰੱਖਦਾ ਅੱਜ ਕੱਲ੍ਹ ਅਮਰੀਕਾ ਦੇ ਨਾਲ ਕੋਈ ਬਹੁਤੀ ਨੇੜਤਾ ਵੀ ਨਹੀਂ ਹੈ ਪਰ ਨੇਟੋ ਸੰਗਠਨ ਦਾ ਸਭ ਤੋਂ ਇੰਪੋਰਟੈਂਟ ਮੈਂਬਰ ਹੈ ਇੰਡੀਆ ਇਹਨਾਂ ਦੇਸ਼ਾਂ ਤੋਂ ਬਾਅਦ ਆਉਂਦਾ ਸਿਪਰੀ ਦੇ ਮੁਤਾਬਕ ਇੰਡੀਆ ਨੇ ਆਪਣਾ ਪਰਮਾਣੂ ਭੰਡਾਰ ਹੁਣ ਵਧਾਇਆ ਥੋੜ੍ਹਾ ਜਿਹਾ 200 ਦੇ ਆਸ ਪਾਸ ਜਿਹੜੇ ਨਿਊਕਲੀਅਰ ਵਾਰਹੈੱਡ ਇੰਡੀਆ ਦੇ ਕੋਲ ਵੀ ਹੈਗੇ ਨੇ ਜਿੱਥੇ ਯੂਕੇ ਤੋਂ ਥੋੜ੍ਹਾ ਹੀ ਪਿੱਛੇ ਰਹਿ ਗਿਆ ਇੰਡੀਆ ਯੂਕੇ ਦੇ ਕੋਲ 225 ਨੇ ਇੰਡੀਆ ਦੇ ਕੋਲ ਬੜੀ ਛੇਤੀ 250 ਦੇ ਕਰੀਬ ਹੋ ਜਾਣੇ ਨੇ ਯਾਨੀ ਕਿ ਅਮੈਰੀਕਾ ਰਸ਼ੀਆ ਅਤੇ ਚਾਈਨਾ ਤੋਂ ਬਾਅਦ ਅਤੇ ਫਰਾਂਸ ਅਤੇ ਯੂਕੇ ਨੂੰ ਪਛਾੜਦਿਆਂ ਹੋਇਆਂ ਇੰਡੀਆ ਦੇ ਕੋਲ ਸਭ ਤੋਂ ਵੱਧ ਨਿਊਕਲੀਅਰ ਵੈਪਨਸ ਜਿਹੜੇ ਹੋਣਗੇ ਰੈਡੀ ਟੂ ਯੂਜ਼ ਵਾਲੇ ਫਿਰ ਬੇਸ਼ੱਕ ਚਾਈਨਾ ਜਿੰਨੇ ਨਾ ਹੋਣ ਪਰ ਇੱਕ ਦਬਦਬਾ ਹੋਏਗਾ ਪਾਕਿਸਤਾਨ ਦੇ ਕੋਲ ਹੁਣ ਤੱਕ ਇੰਡੀਆ ਤੋਂ ਜ਼ਿਆਦਾ ਸੀਗੇ ਪਰ ਹੁਣ ਇੰਡੀਆ ਨੇ ਇੱਕਦਮ ਵਧਾ ਤੇ ਨੇ
ਅਤੇ ਪਾਕਿਸਤਾਨ ਦੇ ਕੋਲ 170 ਵਾਰ ਹੈੱਡ ਨੇ, ਇੰਡੀਆ ਦੇ ਕੋਲ 190 ਨੇ, 190-95 ਦੇ ਕਰੀਬ, ਸਹੀ ਗਿਣਤੀ ਨਹੀਂ ਹੈਗੀ। ਅਤੇ ਨਾਲ ਹੀ ਪਾਕਿਸਤਾਨ ਵੀ ਚਾਈਨਾ ਦੀ ਤਰ੍ਹਾਂ ਪਿਛਲੇ ਕੁਝ ਸਾਲਾਂ 'ਚ ਨਿਊਕਲੀਅਰ ਵਾਰ ਹੈੱਡਸ ਵਧਾਉਣ ਦੇ ਉੱਤੇ ਲੱਗਿਆ ਹੋਇਆ। ਹਾਲਾਂਕਿ ਚਾਈਨਾ ਆਪਣੇ ਬੇਸਿਕ ਇਨਫਰਾਸਟਰਕਚਰ 'ਤੇ ਵੀ ਧਿਆਨ ਦੇ ਰਿਹਾ, ਚਾਈਨਾ ਆਪਣੇ ਲੋਕਾਂ 'ਤੇ ਵੀ ਧਿਆਨ ਦੇ ਰਿਹਾ, ਪਰ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਅਣਗੌਲਿਆਂ ਕਰਦਿਆਂ ਸਿਰਫ ਹਥਿਆਰਾਂ ਦੀ ਦੌੜ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਨੌਰਥ ਕੋਰੀਆ ਨੇ ਹਾਲੇ ਤੱਕ ਅੱਜ ਤੱਕ ਕਦੇ ਕੋਈ ਨਿਊਕਲੀਅਰ ਟੈਸਟ ਜਿਹੜਾ ਸੀ ਉਹ ਜਨਤਕ ਤੌਰ ਦੇ ਉੱਤੇ ਨਹੀਂ ਉਹਦੇ ਬਾਰੇ ਦੱਸਿਆ, ਪਰ ਅੰਦਾਜ਼ੇ ਜ਼ਰੂਰ ਨੇ ਕਿ ਨੌਰਥ ਕੋਰੀਆ ਦੇ ਕੋਲ ਵੀ ਨਿਊਕਲੀਅਰ ਵਾਰ ਹੈੱਡਸ ਨੇ ਔਰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ। ਸਿਪਰੀ ਦੇ ਮੁਤਾਬਕ ਉਹਨਾਂ ਦੇ ਕੋਲ 60 ਤਾਂ ਹੋਣਗੇ। ਇਜ਼ਰਾਈਲ ਨੇ ਵੀ ਨਹੀਂ ਕਦੇ ਕੀਤਾ, ਹਾਲਾਂਕਿ ਇਜ਼ਰਾਈਲ ਈਰਾਨ ਨੂੰ ਰੋਕ ਰਿਹਾ ਵੀ ਤੁਹਾਡੇ ਕੋਲ ਨਹੀਂ ਹੋਣੇ ਚਾਹੀਦੇ। ਇਜ਼ਰਾਈਲ ਦੇ ਕੋਲ ਹੈਗੇ ਨੇ ਕਿ ਨਹੀਂ ਹੈਗੇ, ਇਜ਼ਰਾਈਲ ਨੇ ਅੱਜ ਤੱਕ ਕਦੇ ਪੁਸ਼ਟੀ ਉਹ ਨਹੀਂ ਕੀਤੀ ਉਹਦੀ, ਅਤੇ ਮੀਡੀਆ ਖੁੱਲ੍ਹ ਕੇ ਉੱਥੇ ਕੰਮ ਕਰ ਨਹੀਂ ਪਾ ਰਿਹਾ ਹੈਗਾ। ਸਿਪਰੀ ਦਾ ਅੰਦਾਜ਼ਾ ਹੈ ਕਿ ਇਜ਼ਰਾਈਲ ਦੇ ਕੋਲ ਵੀ 70-90 ਦੇ ਆਸ ਪਾਸ ਤਾਂ ਨਿਊਕਲੀਅਰ ਵਾਰ ਹੈੱਡਸ ਹੋਣਗੇ ਹੀ ਜਿਹੜਾ ਕਿ ਉਹ ਵਰਤ ਰਿਹਾ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਖਬਰਾਂ ਦੇ ਵਿੱਚ ਕਰਨੀ ਸੀਗੀ ਉਹਨੂੰ ਕਈ ਵਾਰ ਬਹੁਤਾ ਟਾਈਮ ਲੱਗ ਜਾਂਦਾ, ਪਰ ਸਮਝਾਉਣੀ ਇਹੀ ਸੀਗੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਸਮਝੌਤੇ ਜਿਹੜੇ ਨੇ ਐਂਥਨੀ ਅਲਬਨੀ ਸਾਹਿਬ ਬੇਫਾਲਤੂ 'ਚ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ, ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੇਫਾਲਤੂ ਸਮਝੌਤੇ ਨਹੀਂ ਹੈਗੇ, ਬੜੇ ਕੰਮ ਦੇ ਨੇ। ਆਸਟ੍ਰੇਲੀਅਨ ਗਵਰਨਮੈਂਟ ਇਹ ਚਾਹੁੰਦੀ ਹੈ ਕਿ GDP ਦਾ ਬਜਟ 4-5% ਕਰਨ ਦੀ ਬਜਾਏ, ਉੱਧਰ ਖਰਚ ਕਰਨ ਦੀ ਬਜਾਏ ਉਹਦੇ ਤੋਂ ਕਿਤੇ ਘੱਟ ਖਰਚ। ਹਾਲਾਂਕਿ GDP ਦਾ 4% ਜਾਂ 5% ਖਰਚ ਬਿਲੀਅਨਸ ਆਫ ਡਾਲਰ ਦੇ ਵਿੱਚ ਹੋਏਗਾ, ਪਰ ਆਸਟ੍ਰੇਲੀਆ ਨੇ $500 ਮਿਲੀਅਨ ਦੇ ਵਿੱਚ ਜਿਹੜੀ ਹੈ ਵਨਾਤੂ ਦੇ ਨਾਲ ਡੀਲ ਮੁਕਾਤੀ ਹੈ, ਸੋਲਮਨ ਦੇ ਨਾਲ ਹਲੇ ਪਤਾ ਚੱਲੇਗਾ, ਫਿਜੀ ਦੇ ਨਾਲ ਵੀ ਕੋਈ ਪ੍ਰਾਈਸ ਟੈਗ ਸਾਹਮਣੇ ਨਹੀਂ ਆਇਆ, ਪਰ ਕਿਉਂਕਿ ਮਿਊਚੁਅਲ ਐਗਰੀਮੈਂਟ ਹੋਇਆ ਉਹ ਵਿਚ ਇਜ਼ ਇਨਵੈਲਿਊਏਬਲ, ਫਿਰ ਨਿਊਜ਼ੀਲੈਂਡ ਦੇ ਨਾਲ ਵੀ ਹੋ ਜਾਣਾ ਹੈਗਾ। ਸੋ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਜੇਕਰ ਉੱਧਰੋਂ ਪੈਸੇ ਬਚਾ ਕੇ ਅਤੇ ਆਪਣੇ ਲੋਕਲ ਉਹ ਪੈਸੇ ਖਰਚ ਕਰਦਾ ਰਹੇ ਸਿਹਤ ਦੇ ਉੱਤੇ, ਸਿੱਖਿਆ ਦੇ ਉੱਤੇ ਔਰ ਸਮਾਜਿਕ ਭਲਾਈ ਸਕੀਮਾਂ ਦੇ ਉੱਤੇ, ਤਾਂ ਕਿਤੇ ਜ਼ਿਆਦਾ ਬਿਹਤਰ ਰਹੇਗਾ ਰਾਦਰ ਦੈਨ ਇਹ ਕੌਲ ਜਿਹੜੇ ਲੀਡਰ ਦੇ ਰਹੇ ਹੈਗੇ ਨੇ ਕਿ ਹੋਰ ਖਰਚੋ, ਅਮਰੀਕਾ ਤੋਂ ਹੋਰ ਹਥਿਆਰ ਲਵੋ, ਜਰਮਨੀ ਤੋਂ ਲਵੋ, ਫਰਾਂਸ ਤੋਂ ਲਵੋ, ਬਾਹਰੋਂ ਲਈ ਚੱਲੋ, ਹਥਿਆਰ ਲਈ ਚੱਲੋ, ਡਰੋਨ ਲਈ ਚੱਲੋ, ਨੋਟ ਅ ਗੁੱਡ ਥਿੰਗ। ਸੋ ਇਹਦੀ ਅੱਜ ਦੇ ਦਿਨ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਰੱਖੋ ਸਿਹਤਾਂ ਦਾ ਖਿਆਲ। ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚੋਂ ਇੰਨਾ ਹੀ, ਧੰਨਵਾਦ।

0: is now the ultimate power in the universe.
1: Radio Haji 1674.
2: यार तू इतने नीचे थी आके पक्का भी हो गया, की जुगाड़ लाया है?
3: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर ता दे बंसल इमीग्रेशन वालियां दा।
3: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हांजी 1674 AM समा हो चुका है लाफ्टर थेरेपी दा। कल दे गुस्से गिले परेशानियां जो भी मन ते बोझ है सारा कुछ एक पासे रख के हसण दा हसाउण दा चुटकले सुनाउण दा समा हो चुका। ते बच्चियां अगे बेनती आ भाई उठो उठो उठो, ठंड बड़ी आ पर फिर भी भाई उठना तो हैगा ही है ना। तुसीं इन्नी लेट कातों उठते हो तुसीं अजकल, हौली हौली जिदा जिदा छुट्टियां अगे अगे वधदियां जांदियां ते उदा उदा आपां थोड़े जे होर लेजी हुंदे जांदे आ। पर साडे नाल इस टाइम ठंड ठंड दे विच पहुंच चुके ने सुख परमार।
3: रेडियो हांजी दे सारे श्रोतियां नूं मेरे वल्लों जानी के सुख परमार वल्लों प्यार भरी सत श्री अकाल, सलाम, अदाब, नमस्कार। आस करदे आं तुसी सारे जने ठीक ठाक होवोंगे ते मंगलवार दी धुंद वाली सवेर दा माण रहे होवोंगे आनंद। हांजी बाहर धुंद पई ओ आ, जिन्हां ने नहीं देखिया ओह मड़ जा अपना कमरे चोर जाई विचों निकल के खेचल करके पर्दा चुक के देख लो, जे नहीं दीदी तां एक वारी बाहर आके देख लो, बड़ी सोहणी जी धुंद पई ओ आ। धुंद आ ते ठंड भी होनी आ, ठंड आ ते असीं हले रजाइयां 'च होणे आ। कोई गल नहीं, चाहे तुसीं रजाइयां 'च ही आ सानूं कॉल कर सकदे आ, क्योंकि फोन तो तुहानूं मम्मी जां डैडी ने डायल करके देना है ना। जदों तुहाडी वारी आउणी आ उदों तुसीं फटाफट उठ जिओ, चाहे गुड मॉर्निंग सत श्री अकाल ही कर लिओ, पर फटाफट आ जाओ। बड़ा दिल करदा तुहाडे सारिआं दे नाल गल्लां करन दा इन्ने दिनां बाद, इन्ने महीनिआं बाद। एक्चुअली
2: सब तो वध वेखो इंतजार ते तुहाडी टीचर ही कर रही है। वो कहिंदी वी मेरे कोल कर करा के ते पहले ही स्टूडेंट ही
3: ते ओह वी भज गई,
2: ओह वी जांदे रहे ते ओह कहिंदी वी हुण ते मैं टीचर रही नहीं है ना,
3: नहीं, नहीं।
2: मैं कादे ली टीचर बनना,
3: स्टूडेंट बेचारा प्रैक्टिस करदा सी घर।
2: अच्छा प्रैक्टिस करके आयो,
3: पता नहीं देखदे आज।
2: ओके
3: स्टूडेंट की कहंदे आ, टीचर जी की कहंदे आ।
2: चलो आप टीचर जी बहने, टीचर जी भावे आप बासियां मारन दे होना ते आपां स्टूडेंट जी नूं ही लै लैने पहला। हैलो सत श्री अकाल स्टूडेंट जी, की हाल ने
3: टीचर जी?
2: हैलो
3: आशीष,
2: क्योंकि टीचर रही नहीं ना ते हुण उहनूं इह वी नहीं पता वी मैनूं टीचर जी कहिंदे।
3: देख लो रंजोत जी, जे टीचर ही लेट आओगे स्टूडेंट बेचारे की करनगे।
2: चल कोई नहीं, हुण लामा देण वाले ते होगे ना आपां, हुण आ लैण दो यारा नूं ते चलो आपां नैक्सट। साडे नाल ताज ते नहीं, ताज ते सुता हुंदा वा लेट तक, इह एम्बर जां गुरबाज होणा।
3: मैनूं एम्बर लगदी आ।
4: सत श्री अकाल
3: गुरबाज, किद्दां हाल चाल?
2: गुरबाज सब तो एक्टिव आ ते वीर जी सब तो वद लेजी आ।
3: हां
2: है ना, उठया नहीं ना ले?
4: नहीं।
2: ओ ते गुरबाज ते सब तो वद एक्टिव आ, सब तो पहला उठ पैंदा।
3: सच्ची गुरबाज?
4: हां जी।
3: एम्बर तो भी पहला?
4: हां जी।
3: देख लो सी एम्बर नु भी पूछ लेना है कौन उठदा पहला।
2: हम
4: पूछ लिया,
2: पुछ लो भावे मेनू पता सब तो पहला गुरबाज
3: उठदा,
2: तो स्ट्रोंग भी गुरबाज ही आ। वेरी गुड, ते पापा दे नाल हेल्प भी सब तो वध इहो ही करांदा वा।
3: जो तुसी क्या ना सब तो वध गुरबाज भी स्ट्रोंग आ, मैं सोचण लग गई, मैं क्या मैं गुरबाज नूं अज घर लेके जाऊंगी, मैं सोफे थले बहुत सारा समान वसिया।
2: नहीं ओदे लई मजबूती दी नहीं लोड़ कोई,
3: नहीं ओने सोफा चुक देणा ना, स्ट्रोंग आ ना।
2: अच्छा अच्छा,
3: ते मैं फटाफट थल्यो बॉल सारा कुछ जो भी समान आ, मेरे चमचे कौलियां,
2: अच्छा ओ सारा कुछ कढ लो,
3: ओ सब फटाफट कढ लूंगी। ठीक है गुरबाज,
2: तुसी इहदी मजबूती इस कम लई वरतनी बस। माफी चाहना जी, तां बाकी दी कॉल जिहड़ी ही मेरे कोलों हाथ वज गया, कट्टी गई, ठंड बड़ी है ना, हाथ एवें इधर उधर वजी जांदे आ। ते बाकी अगे बेनती आ भी तुसी दुबारा कर लिओ, ते वड्डियां अगे बेनती आ भी थोड़ा जिहा रुक जिओ, पहलां आपां बच्चियां नूं वेले कर दईए ते फिर तुसी करिओ। ते गुरबाज की सुणाओगे?
4: बजारत
2: साहब जो कह रहे, आंटी कह रहे भी तुसी सोफा चुक दोगे, इन्ने स्ट्रोंग हो गए हो।
4: अच्छा जी,
2: लो ਹੋਰ ਦੱਸੋ
3: ਲੈ ਫਿਰ ਤੇ ਵਧੀਆ ਹੋ ਗਿਆ
2: ਹੋਰ ਦੱਸੋ
3: ਫਿਰ ਆਪਾਂ ਗੁਰਬਾਜ ਨੂੰ ਅੱਜ ਘਰ ਲੈ ਕੇ ਜਾਂਦੇ ਹਾਂ
2: ਤੁਸੀਂ ਏਦਾਂ ਕਰਾਓ ਹਾਂ ਤੁਸੀਂ ਜੇ ਬਹੁਤਾ ਗੰਦਾ ਹੋਇਆ ਨਾ ਤੁਹਾਡੇ ਥੱਲੇ ਸੋਫੇ ਦੇ ਤੇ ਤੁਸੀਂ ਗੁਰਬਾਜ ਦੇ ਪਾਪਾ ਬੜਾ ਵਧੀਆ ਉਹ ਕਰਦੇ ਆ ਕਲੀਨ ਕਾਰਪੇਟ
3: ਓਕੇ
2: ਤੇ ਨਾਲੇ ਫਲੋਰ ਹੈਨਾ ਗੁਰਬਾਜ
3: ਸਹੀ ਗੱਲ ਆ ਗੁਰਬਾਜ ਫਿਰ ਤਾਂ ਆਪਾਂ ਬੁਲਾ ਲੈਂਦੇ ਹਾਂ
2: ਤੁਸੀਂ ਪ੍ਰੋਫੈਸ਼ਨਲ ਸਰਵਿਸ ਲਓ ਹਾਂ ਤੁਸੀਂ ਗੁਰਬਾਜ ਦੇ ਪਾਪਾ ਕੋਲ
3: ਫੇਰ ਠੀਕ ਆ
2: ਠੀਕ ਆ ਗੁਰਬਾਜ ਨਾਲੇ ਡਿਸਕਾਊਂਟ ਕਰ ਦੂਗਾ ਗੁਰਬਾਜ ਨਾ ਕਿਉਂਕਿ ਤੁਸੀਂ ਤੇ ਫਿਰ ਸਪੈਸ਼ਲ ਲਿਓ ਨਾ ਤੁਸੀਂ ਹੈਨਾ ਗੁਰਬਾਜ ਸਪੈਸ਼ਲ ਡਿਸਕਾਊਂਟ
3: ਠੀਕ ਆ ਪ੍ਰੋਮੋ ਕੋਡ ਹੈ ਨਾ ਗੁਰਬਾਜ ਸਹੀ ਆ ਮੈਂ ਇੱਦਾਂ ਫੋਨ ਕਰੂੰਗੀ ਠੀਕ ਹੈ ਪਾਪਾ ਨੂੰ ਚਲੋ ਠੀਕ ਆ ਫਿਰ
2: ਐਵੇਂ ਹਾਂਜੀ ਹਾਂਜੀ ਨਾ ਕਰੀ ਜਾਈ ਭਲਾ ਪਾਪਾ ਮੁੜ ਕੇ ਗੁੱਸੇ ਹੋਣਾ ਹੈ ਕੀ ਸੁਣਾਓਗੇ ਫਿਰ ਹਾਂਜੀ
3: ਓਕੇ
2: ਹਰੀ
3: ਹਰੀ ਮੱਛੀ
2: ਅੱਛਾ ਹਰੀ ਹਰੀ
3: ਹਰੇ ਹਰੇ ਆਂਡੇ ਬਹੁਤ ਮਹਿੰਗੀ ਆ ਪੁੱਤ ਉਹ ਮੱਛੀ ਇੱਥੇ ਫਰੋਜ਼ਨੀ ਲਿਆਉਣੀ ਪੈਂਦੀ ਆ
2: ਅੱਛਾ ਤੁਹਾਨੂੰ ਬੜੇ ਪਤੇ ਆ ਸਾਰੇ ਹੀ ਹੈ
3: ਨਾ ਗੁਰਬਾਜ ਏਦਾਂ ਹੀ ਆ ਨਾ
2: ਆਉਂਦਾ ਤੁਹਾਨੂੰ ਹੈ
3: ਨਹੀਂ ਹਰੀ ਮੱਛੀ ਤਾਂ ਫਿਰ ਮਹਿੰਗੀ ਹੋਣੀ ਆ ਯੂਨੀਕ ਮੱਛੀ ਆ
2: ਆਉਂਦਾ ਤੁਹਾਨੂੰ ਸੁੱਖ ਜੀ
3: ਮੈਨੂੰ ਲੱਗਦਾ ਆਉਂਦਾ ਆ
2: ਆਹਾਂ ਦੱਸੋ ਫਿਰ
3: ਕਿ ਨਹੀਂ ਆਉਂਦਾ ਗੁਰਬਾਜ ਚਲੋ ਮੈਂ ਗੈਸ ਕਰਦੀ ਆ ਆਪਾਂ ਉਹਨੂੰ ਉਹ ਵਾਲੀ ਮੱਛੀ ਨੂੰ ਆਪਾਂ ਪਨੀਰ ਦੇ ਨਾਲ ਵੀ ਪਾ ਸਕਦੇ ਆ
2: ਵਾਲੀ
3: ਮੱਛੀ ਨੂੰ ਆਪਾਂ ਚੌਲਾਂ ਹਾਂ ਦੇਖ ਲਾ ਮੈਂ ਨੀ ਬੁੱਝਿਆ
2: ਹੈ ਗੁਰਬਾਜ ਮਟਰ
3: ਬੁਝਾਰਤ
2: ਕੋਈ ਵੀ ਹੋਵੇ ਇਹਨਾਂ ਦਾ ਆਂਸਰ ਹੁੰਦਾ ਕੈਂਡਲ ਹੁਣ ਤਾਂ ਮੈਨੂੰ ਵੀ ਲੱਗਦਾ ਵੀ ਕੈਂਡਲ ਸਭ ਤੋਂ ਬੈਸਟ ਆ
3: ਜਿੱਦਾਂ ਘਰ ਦੇ ਵਿੱਚ ਕੋਈ ਵੀ ਸਵਾਲ ਹੋਵੇ ਨਿਆਣਿਆਂ ਦਾ ਸਕੂਲ ਹੋਲੀਡੇਜ਼ ਵਿੱਚ ਮੰਮੀਆਂ ਦਾ ਆਂਸਰ ਹੁੰਦਾ ਨੋ
2: ਹੈ ਗੁਰਬਾਜ ਇੱਦਾਂ ਹੀ ਹੁੰਦਾ
3: ਐਂਬਰ ਕਿੱਦਾਂ ਹਾਲ ਚਾਲ
5: ਬਹੁਤ ਵਧੀਆ
3: ਬਹੁਤ ਵਧੀਆ
5: ਤੁਹਾਡਾ ਕੀ ਹਾਲ ਆ
3: ਸਾਡਾ ਹਾਲ ਵੀ ਬਹੁਤ ਵਧੀਆ ਐਂਬਰ ਤੁਹਾਡੀ ਸਤਿ ਸ੍ਰੀ ਅਕਾਲ ਸੁਣ ਕੇ ਹੋਰ ਵੀ ਜਿਆਦਾ ਵਧੀਆ ਹੋ ਗਿਆ
5: ਥੈਂਕ ਯੂ
3: ਦੇਖਿਆ ਰਣਜੋਤ ਜੀ ਫੇਰ ਕੁੜੀਆਂ ਕੁੜੀਆਂ ਹੁੰਦੀਆਂ
2: ਹਾਂ ਜੋ ਕੁੜੀਆਂ ਚ ਜ਼ਾਕਤ ਆ ਜੋ ਸਲੀਕਾ ਵਾ ਉਹ ਤੇ ਫਿਰ ਹੈ ਹੀ
3: ਦੇਖ ਲਓ ਤੇ ਐਂਬਰ ਕੀ ਸੁਣਾਓਗੀ ਅੱਜ
5: ਸੌਂਗ
3: ਸੌਂਗ ਓਕੇ ਆਉਣ ਦਿਓ ਫਿਰ
5: ਮੇਰੇ ਹੱਥਾਂ ਉੱਤੇ ਮੰਦੀ ਲੱਗੀ ਹੋਈ ਆ ਮੈਨੂੰ ਨਹੀਂ ਆਉਂਦਾ ਦਾ ਬਣਨੀ
2: ਤੁਸੀਂ ਪੀਜ਼ਾ ਮੰਗਾ ਕੇ ਖਾ ਸਕਦੇ ਮੈਥੋਂ ਨਹੀਂ ਉਹ ਦਾਲ ਬਣਨੀ
3: ਰੋਟੀ ਬਣਨੀ
2: ਐਂਬਰ
3: ਦਾਲ ਤਾਂ ਸੌਖੀ ਆ
2: ਥੈਂਕ ਯੂ ਐਂਬਰ
3: ਥੈਂਕ ਯੂ ਐਂਬਰ
2: ਕਿਉਂ ਵੀਰ ਜੀ ਨੂੰ ਠੰਡੇ ਠੰਡੇ ਹੱਥ ਲਾਏ ਸੀ ਕਿ ਨਹੀਂ ਉਦਣ ਤੁਹਾਨੂੰ ਮੈਂ ਉਦੋਂ ਦੱਸਿਆ ਸੀ ਨਾ ਵੀ ਹੱਥ ਧੋ ਤੁਸੀਂ ਟੂਟੀ ਤੋਂ ਠੰਡੇ ਠੰਡੇ ਪਾਣੀ ਨਾ ਤੇ ਵੀਰ ਜੀ ਦੀ ਧੋਣ ਤੇ ਜਾ ਕੇ ਲਾਓ ਨੈਕ ਤੇ ਨੈਕ ਤੇ ਹੈ
3: ਉਹ ਵੀਰ ਜੀ ਆ ਤੁਸੀਂ ਰਿਜ਼ਲਟ ਦੇਖ ਲਿਓ ਫਿਰ ਬਾਅਦ ਚੋਂ
5: ਮੈਨੂੰ ਭੁੱਲ ਗਿਆ
2: ਭੁੱਲ ਗਿਆ ਸੀ ਓਹੋ
3: ਮੈਨੂੰ ਭੁੱਲ ਗਿਆ
2: ਮੈਨੂੰ ਲੱਗਦਾ ਗੁਰਬਾਜ ਜ਼ਿਆਦਾ ਡੇਰਿੰਗ ਆ ਗੁਰਬਾਜ ਕਰੂਗਾ ਇਹ ਕੰਮ
3: ਇਹਨੂੰ ਕਹਿੰਦੇ ਫੂਕ ਚਕਾਉਣਾ ਸਵੇਰੇ ਸਵੇਰੇ
2: ਹੈ ਗੁਰਬਾਜ ਹੈ ਗੁਰਬਾਜ ਆ ਕੇ ਐਂਬਰ ਆ ਐਂਬਰ ਆ ਓਕੇ ਚਲੋ ਫਿਰ ਐਂਬਰ ਤੁਸੀਂ ਨਾ ਹੱਥ ਹੈਂਡ ਵਾਸ਼ ਕਰਕੇ ਠੰਡੇ ਠੰਡੇ ਪਾਣੀ ਨਾ ਤੇ ਜਾ ਕੇ ਵੀਰ ਜੀ ਦੇ ਕੰਨ ਦੇ ਪਿੱਛੇ ਲਾ ਦਿਓ
3: ਐਂਬਰ ਮੰਨ ਗਈ ਮੈਂ ਅੱਜ ਕੁੜੀਆਂ ਕੁੜੀਆਂ ਹੁੰਦੀਆਂ
2: ਹੈ ਐਂਬਰ ਤੇ ਫਿਰ ਤੁਸੀਂ ਭੱਜ ਕੇ ਤੇ ਮੰਮਾ ਕੋਲ ਚਲ ਜਾਓ
3: ਪਾਪਾ ਕੋਲ ਜਾਇਓ
2: ਹੈ
3: ਥੈਂਕ ਯੂ ਗੁਰਬਾਜ
5: ਥੈਂਕ
2: ਥੈਂਕ ਯੂ ਬਾਏ ਬਾਏ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ ਸਤਿ ਸ਼੍ਰੀ ਅਕਾਲ ਤਵਨੀਤ
3: ਤਿਆਰੀਆਂ
2: ਚੱਲ
3: ਰਹੀਆਂ
2: ਠੀਕ ਨੇ ਵਾਹ ਤੁਹਾਨੂੰ ਕਿੱਦਾਂ ਪਤਾ ਵਾ
3: ਅਮਰੂਦ
5: ਦੇ ਪਿੰਡੀ ਦਾ ਵਿਆਹ ਹੋ ਗਿਆ ਤੁਸੀਂ ਉਹਨਾਂ ਦਾ ਮੇਕਅਪ ਕਰੋਗੇ
3: ਸਹੀ ਗੱਲ ਟਾਵਰ ਤੇ ਨੀ ਚੜਨਾ ਪਊਗਾ ਮੇਕਅਪ ਕਰ ਲਈ
5: ਨਹੀਂ
2: ਨਹੀਂ ਨਹੀਂ ਇਹ ਇਹ ਵਾਲ ਬਣਾ ਦੇਣਗੇ ਪਿੰਡੀ ਤੁਹਾਡੀ ਤੇ ਤੇ ਨਾਲ ਉਹਦੇ ਉਹ ਕਰ ਦੇਣਗੇ ਪਿੰਡੀ ਦੇ ਆਈਬ੍ਰੋ ਫੇਸ਼ੀਅਲ ਕਰ ਦੇਣਗੇ ਹਾਂ
3: ਹੈ ਨਾ
5: ਹਾਂਜੀ
2: ਪਰ ਤੁਹਾਡੀ ਪਿੰਡੀ ਦੀਆਂ ਅੱਖਾਂ ਹੀ ਨਹੀਂ ਹੈਗੀਆਂ
5: ਹੈਗੀ
3: ਆਈਬ੍ਰੋ ਤਾਂ ਹੈਗੇ ਆ ਨਾ ਅੱਖਾਂ ਤੋਂ ਅਸੀਂ ਕੀ ਲੈਣਾ
2: ਆਇਆ ਸੱਚ ਇਹ ਤਾਂ ਆਪਾਂ ਵੇਖਿਆ ਨਹੀਂ ਅਸੀਂ ਤੇ ਇਹ ਤੇ ਅਸੀਂ ਬਿਨਾਂ ਸੋਚੇ ਹੀ ਹਾਂ ਕਰਤੀ
5: ਅਸੀਂ ਬਣਾ ਦੋਗੇ
3: ਅਸੀਂ ਬਣਾ ਦੋਗੇ
2: ਓ
3: ਕੀ ਪਿੰਡੀ ਮੈਨੂੰ ਬਹੁਤ ਸਵਾਲ ਲੱਗਦੀ ਮੂੰਗੀ ਮਸਰਾਂ ਦੀ ਦਾਲ ਨਾਲ
2: ਪਰ ਖਾਣੀ ਨਹੀਂ ਆ ਵਿਆਹ ਹੋਣ ਡਿਆ ਪਿੰਡੀ ਦਾ
3: ਓ ਅੱਛਾ ਸੌਰੀ
2: ਅਸੀਂ ਤਾਂ ਪਹਿਲਾਂ ਸੋਚਿਆ ਹੀ ਨਹੀਂ ਸੁੱਖ ਜੀ ਇਹਨਾਂ ਦੀ ਪਿੰਡੀ ਤੇ ਅੰਨੀ ਆ ਉਹਦੀਆਂ ਅੱਖਾਂ ਨਹੀਂ ਹੈਗੀਆਂ
3: ਹੈਗੀਆਂ ਉਹਦੀਆਂ ਅੱਖਾਂ
2: ਹੈਗੀਆਂ
3: ਹੋਰ ਕੀ ਉਹਦੀਆਂ ਅੱਖਾਂ ਨਾਲ ਹੀ ਤਾਂ ਆਪਾਂ ਆਪਣੀ ਤੀਜੀ ਅੱਖ ਲਾਉਂਦੇ ਹੁੰਦੇ ਸੀ ਯਾਦ ਨਹੀਂ
2: ਟੋਪਸ ਵੀ ਟੋਪਸ
3: ਹਾਂ ਸਾਰਾ ਕੁਝ ਉਹੀ ਸਾਡੇ ਗਹਿਣੇ ਸੀ
2: ਤਵਨੀਤ ਤੁਸੀਂ ਕਦੀ ਪਿੰਡੀ ਟੋਪਸ ਪਾਏ ਕਦੀ ਤੁਸੀਂ
5: ਪਿੰਡੀ ਤਾਂ ਮੰਮਾ ਨੇ ਪਾਏ
2: ਹਾਂ ਮੰਮਾ ਦੱਸਣਗੇ ਤਾਂ ਹਾਂਜੀ ਕੀ ਕਹਿਣ ਲੱਗੇ
5: ਤੇ ਤੁਸੀਂ ਛੇਤੀ ਛੇਤੀ ਵਿਆਹ ਕਰ ਦੋ ਤੇ ਬਿਕੋਜ਼ ਪਿੰਡੀ ਨੇ ਇੰਗਲੈਂਡ ਜਾਣਾ ਤੇ ਜੇ ਉਹਨੂੰ ਉੱਥੇ ਕੋਈ ਮੁੰਡਾ ਪਸੰਦ ਆ ਗਿਆ ਤੇ ਉਹ ਉਹਦੇ ਨਾਲ ਵਿਆਹ ਕਰਾਰੂਗਾ
2: ਕੋਈ ਨੀ ਫਿਰ ਕੀ ਇੰਗਲੈਂਡ ਜਾਣਾ
3: ਫਿਰ ਅਸੀਂ ਡਿਸਾਈਡ ਕਰਾਂਗੇ ਅਸੀਂ ਆਪਣਾ ਮੁੰਡਾ ਦੇਣਾ ਕਿ ਨਹੀਂ
2: ਆਹੋ
5: ਵੀਜ਼ਾ
3: ਸਟੂਡੈਂਟ ਵੀਜ਼ਾ ਕਿਹੜਾ
5: ਵੀਜ਼ਾ
2: ਉਹ ਲੋੜ ਨਹੀਂ ਹੈ ਪਿੰਡੀ ਨੂੰ ਲੋੜ ਨਹੀਂ ਆ ਅੱਛਾ ਅੱਛਾ ਪਿੰਡੀ ਉਹ ਹੈ ਨਾ ਡਿਪਲੋਮੈਟ ਹੈ ਨਾ ਵਾਈਟ ਪਾਸਪੋਰਟ ਹੈ ਪਿੰਡੀ ਕੋਲ
3: ਕਿਤੇ ਵੀ ਜਾ ਸਕਦੀ
2: ਉਹ ਨਾ ਹੋਵੇ ਕੋਈ ਖਾ ਕੇ ਲੈ ਜੇ ਉਹਨੂੰ
3: ਹਾਂ
5: ਨਹੀਂ ਉੱਥੇ ਕੱਲੇ ਪਿੰਡੀ ਜਾ ਸਕਦੇ ਉੱਥੇ
3: ਜੇ ਕੋਈ ਖਾ ਕੇ ਲੈ ਗਿਆ ਕੀ ਪਤਾ ਹਵਾ ਚ ਉੜਦੀ ਫਿਰੇ ਵਿਰਾਹ ਚ
5: ਪਿੰਡੀ ਪਿੰਡੀ ਨੂੰ ਨਹੀਂ ਖਾ ਸਕਦਾ
3: ਸਿਆਣੇ
5: ਵਿਆਹਣੇ
3: ਦੀ ਵੀ ਸਲਾਹ ਲੈ ਲਿਆ ਕਰੋ
2: ਤੁਸੀਂ ਜਦੋਂ ਆਏ ਨਹੀਂ
3: ਸੁਣਦੀ ਹੁੰਦੀ ਸੀ ਪਤਾ
2: ਕੀ ਸੁਣਾਓਗੇ ਫਿਰ ਤੁਸੀਂ
5: ਪਰ
3: ਉਹ ਤਾੜੀ ਨੀ ਮਾਰ ਸਕਦਾ ਇੱਦਾਂ ਦੀਆਂ ਬੁੜੀਆਂ ਲਈ ਬੋਲੀ ਪੈਂਦੀ ਹੁੰਦੀ ਫਿਰ ਗਿੱਧੇ ਚ
2: ਓਹਦੇ ਸੱਟ ਲੱਗੀ ਆ ਥਾਂ ਤੇ ਨਾ ਇੱਕ ਬੰਦਾ ਹੀ ਆ ਕਿ ਜਨਾਨੀ ਆ
5: ਕੰਧ ਤੇ ਹੁੰਦਾ
2: ਬੇਚਾਰੇ
3: ਟਾਈਪ ਕਰਨੇ ਨੂੰ ਵੀ ਟਾਈਮ ਲੱਗਦਾ
2: ਠੰਡ ਚ ਨਾ ਤੂੰ ਹੱਥ ਮਹਾਂ ਦਸਤਾਨੇ ਸੂਨੇ ਪਾ ਕੇ ਤੇ ਹੱਥ ਮਹਾਂ ਲੈ ਜੇਬ ਚੋ ਕੱਢਦੀਆਂ ਕੁੜਦੀਆਂ ਵਾ ਉਹਨੇ ਚਿਰ ਨੂੰ ਤੇ ਆ
3: ਚੁੱਪ ਬੁਝਿਆ ਜਾਂਦਾ
2: ਹੋਰ ਕੀ
5: ਮੰਮਾ ਛੇਤੀ ਛੇਤੀ ਟਾਈਪ ਕਰਦੇ
2: ਹਾਂ ਮੰਮਾ ਦਾ ਛੇਤੀ ਆ ਜਾਂਦਾ
5: ਮੰਮਾ ਸਭ ਤੋਂ ਪਹਿਲਾਂ ਆਂਦਾ।
2: ਹਾਂ ਮੰਮਾ ਤੇ
3: ਮੰਮਾ ਇਦਾਂ ਤਾਂ ਨਹੀਂ ਕਹਿੰਦੇ ਹੇ ਸਿਰੀ ਟਾਈਪ ਕਲੌਕ।
5: ਨਹੀਂ ਮੰਮਾ ਕੋ ਸੀਰੀ ਵੀ ਨਹੀਂ ਹੈਗਾ।
3: ਓ ਓ ਫਿਰ ਤਾਂ
2: ਮੰਮਾ ਤੇ ਉਸ ਵੇਲੇ ਮਾਈਂਡ ਚੋਂ ਕੱਢ ਲੈਂਦੇ ਆ ਹੈਨਾ।
3: ਆਪਣੀ
2: ਮੰਮਾ ਨੂੰ ਸਮਝਦੇ ਵੀ ਸਾਰਾ ਕੁਛ ਅਸੀਂ ਦੱਸਣ
3: ਜਿਹਨਾਂ ਨਾਲ ਕੋਈ ਗੱਲ ਕਰ ਲੋ ਕਹਿੰਦੇ ਅੱਛਾ ਤੁਹਾਨੂੰ ਪਤਾ
2: ਤੁਹਾਨੂੰ ਕਿਦਾਂ ਪਤਾ। ਥੈਂਕ ਯੂ ਤਵਨੀਤ। ਹੋਰ ਕੌਣ ਉੱਠਿਆ?
5: ਕੋਈ ਵੀ ਨੀ।
3: ਓਏ ਹੋਏ
5: ਉਹ ਦੋਨੋਂ ਸੁੱਤੇ ਹੋਏ।
2: ਓਹੋ
5: ਡੈਡਾ ਦੇ ਨਾਲ।
2: ਤੁਸੀਂ ਵੀ ਫਿਰ ਇੱਕ ਕੰਮ ਕਰੋ,
3: ਠੰਡਾ ਪਾਣੀ ਪਾਓ,
2: ਠੰਡੇ ਠੰਡੇ ਪਾਣੀ ਨਾਲ ਹੱਥ ਧੋ ਕੇ ਨਾ ਹੈਂਡ ਵਾਸ਼ ਕਰਕੇ ਤੇ ਤੁਸੀਂ ਲਾਓ ਉਹਨਾਂ ਦੇ ਕੰਨਾਂ ਦੇ ਥੱਲੇ ਜਾ ਕੇ।
5: ਡੈਡਾ ਗੁੱਸੇ ਹੋ ਗਏ।
2: ਡੈਡਾ ਥੋੜੀ, ਡੈਡੇ ਦੇ ਥੋੜੀ ਲਾਉਣੇ ਆ।
3: ਡੈਡਾ ਵੀ ਨਾਲ ਹੀ ਹੈ ਨਾ, ਫਿਰ ਹੋਰ ਚੀਕਾਂ ਮਾਰੂਗੇ ਤਾਂ ਡੈਡਾ ਵੀ ਉੱਠੂਗੇ। ਤਾਂ ਹੀ ਮੈਂ ਕਿਹਾ ਪਾਣੀ ਦੀ ਬਾਲਟੀ ਲੈ ਕੇ ਜਾਓ, ਹੱਥਾਂ ਨਾਲ ਹੀ ਕੁਝ ਹੋਣਾ ਸਾਰੇ ਸੁੱਤੇ ਪਏ।
2: ਹੈਂ
5: ਓਕੇ
2: ਹੈਂ
3: ਹਾਈ
5: ਮੰਮਾ ਕਰ ਸਕਦੇ।
2: ਅੱਛਾ ਮੰਮਾ ਕਰ ਸਕਦੇ,
3: ਮੰਮਾ ਡੇਰਿੰਗ ਹੈ ਇਹਦੇ ਘਰ ਚ।
2: ਮੰਮਾ ਡੇਰਿੰਗ ਹੈ ਹਾਂ। ਤੁਮਨੀ ਡਰਦੀ ਆ?
5: ਨਹੀਂ ਮੈਨੂੰ ਕੁੱਟੋਗੇ।
2: ਹੋਏ ਹੋਏ
3: ਕੁੱਟ ਕੇ ਦੇਖਣ ਤਾਂ ਤੁਸੀਂ ਹੱਥ ਲਾ ਕੇ ਭੱਜਿਆ ਉਹ ਇੱਧਰ ਨੂੰ ਸਾਡੇ ਵੱਲ ਨੂੰ।
2: ਕੌਣ ਕੌਣ ਕੁੱਟਦਾ ਵੀਰਾ ਕੇ ਐਸ਼ਲਿਨ?
5: ਚੁੰਨੀ
2: ਥੈਂਕ ਯੂ ਤਵਨੀਤ।
3: ਅਸੀਂ ਬਹੁਤ ਵਧੀਆ। ਕੀ ਖਾਦਾ ਫੇਰ ਅੱਜ ਸਵੇਰੇ ਸਵੇਰੇ?
6: ਅਸੀਂ 5-6 ਵਜੇ ਖਾਦਾ ਟੋਸਟ ਤੇ ਦੁੱਧ। ਅਸੀਂ ਅਸੀਂ ਸੋਕਰ ਦਾ ਮੈਚ ਦੇਖੇ, ਰੋਨਾਲਡੋ ਤੇ ਪੋਰਚੁਗਲ ਤੇ ਸਪੇਨ ਦਾ। 5 ਵਜੇ ਅਸੀਂ ਦੇਖ ਕੇ ਸੌ ਗਏ ਸਾਰਾ। ਸਪੇਨ ਜਿੱਤ ਗਈ, 1 ਸੀ ਉਹਨਾਂ ਕੋਲੇ ਤੇ ਪੋਰਚੁਗਲ ਕੋਲੇ 0 ਸੀ।
2: ਤੁਹਾਡੀ ਫੇਵਰੇਟ ਕਿਹੜਾ ਹੈ? ਤੁਹਾਡਾ ਫੇਵਰੇਟ ਕੌਣ? ਮੇਰਾ
6: ਫੇਵਰੇਟ ਰੋਨਾਲਡੋ ਤੇ ਦੀਦੀ ਨੂੰ ਰੋਨਾਲਡੋ ਤੇ ਇੱਕ ਹੋਰ ਪਸੰਦ ਸੀ ਜਿਹੜਾ ਸਪੇਨ ਤੋਂ ਸੀ, ਉਹਦਾ ਨਾਮ ਸੀ ਲਮੀਨ ਜਮਾਲ। ਉਹ ਵਧੀਆ ਖੇਡੇ, ਪਰ ਜਿਹੜਾ ਲਮੀਨ ਜਮਾਲ ਉਹਨੂੰ ਬਹੁਤ ਰੈਡ ਕਾਰਡ ਯੈਲੋ ਕਾਰਡ ਤੇ ਉਹਨੂੰ ਫਾਊਲ ਮਿਲੇ, ਉਹ ਮਾਰੀ ਗਈ, ਉਹਨੇ ਇੰਜਰ ਕਰਤਾ ਨੰਬਰ 25 ਵਾਲੇ ਪਲੇਅਰ ਨੂੰ।
2: ਤੇ ਜਿਹੜਾ ਰੋਨਾਲਡੋ ਨੇ ਤੇ ਮੇਸੀ ਕਰਤਾ ਗੋਲ ਹੈ ਨਾ?
6: ਹਾਂਜੀ ਉਹਨੇ ਮਾਰਿਆ ਸੀ, ਪਰ ਜਿਹੜਾ ਗੋਲਕੀਪਰ ਸੀ ਉਹਨੇ, ਜਿਹੜਾ ਰੋਨਾਲਡੋ ਸੀ ਉਹਨੇ 0 ਪਾਵਰ ਨਾਲ ਮਾਰੀ ਸੀ, ਪਰ ਗੋਲਕੀਪਰ ਦੇ ਸਿੱਧੇ ਹੱਥਾਂ ਚ ਗਈ ਸੀ।
2: ਹਾਂ ਤੇ ਬੜਾ ਮੁੰਡਾ ਅਰਲੀ ਅਰਲੀ ਉੱਠ ਕੇ ਵੇਖ ਲਓ ਮੈਚ ਵੇਖ ਲੈਂਦਾ।
6: ਪਰ ਜਿਹੜਾ ਰੋਨਾਲਡੋ ਉਹਨਾਂ ਦਾ ਗੋਲਕੀਪਰ ਸੀ ਉਹ ਵੀ ਬਹੁਤ ਵਧੀਆ ਸੀਗਾ।
2: ਘੈਂਟ ਹੀ ਹੈ ਨਾ, ਪਰ ਮੈਚ ਫਸਿਆ ਬੜਾ ਹੀ ਹੈ ਨਾ।
6: ਕਬੱਡੀ
2: ਨਾਲੋਂ ਵੀ ਵੱਧ ਮਜ਼ਾ ਆਇਆ ਕਿ ਨਹੀਂ ਭਲਾ ਮੈਚ ਦਾ?
6: ਨਹੀਂ
3: ਕਬੱਡੀ ਜ਼ਿਆਦਾ ਮਜ਼ਾ
2: ਆਉਂਦਾ ਆਉਂਦਾ
3: ਕਿਉਂਕਿ ਕਬੱਡੀ ਆਪਾਂ ਦੇਖਣ ਚਲ ਜਾਈਦਾ ਨਾ, ਇਹ ਆਪਾਂ ਗਏ ਨੀ।
6: ਮੈਂ ਕਦੇ ਕੋਈ ਮੈਚ ਦੇਖਣੀ ਨੀ ਗਿਆ, ਕੱਲੀ ਕਬੱਡੀ ਦੇਖਦਾ। ਪਾਪਾ ਨੇ ਮੈਨੂੰ ਪ੍ਰੋਮਿਸ ਕੀਤਾ ਹੈ ਨੈਕਸਟ ਟਾਈਮ ਜੋ ਇੰਡੀਆ ਦੀ ਕ੍ਰਿਕਟ ਵਾਲੀ ਟੀਮ ਇੱਥੇ ਆਊਗੀ, ਪਾਪਾ ਨੇ ਮੈਨੂੰ ਲੈ ਕੇ ਆਣਾ ਦੇਖਣ।
2: ਓਕੇ ਤੇ ਜਦੋਂ ਇੱਥੇ
6: ਪ੍ਰੋਮਿਸ ਕੀਤਾ ਆ,
2: ਜਦੋਂ ਇੱਥੇ ਫੀਫਾ ਵਰਲਡ ਕੱਪ ਹੋਊਗਾ ਨਾ ਫਿਰ ਉਦੋਂ ਵੀ ਜਾਵਾਂਗੇ।
6: ਯਾ ਪਰ ਫੀਫਾ ਵਰਲਡ ਕੱਪ ਮਿਲਦਾ ਅਮਰੀਕਾ ਚ ਹੀ ਹੋਣਾ ਵਾ,
2: ਤੇ ਫਿਰ ਨਹੀਂ ਜਾਵਾਂਗੇ।
6: ਆਸਟ੍ਰੇਲੀਆ ਮਿਲਦਾ, ਆਸਟ੍ਰੇਲੀਆ ਦੀ ਟੀਮ ਬਾਹਰ ਹੋ ਗਈ,
3: ਫਿਰ ਆਪਾਂ ਚੱਲ ਜਾਵਾਂਗੇ। ਕੋਈ ਗੱਲ ਨੀ, ਆਪਾਂ ਅਮਰੀਕਾ ਚੱਲ ਜਾਵਾਂਗੇ, ਐਡੀ ਕਿਹੜੀ ਗੱਲ ਆ, ਤਾਂ ਅਮਰੀਕਾ ਹੈ।
6: बारह
3: च भी पहुंच जायदा
2: नहीं ओनू पता न्याणा नी तु जो गए ओद न्याणा हूं पता किड्डा वड्डा हो गया
3: नहीं हुण तां मैं देखिया सी बहुत वड्डा हो गया और
2: हुण सारीआं गल्लां पता लग गईआं नूं है ना फते
6: हां जी
2: की सुनाओगे फिर
6: अज मैं सुनाऊंगा एक बुरजर्त
2: हां जी
3: ओके
6: ओदे सेरा पर दिमाग नी
2: ये किद्दां दीआं तुसीं बुझारतां पाउंदे हो न्याणे सवेरे सवेरे हाथे आ पर ताड़ी नहीं मारदा
6: सेरा पर दिमाग नी लत्तां बां पर तरदा नी
2: अच्छा हाँ लत्तां बां पर तुरदा नहीं सेरे पर दिमाग सुखविंदर आंटी किथे गई टुंग लुंग लुंग लुंग
3: ए तो मैनू कोई
2: अज ते सानू सिर्फ कलॉक
3: छुट्टियां ते नहीं बैठा सोफे दे उत्ते
2: पता कौन आ एक लेजी मुंडा वा जिन्हों छुट्टियां होईयां वा और वो सिर्फ रिमोट ही फड़दा वा
3: ते ओदी मम्मी कही जांदी उठ के आ कम कर ला ते ओ उठ नहीं रिहा ते ओदी मम्मी कही जांदी सिर दित्ता दिमाग है नहीं विच रब ने पाउणा भुल गया
6: नहीं गलता दिस आंसर
3: फे मुंडा वड्डा हो गया होना ओदा ब्याह हो गया होना ए गल्लां ओदी घर वाली ने कहतीआं होणीआं
6: ये आंसर हैगा
3: दिमाग किथे हुंदा सिर किथे हुंदा अच्छा
6: मैनू कोई नहीं पता मैं तो मम्मा तो ही सके
3: मम्मा नु पूछो हुण आंसर असि तो दिमाग लभदे फिरदे किथे आ
2: उहने गल ही मुकाती कहिंदा मैनू कुछ नहीं पता ते जे तुहानू नहीं पता भाई तुसी पाई क्यों फिर
6: दिमाग नी लत्तां पर तुरदा नी
3: फिर कहना चाहिए चार लत्तां पर तुरदा नी
2: चार कहनी चाहिए
3: हां
2: फिर तो कुत्ता भी हो सकता है
3: ओदे दिमाग
2: है लत्तां टूटी हो सकती है
3: खांटी
6: नू
3: बलकीरत वीरा कहिंदा सीगा कि चलो सुखजी चोरी करन चलिए बैग मैं उहनू मसी मनाया कल मैं कहा नहीं असीं नहीं जाणा सी चोर नहीं बनना
2: चोरी नहीं हो सकदा इह मोढे ते पा के रखदा ऑलवेज
3: ओह कहिंदा सी तुसीं गल्लां चलायो फतेह नूं ते फिर मैं बैग ला लूंगा ते मैं भज्जे आऊंगा मैं कहा क्यों मैं कुट खाण नूं रखी हर पासे
2: इहने पता किहड़ा
6: मेरे कोले इक डब्बा वा जिहदे विच पासवर्ड आ उहदे विच मैं ला देणा
3: ਸਤਿ ਸ੍ਰੀ ਅਕਾਲ ਮੰਨਤ ਕਿੱਦਾਂ ਹਾਲ ਆ
7: ਮੈਂ ਠੀਕ ਆ, ਤੁਸੀਂ ਕਿਵੇਂ ਆ?
3: ਵਧੀਆ ਮਨ, ਤੇ ਮੇਰੇ ਕੋਲ ਇੱਕ ਸਵਾਲ ਆ, ਦੋ ਆ ਐਕਚੁਅਲੀ ਸਵਾਲ।
7: ਠੀਕ ਆ,
3: ਪਹਿਲਾ ਸਵਾਲ, ਤੁਸੀਂ ਬੁੱਢਲੀ ਤੀਆਂ ਤੇ ਜਾਣਾ ਇਸ ਵਾਰੀ?
7: ਪਤਾ ਨੀ,
2: ਹਲੇ ਨੀ ਪਤਾ,
3: ਹਲੇ ਪਤਾ ਨੀ। ਦੂਜਾ ਸਵਾਲ,
7: ਆਰਡਰਾਂ ਤੇ ਡਿਪੈਂਡ ਕਰਦਾ।
2: ਹਾਏ
3: ਹਾਏ, ਸਾਰਾ ਕੁਝ
2: ਕੋਈ ਕੋਈ ਅਲਸੀ ਉਲਸੀ ਦਾ ਆਰਡਰ ਨਹੀਂ ਆਇਆ ਮਨ? ਤਾਂ
3: ਜਿਦਾ ਮਤਲਬ ਤੁਸੀਂ ਕਿਸੇ ਚੀਜ਼ ਦਾ ਪਾਸਵਰਡ ਰੱਖਿਆ ਹੋਵੇ ਜਿਹੜਾ ਸਿਰਫ ਮਤਲਬ ਸੀਕ੍ਰੇਟ ਪਾਸਵਰਡ ਹੋਵੇ, ਤੁਸੀਂ ਕੀ ਰੱਖੋਗੇ? ਮੈਂ ਵੀ ਉਹੀ ਰੱਖ ਲੈਣਾ, ਮੈਨੂੰ ਵੀ ਚਾਹੀਦਾ ਇੱਕ ਪਾਸਵਰਡ।
7: ਫੋਨ
3: ਵਾਲਾ ਤਾਂ ਮੈਂ ਭੁੱਲ ਜਾਂਦੀ ਆ, ਉਹ ਤਾਂ ਮੇਰੇ ਬੂਥੀ ਦੇਖ ਕੇ ਖੁੱਲ ਜਾਂਦਾ ਆ ਫੋਨ।
2: ਮੰਨਤ ਇਹਨਾਂ ਨੇ ਬਹਾਨੇ ਨਾਲ ਤੇਰੇ ਕੋਲ ਪੁੱਛ ਲੈਣਾ। ਮੰਨਤ ਨੂੰ ਤੁਹਾਨੂੰ ਪਤਾ ਹੁਣ ਆਪਣੀ ਮੰਮੀ ਦੇ ਸੂਟ ਆਉਣ ਲੱਗ ਪਏ ਆ। ਹੋਰ ਕੀ
3: ਮੰਨਤ, ਤੁਸੀਂ ਏਡੀ ਵੱਡੀ ਹੋ ਗਈ ਆ।
2: ਹੋਰ ਮੰਨਤ ਏਡੀ ਵੱਡੀ ਹੋ ਗਈ ਹੁਣ। ਮੰਨਤ ਕੀ ਸੁਣਾਓਗੇ ਵੱਡੇ ਹੋ ਕੇ?
7: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ,
3: ਵੱਡਾ ਚੁਟਕਲਾ।
7: ਇੱਕ ਵਾਰ ਇੱਕ ਛੋਟਾ ਬੱਚਾ ਆਪਣੀ ਮੰਮੀ ਕੋਲ ਆ ਕੇ ਕਹਿੰਦਾ, ਅੱਜ ਪਤਾ ਨਹੀਂ ਜਦੋਂ ਮੈਂ ਗੇਟ ਖੋਲੇ ਬਾਥਰੂਮ ਦੀਆਂ ਲਾਈਟਾਂ ਆਪੇ ਚੱਲ ਪਈਆਂ। ਉਹਦੀ ਮੰਮੀ ਨੇ ਦੇ ਥੋੜੇ ਥੋੜਾ ਦੇ ਥੋੜੇ ਥੋੜਾ, ਬੱਚੇ ਰੋਣ ਲੱਗ ਜਾਂਦਾ। ਫਿਰ ਮੰਮੀ ਕਹਿੰਦੀ, ਤੂੰ ਫੇਰ ਫਰਿੱਜ ਚ ਸੁੱਸੂ ਗਿਆ।
2: ਏਦਾਂ ਥੋੜੀ ਕਹਿੰਦੀ ਮੰਮੀ, ਨਖਾਫਣਿਆ ਨਖਾਫਣਿਆ ਫੇਰ ਫਰਿੱਜ ਚ ਸੁੱਤਾ।

0: Thank you, Manat.
1: Thank you, Manat.
2: Thank you. Have a very great, awesome, brilliant day. Bye.
1: Bye.
0: Awesome,
1: bye.
0: Awesome, brilliant day. Awesome, thank you. Sasikal, teacher ji.
1: Cherry blossom.
0: Lazy teacher ji.
1: Teacher kithe ho jagaye va?
0: Teacher
1: teri kithe chutti kithe chal gayi?
0: Teacher di mamma ne mainu lada phone laata te teacher halle sutti hai.
1: Oye hoye.
0: Oho.
1: ਸਾਸਿਕਾਲ ਅਸੀਸ ਕਿੱਥੇ ਰਹਿ ਗਏ ਹੋ ਸੌ ਗਏ ਹੋ
0: ਹੈਲੋ ਗੜੈਂ ਗੜੈਂ ਗੜੱਪ ਜੀ ਤੇ ਥੈਂਕ ਯੂ ਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਸੁੱਖ ਜੀ ਅਨਵੀਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਕੱਲ੍ਹ ਬਣਾ ਰਹੀ ਤੁਸੀਂ ਸੋਚਿਆ ਮੈਂ ਬਣਾ ਕੇ ਪਰਸੋਂ ਭੇਜੂੰਗੀ ਨਹੀਂ ਨਹੀਂ ਮੈਂ ਵੈਸੇ ਪੁੱਛਿਆ ਭੈਣ ਜੀ ਮੇਰੇ ਕੋਲ ਮੈਂ ਬਣਾ ਲਈ ਸੀ ਮੈਂ ਤਾਂ ਉੱਦਾਂ ਲੱਗਾ ਰਿਹਾ ਨਿਆਣਿਆਂ ਨਾਲ ਥੈਂਕ ਯੂ ਤੁਹਾਡਾ ਅਤੇ ਧੰਨਵਾਦ ਧੰਨਵਾਦ ਧੰਨਵਾਦ ਗੁਰਸੇਵਕ ਜੀ ਬਹੁਤ ਬਹੁਤ ਮਿਹਰਬਾਨੀ ਸੁੱਖ ਰਜਿੰਦਰ ਜੀ ਕਹਿੰਦੇ ਨੇ ਕਿ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਨੂੰ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਰਾਜ ਸਰਾਓਂ ਜੀ ਇੱਕ ਜਨਮਦਿਨ ਭੇਜਦੇ ਨੇ ਕਹਿੰਦੇ ਟੂਡੇ ਮਾਈ ਸਨ ਸਮਰ ਸਿੰਘ ਸਰਾਓਂ ਦਾ 11ਵਾਂ ਜਨਮਦਿਨ ਆ ਅਤੇ ਪਲੀਜ਼ ਵਿਸ਼ ਕਰ ਦਿਓ ਫਰੋਮ ਨਾਨਕਾ ਦਾਦਕਾ ਪਰਿਵਾਰ ਹਾਂਜੀ ਜ਼ਰੂਰ ਜੀ ਸਮਰ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੈਪੀ ਬਰਥਡੇ ਟੂ ਯੂ Happy birthday to you. Happy birthday to you.
1: Summer Singh Sarao.
0: Happy birthday to you. ਬਹੁਤ ਬਹੁਤ ਵਧਾਈਆਂ ਜੀ
1: ਹੈਪੀ ਬਰਥਡੇ ਸਮਰ ਤੁਹਾਨੂੰ ਤੁਹਾਡੇ 11ਵੇਂ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਤੁਹਾਨੂੰ ਢੇਰ ਸਾਰੀਆਂ ਤਰੱਕੀਆਂ ਦੇਵੇ ਤੁਸੀਂ ਇੱਦੇ ਮੰਮੀ ਪਾਪਾ ਦਾ ਹਮੇਸ਼ਾ ਕਹਿਣਾ ਮੰਨਦੇ ਰਹੋ ਤੇ ਵੱਡੇ ਹੋ ਕੇ ਸਾਰੀ ਕਮਿਊਨਿਟੀ ਦਾ ਨਾਮ ਰੋਸ਼ਨ ਕਰੋ ਹੈਪੀ ਬਰਥਡੇ
0: ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰੇ ਰੇਡੀਓ ਪਰਿਵਾਰ ਵੱਲੋਂ ਤੇ ਨੈਕਸਟ ਸਾਡੇ ਨਾਲ ਨੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਤੁਸੀਂ ਸੁਣਾਓ
2: ਬੈਰਕ
0: ਦੇ ਪਾਣੀਆਂ ਨਾਲ ਹੱਥ ਧੋ ਕੇ ਸਤਿ ਸ਼੍ਰੀ ਅਕਾਲ
2: ਠੀਕ ਹੋ ਤੁਸੀਂ ਹੁਣ
1: ਹਾਂਜੀ ਹਾਂਜੀ ਮੈਂ ਬਹੁਤ ਵਧੀਆ ਠੀਕ ਠਾਕ
2: ਘਰ ਬਾਰ ਸਭ ਠੀਕ ਵਧੀਆ
1: ਬਹੁਤ ਵਧੀਆ ਤੁਸੀਂ ਸੁਣਾਓ
0: ਜਿਹੜਾ ਆਪਣਾ ਭੂਰ ਜੀ ਟਾਈਪ ਜਿਹੜਾ ਏਦਾਂ ਲੱਗਦਾ ਹੁੰਦਾ ਹਾਂ ਇਹ ਉਹ ਨੀ ਗਾ ਮੀਂਹ ਨੀ ਗਾ ਇਹ ਅਸਲ ਚ ਆ ਜਿਹੜੀ ਹਾਂ ਆ ਹੁੰਦੀ ਨੀ ਆ ਆਪਣਾ ਧੁੰਦ ਜੀ ਉਹ ਉਹ ਜਿੱਦਾਂ ਪਤਲੀ ਹੋ ਕੇ ਡਿੱਗੀ ਜਾਂਦੀ ਥੱਲੇ ਅੱਛਾ
2: ਏਦਾਂ
0: ਬਰਫ਼ ਹੁਣ ਮਾੜੀ ਮਾੜੀ ਜੀ ਤੇ ਹੋ ਗਈ ਆ ਸ਼ੁਰੂ
1: ਬਰਫ਼ ਪੈ ਗਈ ਆ ਕਹਿੰਦੇ
2: ਨਹੀਂ ਉਹ ਤੇ ਫਰੋਸਟ ਹੋ ਜਾਂਦਾ ਨਾ ਪਾਣੀ ਉਹਦੇ ਵੈਸੇ ਆਪਣੇ ਸ਼ੀਸ਼ਿਆਂ ਤੇ ਲੱਗਦਾ ਜਾਂ ਕੋਰਾ ਜੰਮਿਆ ਹੁੰਦਾ ਉਹ ਡਿਫਰੈਂਟ ਆ ਨਾ
1: ਨਹੀਂ ਪਹਾੜਾਂ ਤੇ ਆ ਗਈ ਹੈ ਬਰਫ਼ ਕਿ ਨਹੀਂ ਵੀਡੀਓ ਕਿੱਥੇ ਜਾ ਕੇ
2: ਲਾਈਵ ਲਾਈਵ ਵੇਖਣੀ ਹੋਵੇ ਨਾ ਕਿਸੇ ਨੇ ਲਾਈਵ ਲਾਈਵ ਵੇਖਣੀ ਹੋਵੇ ਉਹਦਾ ਫਨ ਵੱਖਰਾ ਹੁੰਦਾ ਆ
1: ਹਾਂਜੀ ਹਾਂ
2: ਜਿਹਦੇ ਵੇਖੀਏ ਤਾਂ ਉਹਨੂੰ ਪਤਾ ਹੋਵੇ
1: ਠੰਡ ਨਹੀਂ ਹੁੰਦੀ ਜਦੋਂ ਬਰਫ਼ ਪੈਂਦੀ ਆ
0: ਮੈਂ ਵੇਖੀ ਪਰ ਮੈਂ ਜ਼ਿਆਦਾ ਵੇਖ ਲਈ
1: ਕਿ ਫ੍ਰਿਜ ਤੇ ਨਹੀਂ ਚੱਲ ਗਿਆ ਸੀ
0: ਨਹੀਂ ਨਹੀਂ ਮੈਂ ਸਗੋਂ
2: ਕਾਰਖਾਨਾ ਹੁੰਦਾ ਇਹਨਾਂ ਦਾ
0: ਗੱਡੀ ਹਲੇ ਲਾ ਕੇ ਤੇ ਅਸੀਂ ਥੱਲੇ ਉਤਰੇ ਤੇ ਨਾਲ ਦੀ ਨਾਲ ਹੀ ਗੱਡੀ ਬਲੋਕ ਹੋ ਗਈ ਉਹ ਬਹੁਤ ਕੰਮ ਖਤਰਨਾਕ ਉਤਰਨਾ ਪਿਆ ਸੀ ਸਾਨੂੰ ਨਾਲ ਦੀ ਨਾਲ ਹੀ ਥੱਲੇ ਠੀਕ ਠਾਕ ਜੀ ਹਾਂ ਠੀਕ ਠਾਕ ਜੀ ਹੋਵੇ ਨਾ ਜਿੱਦਾਂ ਮਾੜੀ ਮਾੜੀ ਜੀ ਤੇ ਉਹ ਠੀਕ ਹੈ ਜਿੱਦਾਂ ਕਾਰਟੂਨਾਂ ਚ ਪੈਂਦੀ ਹੁੰਦੀ ਹੈ ਬੜੀ
2: ਮੈਂ ਪਹਿਲੀ ਵਾਰ ਜ਼ਿੰਦਗੀ ਚ ਵੇਖੀ ਸ਼੍ਰੀਨਗਰ ਮੈਂ ਬੀਐਡ ਕਰਨ ਗਿਆ ਹਾਂ ਉੱਥੇ ਹੋ ਗਈ ਸਟਾਰਟ
0: ਸੋਹਣੀ ਸੀ
2: ਬਹੁਤ ਵਧੀਆ ਤੇ ਜਨਤਾ ਮਾਰ ਕੇ ਬੈਂਕ ਬਾਹਰ ਆ ਗਈ ਤੇ ਟੀਚਰ ਕਹਿਣਾ ਆ ਜਾਓ ਵਾਪਸ ਆਉਂਦੇ ਨਾ ਭਾਈ ਅਸੀਂ ਪੈਸੇ 50,000 ਦਿੱਤਾ ਐਸੇ ਕਰ ਦਿੱਤਾ ਸੀ
1: ਤੁਸੀਂ ਪਹਿਲਾਂ ਇਹ ਦੱਸੋ ਸਿਰਫ ਪੇਪਰ ਦੇਣ ਗਏ ਸੀ ਕਿ ਬੀ ਐਡ ਕਰ ਲਈ ਗਏ ਸੀ ਪੂਰੀ ਸੱਚਾਈ ਦੱਸੋ
2: ਆਪਾਂ ਬੀ ਐਡ ਵੀ ਕੀਤੀ ਨਾਲ ਨਾਲ ਫਨ ਵੀ ਕੀਤਾ ਪੂਰਾ ਸ਼੍ਰੀਨਗਰ ਵੇਖਿਆ ਘੁੰਮ ਕੇ ਪੂਰਾ ਫੁੱਲ ਇੰਜੋਏ ਕੀਤਾ
0: ਤੇ ਕੀ ਲਿਆਇਓ ਫਿਰ ਅੱਜ
2: ਇੱਕ ਬੜਾ ਪੁਰਾਣਾ ਚੁਟਕਲਾ ਆ
0: ਜੀ,
2: ਉਹ ਯਾਦ ਆ ਗਿਆ, ਮੈਂ ਚਲੋ ਉਹ ਸੁਣਾ ਦਿੰਦੇ ਆ
1: ਜੀ।
2: ਸਿੰਧੂ ਤੇ ਮਿੰਦੂ ਚਲ ਜਾਂਦੇ ਨੇ ਅੰਮ੍ਰਿਤਸਰ ਰਾਸਾਂ ਸੀ ਏਅਰਪੋਰਟ ਤੇ
0: ਜੀ,
2: ਚਲ ਜਾਂਦੇ ਨੇ ਉੱਥੇ ਕਿਸੇ ਰਿਸ਼ਤੇਦਾਰ ਨੇ ਆਉਣਾ ਹੁੰਦਾ ਵਾ ਤੇ ਉੱਥੋਂ ਆ ਜਾਂਦਾ ਵਾ ਡਬਲ ਡੈਕਰ ਜਿਹੜਾ ਜਹਾਜ਼ ਹੁੰਦਾ ਨਾ ਬੜਾ ਵੱਡਾ ਬੋਇੰਗ 787 ਵਾਟਐਵਰ ਜੋ ਵੀ ਆ
1: ਜੀ,
2: ਤੇ ਉਹ ਵਿੰਦਾ ਵਾ ਜਿਹੜਾ ਮਿੰਦੂ ਹੁੰਦਾ ਨਾ ਉਹ ਬੜਾ ਐਕਸਾਈਟ ਹੋ ਜਾਂਦਾ, ਕਹਿੰਦਾ ਬੱਲੇ ਬੱਲੇ ਬੱਲੇ ਬੱਲੇ ਬੱਲੇ ਕਿੱਡਾ ਵੱਡਾ ਜਹਾਜ਼ ਆ ਨਾ 200-400-500 ਬੰਦਾ ਇਹਦੇ ਵਿੱਚ ਉਤਰਿਆ ਆ, ਕਹਿੰਦਾ ਭਾਜੀ ਜੇ ਇਹਨੂੰ ਰੰਗ ਕਰਨਾ ਹੋਵੇ ਤੇ ਬੜਾ ਟਾਈਮ ਲੱਗਦਾ ਹੋਣਾ, ਇਹਨੂੰ ਤੇ ਹਾਂ ਬੜਾ ਹੀ ਟਾਈਮ ਲੱਗਦਾ ਨਾ ਪੇਂਟ ਕਰਨ ਲੱਗਿਆ। ਉਹ ਕਹਿੰਦਾ ਨਹੀਂ ਨਹੀਂ ਨਹੀਂ ਬਹੁਤ ਛੇਤੀ ਹੋ ਜਾਂਦਾ ਆ, ਉਹ ਕਹਿੰਦਾ ਯਾਰ ਸਿੰਧੂ ਭੋਲਾ ਮਿੰਦੂ ਭੋਲਾ ਮਾਨਸ ਹੁੰਦਾ, ਕਹਿੰਦਾ ਉਹ ਕਿਤਰਾ, ਕਹਿੰਦਾ ਜਦੋਂ ਆਪਾਂ ਪਿੰਡ ਹੁੰਦੇ ਹਾਂ ਤੂੰ ਵੇਖਣਾ ਨਾ ਇੱਥੋਂ 3 ਕੁ ਫੁੱਟ ਦਾ ਜਹਾਜ਼ ਲੰਘਦਾ ਆਪਣੇ ਉੱਪਰੋਂ, ਜਦੋਂ
1: ਸਾਡੇ ਚੁਟਕਲੇ ਦੇਖ ਲੋ ਤੇ ਅੱਜ ਦੇ ਨਿਆਣੇ ਦੀਆਂ ਬੁਝਾਰਤਾਂ ਦੇਖ ਲੋ। ਥੈਂਕ ਯੂ ਜੀ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ। ਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ ਅੱਜ ਰੇਟ ਹੋ ਗਿਆ 185।

0: ਰਵਾਂਗਾ ਤਾਂ ਬੜਾ ਕਲੀਅਰ ਜਿਹਾ ਹੁੰਦਾ।
1: ਹਾਂਜੀ ਉਹ ਦੂਸਰੇ ਕੋਰਾ ਤੇ ਪਿਆ ਪਰ ਉਹ ਨਿਕਲਣ ਲੱਗ ਪਈ ਧੁੱਪ। ਪਰਮਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਸੁਖ ਜੀ।
2: ਥੈਂਕ ਯੂ ਜੀ।
1: ਤੇ ਜਸਵਾਲ ਸਾਹਿਬ ਕਹਿੰਦੇ ਕਿ ਵੈਲਕਮ ਬੈਕ, ਤੇ ਅੰਮ੍ਰਿਤ ਭੈਣ ਜੀ ਵੀ ਕਹਿੰਦੇ ਨੇ ਕਿ ਵੈਲਕਮ ਬੈਕ, ਤੇ ਮਿਹਰਬਾਨੀ ਲਖਵਿੰਦਰ ਜੀ ਧੰਨਵਾਦ, ਬਲਜੀਤ ਵਾਲੀਆ ਜੀ ਕਹਿੰਦੇ ਕਿ ਵੈਲਕਮ ਬੈਕ, ਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੇ ਮਾਨ ਸਾਹਿਬ ਕਹਿੰਦੇ ਨੇ ਕਿ ਵੈਲਕਮ ਬੈਕ, ਤੇ ਸੰਦੀਪ ਸਿੰਘ ਰਕੜਾ ਜੀ ਕਹਿੰਦੇ ਕਿ ਉਹ ਵਾਹ ਉਹ ਵਾਹ ਉਹ ਵਾਹ, ਸ਼ੁਕਰਿਆ ਸੁਖ ਜੀ ਬੈਕ ਆ ਜੀ।
0: ਥੈਂਕ ਯੂ ਥੈਂਕ ਯੂ ਥੈਂਕ ਯੂ,
1: ਧੰਨਵਾਦ ਜੀ। ਤੇ ਕਹਿੰਦੇ ਕਿ ਮਿਸਡ ਹੁੰਦੀ ਆ, ਅੱਛਾ ਚਲੋ ਸੁਖ ਆਪਣਾ ਸੈਮੀ ਸਾਹਿਬ ਕਹਿੰਦੇ ਕਿ ਮਿਸਡ ਹੁੰਦੀ ਆ, ਓਕੇ ਚਲੋ ਜੀ ਇਹ ਵੀ ਮੰਨ ਲੈਂਦੇ ਹਾਂ ਤੁਹਾਡੀ ਵੀ। ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਵਾਹਿਗੁਰੂ ਜੀ ਕਹਿੰਦੇ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਤੰਦਰੁਸਤੀ ਬਖਸ਼ਣ। ਧੰਨਵਾਦ ਇਕਬਾਲ ਸੈਣੀ ਜੀ ਕਹਿੰਦੇ ਕਿ ਸਾਰਿਆਂ ਦਾ ਧੰਨਵਾਦ, ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਐਡੀਲੇਟ ਤੋਂ ਕਰਦੇ ਨੇ ਦੁਆਵਾਂ, ਮੰਗਦੇ ਨੇ ਦੁਆਵਾਂ, ਅਤੇ ਸਾਡਾ ਆਖਰੀ ਸੱਦਾ ਟੀਚਰ ਜੀ, ਨਹੀਂ ਤਾਂ ਫਿਰ ਆਪਾਂ ਫਿਰ ਛੁੱਟੀ ਲਈਏ,
0: ਫਿਰ ਤੁਸੀਂ ਸਾਨੂੰ ਬਾਅਦ ਚੋਂ ਮਿਲਿਓ।
1: ਹਾਂਜੀ, ਫਿਰ ਨਹੀਂ ਤਾਂ 10 ਵਜੇ ਆਇਓ ਤੁਸੀਂ। ਹੈਲੋ
0: ਅਸੀਸ,
1: ਹਾਂ ਨਹੀਂ ਮੈਨੂੰ ਲੱਗਦਾ ਆ ਵੀ ਇਹ ਨਾ ਕੁੜੀ
0: ਗੜਬੜ ਹੋਈ,
1: ਰਾਤ ਸੁੱਤੀ ਲੇਟ, ਤੇ ਵੇਰੀ ਵੇਰੀ ਜੀ ਹੋਣੀ ਆ, ਵੇਰੀ ਜੀ ਜਿਹਨੂੰ ਕਹਿੰਦੇ ਆ, ਵੇਰ ਗਈ ਅੱਜ। ਤੇ ਚਲੋ ਧੰਨਵਾਦ ਜੀ ਤੁਹਾਡਾ, ਤੇ ਜਿਹੜੇ ਰਹਿ ਗਏ ਨੇ ਤੁਸੀਂ ਹੁਣ ਕਰ ਲਿਓ ਆਪਣਾ 10 ਵਜੇ। ਠੰਡ ਹੀ ਬੜੀ ਆ, ਨਿਆਣੇ ਕਰਨ ਕੀ
0: ਜੀ, ਬਿਲਕੁਲ
1: ਠੰਡ ਹੀ ਇੰਨੀ ਆ ਵੀ ਉੱਠਣ ਨੂੰ ਜੀ ਨਹੀਂ ਕਰਦਾ। ਉੱਪਰ
0: ਜੀ ਦੂਸਰਾ ਹਫ਼ਤਾ ਜਦੋਂ ਹੋਰ ਜ਼ਿਆਦਾ ਨੀਂਦ ਆਉਂਦੀ ਆ, ਅਸੀਂ ਵੀ ਤੁਹਾਨੂੰ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
1: ਹਾਂਜੀ ਆਈ ਤੇ ਹੈਗੀ ਆ। ਹੈਲੋ ਟੀਚਰ,
0: ਕੌਣ ਗੁੱਸੇ ਹੋਏ ਸੀ, ਮੰਮਾ ਕੇ ਅਸੀਸ?
1: ਨਹੀਂ ਨਹੀਂ
0: ਸਾਨੂੰ ਆਵਾਜ਼ ਹੀ ਨਹੀਂ ਆਈ,
3: ਤੁਸੀਂ ਉਹ ਕਹਿਣ ਵਾਲੇ ਵੀ ਕਮੈਂਟ ਕਰਨ ਵਾਲੇ, ਫਿਰ ਤੁਸੀਂ ਕਿਸੇ ਹੋਰ ਨੂੰ ਲੈ ਲਿਆ,
1: ਤੇ ਤੁਸੀਂ ਆਵਾਜ਼ ਹੀ ਨਹੀਂ ਦੇਂਦੇ, ਬੋਲੇ ਨਹੀਂ ਤੁਸੀਂ
0: ਕਿਤੇ।
3: ਮੈਂ ਵੇਟ ਕਰ ਰਹੀ ਸੀ ਵੀ ਤੁਸੀਂ ਮੇਰੇ ਨਾਲ ਬੋਲੇ, ਬਟ ਤੁਸੀਂ ਨਹੀਂ ਬੋਲ ਰਹੇ ਸੀ।
1: ਨਾ ਪੁੱਤ, ਤੁਹਾਨੂੰ ਆਵਾਜ਼, ਸਾਡੀ ਆਵਾਜ਼ ਨਹੀਂ ਆਉਂਦੀ ਪੁੱਤ।
0: ਤੁਸੀਂ ਮਿਊਟ ਤਾਂ ਨਹੀਂ ਸੀ ਕਰ ਲਿਆ ਆਪਣੇ ਵੱਲੋਂ, ਮਿਊਟ ਕਰਕੇ ਕਹੀ ਜਾਂਦੇ
3: ਹੋ? ਅਸੀਂ ਨਹੀਂ ਕੀਤਾ ਸੀ, ਮੈਨੂੰ ਸੁਣ ਰਿਹਾ ਸੀ।
1: ਨਹੀਂ ਤੁਹਾਨੂੰ ਸੁਣ ਰਿਹਾ ਸੀ ਪਰ ਸਾਨੂੰ ਨਹੀਂ ਨਾ ਸੁਣ ਰਿਹਾ।
3: ਕਿਉਂ?
1: ਉਹ ਮਿਊਟ ਹੋ ਗਿਆ ਹੋਣਾ ਨਾ ਤੁਹਾਡਾ, ਹੱਥ ਵੱਜ ਗਿਆ ਹੋਣਾ, ਫਿਰ
0: ਠੰਡ ਬਹੁਤ ਆ ਨਾ।
3: ਮੈਂ ਨਹੀਂ ਮਿਊਟ ਕੀਤਾ,
0: ਫ੍ਰੀਜ਼ ਹੋ ਗਿਆ ਹੋਣਾ, ਆਵਾਜ਼ ਫ੍ਰੀਜ਼ ਹੋ ਗਈ ਹੋਣੀ ਐਡੀ ਦੂਰੋਂ, ਹੁਣ ਉਹਨੇ ਵਿਚਾਰੀ ਨੇ ਫੋਨ ਕੀਤਾ ਹੋਣਾ, ਐਵੇਂ ਨਾ ਨਾ ਕਰੋ, ਰਾਹ ਚ ਕਿੰਨੀ ਠੰਡ ਪੈਂਦੀ ਆ, ਕਿਤੇ ਰੁਕ ਗਈ ਹੋਣੀ ਰਾਹ ਚ, ਚਾਹ ਚ ਪੀਣ ਲੱਗ ਗਈ ਹੋਣੀ ਆਵਾਜ਼। ਸਟੂਡੈਂਟ ਉੱਠ ਕੇ ਐਨੀ ਨੇੜੇ ਇੱਥੇ ਪਹੁੰਚ ਸਕਦੇ
1: ਤੁਹਾਡਾ ਜੀ ਕਰਨ ਡਿਆ ਵਾ ਸੁਣਾਉਣ ਨੂੰ ਕੇ ਸੌਣ ਨੂੰ ਜੀ ਕਰਨ ਡਿਆ?
0: ਗਿੱਧਾ ਪਾ ਲਈਏ?
1: ਅੱਜ ਸਾਰੇ ਨਹੀਂ, ਚਲੋ ਫਿਰ ਤੁਸੀਂ ਕਰੋ।
0: ਮੰਮੀ ਨਾਲ ਰਹਿੰਦੀ ਨਾ, ਆਨਸਰ ਨਹੀਂ ਹੋਇਆ।
3: ਬੋਲੀ ਪਾਉਣੀ
1: ਹਾਂਜੀ ਚਲੋ।
3: ਤੁਸੀਂ ਇੰਨੇ ਦੇਰ ਬਾਅਦ ਕਿਵੇਂ ਆਏ? ਤੁਸੀਂ ਲਾਈਕ ਇੱਕ ਪੂਰਾ ਮੰਥ ਨਹੀਂ ਆਏ ਸੁਖੰਡੀ।
0: ਗੁੱਡ ਕੁਐਸਚਨ।
1: ਓਹੋ, ਇਹਨਾਂ ਨੂੰ ਫਾਈਨ
0: ਕੀ ਕਰੀਏ ਹੁਣ?
1: ਫਤਿਹ ਨੇ ਤਾਂ ਫਾਈਨ ਪਾਤਾ ਇਹਨਾਂ ਨੂੰ।
0: ਮੈਂ ਉੜਾ ਸਿੱਖਦੀ ਸੀ ਘਰ, ਜਿਹੜਾ ਕਿ ਮੈਨੂੰ ਆਇਆ ਹੀ ਨਹੀਂ ਹੱਲੇ ਵੀ।
3: ਕਿੰਨਾ ਆਇਆ ਫਿਰ?
0: ਮੈਨੂੰ ਆਇਆ ਉੜਾ ਐੜਾ ਈੜੀ, ਇੰਨਾ ਹੀ ਆਇਆ ਬਸ।
1: ਤਿੰਨ ਹੀ ਅੱਖਰ ਆਏ ਇਹਨਾਂ ਨੂੰ। ਤੁਸੀਂ ਫਿਰ ਇਹਨਾਂ ਨੂੰ ਸਿਖਾ ਦਿਓ ਤੇ ਬੋਲੀ ਪਾ ਲਓ ਹੁਣ।
3: ਨੱਖਰ ਬਹੁਤ ਨੇ।
0: ਚਲੋ ਹੁਣ ਆਪਾਂ ਛੁੱਟੀਆਂ ਆ ਨਾ, ਫਿਰ ਸਕੂਲ ਖੁੱਲੂਗੇ ਤਾਂ ਫਿਰ

0: ਕਰਦੇ ਹਾਂ ਆਪਾਂ ਦੁਬਾਰਾ ਤੋਂ ਸ਼ੁਰੂ।
1: ਓਕੇ
2: ਚਲ ਬੋਲੀ ਸੁਣਾ ਦੋ।
1: ਚਲੋ ਮੈਂ ਬੋਲੀ ਸੁਣਾਉਂਦੀ।
2: ਹਾਂਜੀ ਹਾਂਜੀ।
1: 25 ਅੱਖਾਂ ਦਾ ਪਾਣੀ ਪੀਨੀ ਐ ਨਿਤਾਰ ਕੇ, 25 ਅੱਖਾਂ ਦਾ ਪਾਣੀ ਪੀਨੀ ਐ ਨਿਤਾਰ ਕੇ, ਸਿਰ ਫੁਲਕਾਰੀ ਲਮਾ ਚੁੰਮ ਕੇ ਸ਼ਿੰਗਾਰ ਕੇ, ਸਿਰ ਫੁਲਕਾਰੀ ਲਮਾ ਚੁੰਮ ਕੇ ਸ਼ਿੰਗਾਰ ਕੇ, ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ,
2: ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ,
1: ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ, ਨਾਨਾ ਨਾਨਾ
2: ਨਾਰੇ ਨਾਰੇ ਨਾਰੇ ਨਾਨਾ ਨਾਨਾ ਨਾਰੇ ਨਾਰੇ ਨਾ।

0: na na na na na.
1: ਚੱਕ ਦੇ ਸੀਸ,
0: ਇਹ ਸੀਸ ਠੰਡ ਬੜੀ, ਅੱਜ ਤੇ ਚੱਕੀ ਵੀ ਨਹੀਂ ਜਾਂਦੀ ਬੋਲੀ ਨਾਰੇ ਨਾਰ
1: ਬਾਬਾ
0: ਬਾਬਾ ਬਾਬਾ ਬਾਬਾ ਬਾਬਾ ਬਾਏ
2: ਚਲੋ
0: ਚਲੋ ਠੀਕ ਠੀਕ ਠੀਕ ਠੀਕ ਓਕੇ ਓਕੇ ਬਾਏ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
1: ਚੈਰੀ ਬਲਾਸਮ ਚੈਰੀ ਬਲਾਸਮ
0: ਹੱਸਦੇ ਖੇਡਦੇ ਰਹੋ ਵੀ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਜੈਸਮੀਨ ਬਾਜਵਾ ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: This station is now the ultimate power in the universe.
10: Radio Haji 1674.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਲਾਦੇ ਫੇਰ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
5: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਕਰ ਰਹੇ ਹੋਵੇਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਜਦੋਂ ਆਪਾਂ ਸਵੇਰੇ ਸਵੇਰੇ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਉਂਦੇ ਹਾਂ, ਖੁਸ਼ੀ ਲੈ ਕੇ ਆਉਂਦੇ ਹਾਂ, ਅਤੇ ਆਪਾਂ ਤੈਅ ਕਰ ਚੁੱਕੇ ਹੁੰਦੇ ਹਾਂ ਅੱਜ ਆਪਾਂ ਆਪਣਾ ਦਿਨ ਕਿਹੜੇ ਪਾਸੇ ਲੈ ਕੇ ਜਾਣਾ। ਜੇ ਨਹੀਂ ਤਾਂ ਕਿਸੇ ਦਿਨ ਅਜ਼ਮਾ ਕੇ ਵੇਖ ਲਓ, ਜਾਂ ਫਿਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪੁੱਛ ਕੇ ਵੇਖ ਲਿਓ। ਸਾਡਾ ਦਿਨ ਤੈਅ ਹੁੰਦਾ ਕਿ ਆਪਾਂ ਸਵੇਰ ਕਿਤੇ ਕਿਹੜੇ ਨਾਲ ਕਿਹੜੇ ਤਰੀਕੇ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ, ਖੁਸ਼ੀ ਖੁਸ਼ੀ ਸ਼ੁਰੂ ਕਰਦੇ ਹਾਂ, ਮੱਥੇ 'ਤੇ ਤਿਊੜੀਆਂ ਪਾ ਕੇ ਕਰਦੇ ਹਾਂ, ਗਿਲੇ ਸ਼ਿਕਵਿਆਂ ਦੇ ਨਾਲ ਕਰਦੇ ਹਾਂ, ਰੋਸਿਆਂ ਦੇ ਨਾਲ ਕਰਦੇ ਹਾਂ, ਕੱਲ੍ਹ ਦੇ ਦਿਨ ਦਾ ਭਾਰ ਲੈ ਕੇ ਕਰਦੇ ਹਾਂ, ਜਾਂ ਫਿਰ ਹੌਲੇ ਭਾਰ ਕੱਲ੍ਹ ਦੇ ਦਿਨ ਦਾ ਸਾਰਾ ਕੁਛ ਇੱਕ ਪਾਸੇ ਰੱਖ ਕੇ ਨਵੇਂ ਸਿਰੇ ਤੋਂ ਇੱਕ ਨਵੀਂ ਹਲਕੀ ਫੁਲਕੀ ਸਵੇਰ ਆਪਾਂ ਸ਼ੁਰੂ ਕਰਦੇ ਹਾਂ। ਅਤੇ ਫਿਰ ਦਿਨ ਸਾਡੇ ਹੱਥ ਵਿੱਚ ਆਪਾਂ ਕਿੱਦਾਂ ਦਾ ਬਿਤਾਉਣਾ। ਅਤੇ ਵੈਸੇ ਕੌਣ ਨਹੀਂ ਚਾਹੁੰਦਾ ਕਿ ਮੇਰਾ ਦਿਨ ਅੱਜ ਖੁਸ਼ੀ ਖੁਸ਼ੀ ਬੀਤੇ। ਆਓ ਫਿਰ ਇਸੇ ਮੁਸਕਰਾਹਟ ਨੂੰ ਬਰਕਰਾਰ ਰੱਖਦੇ ਹਾਂ, ਇਹਨਾਂ ਖੁਸ਼ੀਆਂ ਨੂੰ ਬਰਕਰਾਰ ਰੱਖਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਜਪਾਨ ਦੇ ਵਿੱਚ ਇੱਕ ਫਕੀਰ ਹੋਇਆ ਰਜ਼ਾਈ। ਅਕਸਰ ਹੀ ਨਿੱਕੀਆਂ ਨਿੱਕੀਆਂ ਕਹਾਣੀਆਂ ਦੇ ਵਿੱਚ ਅੱਜ ਵੀ ਕਹਿੰਦੇ ਨੇ ਜਪਾਨ 'ਚ ਉਹਨੂੰ ਯਾਦ ਕੀਤਾ ਜਾਂਦਾ, ਉਹਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ, ਉਹਦੀਆਂ ਸਿੱਖਿਆਵਾਂ ਅੱਗੇ ਬੱਚਿਆਂ ਨੂੰ ਦੱਸੀਆਂ ਜਾਂਦੀਆਂ ਨੇ, ਬੱਚਿਆਂ ਨੂੰ ਅਤੇ ਕੀ ਵੱਡਿਆਂ ਨੂੰ ਵੀ ਬੜੇ ਸਰਲ ਜਿਹੇ ਤਰੀਕੇ ਦੇ ਨਾਲ ਸਮਝਾਉਣ ਦੇ ਲਈ ਇਹ ਕਹਾਣੀਆਂ ਵਰਤ ਲਈਆਂ ਜਾਂਦੀਆਂ। ਉਸੇ ਦੇ ਵਿੱਚੋਂ ਇੱਕ ਕਹਾਣੀ, ਕਹਿੰਦੇ ਨੇ ਕਿ ਇੱਕ ਵਾਰੀ ਇੱਕ ਚੋਰ ਰਜਾਈ ਦੀ ਕੁਟੀਆ 'ਚ ਆ ਵੜਿਆ। ਵੈਸੇ ਰਜਾਈ ਬਾਰੇ ਦੱਸ ਦਈਏ ਅਤੇ ਕਹਿੰਦੇ ਨੇ ਕਿ ਉਹ ਇੱਕ ਐਸਾ ਫਕੀਰ ਸੀ ਜਿਹਨੇ ਕਦੀ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਕਮਾਇਆ, ਜੇ ਕਮਾਇਆ ਤਾਂ ਉਸ ਰੱਬ ਦਾ ਨਾਂ। ਹੋਰ ਦੁਨਿਆਵੀ ਵਸਤਾਂ ਦੇ ਵਿੱਚੋਂ ਉਹਦੇ ਕੋਲੋਂ ਇੱਕ ਕੰਬਲ ਤੋਂ ਇਲਾਵਾ ਹੋਰ ਕੁਛ ਨਹੀਂ ਸੀ। ਕੜਾਕੇ ਦੀ ਠੰਡ, ਰਜਾਈ ਅਤੇ ਉਹਦਾ ਕੰਬਲ ਇੱਕ ਅਲੱਗ ਬਿਰਤੀ ਦੇ ਵਿੱਚ ਬੈਠਾ ਅੱਜ ਆਪਣੇ ਰੱਬ ਨੂੰ ਯਾਦ ਕਰ ਰਿਹਾ। ਅਕਸਰ ਹੀ ਵੇਖਣ ਵਾਲੇ ਕਹਿੰਦੇ ਸੀ ਕਿ ਰਜਾਈ ਮਰ ਗਿਆ, ਇੱਕ ਦੂਸਰੇ ਦੀਆਂ ਸਹੁੰਆਂ ਖਾ ਜਾਂਦੇ ਸੀ ਕਿ ਮੈਨੂੰ ਇੱਦਾਂ ਪ੍ਰਤੀਤ ਹੋਇਆ, ਮੈਂ ਖੁਦ ਵੇਖਿਆ, ਮੈਂ ਖੁਦ ਮਹਿਸੂਸ ਕੀਤਾ ਕਿ ਉਹ ਸਾਹ ਨਹੀਂ ਸੀ ਲੈ ਰਿਹਾ। ਅਗਲੇ ਦਿਨ ਜਦੋਂ ਜਾ ਕੇ ਵੇਖਦੇ ਤਾਂ ਉਹ ਫਿਰ ਚੰਗਾ ਭਲਾ ਹੁੰਦਾ। ਉਹ ਰੱਬ ਦੇ ਨਾਲ ਇੱਦਾਂ ਇੱਕ ਮਿਕ ਹੋ ਕੇ ਗੱਲਾਂ ਕਰਦਾ ਜਿੱਦਾਂ ਇਸ ਦੁਨੀਆਂ ਤੋਂ ਕਿਸੇ ਦੂਸਰੀ ਦੁਨੀਆਂ ਦੇ ਵਿੱਚ ਚਲਾ ਗਿਆ ਹੋਵੇ। ਅੱਜ ਜਦੋਂ ਇੱਕ ਚੋਰ ਕੜਕੀ ਠੰਡ ਦੇ ਵਿੱਚ ਇਹਦੀ ਕੁਟੀਆ 'ਚ ਵੜਿਆ, ਰਜਾਈ ਆਪਣੇ ਧਿਆਨ ਦੇ ਵਿੱਚ ਬੈਠਾ ਸੀ। ਚੋਰ ਨੇ ਇੱਧਰ ਉੱਧਰ ਹੱਥ ਪੈਰ ਮਾਰਿਆ, ਉਹਨੂੰ ਲੱਗਾ ਕਿ ਇਹ ਮਰਿਆ, ਉਹਨੂੰ ਲੱਗਾ ਕਿ ਸੁੱਤਾ, ਕੁਛ ਹਿਲਜੁਲ ਹੋਈ ਹੈ, ਇਹਨੂੰ ਕੋਈ ਪਤਾ ਨਹੀਂ ਲੱਗਾ। ਉਹਦੀ ਝੁੱਗੀ ਝੌਂਪੜੀ ਦੇ ਵਿੱਚ ਕੋ ਬਹੁਤਾ ਸਮਾਨ ਤੇ ਸੀ ਨਹੀਂ ਚੋਰ ਨੂੰ ਬਹੁਤਾ ਸਮਾਂ ਨਹੀਂ ਲੱਗਾ ਇਹ ਤੈਅ ਕਰਨ ਦੇ ਵਿੱਚ ਕਿ ਹੁਣ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ ਅੱਜ ਉਹਦੀ ਸਾਰੀ ਰਾਤ ਇਸੇ ਤਰ੍ਹਾਂ ਲੰਘੀ ਕਿਸੇ ਵੀ ਪਾਸੇ ਦਾ ਨਹੀਂ ਸੀ ਲੱਗਾ ਉਹ ਸੋਚਦਾ ਸੀ ਕਿ ਇਸ ਕੁਟੀਆ ਦੇ ਵਿੱਚੋਂ ਕੁਛ ਮਾੜਾ ਮੋਟਾ ਹੀ ਹੱਥ ਲੱਗ ਜੇ ਚੋਰ ਦੀ ਫਿਤਰਤ ਹੈ ਉਹ ਹੁਣ ਘਰੋਂ ਨਿਕਲਿਆ ਅਤੇ ਉਹਨੇ ਕੁਛ ਨਾ ਕੁਛ ਤੇ ਚੋਰੀ ਕਰਕੇ ਜਾਣਾ ਪਰ ਰਜਾਈ ਕੋਲ ਉਹਨੂੰ ਕੀ ਲੱਭਣਾ ਸੀ ਕੁਛ ਨਹੀਂ ਲੱਭਾ ਜਾਣ ਲੱਗਾ ਤਾਂ ਰਜਾਈ ਦੀ ਸਮਾਧੀ ਟੁੱਟ ਗਈ ਰਜਾਈ ਨੇ ਪਿੱਛੋਂ ਆਵਾਜ਼ ਮਾਰੀ ਇੱਕ ਜ਼ੋਰਦਾਰ ਕੜਕੀ ਹੋਈ ਆਵਾਜ਼ ਠਹਿਰ ਕਿੱਥੇ ਜਾ ਰਿਹਾ ਚੋਰ ਇੱਕਦਮ ਡਰ ਗਿਆ ਜਿੱਦਾਂ ਮੈਂ ਫੜਿਆ ਗਿਆ ਹਾਂ ਰਜਾਈ ਨੇ ਇਸ਼ਾਰੇ ਦੇ ਨਾਲ ਲਾਗੇ ਆਉਣ ਲਈ ਕਿਹਾ ਉਹਦੇ ਚਿਹਰੇ ਦੇ ਉੱਤੇ ਉਹਦੀਆਂ ਅੱਖਾਂ ਦੇ ਵਿੱਚ ਉਹਦੀ ਆਵਾਜ਼ ਦੇ ਵਿੱਚ ਕੁਛ ਇੱਦਾਂ ਦਾ ਸੀ ਕਿ ਚੋਰ ਭੱਜਣ ਦਾ ਸੋਚ ਹੀ ਨਹੀਂ ਸਕਿਆ ਜਿੱਦਾਂ ਇੱਕ ਤਾਰ ਦੇ ਨਾਲ ਬੰਨ ਕੇ ਰਜਾਈ ਨੇ ਆਪਣੇ ਵੱਲ ਖਿੱਚ ਲਿਆ ਹੋਵੇ ਕਹਿਣ ਲੱਗਾ ਖਾਲੀ ਹੱਥੀ ਕਿਉਂ ਜਾ ਰਿਹਾ ਤੂੰ ਕੁਛ ਲੱਭਦਾ ਸੀ ਮੇਰੇ ਘਰੋਂ ਤੂੰ ਖਾਲੀ ਹੱਥੀ ਜਾਏਗਾ ਮੈਨੂੰ ਉਸ ਰੱਬ ਦੀ ਨਜ਼ਰਾਂ ਦੇ ਵਿੱਚ ਗੁਨਹਗਾਰ ਬਣਾਉਣਾ ਅੱਜ ਪਹਿਲੀ ਵਾਰ ਇੱਦਾਂ ਹੋਇਆ ਮੇਰੇ ਘਰ ਕੋਈ ਆਇਆ ਮੈਂ ਉਸ ਰੱਬ ਦਾ ਸ਼ੁਕਰਾਨਾ ਕਰਾਂ ਮੇਰੇ ਘਰ ਉਹਨੇ ਕੋਈ ਭੇਜਿਆ ਮੇਰੇ ਦਾਰ ਉਹਨੇ ਕੋਈ ਭੇਜਿਆ ਅਕਸਰ ਲੋਕ ਅਮੀਰਾਂ ਦੇ ਘਰ ਜਾਂਦੇ ਆ ਪੈਸੇ ਵਾਲਿਆਂ ਦੇ ਘਰ ਜਾਂਦੇ ਆ ਜਿਨ੍ਹਾਂ ਦੇ ਘਰ 'ਚ ਬਹੁਤ ਕੁਛ ਹੁੰਦਾ ਵਾ ਉੱਥੇ ਜਾ ਕੇ ਮੰਗਦੇ ਆ ਉੱਥੇ ਚੋਰੀ ਕਰਦੇ ਆ ਮੈਂ ਕਿੱਦਾਂ ਸ਼ੁਕਰਾਨਾ ਕਰਾਂ ਆਪਣੇ ਰੱਬ ਦਾ ਅੱਜ ਮੇਰੇ ਘਰ ਵੀ ਉਹਨੇ ਚੋਰ ਭੇਜਿਆ ਅਤੇ ਜੇ ਮੈਂ ਅੱਜ ਤੈਨੂੰ ਖਾਲੀ ਹੱਥੀਂ ਭੇਜਦਾ ਮੈਂ ਕਿੱਥੇ ਲੇਖਾ ਦਊਂ ਆਪਣੇ ਪਿੰਡੇ ਤੋਂ ਕੰਬਲ ਉਤਾਰ ਕੇ ਚੋਰ ਵੱਲ ਨੂੰ ਵਧਾ ਦਿੱਤਾ ਰਜਾਈ ਕੋਲ ਇਸ ਕੰਬਲ ਤੋਂ ਇਲਾਵਾ ਹੋਰ ਕੁਛ ਨਹੀਂ ਸੀ ਸਿਰੇ ਦੀ ਠੰਡ ਕੰਬਲ ਲਾ ਕੇ ਚੋਰ ਨੂੰ ਫੜਾਇਆ ਤਾਂ ਚੋਰ ਮਨਾ ਨਹੀਂ ਕਰ ਸਕਿਆ ਹਾਲਾਂਕਿ ਉਹਦੇ ਮਨ ਦੇ ਵਿੱਚ ਆਇਆ ਕਿ ਕਰਕਰਾ ਕੇ ਫਕੀਰਾ ਤੇਰੇ ਪਿੰਡੇ 'ਤੇ ਸਿਰਫ ਇਹ ਕੰਬਲ ਹੀ ਆ ਜਿਵੇਂ ਇਹ ਵੀ ਲੈ ਗਿਆ ਤੂੰ ਠੰਡ 'ਚ ਮਰ ਜਾਏਗਾ ਪਰ ਚੋਰ ਉਹਦੇ ਸਾਹਮਣੇ ਕੁਛ ਬੋਲ ਨਹੀਂ ਪਾਇਆ ਕੰਬਲ ਲੈ ਕੇ ਚੱਲਦਾ ਬਣਿਆ ਅਗਲੇ ਦਿਨ ਰਜਾਈ ਜਦੋਂ ਪਿੰਡ ਦੇ ਵਿੱਚ ਨਿਕਲਿਆ ਤਾਂ ਸਾਰੇ ਰੌਲਾ ਪੈ ਗਿਆ ਹੁਣ ਤਾਂ ਇਹਨੇ ਕੰਬਲ ਵੀ ਲਾ ਦਿੱਤਾ ਇੰਨੀ ਠੰਡ ਬਿਮਾਰ ਨਾ ਹੋ ਜਾਏ ਕਈ ਸ਼ਰਤਾਂ ਲਾਉਂਦੇ ਨੇ ਨਹੀਂ ਇਹਨੂੰ ਕੁਛ ਨਹੀਂ ਹੋ ਸਕਦਾ ਕਈ ਸ਼ਰਤਾਂ ਲਾਉਂਦੇ ਨੇ ਹੁਣੇ ਮਰਿਆ ਹੀ ਲੈ ਅਲੱਗ ਅਲੱਗ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ ਕੰਬਲੇ ਦਾ ਗਿਆ ਤਾਂ ਗਿਆ ਕਿੱਥੇ ਇਹ ਆਏ ਦਿਨ ਕੋਈ ਨਾ ਕੋਈ ਨਵਾਂ ਕੌਤਕ ਰਚਦਾ ਹਾਲੇ ਗੱਲਾਂ ਚੱਲ ਹੀ ਰਹੀਆਂ ਸੀ ਕਿ ਉਧਰੋਂ ਚੋਰ ਫੜਿਆ ਗਿਆ ਕਿਤੇ ਹੋਰ ਚੋਰੀ ਕਰਦਾ ਫੜਿਆ ਗਿਆ ਫੜ ਕੇ ਰਾਜੇ ਕੋਲ ਲੈ ਕੇ ਗਏ ਉਹਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਰਜਾਈ ਦਾ ਕੰਬਲ ਉਹਦੇ ਘਰ ਦੇ ਵਿੱਚੋਂ ਲੱਭ ਗਿਆ ਹੁਣ ਤਾਂ ਗੁੱਸਾ ਹੋਰ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਸੀ ਰਾਜੇ ਦਾ ਕਿਉਂਕਿ ਰਾਜੇ ਨੇ ਵੀ ਬੜੀ ਵਾਰੀ ਵੇਖਿਆ ਸੀ ਉਹਨੂੰ ਉਸੇ ਕੰਬਲ ਦੇ ਵਿੱਚ ਕਿਉਂਕਿ ਉਹਦੇ ਕੋਲ ਇਸ ਕੰਬਲ ਤੋਂ ਇਲਾਵਾ ਹੋਰ ਕੁਛ ਹੈ ਹੀ ਨਹੀਂ ਸੀ ਰਾਜਾ ਵੀ ਮੰਨਦਾ ਸੀ ਫਕੀਰ ਨੂੰ ਰਾਜੇ ਨੂੰ ਵੀ ਪਤਾ ਸੀ ਕਿ ਇਹਦੀ ਕਈ ਕੋਈ ਗੱਲ ਝੂਠੀ ਨਹੀਂ ਪੈਂਦੀ ਇਹ ਆਪਣੀ ਮਸਤੀ ਦੇ ਵਿੱਚ ਜੋ ਕਹਿ ਦੇ ਹੋ ਨਹੀਂ ਸਕਦਾ ਉਹ ਪੂਰਾ ਨਾ ਹੋਵੇ ਹਰ ਇੱਕ ਨੂੰ ਪਤਾ ਸੀ ਕਿ ਇਹ ਕੰਬਲ ਕਿਹਦਾ ਉੱਦਾਂ ਤਾਂ ਭਾਵੇਂ ਚੋਰੀ 'ਚ ਤੈਨੂੰ ਛੱਡ ਦਿੰਦੇ ਪਰ ਜਿਹੜੇ ਫਕੀਰ ਦਾ ਤੂੰ ਕੰਬਲ ਚੋਰੀ ਕੀਤਾ ਨਾ ਹੁਣ ਨਹੀਂ ਤੈਨੂੰ ਛੱਡਿਆ ਜਾ ਸਕਦਾ। ਚੋਰ ਨੇ ਹੱਥ ਜੋੜੇ ਤੇ ਕਹਿਣ ਲੱਗਾ, ਰਾਜਾ ਮੈਂ ਚੋਰੀ ਨਹੀਂ ਕੀਤੀ, ਬਾਕੀ ਚੋਰੀਆਂ ਸਿਰ ਮੱਥੇ, ਪਰ ਇਹ ਕੰਬਲ ਮੈਂ ਚੋਰੀ ਨਹੀਂ ਕੀਤਾ, ਮੈਂ ਉਹਦੀ ਕੁਟੀਆ ਗਿਆ ਜ਼ਰੂਰ ਸੀ, ਪਰ ਇਹ ਮੈਂ ਚੋਰੀ ਨਹੀਂ ਕੀਤੀ, ਉਹਨੇ ਮੈਨੂੰ ਆਪ ਹੀ ਦਿੱਤਾ, ਮੈਂ ਤਾਂ ਉੱਥੋਂ ਭੱਜਣ ਲੱਗਾ ਸੀ। ਉਹਨੇ ਇੱਕ ਕੜਕਵੀਂ ਆਵਾਜ਼ ਦੇ ਵਿੱਚ ਮੈਨੂੰ ਪਿੱਛੋਂ ਬੁਲਾਇਆ, ਬੁਲਾ ਕੇ ਕਹਿਣ ਲੱਗਾ, ਇਹ ਕੰਬਲ ਤੂੰ ਲੈ ਕੇ ਜਾਣਾ, ਉਹਨੇ ਮੈਨੂੰ ਜਿੱਦਾਂ ਹੁਕਮ ਦਿੱਤਾ ਹੋਵੇ ਕਿ ਮੈਂ ਉਸ ਦਿਨ ਖਾਲੀ ਹੱਥੀ ਨਹੀਂ ਸੀ ਜਾ ਸਕਦਾ ਉਹਦੀ ਕੁਟੀਆ 'ਚੋਂ, ਜੇ ਨਹੀਂ ਯਕੀਨ ਤਾਂ ਉਹਨੂੰ ਸੱਦ ਕੇ ਪੁੱਛ ਲਓ। ਫੈਸਲਾ ਹੋਇਆ ਕਿ ਜੇਕਰ ਉਹ ਆਪ ਕਹਿ ਦੇ ਤਾਂ ਫਿਰ ਤੈਨੂੰ ਛੱਡ ਦਿੱਤਾ ਜਾਊਗਾ। ਆਪਣੇ ਸਿਪਾਹੀ ਭੇਜੇ, ਫਕੀਰ ਨੂੰ ਬੁਲਾਇਆ, ਭਰੀ ਸਭਾ ਦੇ ਵਿੱਚ ਪੁੱਛਿਆ ਗਿਆ ਕਿ ਤੇਰਾ ਕੰਬਲ ਚੋਰੀ ਹੋਇਆ। ਰਜਾਈ ਕਹਿਣ ਲੱਗਾ, ਮੇਰਾ ਕੁਛ ਚੋਰੀ ਨਹੀਂ ਹੋਇਆ ਰਾਜਨ, ਮੇਰਾ ਹੈਗਾ ਹੀ ਕੀ ਸੀ ਜਿਹੜਾ ਚੋਰੀ ਹੋ ਜਾਣਾ, ਜਿਹੜੇ ਕੰਬਲ ਦੀ ਤੁਸੀਂ ਗੱਲ ਕਰਦੇ ਹੋ ਇਹ ਮੈਂ ਆਪ ਹੀ ਦਿੱਤਾ, ਜੋ ਇਹ ਬੰਦਾ ਕਹਿ ਰਿਹਾ ਇਹ ਬਿਲਕੁਲ ਠੀਕ ਕਹਿ ਰਿਹਾ, ਮੇਰੀ ਬੇਨਤੀ ਇਹਨੂੰ ਸਜ਼ਾ ਨਾ ਕੀਤੀ ਜਾਵੇ, ਇਹਨੇ ਤਾਂ ਮੇਰੇ ਉੱਤੇ ਬੜਾ ਪਰਉਪਕਾਰ ਕੀਤਾ। ਸਾਰੇ ਹੈਰਾਨ, ਇਹੋ ਜਿਹਾ ਕੀ ਪਰਉਪਕਾਰ ਕਰ ਦਿੱਤਾ ਇਸ ਚੋਰ ਨੇ। ਫਕੀਰ ਕਹਿਣ ਲੱਗਾ, ਇਹਨੇ ਉਹ ਕੀਤਾ ਜਿਹੜਾ ਮੇਰੇ ਨਾਲ ਅੱਜ ਤੱਕ ਨਹੀਂ ਸੀ ਹੋਇਆ, ਇਹਨੇ ਮੈਨੂੰ ਕੁਛ ਦੇਣ ਜੋਗਾ ਕਰ ਦਿੱਤਾ, ਮੇਰਾ ਨਾਮ ਹੀ ਉਹਨਾਂ ਲੋਕਾਂ ਦੇ ਵਿੱਚ ਆ ਗਿਆ ਜਿਹੜੇ ਕੁਛ ਦਾਨ ਪੁੰਨ ਕਰ ਦਿੰਦੇ ਨੇ। ਇਸ ਵਿਅਕਤੀ ਨੇ ਮੈਨੂੰ ਅਹਿਸਾਸ ਕਰਾਇਆ ਕਿ ਮੇਰੇ ਕੋਲ ਵੀ ਕੁਛ ਸੀ ਜਿਹੜਾ ਮੈਂ ਦੇ ਸਕਦਾ। ਮੇਰਾ ਦਿੱਤਾ ਇਹ ਕੰਬਲ ਇਹਨੇ ਲੈ ਕੇ ਮੈਨੂੰ ਮਾਣ ਮਹਿਸੂਸ ਕਰਵਾਇਆ। ਹੁਣ ਮੈਂ ਕਹਿ ਸਕਦਾ ਕਿ ਮੇਰੇ ਘਰ ਆਇਆ ਵੀ ਕੋਈ ਖਾਲੀ ਹੱਥੀ ਨਹੀਂ ਸੀਗਾ। ਜੇ ਇੱਦਾਂ ਹੀ ਮੁੜ ਜਾਂਦਾ, ਇਹ ਕੰਬਲ ਨਾ ਲੈ ਕੇ ਜਾਂਦਾ, ਤਾਂ ਮੈਂ ਆਪਣੇ ਰੱਬ ਨੂੰ ਕਿਹੜਾ ਮੂੰਹ ਵਿਖਾਉਣਾ ਹੈ। ਚੋਰ ਨੂੰ ਛੱਡ ਦਿੱਤਾ ਗਿਆ ਕਿਉਂਕਿ ਹੁਣ ਉਹ ਚੋਰ ਨਹੀਂ ਸੀ ਰਿਹਾ, ਹੁਣ ਉਹ ਰਜਾਈ ਦਾ ਹੋ ਚੁੱਕਾ ਹੈ। ਹੋਰ ਬਹੁਤ ਸਾਰੇ ਲੋਕਾਂ ਦੇ ਵਾਂਗੂ ਹੁਣ ਉਹ ਵੀ ਫਕੀਰ ਦੇ ਲੜ ਲੱਗ ਚੁੱਕਾ ਸੀ। ਇੱਦਾਂ ਦਾ ਇੱਕ ਅੰਦਾਜ਼ ਸੀ ਫਕੀਰ ਦਾ, ਇੱਕ ਅੰਦਾਜ਼ ਸੀ ਰਜਾਈ ਦਾ, ਜਿਹੜਾ ਇੱਕ ਚੋਰ ਦੇ ਵਿੱਚੋਂ ਵੀ ਚੰਗਾ ਇਨਸਾਨ ਵੇਖਦਾ, ਜਿਹੜਾ ਇੱਕ ਚੋਰ ਦੇ ਵਿੱਚੋਂ ਵੀ ਚੰਗਿਆਈ ਵੇਖਦਾ, ਜਿਹੜਾ ਦਾਰਾ ਏ ਚੋਰ ਨੂੰ ਵੀ ਕਹਿੰਦਾ ਹੈ ਮੇਰੀ ਭਲਾਈ ਕਰਨ ਆਇਆ ਹੈ, ਇਹ ਆ ਨਜ਼ਰੀਆ। ਅਤੇ ਗੱਲ ਹੈ ਸਾਰੀ ਨਜ਼ਰੀਏ ਦੀ, ਜਦੋਂ ਆਪਾਂ ਆਪਣਾ ਨਜ਼ਰੀਆ ਚੇਂਜ ਕਰ ਲਈਏ, ਆਪਣੇ ਆਪ ਨੂੰ ਆਪਾਂ ਬਦਲ ਲਈਏ, ਤਾਂ ਫਿਰ ਸਾਰੀ ਦੁਨੀਆ ਬਦਲ ਜਾਂਦੀ ਹੈ। ਜਿੱਦਾਂ ਤੁਸੀਂ ਵੇਖਣਾ ਚਾਹੁੰਦੇ ਹੋ ਇਸ ਦੁਨੀਆ ਨੂੰ ਉੱਦਾਂ ਵੇਖਣਾ ਸ਼ੁਰੂ ਕਰ ਦਿਓ, ਤੁਹਾਨੂੰ ਕੋਈ ਵੀ ਮਾੜਾ ਨਹੀਂ ਲੱਭਦਾ, ਮਾੜੇ ਵੀ ਤੁਹਾਨੂੰ ਚੰਗੇ ਚੰਗੇ ਲੱਗਣ ਲੱਗ ਪੈਂਦੇ। ਅਤੇ ਜੇ ਕਿਤੇ ਆਪਣੇ ਆਪ ਦੇ ਵਿੱਚ ਮਾੜਾ ਹੋਵੇ ਬੰਦਾ, ਆਪਣੀ ਸੋਚ ਮਾੜੀ ਹੋਵੇ, ਚੰਗੇ ਭਲੇ ਉਹ ਫਕੀਰਾਂ ਦੇ ਵਿੱਚ, ਸਾਧਾਂ ਦੇ ਵਿੱਚ, ਸੂਫੀ ਸੰਤਾਂ ਦੇ ਵਿੱਚ ਵੀ ਨੁਕਸ ਕੱਢਣ ਲੱਗ ਪੈਂਦਾ, ਉਹਨੂੰ ਉਹ ਵੀ ਚੋਰ ਲੱਗਦੇ ਨੇ। ਕਹਿੰਦੇ ਨੇ ਜਦੋਂ ਆਪਾਂ ਕਿਸੇ ਬਾਰੇ ਕੋਈ ਟਿੱਪਣੀ ਕਰਦੇ ਹਾਂ, ਕਿਸੇ ਬਾਰੇ ਕੋਈ ਗੱਲ ਕਰਦੇ ਹਾਂ, ਕਿਸੇ ਬਾਰੇ ਕੋਈ ਵਿਚਾਰ ਦਿੰਦੇ ਹਾਂ, ਅਤੇ ਅਸੀਂ ਸ਼ੀਸ਼ੇ ਦੇ ਮੂਹਰੇ ਖੜ੍ਹੇ ਹੁੰਦੇ ਹਾਂ, ਜਿੱਦਾਂ ਸ਼ੀਸ਼ਾ ਸਾਨੂੰ ਸਾਡਾ ਅਕਸ ਵਿਖਾਉਂਦਾ, ਇਸੇ ਤਰ੍ਹਾਂ ਦੇ ਨਾਲ ਆਪਾਂ ਜਦੋਂ ਕਿਸੇ ਦੂਸਰੇ ਵਿਅਕਤੀ ਬਾਰੇ ਟੀਕਾ ਟਿੱਪਣੀ ਕਰਦੇ ਹਾਂ, ਉਹਦੀ ਬੁਰਾਈ ਕਰਦੇ ਹਾਂ, ਅਤੇ ਆਪਾਂ ਆਪਣੇ ਆਪ ਦੀ ਗੱਲ ਕਰ ਰਹੇ ਹੁੰਦੇ ਹਾਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਠੱਗ ਬੰਦਾ ਦੂਸਰੇ ਦੀ ਠੱਗੀ ਬੜੀ ਛੇਤੀ ਪਛਾਣ ਲੈਂਦਾ, ਇੱਕ ਠੱਗ ਦੂਸਰੇ ਠੱਗ ਦੀ ਅੱਖ ਬੜੀ ਛੇਤੀ ਪਛਾਣ ਲੈਂਦਾ। ਉਸੇ ਤਰ੍ਹਾਂ ਜਿੱਦਾਂ ਇੱਕ ਸ਼ਰਾਬੀ ਦੂਸਰੇ ਸ਼ਰਾਬੀ ਦੀ ਰਮਜ ਝੱਟ ਸਮਝ ਜਾਂਦਾ। ਆਪਾਂ ਜੋ ਹੁੰਦੇ ਹਾਂ ਉਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜਿੱਥੇ ਜਾਂਦੇ ਹਾਂ ਆਪਣਾ ਉੱਦਾਂ ਦਾ ਰੰਗ ਆਪਾਂ ਖਿਲਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਚੀਜ਼ਾਂ ਹੌਲੀ ਹੌਲੀ ਸਾਡੇ ਸੁਭਾਅ ਦੇ ਵਿੱਚ ਇੱਥੋਂ ਤੱਕ ਗ੍ਰਸ ਚੁੱਕੀਆਂ ਹੁੰਦੀਆਂ ਨੇ ਕਿ ਇਸ ਚੀਜ਼ ਦੀ ਕਮਾਂਡ ਤੁਹਾਨੂੰ ਆਪਣੇ ਆਪ ਨੂੰ ਦੇਣੀ ਨਹੀਂ ਪੈਂਦੀ, ਉਹ ਆਟੋਮੈਟਿਕ ਹੋ ਜਾਂਦੀ ਹੈ। ਜਦੋਂ ਵਾਰ ਵਾਰ ਆਪਾਂ ਕੋਈ ਚੀਜ਼ ਰਿਪੀਟ ਕਰਦੇ ਹਾਂ ਤਾਂ ਫਿਰ ਉਹ ਸਹਿ ਸੁਭਾਅ ਸਾਡੇ ਮੂੰਹ ਦੇ ਵਿੱਚੋਂ ਸਾਡੀ ਜ਼ਬਾਨ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਨਿਕਲਦੀ ਹੈ ਕਿ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ। ਜਿੱਦਾਂ ਇੱਕ ਸ਼ਰਾਬੀ ਨੂੰ ਇੱਕ ਨਵੇਂ ਸ਼ਹਿਰ ਦੇ ਵਿੱਚ ਇੱਕ ਓਪਰੀ ਥਾਂ 'ਤੇ ਛੱਡ ਦਿੱਤਾ ਜਾਵੇ ਤਾਂ ਜਿੰਨਾ ਮਰਜ਼ੀ ਕਹਿ ਲਓ ਇੱਥੋਂ ਸ਼ਰਾਬ ਨਹੀਂ ਮਿਲਦੀ, ਉਹ ਤੁਹਾਨੂੰ ਬਹੁਤ ਜਲਦ ਉੱਥੋਂ ਦੇ ਸਾਰੇ ਸ਼ਰਾਬ ਅੱਡੇ ਲੱਭ ਕੇ ਦੱਸ ਦੂ ਅਤੇ ਥੋੜ੍ਹੇ ਦਿਨਾਂ ਦੇ ਵਿੱਚ ਉਸ ਸ਼ਹਿਰ ਦੇ ਉਸ ਪਿੰਡ ਦੇ ਸਾਰੇ ਸ਼ਰਾਬੀਆਂ ਦੇ ਨਾਲ ਉਹਦੀ ਯਾਰੀ ਵੀ ਪਤਾ ਪੈ, ਉਹਨਾਂ ਲੋਕਾਂ ਦੇ ਨਾਲ ਹੀ ਜਾ ਕੇ ਯਾਰੀਆਂ ਲਾਓ ਜਿੱਦਾਂ ਦਾ ਉਹਦਾ ਆਪਣਾ ਸੁਭਾਅ ਹੈ। ਇਸ ਕਰਕੇ ਜਦੋਂ ਆਪਾਂ ਕਿਸੇ ਦੀ ਭੰਡਣੀ ਕਰਦੇ ਹਾਂ, ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਹਾਂ, ਜਦੋਂ ਆਪਾਂ ਕਿਸੇ ਦੀ ਚੁਗਲੀ ਕਰਦੇ ਹਾਂ, ਇੱਕ ਵਾਰੀ ਜ਼ਰੂਰ ਯਾਦ ਕਰ ਲਿਓ ਕਿ ਆਪਾਂ ਸ਼ੀਸ਼ੇ ਅੱਗੇ ਖੜ੍ਹੇ ਹਾਂ, ਕਿਉਂਕਿ ਉਸ ਵਿਅਕਤੀ ਦੇ ਵਿੱਚੋਂ ਤੁਸੀਂ ਉਹੀ ਲੱਭਿਆ ਜੋ ਤੁਹਾਡੇ ਅੰਦਰ ਹੈ। ਜਿਹੜੇ ਲੋਕ ਕਿਸੇ ਦੀ ਚੰਗਿਆਈ ਕਰਦੇ ਨੇ ਉਹ ਖੁਦ ਚੰਗੇ ਨੇ। ਹੁਣ ਤੈਅ ਆਪਾਂ ਕਰਨਾ ਆਪਾਂ ਚੰਗੇ ਬਣਨਾ ਕਿ ਬੁਰੇ ਬਣਨਾ, ਜਾਂ ਫਿਰ ਜਿੱਦਾਂ ਦੇ ਵਿਚਾਰ ਤੁਸੀਂ ਕਿਸੇ ਬਾਰੇ ਦਿੰਦੇ ਹੋ ਮੰਨ ਲਓ ਕਿ ਤੁਸੀਂ ਵੀ ਉੱਦਾਂ ਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਬੇਨਤੀ ਇਹ ਹੋਈ ਕਿ ਕੋਸ਼ਿਸ਼ ਕਰੀਏ ਆਪਾਂ ਨਿੰਦਿਆ ਚੁਗਲੀ ਤੋਂ ਦੂਰ ਰਹੀਏ, ਜੇ ਕਿਸੇ ਬਾਰੇ ਕੁਛ ਬੋਲਣਾ ਤਾਂ ਚੰਗਾ ਹੀ ਬੋਲੀਏ, ਕੋਸ਼ਿਸ਼ ਕਰੀਏ ਉਹਦੇ ਸੁਭਾਅ 'ਚੋਂ ਕੁਛ ਚੰਗਾ ਲੱਭ ਕੇ ਉਹ ਬੋਲੀਏ। ਹੌਲੀ ਹੌਲੀ ਸਾਡੀ ਆਪਣੀ ਸ਼ਖਸੀਅਤ ਵੀ ਨਿਖਰ ਆਊਗੀ। ਜੇ ਕਿਸੇ ਦੀ ਕੋਈ ਗੱਲ ਸੁਣ ਕੇ ਤੁਹਾਡੇ ਮਨ ਦੇ ਵਿੱਚ ਈਰਖਾ ਆਉਂਦੀ ਹੈ ਇਹਦਾ ਮਤਲਬ ਕਿ ਤੁਸੀਂ ਖੁਦ ਈਰਖਾ ਲਓ। ਤੁਹਾਨੂੰ ਕਿਸੇ ਦੀ ਸਿਫਤ ਸੁਣਨੀ ਜੇਕਰ ਚੰਗੀ ਨਹੀਂ ਲੱਗਦੀ ਇਹਦਾ ਮਤਲਬ ਕਿ ਤੁਹਾਡੇ ਵਿੱਚ ਘਮੰਡ ਇੰਨਾ ਕੁ ਜ਼ਿਆਦਾ ਭਰ ਚੁੱਕਾ ਕਿ ਹੁਣ ਉਹਨੂੰ ਧੋਣ ਦੀ ਲੋੜ ਹੈ। ਸੋ ਅੱਜ ਤੋਂ ਬਾਅਦ ਜਦੋਂ ਕੋਈ ਕਿਸੇ ਦੀ ਸਿਫਤ ਕਰੇ ਤਾਂ ਮੰਨ ਲਓ ਕਿ ਉਹ ਸਿਫਤ ਤੁਸੀਂ ਵੀ ਕਰਨੀ ਆ, ਨਾ ਕਿ ਉਸ ਸਿਫਤ ਨੂੰ ਸੁਣ ਕੇ ਉਸ ਬੰਦੇ ਦੀ ਸ਼ਖਸੀਅਤ ਦਾ ਦੂਸਰਾ ਪੱਖ ਦੱਸਣ ਦੀ ਕੋਸ਼ਿਸ਼ ਕਰਨੀ ਆ। ਬਿਲਕੁਲ ਰਜਾਈ ਵਾਂਗੂ ਜਦੋਂ ਉਹਨੇ ਚੋਰ ਦੇ ਵਿੱਚੋਂ ਵੀ ਚੰਗਾ ਲੱਭ ਰਿਹਾ, ਇਹ ਕਹਾਣੀ ਸਾਨੂੰ ਭੇਜੀ ਸੀ ਸੰਤੋਖ ਸਿੰਘ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਓਸ਼ੋ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਤੁਹਾਡੇ ਨਾਲ ਅੱਜ ਸਾਂਝ ਪਾਈ ਹੈ। ਤੁਹਾਡੇ ਕੋਲ ਵੀ ਹੋਵੇ ਕੋਈ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਂਝ ਪਾਉਣ ਦੇ ਲਈ ਸਾਡੇ ਫੇਸਬੁੱਕ ਪੇਜ ਦੇ ਉੱਤੇ, ਸਾਡੇ ਵਟਸਐਪ 044-717-1674 ਦੇ ਉੱਤੇ, ਜਾਂ ਫਿਰ ਈਮੇਲ info@haanji.com.au ਦੇ ਉੱਤੇ ਵੀ ਭੇਜ ਸਕਦੇ ਹੋ। ਧੰਨਵਾਦ।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ। रिवर स्टंच
4: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
6: आहो जी आहो
4: अक्षरा ज्वेलर अपनी दूजी लोकेशन 56 गारफील्ड रोड ईस्ट रिवर स्टंच विच वी तुहाडी सेवा विच
7: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ
8: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
7: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ

ਰੇਡੀਓ ਹਾਂਜੀ 1674 ਏਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੁਲਾਈ ਮਹੀਨੇ ਦੀ 7 ਤਾਰੀਖ ਔਰ ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਸ਼ਾਮ ਦੇ ਇਸ ਖਬਰੀ ਬੁਲੇਟਿਨ, ਜਿਸਦਾ ਨਾਂ ਨਿਊਜ਼ ਰੂਮ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਦੁਨੀਆ ਭਰ ਦੇ ਵਿੱਚ ਜੰਗਾਂ ਦਾ ਮਾਹੌਲ, ਪਰ ਇਹ ਖਬਰ ਜੰਗ ਦੇ ਨਾਲ ਨਹੀਂ ਜੁੜੀ ਹੋਈ, ਇਹ ਖਬਰ ਨੌਕਰੀ ਦੇ ਨਾਲ ਜੁੜੀ ਹੋਈ ਹੈ। ਦਿੱਗਜ ਆਈਟੀ ਖੇਤਰ ਦੀ ਕੰਪਨੀ ਮਾਈਕਰੋਸਾਫਟ ਨੇ 4800 ਨੌਕਰੀਆਂ ਖਤਮ ਕਰਨ ਦਾ ਐਲਾਨ ਕੀਤਾ ਹੈ। ਇਹ ਉਹਨਾਂ ਕੁੱਲ ਕਰਮਚਾਰੀਆਂ ਦੀ ਕਰੀਬ 2.1% ਗਿਣਤੀ ਦਾ ਹਿੱਸਾ ਹੈ, ਜਿਸ ਨੂੰ ਕਿਹਾ ਜਾ ਰਿਹਾ ਹੈ ਕਿ ਮਾਈਕਰੋਸਾਫਟ ਦੀ ਸਭ ਤੋਂ ਵੱਡੀ ਛਾਂਟੀ ਹੁਣ ਕੀਤੀ ਜਾ ਰਹੀ ਹੈ। ਔਰ ਸਭ ਤੋਂ ਵੱਧ ਮਾਰ ਕਿਸ 'ਤੇ ਪਏਗੀ? ਐਕਸ ਬਾਕਸ ਦੇ ਉੱਤੇ। ਮਾਈਕਰੋਸਾਫਟ ਦੇ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਐਮੀ ਕੋਲਮੈਨ ਨੇ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਸੁਨੇਹੇ 'ਚ ਕਿਹਾ ਕਿ ਤੇਜ਼ੀ ਦੇ ਨਾਲ ਬਦਲ ਰਹੀ ਆਈਟੀ ਇੰਡਸਟਰੀ ਦੇ ਵਿੱਚ ਕੰਪਨੀ ਨੂੰ ਉਹਨਾਂ ਏਰੀਆਜ਼ ਦੇ ਉੱਤੇ ਫੋਕਸ ਕਰਨਾ ਹੋਏਗਾ ਜਿੱਥੇ ਉਹ ਗ੍ਰਾਹਕਾਂ ਨੂੰ ਜ਼ਿਆਦਾ ਫਾਇਦਾ ਦਿਲਾ ਸਕਣ। ਇਸ ਦੇ ਲਈ ਰੀਸਟ੍ਰਕਚਰਿੰਗ ਦੇ ਤਹਿਤ ਐਕਸਬਾਕਸ ਦੇ ਵਿੱਚ ਤੁਰੰਤ ਪ੍ਰਭਾਵ ਦੇ ਨਾਲ 1600 ਨੌਕਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ। ਹਾਲ ਹੀ ਦੇ ਵਿੱਚ ਐਕਸਬਾਕਸ ਦੀ CEO ਭਾਰਤੀ ਮੂਲ ਦੀ ਆਸ਼ਾ ਸ਼ਰਮਾ ਬਣੀ ਸੀ। ਉਹਨਾਂ ਨੇ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਸੁਨੇਹੇ 'ਚ ਕਿਹਾ ਕਿ ਐਕਸਬਾਕਸ ਇਤਿਹਾਸ ਦੇ ਸਭ ਤੋਂ ਵੱਡੇ ਰੀਸਟ੍ਰਕਚਰਿੰਗ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਅਗਲੇ ਇੱਕ ਸਾਲ ਦੇ ਵਿੱਚ 1600 ਨੌਕਰੀਆਂ ਖਤਮ ਹੋ ਜਾਣਗੀਆਂ, ਇੱਕ ਇੱਕ ਕਰਕੇ ਉੱਪਰਲੇ ਲੈਵਲ ਤੋਂ ਸ਼ੁਰੂ ਹੋਣਗੀਆਂ। ਇਸ ਤੋਂ ਇਲਾਵਾ ਐਕਸਬਾਕਸ ਦੇ 4 ਡਿਵੈਲਪਮੈਂਟ ਗੇਮ ਸਟੂਡੀਓ, ਕੰਪਲਸ਼ਨ ਗੇਮਸ, ਡਬਲ ਫਾਈਨ ਪ੍ਰੋਡਕਸ਼ਨ, ਨਿੰਜਾ ਥਿਊਰੀ ਅਤੇ ਅਨਡੈਡਿਡ ਲੈਬਸ ਨੂੰ ਵੀ ਕੰਪਨੀ ਦੀ ਰੀਸਟ੍ਰਕਚਰਿੰਗ ਦੇ ਤਹਿਤ ਅਲੱਗ ਅਲੱਗ ਕਰ ਦਿੱਤਾ ਜਾਏਗਾ। ਆਸ਼ਾ ਸ਼ਰਮਾ ਨੇ ਇਹ ਵੀ ਕਿਹਾ ਕਿ ਇਸ ਬਦਲਾਅ ਦੇ ਤਹਿਤ ਐਕਸਬਾਕਸ ਦੇ ਛੋਟੇ ਹੋਣ ਦੇ ਲਈ ਨਹੀਂ ਬਲਕਿ ਉਸ ਦੇ ਭਵਿੱਖ ਨੂੰ ਵੱਡਾ ਕਰਨ ਦੇ ਲਈ ਕੀਤਾ ਜਾ ਰਿਹਾ। ਇਤਿਹਾਸ ਦੇ ਵਿੱਚ ਐਸੀਆਂ ਕਈ ਉਦਾਹਰਣਾਂ ਨੇ ਜਿੱਥੇ ਕੰਪਨੀਆਂ ਨੇ ਮੰਨ ਲਿਆ ਕਿ ਲੰਮੇ ਸਮੇਂ ਤੱਕ ਉਹਨਾਂ ਦੇ ਲਈ ਬਣੇ ਰਹਿਣਾ ਭਵਿੱਖ ਦੀ ਗਰੰਟੀ ਨਹੀਂ ਹੈ, ਪਰ ਅਜਿਹੇ ਦੇ ਵਿੱਚ ਐਕਸਬਾਕਸ ਦੇ ਲਈ ਇਹੀ ਇੱਕ ਰਸਤਾ ਨਜ਼ਰ ਆ ਰਿਹਾ। ਆਸ਼ ਸ਼ਰਮਾ ਦੇ ਮੁਤਾਬਕ ਐਕਸਬਾਕਸ ਦਾ ਮੁਨਾਫਾ ਮਾਰਜਿਨ ਇਸ ਦੇ ਮੁਕਾਬਲੇਬਾਜ਼ਾਂ ਦੇ ਨਾਲੋਂ 10 ਗੁਣਾ ਘੱਟ ਹੈ। ਚਿੰਤਾਜਨਕ ਤੌਰ ਦੇ ਉੱਤੇ ਕੰਪਨੀ ਨੂੰ ਨਿਵੇਸ਼ ਕੀਤੇ ਗਏ ਹਰ ਡਾਲਰ ਦੇ ਲਈ 64 ਸੈਂਟ ਦਾ ਨੁਕਸਾਨ ਹੋ ਰਿਹਾ। ਇਹ ਛਾਂਟੀਆਂ ਇਸ ਕਰਕੇ ਵੀ ਕੀਤੀਆਂ ਜਾ ਰਹੀਆਂ ਕਿਉਂਕਿ AI ਦੇ ਵਿੱਚ ਨਿਵੇਸ਼ ਵਧਾਉਣ ਦੇ ਲਈ ਮਾਈਕਰੋਸਾਫਟ ਨੂੰ ਵਧੇਰੇ ਪੈਸੇ ਦੀ ਲੋੜ ਹੈ ਅਤੇ ਇਹ ਕੋਸਟ ਕਟਿੰਗ ਜਿਹੜੀ ਹੈ ਕਰਕੇ ਹੀ ਉਹ ਬਚਤ ਕਰ ਸਕਣਗੇ। ਪ੍ਰਬੰਧਨ ਦੇ ਵਿੱਚ ਕਟੌਤੀਆਂ ਕੀਤੀਆਂ ਜਾਣਗੀਆਂ, ਸਟੂਡੀਓਜ਼ ਦੇ ਵਿੱਚ ਬਦਲਾਅ ਕੀਤਾ ਜਾਏਗਾ, ਲਾਗਤ ਘੱਟ ਕੀਤੀ ਜਾਏਗੀ ਯਾਨੀ ਵਿਕਰੇਤਾ ਖਰਚ 'ਚ 50% ਦੀ ਕਟੌਤੀ ਕੀਤੀ ਜਾਏਗੀ ਔਰ ਫਿਰ ਉਸ ਤੋਂ ਬਾਅਦ ਚੱਲ ਕੇ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਖੈਰ, ਖਬਰਾਂ ਦੀ ਸਾਂਝ ਅਗਲੀ ਭਾਰਤ ਦੇ ਗੁਆਂਢ ਦੇ ਵਿੱਚੋਂ ਬਾਂਗਲਾਦੇਸ਼ ਦੇ ਵਿੱਚ, ਜਿੱਥੇ ਵਿਰੋਧੀ ਨੈਸ਼ਨਲ ਸਿਟੀਜ਼ਨ ਪਾਰਟੀ ਯਾਨੀ NCP ਵੱਲੋਂ ਆਯੋਜਿਤ ਇੱਕ ਰੈਲੀ ਦੇ ਦਰਮਿਆਨ ਜ਼ਬਰਦਸਤ ਬੰਬ ਧਮਾਕਾ ਹੋਇਆ। ਧਮਾਕਾ ਸੋਮਵਾਰ ਸ਼ਾਮ ਢਾਕਾ ਦੇ ਨੇੜੇ ਸਾਵਰ ਇਲਾਕੇ ਦੇ ਵਿੱਚ ਹੋਇਆ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਧਮਾਕੇ ਦੇ ਵਿੱਚ 4 ਲੋਕ ਜ਼ਖਮੀ ਹੋਏ ਨੇ। ਰੈਲੀ ਸਾਬਕਾ ਪ੍ਰਧਾਨ ਮੰਤਰੀ ਅਤੇ ਬਾਂਗਲਾਦੇਸ਼ ਦੇ ਵਿੱਚੋਂ ਫਰਾਰ ਹੋ ਕੇ ਭਾਰਤ ਦੇ ਵਿੱਚ ਪਨਾਹ ਲੈ ਰਹੀ ਸ਼ੇਖ ਹਸੀਨਾ ਦੇ ਵਿਰੁੱਧ 2024 ਦੇ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੀ ਦੂਜੀ ਵਰ੍ਹੇਗੰਢ ਮਿਲਾਉਣ ਦੇ ਲਈ ਬਣਾਈ ਗਈ ਸੀਗੀ ਔਰ ਪਾਰਟੀ ਦੇ ਨੇਤਾ ਨਾਹਿਦ ਇਸਲਾਮ ਨੇ ਸਰਕਾਰ ਅਤੇ ਪ੍ਰਦਰਸ਼ਨ ਦੇ ਉੱਤੇ ਰੈਲੀ ਦੇ ਵਿੱਚ ਧਮਾਕੇ ਕਰਨ ਦੀ ਸਾਜ਼ਿਸ਼ ਕਰਨ ਦਾ ਦੋਸ਼ ਮੜਿਆ। ਦੱਸ ਦਈਏ ਕਿ ਸਾਵਰ ਦੇ ਵਿੱਚ ਇਸ ਧਮਾਕੇ ਤੋਂ ਬਾਅਦ ਫਿਲਹਾਲ ਪੜਤਾਲ ਕੀਤੀ ਜਾ ਰਹੀ ਹੈ। ਬਾਂਗਲਾਦੇਸ਼ੀ ਮੀਡੀਆ ਦੇ ਮੁਤਾਬਕ NCP ਦੀ ਪਾਰਟੀ ਦੇ ਵਿੱਚ ਜਿਹੜਾ ਬੰਬ ਧਮਾਕਾ ਹੋਇਆ ਉਸ ਦੇ ਬਾਰੇ ਸਥਾਨਕ ਪੁਲਿਸ ਅਧਿਕਾਰੀਆਂ ਦੇ ਕੋਲ ਮੁੱਢਲੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਸੀ। ਦੱਸ ਦਈਏ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਥੇ ਰੈਲੀ ਕੀਤੀ ਜਾਣੀ ਸੀ। ਧਮਾਕੇ ਤੋਂ ਬਾਅਦ ਨਾਹਿਦ ਇਸਲਾਮ ਜਿਹੜੇ ਕਿ NCP ਦੇ ਕੋਆਰਡੀਨੇਟਰ ਨੇ, ਉਹਨਾਂ ਦੀ ਅਗਵਾਈ ਦੇ ਵਿੱਚ NCP ਨੇਤਾਵਾਂ ਨੇ ਸਾਵਰ ਮਾਡਲ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਵੀ ਦੇ ਦਿੱਤਾ। ਕਿਹਾ ਗਿਆ ਕਿ ਇਸ ਰੈਲੀ ਦੇ ਦਰਮਿਆਨ 4 ਲੋਕ ਜ਼ਖਮੀ ਵੀ ਹੋਏ ਨੇ ਔਰ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ, ਸਰਕਾਰ ਦੇ ਗ੍ਰਹਿ ਮੰਤਰੀ ਸਲਾਹਉਦੀਨ ਅਹਿਮਦ ਅਤੇ ਕਾਨੂੰਨ ਵਿਵਸਥਾ ਦੇ ਨਾਲ ਜੁੜੇ ਹੋਏ ਮੰਤਰੀਆਂ ਦੇ ਉੱਤੇ ਇਲਜ਼ਾਮ ਮੜਦਿਆਂ ਹੋਇਆਂ ਇਸ ਧਰਨੇ ਨੂੰ ਰਾਤ ਭਰ ਜਾਰੀ ਰੱਖਿਆ ਗਿਆ। NCP ਦਾ ਜੁਲਾਈ ਮਾਰਚ ਸੋਮਵਾਰ ਦੇ ਦਿਨ ਸ਼ੁਰੂ ਹੋਇਆ ਸੀ। ਇਹ ਪਾਰਟੀ ਦੇ ਦੁਆਰਾ ਜੁਲਾਈ ਦੇ ਵਿਸ਼ਾਲ ਜਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮਨਾਉਣ ਦੇ ਲਈ ਆਯੋਜਿਤ ਕੀਤੇ 1 ਮਹੀਨੇ ਦੇ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਦੱਸ ਦਈਏ ਕਿ ਜੁਲਾਈ ਪ੍ਰੋਗਰਾਮ ਦੇ ਤਹਿਤ ਹੀ ਬਾਂਗਲਾਦੇਸ਼ ਦੇ ਵਿੱਚ ਹਿੰਸਾ ਦੀਆਂ ਵਾਰਦਾਤਾਂ ਵਾਪਰੀਆਂ ਸੀ ਅਤੇ ਐਸੇ ਜੁਲਾਈ ਮਹੀਨੇ ਦੇ ਦਰਮਿਆਨ 2 ਸਾਲ ਪਹਿਲਾਂ
ਬੰਗਲਾਦੇਸ਼ ਦੇ ਵਿੱਚ ਸਰਕਾਰ ਪਲਟ ਗਈ ਸੀ। ਬੰਗਲਾਦੇਸ਼ ਦੇ ਵਿੱਚ NCP ਦੀ ਜਿਹੜੀ ਸ਼ੇਖ ਹਸੀਨਾ ਨੇ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਉੱਥੋਂ ਉਹਨਾਂ ਦੇ ਨੇਤਾਵਾਂ ਨੂੰ ਭੱਜਣਾ ਪਿਆ ਸੀ। NCP ਦੇ ਨੇਤਾਵਾਂ ਨੇ ਜਾਨ ਬਚਾ ਕੇ ਅਲੱਗ ਅਲੱਗ ਥਾਵਾਂ 'ਤੇ ਪਨਾਹ ਲਈ ਸੀ ਔਰ ਸ਼ੇਖ ਹਸੀਨਾ ਤਾਂ ਭਾਰਤ ਦੇ ਵਿੱਚ ਪਨਾਹ ਲੈ ਕੇ ਰਹਿਣ ਲੱਗ ਪਏ ਸਨ। ਬੈਂਗਲੁਰੂ ਸਥਿਤ ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ਇਸਰੋ ਦੇ ਮੁੱਖ ਦਫ਼ਤਰ ਨੂੰ ਇੱਕ ਈਮੇਲ ਦੇ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਅਧਿਕਾਰੀਆਂ ਨੇ ਵੱਡੇ ਪੱਧਰ ਦੇ ਉੱਤੇ ਤਲਾਸ਼ੀ ਮੁਹਿੰਮ ਚਲਾਈ ਹੈ। ਹਾਲਾਂਕਿ ਕੋਈ ਸ਼ੱਕੀ ਵਸਤੂ ਨਹੀਂ ਮਿਲ ਸਕੀ, ਇਹ ਇਲਜ਼ਾਮ ਫਰਜ਼ੀ ਹੀ ਸਾਬਤ ਹੋਏ, ਪਰ ਇਸ ਕਿਸਮ ਦੀਆਂ ਈਮੇਲਸ, ਇਸ ਕਿਸਮ ਦੀਆਂ ਧਮਕੀਆਂ ਪਹਿਲਾਂ ਵੀ ਭਾਰਤ ਦੇ ਅਲੱਗ ਅਲੱਗ ਅਦਾਰਿਆਂ ਨੂੰ ਮਿਲਦੀਆਂ ਰਹੀਆਂ ਨੇ। ਬੰਬ ਦੀ ਧਮਕੀ ਮਿਲਦੇ ਸਾਰ ਹੀ ਪੁਲਿਸ ਕਰਮਚਾਰੀ, ਡੌਗ ਸਕੁਐਡ, ਬੰਬ ਡਿਸਟ੍ਰੈਕਸ਼ਨ ਅਤੇ ਡਿਸਪੋਜ਼ਲ ਸਕੁਐਡ ਦੇ ਅਧਿਕਾਰੀ ਨਿਊ ਬਾਇਲ ਰੋਡ ਦੇ ਉੱਤੇ ਸਥਿਤ ਇਸਰੋ ਦੇ ਹੈੱਡਕੁਆਟਰ ਪਹੁੰਚ ਗਏ, ਜਿਸ ਤੋਂ ਬਾਅਦ ਇਸ ਦੀ ਤਲਾਸ਼ੀ ਲਿੱਤੀ ਜਾਣੀ ਸ਼ੁਰੂ ਹੋਈ। ਸਾਰੇ ਕਰਮਚਾਰੀਆਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਗਿਆ ਸੀ। ਦੱਸ ਦਈਏ ਕਿ 2 ਜੁਲਾਈ ਨੂੰ ਇਹ ਈਮੇਲ ਭੇਜੀ ਗਈ ਸੀ, ਜਿਸ ਤੋਂ ਬਾਅਦ ਇਸ ਇੱਕ ਤਾਰੀਖ ਅਤੇ ਸਮਾਂ ਦੱਸ ਕੇ ਇਸ ਦਫ਼ਤਰ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਤੋਂ ਬਾਅਦ ਇਸ ਦੇ ਬਾਰੇ ਪੜਤਾਲ ਕੀਤੀ ਗਈ। ਉੱਥੇ ਅਗਲੀਆਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਇਹ ਖ਼ਬਰ ਹਰਿਦੁਆਰ ਦੇ ਨਾਲ ਜੁੜੀ। ਉੱਤਰਾਖੰਡ ਦੇ ਹਰਿਦੁਆਰ ਸਥਿਤ ਪ੍ਰਸਿੱਧ ਮਨਸਾ ਦੇਵੀ ਮੰਦਰ ਦੇ ਵਿੱਚ ਚੜਾਵਾ ਪ੍ਰਣਾਲੀ ਦੇ ਵਿੱਚ ਪੂਰੀ ਪਾਰਦਰਸ਼ਤਾ ਦੇ ਨਾਲ ਇਸ ਨੂੰ ਲਾਗੂ ਕਰਨ ਦੇ ਲਈ ਮੰਦਰ ਟਰੱਸਟ ਨੇ ਇੱਕ ਵੱਡਾ ਫੈਸਲਾ ਲਿਆ। ਜਿਵੇਂ ਅਯੋਧਿਆ ਦੇ ਰਾਮ ਮੰਦਰ ਦੇ ਉੱਤੇ ਜਾਂ ਰਾਮ ਮੰਦਰ ਦੇ ਪੰਡਤਾਂ ਅਤੇ ਇੱਥੋਂ ਦੇ ਢਾਂਚੇ ਦੇ ਉੱਤੇ ਇਸ ਟਰੱਸਟ ਦੇ ਉੱਤੇ ਸਵਾਲ ਉੱਠ ਰਹੇ ਨੇ, ਉਸ ਤੋਂ ਬਾਅਦ ਹੁਣ ਮੰਦਰ ਦੇ ਵਿੱਚ ਹਰਿਦੁਆਰ ਦੇ ਅੰਦਰ ਡਿਊਟੀ ਦੇ ਉੱਤੇ ਤੈਨਾਤ ਸਾਰੇ ਪੁਜਾਰੀਆਂ ਨੂੰ ਬਗੈਰ ਜੇਬਾਂ ਵਾਲੇ ਕੁੜਤੇ ਪਹਿਨਣ ਦੇ ਲਈ ਹੁਕਮ ਦੇ ਦਿੱਤਾ ਗਿਆ, ਤਾਂ ਕਿ ਯਕੀਨੀ ਬਣ ਸਕੇ ਕਿ ਕੋਈ ਵੀ ਪੁਜਾਰੀ ਚੜਾਵਾ ਜੇਬਾਂ 'ਚ ਨਹੀਂ ਪਾਏਗਾ। ਅਤੇ ਫਿਰ ਇਸ ਤਰੀਕੇ ਦੇ ਨਾਲ ਉਹ ਕਿਸੇ ਵੀ ਮੰਦਰ ਦੇ ਗੁਪਤ ਕਮਰੇ 'ਚ, ਟੋਇਲਟਸ ਦੇ ਵਿੱਚ, ਜਿੱਦਾਂ ਖ਼ਬਰਾਂ ਅਯੋਧਿਆ ਦੇ ਹਵਾਲੇ ਦੇ ਨਾਲ ਸਾਹਮਣੇ ਆਈਆਂ ਸੀ, ਉੱਥੇ ਨਹੀਂ ਜਾ ਸਕਣਗੇ। ਮੰਦਰ ਦੇ ਵਿੱਚ ਚੜਾਵਾ, ਸਫਾਈ ਅਤੇ ਪ੍ਰਬੰਧਾਂ ਦੀ ਨਿਗਰਾਨੀ ਦੇ ਲਈ 7 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਇਹ ਕਮੇਟੀ ਤੈਅ ਕਰੇਗੀ ਕਿ ਜਿਸ ਵਕਤ ਸਫਾਈ ਹੋ ਰਹੀ ਹੈ ਉਸ ਵਕਤ ਸਾਰੇ ਲੋਕ ਉੱਥੇ ਮੌਜੂਦ ਰਹਿਣ। ਇਹ ਨਵੀਂ ਪ੍ਰਣਾਲੀ ਦਾ ਐਲਾਨ ਸੋਮਵਾਰ ਦੇ ਦਿਨ ਤੋਂ ਹੀ ਲਾਗੂ ਕਰ ਦਿੱਤਾ ਗਿਆ। ਇਸ ਪਹਿਲ ਦਾ ਉਦੇਸ਼ ਘੱਟੋ ਘੱਟ ਹਰਿਦੁਆਰ ਦੇ ਇਸ ਮੰਦਰ ਦੇ ਵਿੱਚ ਪਾਰਦਰਸ਼ਤਾ ਨੂੰ ਅਪਣਾਉਣਾ ਹੈ, ਤਾਂ ਕਿ ਸ਼ਰਧਾਲੂਆਂ ਦਾ ਯਕੀਨ ਇਸ ਮੰਦਰ ਦੇ ਵਿੱਚ ਬਣਿਆ ਰਹੇ। ਦੱਸ ਦਈਏ ਕਿ ਅਯੋਧਿਆ ਦੇ ਰਾਮ ਮੰਦਰ ਦੇ ਵਿੱਚ ਇਸ ਵਕਤ ਸ਼ਰਧਾਲੂਆਂ ਦੀ ਇੱਕ ਬੜੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਰਾਮ ਮੰਦਰ ਦੇ ਵਿੱਚ ਜੁੜੇ ਚੜਾਵੇ ਦੇ ਵਿਵਾਦ ਦੇ ਨਾਲ ਜੁੜਿਆ ਬਿਆਨ ਦਿੰਦਿਆਂ ਰਵਿੰਦਰਪੁਰੀ ਮਹਾਰਾਜ, ਜਿਹੜੇ ਹਰਿਦੁਆਰ ਦੇ ਮੰਦਰ ਦੇ ਨਾਲ ਜੁੜੇ, ਉਹਨਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਜਾਂ ਪੁਜਾਰੀ ਦੀਆਂ ਗਲਤੀਆਂ ਦਾ ਦੋਸ਼ ਉਸ ਮੰਦਰ ਦੇ ਉੱਤੇ ਨਹੀਂ ਮੜਿਆ ਜਾਣਾ ਚਾਹੀਦਾ। ਉੱਥੇ ਅੱਜ ਯਾਨੀ ਮੰਗਲਵਾਰ ਦੇ ਦਿਨ ਸਵੇਰ ਤੋਂ ਹੀ ਮੁੰਬਈ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ, ਤੇਜ਼ ਹਵਾਵਾਂ ਚੱਲ ਰਹੀਆਂ ਨੇ, ਬਾਰਿਸ਼ ਜਮਾਂ ਪੈ ਰਹੀ। ਇਸ ਦਰਮਿਆਨ IMD ਨੇ ਸ਼ਹਿਰ ਦੇ ਵਿੱਚ ਤੇਜ਼ ਬਾਰਿਸ਼ ਅਤੇ ਹਵਾਵਾਂ ਚੱਲਣ ਦੀ ਭਵਿੱਖਬਾਣੀ ਦੇ ਤਹਿਤ ਔਰੇਂਜ ਅਲਰਟ ਨੂੰ ਜਾਰੀ ਕਰ ਦਿੱਤਾ ਔਰ ਸਾਵਧਾਨੀ ਦੇ ਤੌਰ ਦੇ ਉੱਤੇ ਮੁੰਬਈ ਦੇ ਸਾਰੇ ਸਰਕਾਰੀ, ਨਿੱਜੀ ਅਤੇ ਨਗਰ ਪਾਲਿਕਾ ਦੇ ਨਾਲ ਜੁੜੇ ਸਕੂਲ ਅਤੇ ਕਾਲਜ ਅੱਜ ਦੇ ਦਿਨ ਬੰਦ ਰੱਖੇ ਗਏ ਨੇ। ਸੋਮਵਾਰ ਦੇ ਦਿਨ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ 'ਚ ਲਗਾਤਾਰ ਭਾਰੀ ਬਾਰਿਸ਼ ਦੇ ਚੱਲਦੇ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਸੀ। ਮੀਂਹ ਕਾਰਨ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਸੀ, ਦਰਖਤ ਉਖੜ ਗਏ ਸੀ, ਕੰਧਾਂ ਦੇ ਉੱਤੇ ਬਿਲਬੋਰਡ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸੀ। ਔਰੇਂਜ ਅਲਰਟ ਦਾ ਮਤਲਬ ਹੈ ਕਿ ਬਹੁਤ ਖਰਾਬ ਮੌਸਮ ਦੀ ਉਮੀਦ ਹੈ ਅਤੇ ਲੋਕਾਂ ਨੂੰ ਤਿਆਰ ਅਤੇ ਸੁਚੇਤ ਰਹਿਣਾ ਚਾਹੀਦਾ ਹੈ। ਇਸ ਦੇ ਚੱਲਦਿਆਂ ਵੱਡੀਆਂ ਰੁਕਾਵਟਾਂ ਆ ਸਕਦੀਆਂ ਨੇ, ਆਵਾਜਾਈ ਦੇ ਵਿੱਚ ਦੇਰੀ ਹੋ ਸਕਦੀ ਹੈ, ਬਿਜਲੀ ਸਪਲਾਈ ਦੇ ਵਿੱਚ ਵਿਘਨ ਪੈ ਸਕਦਾ ਹੈ। ਔਰੇਂਜ ਅਲਰਟ 4 ਰੰਗ ਦੀ ਜਿਹੜੀ ਰੰਗਾਂ ਦੇ ਉੱਤੇ ਆਧਾਰਿਤ ਇੱਕ ਪ੍ਰਣਾਲੀ ਹੈ, ਉਸ ਦੇ ਵਿੱਚ ਤੀਸਰਾ ਸਭ ਤੋਂ ਵੱਡਾ ਅਲਰਟ ਹੁੰਦਾ, ਯੈਲੋ ਅਲਰਟ ਤੋਂ ਉੱਪਰ ਹੈ ਅਤੇ ਰੈੱਡ ਅਲਰਟ ਤੋਂ ਹੇਠਾਂ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁੰਬਈ ਪੁਣੇ ਐਕਸਪ੍ਰੈਸਵੇ ਮਿਸਿੰਗ ਲਿੰਕ ਬਾਈਪਾਸ ਸੈਕਸ਼ਨ ਦੇ ਮੁੰਬਈ ਜਾਣ ਵਾਲੇ ਸੈਕਸ਼ਨ ਦੇ ਉੱਤੇ ਸੋਮਵਾਰ ਦੇ ਦਿਨ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕੱਲ੍ਹ ਦੇ ਦਿਨ ਕਿ ਇਸ ਥਾਂ ਦੇ ਉੱਤੇ ਭਾਰੀ ਮੀਂਹ ਪੈਣ ਦੇ ਚੱਲਦਿਆਂ ਜ਼ਮੀਨ ਧਸਣ ਦੀ ਘਟਨਾ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਜਾਂ ਇਸ ਹਾਈਵੇ ਦੇ ਉੱਤੋਂ ਪੂਰੀ ਤਰ੍ਹਾਂ ਦੇ ਨਾਲ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਉੱਥੇ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਇੱਕ ਸ਼ਹਿਰ ਨੂੰ ਸਟੀਲ ਸਿਟੀ ਕਿਹਾ ਜਾਂਦਾ ਹੈ।
ਜਿਵੇਂ ਪੰਜਾਬ ਦੇ ਵਿੱਚ ਗੋਬਿੰਦਗੜ੍ਹ ਨੂੰ ਸਟੀਲ ਸਿਟੀ ਆਖਿਆ ਜਾਂਦਾ ਉਸੇ ਤਰੀਕੇ ਦੇ ਨਾਲ ਨਿਊ ਸਾਊਥ ਵੇਲਜ਼ ਦਾ ਨਿਊ ਕਾਸਲ ਸਾਲਾਂ ਤੱਕ ਸਟੀਲ ਸਿਟੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਰਿਹਾ ਪਰ ਮਗਰੋਂ ਇੱਥੇ ਸਟੀਲ ਬਣਾਉਣ ਦੇ ਜਿਹੜੇ ਕਈ ਪ੍ਰੋਜੈਕਟ ਸੀ ਉਹ ਬੰਦ ਹੋ ਗਏ ਹੁਣ ਇਤਿਹਾਸਕ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਨਿਊ ਕਾਸਲ ਸ਼ਹਿਰ ਦੇ ਵਿੱਚ ਮੁੜ ਤੋਂ ਸਟੀਲ ਦੇ ਉਤਪਾਦਨ ਦੀ ਗੱਲ ਤੁਰੀ ਹੈ ਔਰ ਇਹ ਤੁਰੀ ਹੈ ਬੀ ਐਚ ਪੀ ਸਟੀਲ ਵਰਕਸ ਦੀ ਪੁਰਾਣੀ ਮਿੱਲ ਵਾਲੀ ਥਾਂ ਦੇ ਉੱਤੇ ਗ੍ਰੀਨ ਸਟੀਲ ਆਸਟ੍ਰੇਲੀਆ ਦੀ ਤਰਫ ਤੋਂ ਐਲਾਨ ਕੀਤਾ ਗਿਆ ਹੈ ਕਿ 70,000 ਸਕੁਏਅਰ ਮੀਟਰ ਦੀ ਇਹ ਸਾਈਟ ਜਿਹੜੀ ਮੇਫੀਲਡ ਨੌਰਥ ਦੇ ਵਿੱਚ ਪੈਂਦੀ ਹੈ ਇੱਥੇ ਨਵੀਂ ਸਟੀਲ ਮਿੱਲ ਸਥਾਪਿਤ ਕੀਤੀ ਜਾਏਗੀ ਇਸੇ ਪੁਰਾਣੀ ਮਿੱਲ ਦੀ ਥਾਂ ਦੇ ਉੱਤੇ ਤਾਂ ਕਿ 6 ਲੱਖ ਟਨ ਦੇ ਆਸ ਪਾਸ ਸਟੀਲ ਜਿਹੜਾ ਫਿਨਿਸ਼ਡ ਸਟੀਲ ਉਹ ਉਤਪਾਦਿਤ ਕੀਤਾ ਜਾ ਸਕੇ ਔਰ ਇਹ ਸਾਰਾ ਕੁਝ ਜਨਵਰੀ 2028 ਤੱਕ ਹੋ ਜਾਏਗਾ ਮੁਕੰਮਲ ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਖਾਤਰ ਉਹ $500 million ਦਾ ਇਨਵੈਸਟ ਕਰਕੇ ਇੱਥੋਂ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਗ੍ਰੀਨ ਸਟੀਲ ਆਸਟ੍ਰੇਲੀਆ ਦੀਆਂ ਘੱਟੋ ਘੱਟ ਸਟੀਲ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕਾਫੀ ਹੱਦ ਤੱਕ ਇੱਕ ਮੋਹਰੀ ਕੰਪਨੀ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਵੇ ਦੱਸ ਦਈਏ ਕਿ ਆਸਟ੍ਰੇਲੀਆ ਦੇ ਨਿਊ ਕਾਸਲ ਸ਼ਹਿਰ ਨੂੰ NSW ਦਾ ਖੇਤਰੀ ਇਲਾਕਾ ਹੈ ਪਾਣੀ ਦੇ ਤਟੀ ਇਲਾਕੇ ਦੇ ਉੱਤੇ ਵਸਿਆ ਹੋਇਆ ਇਲਾਕਾ ਹੈ ਵੈਸੇ ਕੋਲੇ ਦੀ ਸਭ ਤੋਂ ਵੱਡੀ ਬੰਦਰਗਾਹ ਵੀ ਹੈ ਇੱਥੇ ਪਰ ਸਟੀਲ ਸਿਟੀ ਦਾ ਨਾਂ ਇਸ ਨੂੰ 90ਵਿਆਂ ਦੇ ਦਹਾਕੇ ਦੇ ਵਿੱਚ ਦਿੱਤਾ ਗਿਆ ਸੀ ਬੀ ਐਚ ਪੀ ਦੀ ਤਰਫ ਤੋਂ ਆਪਣਾ ਸਟੀਲ ਵਰਕ 1999 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਉਦੋਂ 13,000 ਕਰਮਚਾਰੀ ਬੇਰੁਜ਼ਗਾਰ ਹੋ ਗਏ ਸੀ ਇਸ ਮਿੱਲ ਦੇ ਬੰਦ ਹੋਣ ਦੇ ਚੱਲਦਿਆਂ ਇਸ ਤੋਂ ਇਲਾਵਾ ਹੋਰ ਵੀ ਛੋਟੀਆਂ ਵੱਡੀਆਂ ਮਿੱਲਾਂ ਸੀ ਪਰ ਇਸ ਦਰਮਿਆਨ ਹੁਣ ਮਿੱਲ ਨੇ ਹਾਲੇ ਵੀ 200 ਦੇ ਕਰੀਬ ਫੁੱਲ ਟਾਈਮ ਜਿਹੜਾ ਸਟਾਫ ਭਰਤੀ ਕਰਕੇ ਰੱਖਿਆ ਸੀ ਅਤੇ ਉਹ ਸਟਾਫ ਜਿਹੜੀ ਹੈ ਨਵੀਂ ਕੰਪਨੀ ਕੰਟੀਨਿਊ ਕਰ ਪਾਉਂਦੀ ਹੈ ਜਾਂ ਨਹੀਂ ਇਸ ਦੇ ਬਾਰੇ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ ਦੱਸ ਦਈਏ ਕਿ NSW ਦੇ ਪ੍ਰੀਮੀਅਰ ਕ੍ਰਿਸ ਮਿੰਜ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ NSW ਦੇ ਨਿਊ ਕਾਸਲ ਇਲਾਕੇ ਦੇ ਵਿੱਚ ਟ੍ਰੇਨਾਂ ਬਣਨੀਆਂ ਸ਼ੁਰੂ ਹੋਣਗੀਆਂ ਕਿਸੇ ਸਮੇਂ ਦੇ ਉੱਤੇ ਨਿਊ ਸਾਊਥ ਵੇਲਜ਼ ਦੇ ਵਿੱਚ ਟ੍ਰੇਨਾਂ ਬਣਦੀਆਂ ਸੀ ਮੰਨਿਆ ਜਾ ਰਿਹਾ ਹੈ ਕਿ $12 billion ਦਾ ਪਲਾਂਟ ਇਸ ਖੇਤਰ ਦੇ ਵਿੱਚ ਲਗਾਇਆ ਜਾ ਰਿਹਾ ਤਾਂ ਕਿ ਟ੍ਰੇਨਾਂ ਦਾ ਮੁੜ ਨਿਰਮਾਣ ਹੋ ਸਕੇ ਸਰਕਾਰ ਦੇ ਇਸ ਐਲਾਨ ਤੋਂ ਬਾਅਦ 2 ਹੋਰ ਐਲਾਨ ਹੋ ਗਏ ਮੰਨਿਆ ਵੀ ਜਾ ਰਿਹਾ ਹੈ ਕਿ ਟਮੈਗੋ ਐਲਮੂਨੀਅਮ ਦੀ ਤਰਫ ਤੋਂ ਵੀ ਇਸ ਖੇਤਰ ਦੇ ਵਿੱਚ ਨਵ ਨਿਰਮਾਣ ਜਿਹੜਾ ਉਹ ਕੀਤਾ ਜਾਣਾ ਹੈ ਨਵੇਂ ਸਿਰੇ ਤੋਂ ਨਿਰਮਾਣ ਸ਼ੁਰੂ ਕੀਤਾ ਜਾਣਾ ਹੈ ਉੱਥੇ ਕੁਇਨਜ਼ਲੈਂਡ ਦੇ ਵਾਈਡ ਬੇ ਇਲਾਕੇ ਦੇ ਵਿੱਚ ਪੈਂਦੇ ਇੱਕ ਡੈਮ ਦੀ ਕੰਧ ਨੁਕਸਾਨੇ ਜਾਣ ਤੋਂ ਬਾਅਦ ਹੁਣ ਇਸ ਡੈਮ ਨੂੰ ਦੁਬਾਰਾ ਤੋਂ ਬਣਾਏ ਜਾਣ ਦਾ ਐਲਾਨ ਪ੍ਰੀਮੀਅਰ ਡੇਵਿਡ ਕ੍ਰਿਸਾਫੁਲੀ ਨੇ ਕੀਤਾ ਹੈ ਦੱਸ ਦਈਏ ਕਿ ਬੰਡਾਬਾਗ ਇਲਾਕੇ ਦੇ ਵਿੱਚੋਂ ਅੱਜ ਮੌਜੂਦ ਸੀ ਉਹਨਾਂ ਨੇ ਇਸ ਪ੍ਰੋਜੈਕਟ ਦੀ ਖਾਤਰ $60 million ਦਾ ਨਿਵੇਸ਼ ਕਰਨ ਦਾ ਐਲਾਨ ਵੀ ਕੀਤਾ ਹਾਲਾਂਕਿ ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਪੈਰਾਡਾਈਜ਼ ਡੈਮ ਨੂੰ ਦੁਬਾਰਾ ਬਣਾਉਣਾ ਸਹੀ ਨਹੀਂ ਹੋਏਗਾ ਇਸ ਦੀ ਮੁੜ ਮੁਰੰਮਤ ਕਰਨਾ ਸਹੀ ਨਹੀਂ ਹੋਏਗਾ ਕਿਉਂਕਿ ਇਸ ਡੈਮ ਨੂੰ ਇੰਨਾ ਕੁ ਜ਼ਿਆਦਾ ਨੁਕਸਾਨ ਪਹੁੰਚ ਚੁੱਕਿਆ ਹੈ ਕਿ ਇਸ ਦੀ ਥਾਂ ਦੇ ਉੱਤੇ ਨਵਾਂ ਡੈਮ ਬਣਾਉਣਾ ਕਾਫੀ ਹੱਦ ਤੱਕ ਕਾਰਗਰ ਸਿੱਧ ਰਹੇਗਾ ਪਰ 2024 ਤੱਕ ਡੈਮ ਦੀ ਓਪਰੇਟਰ ਕੰਪਨੀ ਰਹੀ ਸਨ ਵਾਟਰ ਨੇ ਅਨਾਊਂਸ ਕੀਤਾ ਹੈ ਕਿ ਇਸ ਡੈਮ ਦੇ ਮੁੜ ਨਿਰਮਾਣ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਨੇ ਇਸ ਕਰਕੇ ਇਸ ਦੀ ਮੁੜ ਸਾਰੀ ਜਾਂ ਇਸ ਦੀ ਮੁਰੰਮਤ ਦਾ ਕੰਮ ਦੇ ਕੇ ਸੂਬਾਈ ਸਰਕਾਰ ਹੋਰ ਬੋਝ ਪਾ ਰਹੀ ਹੈ ਆਸਟ੍ਰੇਲੀਆ ਨੇ ਹੁਣ ਚੀਨ ਦੇ ਦੁਆਰਾ ਛੱਡੀ ਗਈ ਇੰਟਰਕੋਂਟੀਨੈਂਟਲ ਮਿਜ਼ਾਈਲ ਨੂੰ ਲੈ ਕੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਪੈਸੀਫਿਕ ਦੇ ਦੱਖਣ ਵਾਲੇ ਪਾਸੇ ਚੀਨ ਦੀ ਤਰਫ ਤੋਂ ਛੱਡੀ ਗਈ ਇਸ ਮਿਜ਼ਾਈਲ ਦੇ ਚੱਲਦਿਆਂ ਇਸ ਪੂਰੇ ਖੇਤਰ ਦੇ ਵਿੱਚ ਸ਼ਾਂਤੀ ਭੰਗ ਹੋਈ ਹੈ ਹੁਣ ਤੱਕ ਜਾਪਾਨ ਅਤੇ ਨਿਊਜ਼ੀਲੈਂਡ ਦੇ ਤਿੱਖੇ ਬਿਆਨ ਸਾਹਮਣੇ ਆਏ ਸੀ ਪਰ ਹੁਣ ਆਸਟ੍ਰੇਲੀਆ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਰਹੇ ਨੇ ਹਾਲਾਂਕਿ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਅੱਜ ਮੰਗਲਵਾਰ ਦੇ ਦਿਨ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਚੀਨ ਦੇ ਨਾਲ ਆਪਣਾ ਵਿਰੋਧ ਦਰਜ ਕਰਵਾਇਆ ਜਾਏਗਾ ਅਧਿਕਾਰਕ ਤੌਰ ਦੇ ਉੱਤੇ ਹਾਲ ਫਿਲਹਾਲ ਦੋਹਾਂ ਸਰਕਾਰਾਂ ਦੇ ਦਰਮਿਆਨ ਸਿੱਧੇ ਤੌਰ ਦੇ ਉੱਤੇ ਕੋਈ ਗੱਲਬਾਤ ਇਸ ਵਿਸ਼ੇ ਦੇ ਉੱਤੇ ਨਹੀਂ ਹੋਈ ਹੈ ਉਂਜ ਦੱਸ ਦਈਏ ਕਿ ਇਸ ਖੇਤਰ ਦੇ ਵਿੱਚ ਜਿਹੜੀ ਇਹ ਮਿਜ਼ਾਈਲ ਛੱਡੀ ਗਈ ਹੈ ਇਸ ਨੂੰ ਅਮਰੀਕਾ ਤੋਂ ਲੈ ਕੇ ਜਾਪਾਨ ਤੱਕ ਸਾਰੇ ਦੇਸ਼ਾਂ ਨੇ ਇੱਕ ਖਤਰਾ ਕਰਾਰ ਦਿੱਤਾ ਹੈ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਲਬਰਨ ਪਹੁੰਚ ਰਹੇ ਨੇ ਭਲਕੇ ਬੁੱਧਵਾਰ ਦੇ ਦਿਨ ਔਰ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਤੋਂ ਮੁਲਾਕਾਤ ਕਰਨਗੇ ਪਰ ਮਾਰਵਲ ਸਟੇਡੀਅਮ ਦੇ ਵਿੱਚ ਜਿਹੜਾ ਇਵੈਂਟ ਰੱਖਿਆ ਗਿਆ ਉਸ ਇਵੈਂਟ ਦੀਆਂ ਟਿਕਟਾਂ ਹੁਣ ਨਹੀਂ ਵਿਕ ਪਾ ਰਹੀਆਂ ਨੇ ਉਂਝ ਤਾਂ ਐਂਥਨੀ
ਮਾਫ ਕਰਨਾ ਨਰਿੰਦਰ ਮੋਦੀ ਦੇ ਇਸ ਪ੍ਰੋਗਰਾਮ ਨੂੰ ਕਿਸੇ ਰੌਕ ਕੰਸਰਟ ਦੀ ਤਰ੍ਹਾਂ ਦੇਖਿਆ ਜਾ ਰਿਹਾ। ਦੱਸ ਦਈਏ ਕਿ 2024 ਚ ਮੁੜ ਚੋਣਾਂ ਜਿੱਤ ਕੇ ਆਏ ਪ੍ਰਧਾਨ ਮੰਤਰੀ ਮੋਦੀ ਆਪਣੀ ਤੀਸਰੀ ਟਰਮ ਦੇ ਵਿੱਚ ਭਾਜਪਾ ਦੀ ਅਗਵਾਈ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਔਰ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਇਸ ਮੈਲਬਨ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਚਾਹੁੰਦੇ ਨੇ। ਇਸ ਤੋਂ ਇਲਾਵਾ ਇੰਡੀਆ ਆਸਟ੍ਰੇਲੀਆ ਐਨੂਅਲ ਲੀਡਰਸ ਸਮਿਟ ਵੀ ਹੋਣਾ ਹੈ, ਪਰ ਮੈਲਬਨ ਦੇ ਵਿੱਚ ਜਿਹੜਾ ਇਹ ਮੌਕਾ ਹੈ ਇਸ ਦਰਮਿਆਨ ਮੋਦੀ ਦੇ ਇਸ ਸਮਾਗਮ ਨੂੰ ਆਯੋਜਿਤ ਕਰਨ ਦਾ। ਇੱਥੇ ਮੰਨਿਆ ਜਾ ਰਿਹਾ ਹੈ ਕਿ ਇਸ ਦੀਆਂ ਟਿਕਟਾਂ ਪਹਿਲਾਂ ਹੀ ਕਿਵੇਂ ਵਿਕ ਗਈਆਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਉੱਠ ਰਹੇ ਨੇ, ਕਿਉਂਕਿ ਕੋਈ ਵੀ ਟਿਕਟ ਹੁਣ ਮੌਕੇ ਦੇ ਉੱਤੇ ਨਹੀਂ ਮਿਲ ਰਹੀ ਹੈ। ਮਾਰਵਲ ਸਟੇਡੀਅਮ ਦੇ ਬਾਹਰ ਵੱਡਾ ਸਾਰਾ ਪੋਸਟਰ ਵੀ ਤੁਸੀਂ ਪੜ੍ਹ ਸਕਦੇ ਹੋ, ਅੱਜ ਦੇ ਦਿਨ ਲੱਗ ਚੁੱਕੇ ਆ ਮੈਲਬਨ ਮੀਟਸ ਮੋਦੀ, ਔਰ ਇਸੇ ਨੂੰ ਪੋਸਟਰ ਨੂੰ ਪਾਉਂਦਿਆਂ ਹੋਇਆਂ ਉੱਥੇ ਬਹੁਤ ਸਾਰੇ ਲੋਕਾਂ ਦੇ ਤਰਫ ਤੋਂ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਪੁੱਛੇ ਜਾ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ 35,000-40,000 ਲੋਕ ਇਸ ਸਟੇਡੀਅਮ ਦੇ ਵਿੱਚ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਮੈਲਬਨ ਆਏ ਨੇ, MCG ਦੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ ਮੋਦੀ। ਇਸ ਤੋਂ ਇਲਾਵਾ ਹੋਰ ਕਿਹਨਾਂ ਕਿਹਨਾਂ ਨੂੰ ਮਿਲਣਗੇ ਇਸ ਦੀ ਵੀ ਇੱਕ ਸੂਚੀ ਜਾਰੀ ਕੀਤੀ ਗਈ ਹੈ। ਆਸਟ੍ਰੇਲੀਆ 'ਚ ਗਵਰਨਰ ਜਨਰਲ ਸੈਮ ਮੌਸਤੀਨ ਦੇ ਨਾਲ ਵੀ ਉਹਨਾਂ ਦੀ ਇੱਕ ਦਵੱਲੀ ਗੱਲਬਾਤ ਹੋਣੀ ਹੈ, ਅਤੇ ਆਸਟ੍ਰੇਲੀਆ ਦੇ ਦੂਸਰਿਆਂ ਨੇਤਾਵਾਂ ਦੇ ਨਾਲ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਮੋਦੀ ਨੂੰ ਮਿਲਣਗੇ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੋਦੀ ਦੇ ਸਵਾਗਤ ਦੇ ਵਾਸਤੇ ਇੱਕ ਅਲੱਗ ਪ੍ਰੋਗਰਾਮ ਉਲੀਕ ਰੱਖਿਆ। 2023 ਦੇ ਵਿੱਚ ਸਿਡਨੀ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੇ ਵਿੱਚ, ਉਦੋਂ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਦੀ ਤਰਫ ਤੋਂ ਖਾਸ ਰਸਮਾਂ ਨਿਭਾਈਆਂ ਗਈਆਂ ਸੀ, ਉਹਨਾਂ ਦੀ ਤਰਫ ਤੋਂ ਉਸ ਨੂੰ ਅਧਿਕਾਰਕ ਸਵਾਗਤ ਮੰਨਿਆ ਗਿਆ ਸੀ। ਅਤੇ ਹੁਣ ਆਸਟ੍ਰੇਲੀਆ ਦੇ ਵਿੱਚ 9,70,000 ਤੋਂ ਵੱਧ ਰਹਿ ਰਹੇ ਭਾਰਤੀਆਂ ਦੇ ਲਈ ਇਹ ਮੌਕਾ ਵੀ ਜਿਹੜਾ ਕਾਫੀ ਅਹਿਮ ਮੰਨਿਆ ਜਾ ਰਿਹਾ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਆਸਟ੍ਰੇਲੀਆ ਵਿਜ਼ਿਟ ਨੂੰ ਕਿਸੇ ਕੰਸਰਟ ਤੋਂ ਘੱਟ ਦਿਖਾ ਕੇ ਨਹੀਂ ਪ੍ਰਦਰਸ਼ਿਤ ਕੀਤਾ ਜਾ ਰਿਹਾ। ਉੱਥੇ ਅਗਲੀਆਂ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ, ਅਤੇ ਸਭ ਤੋਂ ਪਹਿਲਾਂ NRL ਦੇ ਟੈਲੀਵਿਜ਼ਨ ਰਾਈਟਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅਦਾਰੇ 9 ਨਿਊਜ਼ ਨੂੰ ਇਸ ਦੇ TV ਰਾਈਟ ਦੇ ਦਿੱਤੇ ਗਏ ਨੇ। ਦੱਸ ਦਈਏ ਕਿ ਹੁਣ ਸਾਲ 2034 ਤੱਕ ਜਿਹੜਾ 9 ਨਿਊਜ਼ ਹੈ ਅਤੇ ਫੋਕਸ ਸਪੋਰਟਸ ਹੈ ਇਹਦੇ 'ਤੇ ਰਗਬੀ ਦੇ ਸਾਰੇ ਪ੍ਰਮੁੱਖ ਮੈਚ ਚੱਲਦੇ ਰਹਿਣਗੇ। ਇਹ ਫਰੀ ਟੂ ਏਅਰ ਇੱਕ ਚੈਨਲ ਹੈ ਸਟੇਟ ਆਫ ਅਰੀਜਨ ਤੋਂ ਲੈ ਕੇ, ਅਤੇ ਦੂਸਰੇ ਜਿਹੜੇ ਰਗਬੀ ਦੇ ਮੈਚ ਨੇ NRL ਦੇ ਫਾਈਨਲ ਗ੍ਰੈਂਡ ਫਾਈਨਲ ਤੱਕ ਉਹ ਸਾਰੇ 9 ਨਿਊਜ਼ ਦੇ ਉੱਤੇ ਹੀ ਪ੍ਰਦਰਸ਼ਿਤ ਕੀਤੇ ਜਾਣਗੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਫੀਫਾ ਵਰਲਡ ਕੱਪ ਦੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਸਪੇਨ ਨੇ ਪੁਰਤਗਾਲ ਨੂੰ 1-0 ਦੇ ਨਾਲ ਹਰਾ ਕੇ ਰੋਨਾਲਡੋ ਦੇ ਫੈਨਸ ਨੂੰ ਨਿਰਾਸ਼ ਕੀਤਾ। ਹਾਲਾਂਕਿ ਸਪੇਨ ਦੇ ਫੈਨਸ ਇਸ ਦੇ ਨਾਲ ਖੁਸ਼ ਹੋਏ ਨੇ। ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਇਹ ਆਖਰੀ ਫੀਫਾ ਟੂਰਨਾਮੈਂਟ ਸੀ, ਉਹਨਾਂ ਦਾ ਸੁਪਨਾ ਵੀ ਟੁੱਟ ਗਿਆ। ਰੋਨਾਲਡੋ ਆਪਣੀ ਟੀਮ ਨੂੰ ਜਿੱਤਦਿਆਂ ਹੋਇਆਂ ਅਤੇ ਟਰਾਫੀ ਮੈਚ ਦੀ ਹੱਥ ਦੇ ਵਿੱਚ ਫੜਦਿਆਂ ਹੋਇਆਂ ਦੇਖਣਾ ਚਾਹੁੰਦੇ ਸੀ। ਡਲਾ ਸਟੇਡੀਅਮ ਦੇ ਵਿੱਚ ਹੋਏ ਮੁਕਾਬਲੇ ਦੇ ਅੰਦਰ ਸਪੇਨ ਨੇ 91 ਮਿੰਟ ਦੇ ਵਿੱਚ ਗੋਲ ਕਰਕੇ ਪੁਰਤਗਾਲ ਦੀ ਚੁਣੌਤੀ ਨੂੰ ਖਤਮ ਕਰ ਦਿੱਤਾ। ਸਪੇਨ ਨੇ ਮਿਕੈਲ ਮੈਰੀਨੋ ਨੇ 91ਵੇਂ ਮਿੰਟ ਦੇ ਵਿੱਚ ਆਪਣੇ ਦੇਸ਼ ਦੀ ਤਰਫ ਤੋਂ ਇਕਲੌਤਾ ਗੋਲ ਕੀਤਾ। ਉੱਥੇ ਦੂਸਰੇ ਪਾਸੇ ਇਸ ਮੈਚ ਨੂੰ ਲੈ ਕੇ ਜਿਹੜੇ ਕ੍ਰਿਸਟੀਆਨੋ ਰੋਨਾਲਡੋ ਸੀ, ਉਹਨਾਂ ਦੇ ਕਰੀਅਰ ਨੂੰ ਬਗੈਰ ਵਰਲਡ ਕੱਪ ਜਿੱਤਿਆਂ ਹੀ ਖਤਮ ਹੋਣ ਦੇ ਉੱਤੇ ਸੋਸ਼ਲ ਮੀਡੀਆ ਤੋਂ ਕਾਫੀ ਟਿੱਪਣੀਆਂ ਹਾਸਲ ਹੋ ਰਹੀਆਂ ਨੇ। ਤੁਸੀਂ ਸਾਡੇ ਸੋਸ਼ਲ ਮੀਡੀਆ 'ਤੇ ਜਾ ਕੇ ਵੀ ਇਹ ਖਬਰ ਪੜ੍ਹ ਸਕਦੇ ਹੋ। ਉਹਨਾਂ ਦਾ ਆਖਰੀ ਵਰਲਡ ਕੱਪ ਮੈਚ ਪੁਰਤਗਾਲ ਦੀ 1-0 ਦੀ ਹਾਰ ਦੇ ਨਾਲ ਖਤਮ ਹੋਣਾ, ਰੋਨਾਲਡੋ ਦਾ ਰੋਂਦਿਆਂ ਹੋਇਆਂ ਮੈਚ ਤੋਂ ਬਾਹਰ ਨਿਕਲਣਾ, ਇਹ ਤਸਵੀਰਾਂ ਇਹ ਖਬਰਾਂ ਦੁਨੀਆ ਭਰ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ। ਡਲਾਸ ਦੇ ਵਿੱਚ ਖੇਡੇ ਗਏ ਇਸ ਮੁਕਾਬਲੇ ਦੇ ਵਿੱਚ ਸਪੇਨ ਦੇ ਮਿਕੈਲ ਮੈਰੀਨੋ ਨੇ ਇੰਜਰੀ ਟਾਈਮ ਦੇ ਵਿੱਚ ਜਿਹੜਾ ਜੇਤੂ ਗੋਲ ਦਾਗਿਆ, ਉਸ ਤੋਂ ਬਾਅਦ ਹੀ ਪੁਰਤਗਾਲ ਦੇ ਫੈਨ ਠੰਡੇ ਜਿਹੇ ਹੋ ਕੇ ਕੁਰਸੀਆਂ 'ਤੇ ਬੈਠ ਗਏ ਅਤੇ ਸਪੇਨ ਦੇ ਫੈਨ ਜਿਹੜਾ ਸੀ ਸਪੇਨ ਦਾ ਝੰਡਾ ਲਹਿਰਾਉਂਦੇ ਹੋਏ ਨਜ਼ਰ ਆਏ। ਰੋਨਾਲਡੋ ਫੁੱਟਬਾਲ ਦੇ ਕਿਸੇ ਇੱਕ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਬੇਹੱਦ ਮਾਣਮੱਤਾ ਪੁਰਸਕਾਰ ਬੈਲੈਂਡੀ ਔਰ 5 ਵਾਰ ਜਿੱਤ ਚੁੱਕੇ ਨੇ। 5 ਵਾਰ UEFA ਚੈਂਪੀਅਨ ਲੀਗ ਦੇ ਚੈਂਪੀਅਨ ਵੀ ਬਣੇ ਨੇ ਅਤੇ UEFA ਯੂਰੋ 2016 ਦੇ ਵਿਜੇਤਾ ਰੋਨਾਲਡੋ ਨੇ ਕਲੱਬ ਅਤੇ ਦੇਸ਼ ਦੇ ਲਈ ਰਿਕਾਰਡ 976 ਗੋਲ ਹੁਣ ਤੱਕ ਦਾਗੇ ਨੇ। ਉਹਨਾਂ ਨੇ 6 ਵਰਲਡ ਕੱਪ ਦੇ ਵਿੱਚ ਗੋਲ ਵੀ ਦਾਗੇ ਨੇ। ਹਾਲਾਂਕਿ ਹਰ
ਵਰਲਡ ਕੱਪ ਦੇ ਵਿੱਚ ਗੋਲ ਦਾ ਗੰਦਾ ਰਿਕਾਰਡ ਵੀ ਉਹਨਾਂ ਦੇ ਹੀ ਨਾਮ ਹੈ। ਵਰਲਡ ਕੱਪ ਦੇ ਵਿੱਚ ਜਿੱਤਣ ਦੇ ਸਭ ਤੋਂ ਕਰੀਬ ਉਹ ਸਾਲ 2006 'ਚ ਪਹੁੰਚੇ ਸੀ ਜਦੋਂ ਪੁਰਤਗਾਲ ਸੈਮੀਫਾਈਨਲ ਤੱਕ ਚਲਾ ਗਿਆ ਸੀ। ਰੋਨਾਲਡੋ ਪਹਿਲਾਂ ਹੀ ਐਲਾਨ ਚੁੱਕੇ ਸੀ ਕਿ ਉਹਨਾਂ ਦਾ ਆਖਰੀ ਵਰਲਡ ਕੱਪ ਹੋਏਗਾ। ਹਾਲਾਂਕਿ ਮੈਚ ਤੋਂ ਬਾਅਦ ਨੈਸ਼ਨਲ ਟੀਮ ਤੋਂ ਸੰਨਿਆਸ ਲੈਣ ਦੇ ਸਵਾਲ 'ਤੇ ਉਹਨਾਂ ਕਿਹਾ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਪਹਿਲਾਂ ਮਿਲਾਂਗਾ, ਸ਼ਾਂਤ ਦਿਮਾਗ ਦੇ ਨਾਲ ਫੈਸਲਾ ਲਵਾਂਗਾ ਤਾਂ ਫੇਰ ਹੀ ਮੀਡੀਆ ਦੇ ਵਿੱਚ ਕੋਈ ਗੱਲਬਾਤ ਕੀਤੀ ਜਾਏਗੀ। ਉੱਧਰ ਰੋਨਾਲਡੋ ਦੇ ਇਸ ਮੈਚ ਦੇ ਵਿੱਚੋਂ ਜਾਂ ਪੁਰਤਗਾਲ ਦੇ ਇਸ ਮੈਚ 'ਚੋਂ ਬਾਹਰ ਹੋ ਜਾਣ ਦੀ ਖਬਰ ਨੇ ਜਿੰਨਾ ਸੋਗ ਪਹੁੰਚਾਇਆ, ਉਨੀ ਰਾਹਤ ਅਮਰੀਕਾ ਦੇ ਇਸ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਜਾਣ ਨੂੰ ਲੈ ਕੇ ਹੋਈ ਸੋਸ਼ਲ ਮੀਡੀਆ 'ਤੇ ਦੇਖੀ ਗਈ। ਅਮਰੀਕਾ ਜਿਸ ਦੇ ਰਾਸ਼ਟਰਪਤੀ ਦੀ ਤਰਫ ਤੱਕ ਤੋਂ ਰੈੱਡ ਕਾਰਡ ਵਾਪਸ ਲਏ ਜਾਣ ਦੀ ਦਖਲ ਅੰਦਾਜ਼ੀ ਕੀਤੀ ਗਈ ਸੀ, ਉਹ ਅਮਰੀਕਾ ਜਿਸ ਦੇ ਉੱਤੇ ਇਲਜ਼ਾਮ ਲੱਗ ਰਹੇ ਸੀ ਕਿ ਇੱਕ ਪੂਰਾ ਬਾਇਸ ਤਰੀਕੇ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ। ਉਸ ਅਮਰੀਕਾ ਦੇ ਇਸ ਟੂਰਨਾਮੈਂਟ ਦੇ ਵਿੱਚ ਬੈਲਜੀਅਮ ਨੇ ਜਿਹੜੀਆਂ ਅਗਲੀਆਂ ਉਮੀਦਾਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ। ਹੁਣ ਇਸ ਟੂਰਨਾਮੈਂਟ ਨੂੰ ਆਯੋਜਿਤ ਕਰਵਾ ਰਹੇ ਤਿੰਨ ਦੇਸ਼ ਕੈਨੇਡਾ, ਮੈਕਸੀਕੋ ਅਤੇ ਅਮਰੀਕਾ, ਤਿੰਨਾਂ ਦੇ ਵਿੱਚੋਂ ਕੋਈ ਵੀ ਅਗਲੇ ਦੌਰ ਦੇ ਵਿੱਚ ਨਹੀਂ ਹੈ, ਯਾਨੀ ਕੁਆਟਰ ਫਾਈਨਲ ਦੇ ਵਿੱਚ ਨਹੀਂ ਹੈ। ਬੈਲਜੀਅਮ ਨੇ ਅਮਰੀਕਾ ਦੇ ਖਿਲਾਫ 4 ਗੋਲ ਦਾਗੇ ਜਦਕਿ ਅਮਰੀਕਾ ਸਿਰਫ 1 ਹੀ ਗੋਲ ਕਰ ਸਕਿਆ। ਬੈਲਜੀਅਮ ਦੇ ਖਿਡਾਰੀ ਚਾਰਲਸ ਡੀ ਕਿਟਲਾਰੇ ਨੇ ਸ਼ੁਰੂਆਤ ਦੇ ਵਿੱਚ ਹੀ 2 ਗੋਲ ਦਾਗ ਦਿੱਤੇ ਸੀ। ਅਮਰੀਕੀ ਜਿਹੜੀ ਡਿਫੈਂਸ ਲਾਈਨ ਸੀ ਉਸ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਕੇ ਬੈਲਜੀਅਮ ਦੇ ਖਿਡਾਰੀ ਹਾਂਸ ਵਾਨਾਕੇਨ ਨੇ ਟੀਮ ਦੇ ਲਈ 3 ਗੋਲ ਦਾਗਿਆ। ਇਸ ਤੋਂ ਬਾਅਦ ਮੈਚ ਦੇ ਆਖਰੀ ਪਲਾਂ ਦੇ ਵਿੱਚ ਰੋਮੀਲੂ ਲੁਕਾਕੂ ਨੇ ਵੀ ਬੈਲਜੀਅਮ ਦੇ ਲਈ 4 ਗੋਲ ਕਰਕੇ ਜਿੱਤ ਦੇ ਉੱਤੇ ਮੋਹਰ ਲਗਾ ਦਿੱਤੀ। ਅਮਰੀਕਾ ਦੀ ਤਰਫ ਤੋਂ ਪਹਿਲੇ ਹਾਫ ਦੇ ਵਿੱਚ ਮਾਲਿਕ ਟਿਲਮੈਨ ਨੇ ਇਕਲੌਤਾ ਗੋਲ ਅਮਰੀਕਾ ਦੇ ਲਈ ਕੀਤਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ। ਧੰਨਵਾਦ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
5: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਮੈਂ ਦੋਸਤੋ ਅਗਲਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਅਗਲਾ ਪ੍ਰੋਗਰਾਮ ਸਾਡੇ ਵਾਤਾਵਰਣ ਦੇ ਬਾਰੇ, ਕਲਾਈਮੇਟ ਕੰਟਰੋਲ ਦੇ ਬਾਰੇ ਆ। ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਤੁਹਾਨੂੰ ਇਹ ਦੱਸਿਆ ਕਿ ਕੀ ਹੁੰਦਾ ਕੀ ਆ ਕਲਾਈਮੇਟ ਕੰਟਰੋਲ, ਅਸਲ ਦੇ ਵਿੱਚ ਕੀ ਇਹਦੇ ਨੁਕਸਾਨ ਨੇ, ਕਿਹੜੇ ਤਰੀਕੇ ਦੇ ਨਾਲ ਸਾਨੂੰ ਖਮਿਆਜੇ ਭੁਗਤਣੇ ਪੈ ਰਹੇ ਨੇ, ਸੋ ਹੁਣ ਆਪਾਂ ਅਗਲੇ ਪੜਾਅ ਦੇ ਵਿੱਚ ਹਾਂ। ਅਤੇ ਜੇਕਰ ਤੁਸੀਂ ਪਹਿਲੀਆਂ ਇਨਫੋਰਮੇਸ਼ਨ ਨਹੀਂ ਸੁਣੀਆਂ ਤਾਂ ਉਹ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਸੁਣ ਸਕਦੇ ਹੋ, ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ, ਜਾਂ ਫਿਰ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਪੋਡਕਾਸਟ ਸੈਕਸ਼ਨ ਦੇ ਵਿੱਚ ਕਲਾਈਮੇਟ ਵਾਲਾ ਸਾਡਾ ਪ੍ਰੋਗਰਾਮ ਸੁਣ ਸਕਦੇ ਹੋ। ਇਸ ਟਾਈਮ ਫੋਨ ਲਾਈਨ ਦੇ ਉੱਤੇ ਸਾਡੇ ਨਾਲ ਇੱਕ ਵਾਰੀ ਫਿਰ ਤੋਂ ਜੁੜ ਚੁੱਕੇ ਨੇ ਹਰਮਿੰਦਰ ਜੀ, ਟੋਰੋਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਦੱਸਦੇ ਨੇ ਕਿ ਇਸ ਵੇਲੇ ਕੀ ਹੋ ਰਿਹਾ ਅਤੇ ਕਿਹੜੀਆਂ ਕਿਹੜੀਆਂ ਚਿੰਤਾਵਾਂ ਨੇ ਅਤੇ ਕਿੱਥੇ ਕਿੱਥੇ ਆਪਾਂ ਕਿੱਦਾਂ ਦਾ ਯੋਗਦਾਨ ਪਾ ਸਕਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ ਰੇਡੀਓ ਹਾਂਜੀ ਦੇ।
4: ਹਾਂਜੀ ਬਾਈ ਜੀ, ਤੁਹਾਨੂੰ ਵੀ, ਤੁਹਾਡੀ ਟੀਮ ਅਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ
3: ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਪਿਛਲੇ ਦਿਨਾਂ ਦੇ ਵਿੱਚ ਕਾਫੀ ਖਬਰਾਂ ਆਉਂਦੀਆਂ ਰਹੀਆਂ, ਚਲੋ ਆਪਾਂ ਭਾਰਤ ਤੋਂ ਆ ਰਹੀਆਂ ਖਬਰਾਂ, ਪੰਜਾਬ ਤੋਂ ਆ ਰਹੀਆਂ ਖਬਰਾਂ ਡਿਸਕਸ ਕਰਦੇ ਹੀ ਹਾਂ, ਉੱਥੋਂ ਵੀ ਹੋਰ ਕੁਛ ਅਪਡੇਟਸ ਜ਼ਰੂਰ ਆਈਆਂ ਹੋਣਗੀਆਂ। ਪਰ ਉਸ ਤੋਂ ਪਹਿਲਾਂ ਇੱਧਰ ਫਰਾਂਸ ਵਾਲੇ ਪਾਸਿਓਂ, ਯੂਰਪ ਵਾਲੇ ਪਾਸਿਓਂ ਬੜੀਆਂ ਖਬਰਾਂ ਇੱਦਾਂ ਦੀਆਂ ਆਉਂਦੀਆਂ ਰਹੀਆਂ ਕਿ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ।
4: ਹਾਂਜੀ ਬਿਲਕੁਲ ਜੀ ਬਿਲਕੁਲ, ਜਿਹੜੀ ਅੰਤਾਂ ਦੀ ਗਰਮੀ ਹੈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਭਾਰਤ ਬਾਰੇ ਵੀ, ਤੇ ਹੁਣ ਯੂਰਪ ਦੇ ਵਿੱਚ ਤੇ ਆ ਇਸ ਹਫ਼ਤੇ, ਪਿਛਲੇ ਹਫ਼ਤੇ ਯੂਰਪ ਦੇ ਵਿੱਚ, ਇਸ ਹਫ਼ਤੇ ਸਾਡੇ ਇੱਥੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਪੂਰੀ ਦੀ ਪੂਰੀ ਉਹ ਲਹਿਰ ਚੱਲ ਰਹੀ ਹੈ। ਤੇ ਪਿਛਲੇ ਹਫ਼ਤੇ ਯੂਰਪ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਸੀ ਵੀ ਜਿਹੜੇ ਫਰਾਂਸ ਦੇ ਨਿਊਕਲੀਅਰ ਰਿਐਕਟਰ ਹੈ ਤੇ ਸਵਿਟਜ਼ਰਲੈਂਡ ਦੇ ਨਿਊਕਲੀਅਰ ਰਿਐਕਟਰ ਹੈ ਜਿਹੜੇ ਬਿਜਲੀ ਪੈਦਾ ਕਰਦੇ ਆ, ਉਹਨਾਂ ਨੂੰ ਉਹ ਬੰਦ ਕਰਨੇ ਪਏ, ਕਿਉਂਕਿ ਜਿਹੜੇ ਦਰਿਆਵਾਂ ਦੇ ਨਾਲ ਦਾ ਦਰਿਆ ਵਗਦਾ ਸੀ ਜਿਹਦੇ ਪਾਣੀ ਨਾਲ ਉਹਨੂੰ ਠੰਡਾ ਕਰਦੇ ਆ, ਉਹ ਦਰਿਆ ਦਾ ਆਪਣਾ ਟੈਂਪਰੇਚਰ ਇੰਨਾ ਵੱਧ ਗਿਆ। ਸੋ ਨਿਊਕਲੀਅਰ ਰਿਐਕਟਰ ਜਿਹੜੇ ਨੇ ਉਹ ਹਰ ਹਵੀ ਨਵੀ ਦੇ ਵਿੱਚ ਉਹਨਾਂ ਨੇ ਪਾਵਰ ਪੈਦਾ ਕਰਨੀ ਹੁੰਦੀ ਹੈ, ਪਰ ਇਹ ਗਰਮੀ ਦੇ ਕਾਰਨ ਉਹਨਾਂ ਨੂੰ ਵੀ ਬੰਦ ਕਰਨਾ ਪਿਆ। ਜਰਮਨੀ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਤੇ ਜਰਮਨੀ ਫਰਾਂਸ ਦੇ ਵਿੱਚ ਇਹ ਜਦੋਂ ਗਰਮੀ ਦੇ ਨਾਲ ਜਿਹੜੀਆਂ ਤੁਹਾਡੀਆਂ ਰੇਲ ਦੀਆਂ ਪਟੜੀਆਂ ਹੁੰਦੀਆਂ ਨੇ, ਟਰੈਕ ਹੁੰਦਾ, ਉਹ ਸਾਰੇ ਦਾ ਸਾਰਾ ਬੱਕਲ ਹੋ ਗਿਆ ਨਾ। ਜਦੋਂ ਗਰਮੀ ਪੈਂਦੀ ਆ ਤੇ ਜਿਹੜਾ ਲੋਹਾ ਆ ਉਹ ਵੱਧ ਆ, ਉਹਦੀ ਲੰਬਾਈ ਲੰਬੀ ਹੁੰਦੀ, ਤਾਂ ਹੀ ਦੋ ਜਿੱਥੇ ਰੇਲ ਦੀਆਂ ਲਾਈਨਾਂ ਆ ਕੇ ਜੁੜਦੀਆਂ, ਦੋ ਪਟੜੀਆਂ 'ਚ ਥੋੜਾ ਗੈਪ ਰੱਖਿਆ ਹੁੰਦਾ, ਪਰ ਉਹ ਕਿਉਂਕਿ ਉਹਨਾਂ ਨੇ ਡਿਜ਼ਾਇਨ ਕੀਤੀਆਂ ਹੋਈਆਂ ਨੇ ਟ੍ਰੇਨ ਟਰੈਕ ਆਪਣੇ ਪੁਰਾਣੇ ਟੈਂਪਰੇਚਰ ਦੇ ਨਾਲ, ਤੇ ਇੰਨਾ ਟੈਂਪਰੇਚਰ ਕਦੀ ਇੰਨਾ ਲੰਬਾ ਸਮਾਂ ਰਿਹਾ ਹੀ ਨਹੀਂ, ਤੇ ਉਹਨਾਂ ਦੇ ਉਹ ਟਰੈਕ ਜਦੋਂ ਜਿਹੜਾ ਗੈਪ ਹੁੰਦਾ ਉਦੋਂ ਜ਼ਿਆਦਾ ਹੋ ਜਾਏ ਤੇ ਫਿਰ ਉਹ ਬੱਕਲ ਹੋ ਗਿਆ। ਤੇ ਸਾਡੇ ਟੋਰੋਂਟੋ ਦੇ ਵਿੱਚ ਵੀ ਪੂਰਾ ਇੱਕ ਦਿਨ ਸਾਰੀਆਂ ਟ੍ਰੇਨ ਜਿਹੜੀਆਂ ਸੀ ਜਾਂ ਕੈਂਸਲ ਸੀ ਤੇ ਜਾਂ ਉਹ ਬੜੀਆਂ ਦੋ ਦੋ ਚਾਰ ਚਾਰ ਘੰਟੇ ਲੇਟ ਚੱਲ ਰਹੀਆਂ ਸੀ, ਕਿਉਂਕਿ ਜਿਹੜੇ ਟ੍ਰੇਨ ਦੇ ਟਰੈਕ ਸੀਗੇ ਉਹ ਸਾਰੇ ਦੇ ਸਾਰੇ ਬੱਕਲ ਹੋ ਗਏ। ਸੋ ਹੁਣ ਇੱਥੇ ਨੌਰਥ ਅਮਰੀਕਾ ਦੇ ਵਿੱਚ, ਅਮਰੀਕਾ ਦਾ ਇੰਡੀਪੈਂਡੈਂਸ ਡੇ ਸੀਗਾ, 250ਵੀਂ ਵਰੇਗੰਢ ਸੀ ਉਹਨਾਂ ਦੀ, ਤੇ ਟਰੰਪ ਸਾਹਿਬ ਨੇ ਬੜਾ ਵੱਡੇ ਪ੍ਰਬੰਧ ਕੀਤੇ ਸੀ ਤੇ ਉਹਨਾਂ ਨੂੰ ਆਪਣੀਆਂ ਪਰੇਡ ਵਾਸ਼ਿੰਗਟਨ ਡੀਸੀ ਦੀ ਕੈਂਸਲ ਕਰਨੀ ਪੈ ਗਈ ਕਿਉਂਕਿ ਇੰਨੀ ਗਰਮੀ ਸੀ। ਤੇ ਸੋ ਬਾਈ ਜੀ, ਇਹ ਜਿਹੜੀ ਗਰਮੀ ਆ ਅੰਤਾਂ ਦੀ, ਸੋ ਨਾਰਦਰਨ ਹੈਮੀਸਫੀਅਰ 'ਚ ਤੁਸੀਂ ਸਦਰਨ 'ਚੋਂ ਉੱਥੇ ਸਰਦ ਰੁੱਤ ਹੈ, ਤੇ ਜਿਹੜੀ ਇਹ ਆਪਾਂ ਪੰਜਾਬ ਬਾਰੇ ਗੱਲ ਕਰਦੇ ਹਾਂ, ਤੇ ਪੰਜਾਬ 'ਚ ਮੈਂ ਫੋਨ ਕਰ ਰਿਹਾ ਸੀ ਕਿਸੇ ਨੂੰ ਕਿ ਉੱਥੇ ਇਹ ਹੁੰਦਾ ਵੀ ਤੁਸੀਂ, ਚਲੋ ਗਰਮੀ ਪਈ ਮਈ ਜੂਨ ਤਾਂ ਮੁੜ ਕੇ ਨਾ ਮੌਨਸੂਨ ਆ ਜਾਂਦੀ ਹੈ, ਸੋ ਜਿਹੜਾ ਜੂਨ ਦਾ ਮਹੀਨਾ ਲੰਘ ਕੇ ਗਿਆ ਪੰਜਾਬ ਦਾ, ਉਹ ਪਿਛਲੇ 146 ਵਿੱਚ ਸਭ ਤੋਂ ਘੱਟ ਮੀਂਹ ਵਾਲਾ ਮਹੀਨਾ ਸੀ। 146 ਸਾਲ ਹੋ ਗਏ, ਇੰਨਾ ਘੱਟ ਮੀਂਹ ਨਹੀਂ ਸੀ ਪਿਆ ਜੂਨ ਦੇ ਵਿੱਚ ਜਿੰਨਾ ਪੰਜਾਬ 'ਚ ਘੱਟ ਇਸ ਵਾਰੀ ਪਿਆ। ਸੋ ਇਹੀ ਸਾਡਾ ਜਿਹੜਾ ਦੁਖਾਂਤ ਹੈ, ਤੇ ਜਿਹੜੀ ਡਰਾਉਣੀ ਗੱਲ ਹੈ ਉਹ ਇਹ ਹੈ ਕਿ ਇਹ ਰਿਕਾਰਡ ਜਿਹੜਾ ਹੈ 150 ਖੜਾ ਰਿਹਾ, ਇਹ ਹੁਣ ਰਿਕਾਰਡ ਟੁੱਟਣ ਨੂੰ ਹੋਰ 150 ਨਹੀਂ ਲੱਗਣੀ, ਇਹ ਰਿਕਾਰਡ 2-3-4-5 ਸਾਲਾਂ 'ਚ ਟੁੱਟ ਜਾਣਾ। ਇਹ ਸਾਡੀ ਤਰਾਫਦੀ ਹੈ ਕਿ ਜਿਹੜੇ ਰਿਕਾਰਡ ਸਾਡੇ 100-150 ਸਾਲ ਖੜੇ ਰਹੇ ਗਰਮੀ ਦੇ, ਮੀਂਹ ਘੱਟ ਪੈਣ ਦੇ, ਉਹ ਜਾਂ ਮੀਂਹ ਵੱਧ ਪੈਣ ਦੇ, ਉਹ ਜਿਹੜੇ ਸੀ ਹੁਣ ਹਰ 2-4-5 ਸਾਲ ਬਾਅਦ ਟੁੱਟ ਰਹੇ ਨੇ। ਤੇ ਪੰਜਾਬ ਦੇ ਵਿੱਚ ਝੋਨੇ ਦਾ ਮੌਸਮ ਹੈ, ਤੇ ਉਹ ਝੋਨੇ ਦੇ ਵਿੱਚ ਇਹ ਹੁੰਦਾ ਵੀ ਮੀਂਹ ਆਵੇ ਤਾਂ ਤੁਹਾਡਾ ਮੋਟਰਾਂ ਦੇ ਪਾਣੀ ਨੂੰ ਕੰਪਲੀਮੈਂਟ ਕਰਦਾ, ਇਕੱਲਾ ਪੰਜਾਬ ਟਿਊਬਲ ਦੇ ਪਾਣੀ ਦੇ ਝੋਨਾ ਨਹੀਂ ਹੋ ਸਕਦਾ। ਲੋਕਾਂ ਦੇ ਝੋਨੇ ਸੁੱਕ ਰਹੇ ਨੇ ਤੇ ਸੁੱਕ ਰਹੇ ਦੇਖ ਕੇ ਜਿਹੜੇ ਕਿਸਾਨ ਨੇ ਜਿਹਨਾਂ ਨੂੰ ਮੈਂ ਜਾਣਦਾ, ਜਿਹਨਾਂ ਨਾਲ ਮੇਰੀ ਖੁਦ ਗੱਲ ਹੁੰਦੀ ਆ, ਉਹਨਾਂ ਦੇ ਸਾਹ ਸੁੱਕ ਰਹੇ ਨੇ ਵੀ ਇਹ ਕੀ ਹੋ ਗਿਆ। ਉਹਨਾਂ ਨੂੰ ਲੱਗਦਾ ਵੀ ਸਾਡਾ ਝੋਨਾ ਮਰ ਜਾਣਾ ਕਿਉਂਕਿ ਮੌਨਸੂਨ ਕੁਛ ਨਹੀਂ ਆਈ। ਤੇ ਜਿਹੜੀ ਮੌਨਸੂਨ ਭਾਰਤੀ ਮੌਸਮ ਵਿਭਾਗ ਦੇ ਹਿਸਾਬ ਦੇ ਨਾਲ ਉਹ 45% ਘੱਟ ਮੀਂਹ ਲਿਆ ਰਹੀ ਆ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਵੀ ਪਹਿਲਾਂ 2 ਮਹੀਨੇ ਅੰਤਾਂ ਦੀ ਗਰਮੀ ਪਈ, ਜਦੋਂ ਦੁਨੀਆਂ ਦਾ ਸਭ ਤੋਂ ਵੱਧ ਗਰਮੀ ਵਾਲਾ ਮੁਲਕ ਹਿੰਦੁਸਤਾਨ ਸੀ, ਦੁਨੀਆਂ ਦੇ ਸਭ ਤੋਂ 100 ਵੱਧ ਤੋਂ ਵੱਧ ਗਰਮ ਥਾਵਾਂ ਜਿਹੜੀਆਂ ਹਿੰਦੁਸਤਾਨ ਦੀਆਂ ਸੀ, ਜਿਹਦੇ ਵਿੱਚ ਮੂੰਗੀ ਦੀ ਫਸਲ ਮਰ ਗਈ, ਜਿਹੜਾ ਉਦੋਂ ਪਹਿਲਾਂ ਪੱਟੇ ਹੋਏ ਆਲੂ ਸੀ ਢੇਰ ਲੱਗੇ ਹੋਏ ਨਾ ਵਿਕੇ ਸੀ, ਜਿਹੜੇ ਉਹ ਗਲ ਗਏ ਗਰਮੀ ਦੇ ਨਾਲ, ਲੋਕਾਂ ਨੇ ਜਿਹੜੀਆਂ ਖੱਖੜੀਆਂ ਹਦਵਾਣੇ ਖਰਬੂਜ਼ੇ ਲਗਾਏ ਸੀ ਉਹ ਮੀਂਹ ਪਿਆ, ਮੀਂਹ ਡੁੱਬ ਗਏ, ਮੁੜ ਕੇ ਗਰਮੀ ਪੈ ਗਈ, ਉਹ ਡੁੱਬੇ ਹੋਏ ਜਲ ਗਏ, ਮੱਕੀ ਟੁੱਟ ਗਈ, ਗੜੇ ਪੈ ਰਹੇ ਨੇ ਇੰਨੇ, ਇਹਨਾਂ ਮਹੀਨਿਆਂ 'ਚ ਗੜੇ ਕਦੀ ਨਹੀਂ ਸੀ ਪੈਂਦੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਪਿਛਲੇ ਇਸ ਰੁੱਤ ਦੀਆਂ ਨੇ, ਤੇ ਇਹ ਆ ਉਹ ਭਿਅੰਕਰਤਾ ਜਿਹਦਾ ਨਾਂ ਜਲਵਾਯੂ ਤਬਦੀਲੀ ਹੈ। ਚਾਹੇ ਉਹ ਜਰਮਨੀ ਦੇ ਵਿੱਚ ਪਵੇ, ਚਾਹੇ ਉਹ ਫਰਾਂਸ 'ਚ ਪਵੇ, ਚਾਹੇ ਉਹ ਟੋਰਾਂਟੋ 'ਚ ਪਵੇ ਤੇ ਚਾਹੇ ਉਹ ਪੰਜਾਬ 'ਚ ਪਵੇ, ਇਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ। ਜੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਬਲੈਤੀ ਗਾਵਾਂ ਜਿਹਨੂੰ ਕਹਿੰਦੇ ਨੇ ਲੋਕਾਂ ਨੇ ਲਿਆਂਦੀਆਂ ਹੋਈਆਂ ਨੇ, ਉਹ ਗਾਵਾਂ ਬੁਖਾਰ ਚੜ੍ਹ ਕੇ ਮਰ ਰਹੀਆਂ ਨੇ। ਸੋ ਚਾਹੇ ਉਹ ਮਰ ਰਹੀ ਗਾਂ ਹੈ, ਚਾਹੇ ਉਹ ਮੂੰਗੀ ਦੀ ਜਲ ਰਹੀ ਫਸਲ ਹੈ, ਚਾਹੇ ਉਹ ਜਲ ਰਿਹਾ ਝੋਨਾ ਹੈ, ਚਾਹੇ ਉਹ ਜਲ ਰਹੇ ਆਲੂ ਨੇ, ਜਾਂ ਬੋਰ ਫਾਜ਼ਿਲਕਾ ਦੇ ਇਲਾਕੇ ਦੇ ਜਿਹੜੇ ਕਿਨੂਆਂ ਦੇ ਬਾਗ ਨੇ, ਤੇ ਚਾਹੇ ਉਹ ਜਰਮਨੀ ਦੇ ਟ੍ਰੇਨਾਂ ਦੇ ਟਰੈਕ ਨੇ, ਜਾਂ ਉਹ ਟੋਰਾਂਟੋ ਦੇ ਟ੍ਰੇਨਾਂ ਦੇ ਟਰੈਕ ਨੇ, ਇਹ ਸਭ ਇੱਕੋ ਹੀ ਤੰਤਰ ਹੈ, ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਉਹ ਲੜੀ ਜਿਹਨੂੰ ਆਪਾਂ ਜਲਵਾਯੂ ਤਬਦੀਲੀ ਕਹਿੰਦੇ ਹਾਂ, ਤੇ ਜਿਹਦਾ ਮੁੱਖ ਕਾਰਨ ਆਪਾਂ ਪਹਿਲੇ ਪ੍ਰੋਗਰਾਮ 'ਚ ਐਕਸਪਲੇਨ ਕੀਤਾ ਸੀ, ਉਹ ਹੈ ਸਾਡੇ ਜਿਹੜੇ ਕਾਰਬਨ ਡਾਈਆਕਸਾਈਡ ਮਿਸ਼ਨ, ਜਿਹਦੇ ਕਰਕੇ ਸਾਡੇ ਹੀਟ ਟ੍ਰੈਪ ਹੁੰਦੀ ਆ। ਸੋ ਬਾਈ ਜੀ ਮੈਨੂੰ ਇਹ ਕੰਮ ਕਰਦੇ ਨੇ, 20-25 ਸਾਲ ਹੋ ਗਏ, ਤੇ ਮੈਂ ਵੀ ਇਹ ਗੱਲ ਕਰਦਾ ਵੀ ਹੋਣੀ ਆ, ਪਰ ਜਿਹੜੀ ਜਿੰਨੀ ਜਲਦੀ ਤੇ ਜਿੰਨੀ ਜ਼ਿਆਦਾ ਭਿਅੰਕਰਤਾ ਵਾਪਰ ਰਹੀ ਹੈ, ਮੈਨੂੰ ਵੀ ਇੰਨੀ ਆਸ ਨਹੀਂ ਸੀ। ਹਾਲਾਂਕਿ ਸਾਇੰਟਿਸਟ ਕਹਿੰਦੇ ਸੀ, ਪਰ ਮਨੁੱਖੀ ਮਨ ਹੁੰਦਾ ਕਹਿੰਦੇ ਠੀਕ ਹੈ ਜੀ, ਮੇਰੇ ਕਹਿ ਤਾਂ ਰਹੇ ਆ, ਪਰ ਸਾਡੇ ਏਰੀਏ 'ਚ ਨਹੀਂ ਹੋਊਗਾ, ਇਹ ਫਲਾਣੇ ਤਾਂ ਹੋ ਜੂ, ਅਫਰੀਕਾ 'ਚ ਹੋ ਜੂ, ਸਾਡਾ ਇੱਦਾਂ ਦਾ ਮਨ ਹੁੰਦਾ ਨਾ ਬੰਦੇ ਦਾ। ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਸੱਚਮੁੱਚ ਡਰੇ ਹੋਏ ਨੇ ਵੀ ਉਹਨਾਂ ਦੀਆਂ ਫਸਲਾਂ ਹੁਣ ਕਿਵੇਂ ਹੋਇਆ ਕਰਨਗੀ।
5: ਸੋ ਇਹ ਇੱਕ ਵੱਡੀ ਸਮੱਸਿਆ ਵਾ ਇਸ ਟਾਈਮ ਦੇ ਉੱਤੇ, ਕਿਉਂਕਿ ਜ਼ਿਆਦਾ ਜਿਹੜੀਆਂ ਚਰਚਾਵਾਂ ਨੇ ਉਹ ਫਿਰ ਇੱਕ ਵਾਰੀ ਤਾਂ ਵੀ ਛਿੜੀਆਂ, ਕਿਉਂਕਿ ਜੂਨ ਮਹੀਨੇ ਦੇ ਅੰਤ ਦੇ ਵਿੱਚ ਹਾਲ ਹੀ ਦੇ ਵਿੱਚ ਲੰਘਿਆ, ਅਤੇ ਇੱਧਰ ਅਮਰੀਕਾ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਆਪਣੇ ਤੌਰ ਤਰੀਕੇ ਬਦਲੇ, ਹੀ ਖਾਸ ਤੌਰ ਦੇ ਉੱਤੇ ਕਹਿੰਦੇ ਨੇ ਕਿ ਜਿਹੜਾ ਵਰਲਡ ਬੈਂਕ ਦੇ ਵਿੱਚੋਂ ਇਸ ਪਾਸੇ ਨੂੰ ਖਰਚਾ ਕੀਤਾ ਜਾਣਾ ਸੀ, ਸੋ ਉਹ ਵੀ ਹੁਣ ਜਿਹੜਾ ਅੱਗੇ ਨਹੀਂ, ਉਹਦੀ ਮਿਆਦ ਜਿਹੜੀ ਹੈ ਰੀਨਿਊ ਨਹੀਂ ਹੋਈ, ਉੱਥੇ ਟੀਚਾ ਖਤਮ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੁੱਲ ਮਿਲਾ ਕੇ, ਜਿੱਥੇ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਅਮਰੀਕਾ ਅੱਗੇ ਲੱਗਦਾ ਹੈ, ਅਤੇ ਸਾਰੀ ਦੁਨੀਆਂ ਦੇ ਲਈ ਉਹਨਾਂ ਨੂੰ ਉਹਨਾਂ ਦਾ ਇਹ ਕਹਿਣਾ ਕਿ ਉਹੀ ਦੱਸਣਗੇ ਕੀ ਅਤੇ ਕਿਹੜੇ ਤਰੀਕੇ ਦੇ ਨਾਲ ਕਰਨਾ। ਸੋ ਇੱਦਾਂ ਦੇ ਜਿਹੜੇ ਬਹੁਤ ਇੰਪੋਰਟੈਂਟ ਵਿਸ਼ੇ ਨੇ, ਉਹਨਾਂ ਦੇ ਵਿੱਚ ਫਿਰ ਲਗਾਤਾਰ ਆਪਾਂ ਕਹਿ ਲਈਏ ਕਿ ਮੌਜੂਦਾ ਸਮੇਂ ਦੇ ਵਿੱਚ ਤਾਂ ਮਾਰ ਹੀ ਖਾ ਰਿਹਾ ਫਿਰ।
4: ਬਿਲਕੁਲ ਜੀ ਬਿਲਕੁਲ, ਕਿਉਂਕਿ ਇਹਦਾ ਕਾਰਨ ਹੈ ਜਿਹੜੀ ਕਾਰਬਨ ਡਾਈਆਕਸਾਈਡ ਹੈ, ਕਾਰਬਨ ਡਾਈਆਕਸਾਈਡ ਨਿਕਲਦੀ ਇੱਥੇ ਅਸੀਂ ਕੋਲਾ, ਬਿਜਲੀ, ਸੋਰੀ ਕੋਲਾ, ਤੇਲ ਅਤੇ ਗੈਸ ਬਾਲਦੇ ਹਾਂ, ਅਤੇ ਅਮਰੀਕਾ ਦੁਨੀਆਂ ਦਾ ਸਭ ਤੋਂ ਦੂਜੇ ਨੰਬਰ ਦਾ ਸਭ ਤੋਂ ਵੱਡਾ ਐਮਿਟਰ ਹੈ ਇਹਨਾਂ ਗੈਸਾਂ ਦਾ, ਅਤੇ ਟਰੰਪ ਆਪ ਉਲਟਾ ਕਰ ਰਿਹਾ ਵੀ ਉਹ ਜਿਹੜੇ ਵਿੰਡ ਫਾਰਮ ਨੇ, ਸੋਲਰ ਫਾਰਮ ਨੇ, ਉਹਨਾਂ 'ਤੇ ਪਾਬੰਦੀਆਂ ਲਗਾ ਰਹੇ ਆ, ਉਹਨਾਂ ਨੂੰ ਕੰਟਰੈਕਟ ਕੈਂਸਲ ਕਰ ਰਹੇ ਆ, ਅਤੇ ਤੇਲ ਅਤੇ ਕੋਲੇ ਨੂੰ ਦੇ ਰਹੇ ਆ, ਕਰਪਸ਼ਨ ਦੀ ਗੱਲ ਹੈ ਸਾਰੀ ਦੀ ਸਾਰੀ। ਸੋ ਇਸ ਵੇਲੇ ਜਿਹੜਾ ਇਹ ਸਾਡਾ ਇਹ ਜਿਹੜੀ ਸਾਡੀ ਸਥਿਤੀ ਆ, ਬੜੀ ਨਾਜ਼ੁਕ ਹੈ। ਆਸਟ੍ਰੇਲੀਆ ਦਾ ਰੋਲ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਚੱਲ ਰਿਹਾ, ਆਸਟ੍ਰੇਲੀਆ ਦੇ ਵਿੱਚ ਬੜੀ ਤੇਜ਼ੀ ਨਾਲ ਉਹਨਾਂ ਨੇ ਸੋਲਰ ਐਕਸਪੈਂਡ ਕੀਤਾ। ਮੈਂ ਅੱਜ ਹੀ ਪੜ੍ਹ ਰਿਹਾ ਸੀ ਕਿ ਪਿਛਲੇ ਤਕਰੀਬਨ 1.5 ਸਾਲ ਦੇ ਵਿੱਚ 6 ਲੱਖ ਆਸਟ੍ਰੇਲੀਆ ਦੇ ਘਰਾਂ ਦੇ ਵਿੱਚ ਬੈਟਰੀਆਂ ਲੱਗੀਆਂ ਲੋਕਾਂ ਨੇ, ਉਹ ਬੈਟਰੀਆਂ ਜਿਹੜੀਆਂ ਦਿਨ ਵੇਲੇ ਉਹ ਸੋਲਰ ਨਾਲ ਚਾਰਜ ਕਰ ਲੈਂਦੇ ਜਦੋਂ ਬਿਜਲੀ ਜ਼ਿਆਦਾ ਬਣਦੀ ਹੈ, ਲੋੜ ਤੋਂ ਵੱਧ ਹੁੰਦੀ ਹੈ, ਕਿਉਂਕਿ ਜੇ ਬਿਜਲੀ ਰਾਤ ਨੂੰ ਜਦੋਂ ਸ਼ਾਮ ਜੀ ਨੂੰ ਲੋਕ ਘਰਾਂ 'ਚ ਆਉਂਦੇ ਨੇ, ਪੀਕ ਆਵਰ ਆਮ ਤੌਰ 'ਤੇ ਸਾਡੇ ਸਾਰੇ ਪੱਛਮੀ ਮੁਲਕਾਂ ਦੇ ਵਿੱਚ ਨਾ 4 ਵਜੇ ਤੋਂ ਲੈ ਕੇ ਰਾਤ ਦਾ 9 ਵਜੇ ਹੁੰਦਾ, ਜਦੋਂ ਹਾਲੇ ਦਫ਼ਤਰ ਵੀ ਖੁੱਲ੍ਹੇ ਹੁੰਦੇ, ਫੈਕਟਰੀਆਂ ਵਿੱਚ ਰਹੀਆਂ, ਅਤੇ ਲੋਕ ਘਰਾਂ ਨੂੰ ਵਾਪਸ ਆ ਕੇ ਆਪਣੀ ਕੁਕਿੰਗ ਵਗੈਰਾ, ਹੀਟਿੰਗ ਵਗੈਰਾ, ਕੂਲਿੰਗ ਕਰਨੀ ਸ਼ੁਰੂ ਕਰ ਦਿੰਦੇ ਆ, ਅਤੇ ਫਿਰ ਉਹ ਜਿਹੜੀਆਂ ਬੈਟਰੀਆਂ ਨੇ ਉਹਨਾਂ ਤੋਂ ਉਹ ਡਿਸਚਾਰਜ ਕਰਦੇ ਆ, ਅਤੇ ਉਹਨਾਂ ਨੂੰ ਫਿਰ ਜਿਹੜੇ ਗੈਸ ਵਾਲੇ ਪਲਾਂਟ ਹੈ ਉਹ ਨਹੀਂ ਚਲਾਉਣੇ ਪੈਂਦੇ ਜਾਂ ਘੱਟ ਚਲਾਉਣੇ ਪੈਂਦੇ ਨੇ। ਸੋ ਬਹੁਤ ਜ਼ਿਆਦਾ ਤਰੱਕੀ ਹੋ ਰਹੀ ਹੈ ਅਤੇ ਬੜੀ ਕਰ ਰਹੀ ਹੈ, ਪਰ ਜਿਹੜਾ ਸਾਡੀ ਕਿਉਂਕਿ ਅਸੀਂ ਇੰਨਾ ਲੇਟ ਹੈ, ਇਹ ਕੰਮ ਸਾਨੂੰ 1980 ਦੇ ਕਰੀਬ ਕਰਨੇ ਚਾਹੀਦੇ ਸੀਗੇ ਤੇ ਅਸੀਂ ਕਿਉਂਕਿ ਤਕਰੀਬਨ 45 ਸਾਲ ਲੇਟ ਹੈ ਤੇ ਉਹ ਜਿਹੜੀ 45 ਸਾਲਾਂ ਦੀਆਂ ਕੀਤੇ ਸਾਡੇ ਗੁਨਾਹ ਨੇ ਉਹਦੀ ਜਿਹੜੀ ਸਾਨੂੰ ਸਜ਼ਾ ਮਿਲ ਰਹੀ ਉਹ ਹੁਣ ਇਹ ਹੈ। ਤੇ ਮੈਂ ਬਾਈ ਜੀ ਪੰਜਾਬ ਦੇ ਖਬਰਾਂ ਦੇ ਰਹੀ, ਪੰਜਾਬ ਦੇ ਮੀਡੀਆ ਇੰਨਾ ਨਿਕੰਮਾ ਹੈ, ਇੰਨਾ ਨਿਕੰਮਾ ਹੈ, ਉੱਥੇ ਖਬਰਾਂ ਇਹ ਲੱਗ ਰਹੀਆਂ ਯੂਰਪ ਚ ਗਰਮੀ ਪੈ ਰਹੀ ਆ, ਹਾਲਾਂਕਿ ਲੋਕ ਮਰ ਰਹੇ ਨੇ ਤੇ ਪਸ਼ੂ ਮਰ ਰਹੇ ਨੇ ਪੰਜਾਬ ਦੇ ਵਿੱਚ, ਕਿਉਂਕਿ ਯੂਰਪ ਦੀ ਜਿਹੜੀ ਆ ਉਹਨਾਂ ਦੀਆਂ ਏਜੰਸੀਆਂ BBC ਵਗੈਰਾ ਸਾਰੀਆਂ ਬੜੀਆਂ ਕਾਰਗਰ ਨੇ, ਉਹ ਖਬਰਾਂ ਬਣਾ ਕੇ ਭੇਜ ਦਿੰਦੇ, ਇਹ ਉਹਨਾਂ ਦੀਆਂ ਲਾਉਂਦੇ ਆ, ਪੰਜਾਬ ਦੀ ਖਬਰ ਉਹਨੀ ਨੀ ਬਣਾਉਣੀ, ਨੀ ਆਪ ਬਣਾਉਣੀ, ਆਪਣੇ ਪੱਤਰਕਾਰ ਰੱਖਣੇ ਆ, ਪੱਤਰਕਾਰ ਉਹ ਰੱਖਦੇ ਨੀ। ਉਹ ਪੰਜਾਬ ਦੇ ਅਖਬਾਰਾਂ ਚ ਜੋ ਕੁਛ ਪੰਜਾਬ ਚ ਹੋ ਰਿਹਾ ਵਿਨਾਸ਼ ਉਹਦੀ ਖਬਰ ਨੀ ਛਪ ਰਹੀ, ਯੂਰਪ ਦੀਆਂ ਜਿਹੜੀਆਂ ਖਬਰਾਂ ਨੇ ਜੀ ਫਲਾਣੇ ਤਾਂ ਹੋ ਗਿਆ, ਜਰਮਨੀ ਚ ਆਹ ਟ੍ਰੇਨ ਨੂੰ ਹੋ ਗਿਆ ਜੀ, ਉੱਥੇ ਆ ਪੰਛੀ ਇੰਨੇ ਮਰ ਗਏ। ਸੋ ਜਿਹੜਾ ਮੀਡੀਆ ਨੇ ਰੋਲ ਪਲੇ ਕਰਨਾ ਸੀ ਤੇ ਸਰਕਾਰ ਨੇ ਕਰਨਾ ਸੀ ਉਹ ਪੂਰਾ ਪੂਰਾ ਗਾਇਬ ਹੈ। ਤੇ ਮੈਂ ਜਿੰਨਿਆਂ ਕਿ ਕਿਸਾਨਾਂ ਦੇ ਨਾਲ ਟੱਚ ਆ ਬੜੇ ਚਿੰਤਤ ਨੇ ਉਹ, ਬਈ ਸਾਡੇ ਤਾਂ ਬਾਗ ਲਾਏ ਜਲ ਗਏ, ਸਾਡਾ ਤਾਂ ਝੋਨਾ ਵੀ ਜਲਣ ਲੱਗ ਗਿਆ, ਸਾਡੇ ਆਲੂ ਜਲਣ ਲੱਗ ਗਏ। ਹੁਣ ਜਿਵੇਂ ਮੈਂ ਮੁੱਖ ਸੁਲਤਾਨਪੁਰ ਦੇ ਇਲਾਕੇ ਚ ਨੇ, ਉਹ ਕਹਿੰਦੇ ਜੀ ਮੈਂ ਹੁਣ ਮੂੰਗਫਲੀ ਤਲਾਉਣੀ ਸ਼ੁਰੂ ਕਰਤੀ, ਵੇਖ ਤਾਂ ਮੂੰਗਫਲੀ ਦਾ ਖਰਚਾ ਬਹੁਤ ਘੱਟ ਹੈ ਤੇ ਮੂੰਗਫਲੀ ਕਿਉਂਕਿ ਧਰਤੀ ਦੇ ਥੱਲੇ ਵਾਪਰ ਉੱਗਦੀ ਹੈ ਨਾ, ਉਹਦੇ ਜਿਹੜੇ ਡੋਡੇ ਨੇ ਉਹ ਮਿੱਟੀ ਦੇ ਵਿੱਚ ਹੁੰਦੇ ਆ ਤੇ ਉਹ ਤੇ ਗਰਮੀ ਦਾ ਅਸਰ ਨਹੀਂ ਹੁੰਦਾ ਜਾਂ ਬਹੁਤ ਘੱਟ ਹੁੰਦਾ। ਉਹ ਇੱਦਾਂ ਹੀ ਉਹ ਕਹਿੰਦਾ ਮੈਂ ਛੋਲੇ ਲਗਾ ਰਿਹਾ, ਛੋਲੇ ਜਿਹੜੇ ਨੇ ਕਾਲੇ ਛੋਲੇ ਉਹਨਾਂ ਦੀ ਫਸਲ ਨੂੰ ਵੀ ਗਰਮੀ ਜਿਹੜੀ ਆ ਉਹ ਸਹਿ ਲੈਂਦੇ ਨੇ। ਸੋ ਇੰਨਾ ਜ਼ਿਆਦਾ ਭਿਆਨਕ ਹੈ ਜਿਹੜਾ ਇਹ ਸਾਡਾ ਜਲਵਾਯੂ ਤਬਦੀਲੀ ਦਾ ਸੰਕਟ ਹੈ ਜਾਂ ਮਹਾਂਪਰਲੋ ਹੈ। ਪਰ ਜਿਹੜੇ ਆਸਟ੍ਰੇਲੀਆ ਦੀ ਸਰਕਾਰ ਬੜਾ ਕੰਮ ਕਰ ਰਹੀ ਹੈ, ਕੈਨੇਡਾ ਦੀ ਕਰ ਰਹੀ ਹੈ, ਤੇ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।
5: ਸੋ ਇਹ ਜਿਹੜਾ ਯੂਰਪ ਦੇ ਵਿੱਚ ਜੋ ਰੀਸੈਂਟ ਹੋਇਆ ਕਿ ਉੱਥੇ ਕੋਈ ਹਿਲਜੁਲ ਹੋਈ ਆ, ਕੋਈ ਇਸ ਸੰਬੰਧ ਵਿੱਚ ਬਾਅਦ ਚ ਨਹੀਂ ਕੁਛ ਸੁਣਨ ਨੂੰ ਮਿਲਿਆ?
4: ਉੱਥੇ ਬਹੁਤ ਹੋ ਰਹੀ ਹੈ ਜੀ, ਇਨਫੈਕਟ ਯੂਰਪ ਜਿਹੜਾ ਹੈ ਤਕਰੀਬਨ ਏਦਾਂ ਦੇ ਮਾਮਲਿਆਂ ਚ ਸਾਰੀ ਦੁਨੀਆਂ ਚ ਅੱਗੇ ਹੁੰਦਾ। ਯੂਰਪ ਦੇ ਵਿੱਚ ਜਿਹੜੀ ਉਹਨਾਂ ਨੇ ਆਲਮੋਸਟ ਜਿੱਦਾਂ ਇੰਗਲੈਂਡ ਜਿਹੜਾ ਕੋਲੇ ਦੀ ਕੋਲੇ ਨੂੰ ਜਲਾ ਕੇ ਸਟੀਮ ਬਣਾ ਕੇ ਬਿਜਲੀ ਬਣਾਉਣੀ ਤੇ ਫੈਕਟਰੀਆਂ ਚਲਾਉਣੀਆਂ ਉਹ ਇੰਗਲੈਂਡ ਤੋਂ ਸ਼ੁਰੂ ਹੋਈਆਂ, UK ਤੋਂ ਸ਼ੁਰੂ ਹੋਈਆਂ 19ਵੀਂ ਸਦੀ ਚ 1830-40-50 ਦੇ ਕਰੀਬ। ਤੇ ਹੁਣ UK ਦੇ ਵਿੱਚ ਇੱਕ ਵੀ ਕੋਲੇ ਦਾ ਪਲਾਂਟ ਨਹੀਂ ਬਿਜਲੀ ਦਾ, ਜਿਹੜਾ ਲਾਸਟ ਪਲਾਂਟ ਸੀ ਬਿਜਲੀ ਦਾ ਉਹਨੇ ਪਿਛਲੇ ਸਾਲ ਬੰਦ ਕਰਤਾ। ਸੋ ਬਹੁਤੇ ਜਿਹੜੇ ਹੁਣ ਉੱਥੇ ਪੋਲੈਂਡ ਹੈ, ਪੋਲੈਂਡ ਸਭ ਤੋਂ ਵੱਧ ਹਾਲੇ ਵੀ ਕੋਲੇ ਨਾਲ ਬਣਾਉਂਦਾ ਹੈ, ਫਿਰ ਉਹ ਤੋਂ ਬਾਅਦ ਹੰਗਰੀ ਹੈ, ਪਰ ਉਹ ਬੜੀ ਤੇਜ਼ੀ ਦੇ ਨਾਲ ਜਿਹੜੀ ਆਪਣੀ ਬਿਜਲੀ ਹੈ ਉਹਨੂੰ ਸਾਫ਼ ਕਰ ਰਹੇ ਆ ਤੇ ਆਪਣਾ ਬਹੁਤਾ ਕੰਮ ਕਾਰਾਂ ਤੇ ਬੱਸਾਂ ਉਹਨਾਂ ਦੀਆਂ ਤਕਰੀਬਨ 90% ਜਿਹੜੀਆਂ ਨਵੀਆਂ ਸਿਟੀ ਦੀਆਂ ਬੱਸਾਂ ਐਡ ਕਰ ਰਹੇ ਆ ਉਹ ਸਾਰੀਆਂ ਇਲੈਕਟ੍ਰਿਕ ਨੇ। ਤੇ ਕਾਰਾਂ ਇਸ ਵੇਲੇ ਉਹਨਾਂ ਦੀਆਂ ਤਕਰੀਬਨ ਯੂਰਪ ਦੇ ਵਿੱਚ 33% ਨਵੀਆਂ ਕਾਰਾਂ ਦੇ ਜਿਹੜੀਆਂ ਨੇ ਉਹ ਇਲੈਕਟ੍ਰਿਕ ਨੇ। ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਜੰਪ ਮਿਲਿਆ ਇਲੈਕਟ੍ਰਿਕ ਕਾਰਾਂ ਨੂੰ ਪਿਛਲੇ ਮਹੀਨੇ, ਜੂਨ ਦੇ ਮਹੀਨੇ ਦੇ ਵਿੱਚ ਉਹ ਤਕਰੀਬਨ 35-40%। ਹੁਣ ਜੇ ਤੁਹਾਡੇ ਆਸਟ੍ਰੇਲੀਆ ਦੇ ਵਿੱਚ 100 ਕਾਰ ਵਿਕਦੀ ਆ ਤਾਂ ਉਹਦੇ ਵਿੱਚੋਂ 35 ਕਾਰਾਂ ਜਿਹੜੀਆਂ ਨੇ ਇਲੈਕਟ੍ਰਿਕ ਹੁੰਦੀਆਂ ਨੇ। ਸੋ ਇਹ ਬਹੁਤ ਵੱਡੀਆਂ ਨੇ, ਇਹਨਾਂ ਨੂੰ ਟਾਈਮ ਲੱਗੇਗਾ। ਤੇ ਚੀਨ ਦੇ ਵਿੱਚ ਹੁਣ ਜਿਹੜੇ ਵੱਡੇ ਟਰੱਕ ਨੇ, ਜਿਹੜੇ ਹੈਵੀ ਡਿਊਟੀ ਟਰੱਕ ਨੇ, ਜਿਹੜੇ ਮਤਲਬ ਵੱਡੇ ਵੱਡੇ ਲੈ ਕੇ ਜਾਂਦੇ ਨੇ, ਉਹ 50% ਤੋਂ ਵੱਧ ਨਵੇਂ ਜਿਹੜੇ ਵਿਕਣ ਵਾਲੇ ਨੇ ਉਹ ਸਾਰੇ ਇਲੈਕਟ੍ਰਿਕ ਬੈਟਰੀਆਂ ਵਾਲੇ। ਸੋ ਬੜੀ ਵੱਡੀ ਤਬਦੀਲੀ ਆ ਰਹੀ ਹੈ, ਜਿਹੜੇ ਉਹਦੇ ਨਾਲ ਚੇਂਜਸ ਆ ਰਹੀਆਂ ਨੇ, ਪਰ ਕਿਉਂਕਿ ਸਾਰੀਆਂ ਸਾਡੇ ਨਾਲ ਜੁੜੀਆਂ ਨੇ, ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਇਹ ਝਾਤ ਮਾਰਨ ਦੀ ਲੋੜ ਹੈ। ਅੱਜ ਕੱਲ੍ਹ ਸਾਰਾ ਕੁਝ ਕਰਨ ਬਈ ਮੈਂ ਕੀ ਕਰਨਾ ਹੈ ਉਹ ਏਡਾ ਔਖਾ ਕੰਮ ਨਹੀਂ ਹੈ। ਤੁਸੀਂ ਗੂਗਲ 'ਤੇ ਜਾਓਗੇ, ਤੁਸੀਂ ਲੱਭੋਗੇ ਵੀ ਮੈਂ ਮੇਰੇ ਕਾਰਬਨ ਫੁੱਟਪ੍ਰਿੰਟ ਮੇਰਾ ਇੱਥੇ ਕਾਹਦਾ ਹੈ। ਪੰਜਾਬ 'ਚ ਰਹਿਣ ਵਾਲੇ ਦਾ 50% ਕਾਰਬਨ ਫੁੱਟਪ੍ਰਿੰਟ ਬਿਜਲੀ ਨਾਲ ਜੁੜਿਆ ਹੋਇਆ, ਕਿਉਂਕਿ ਉੱਥੇ ਕੋਲੇ ਤੋਂ ਬਣਦੀ ਹੈ। ਆਸਟ੍ਰੇਲੀਆ ਦੇ ਵਿੱਚ ਉਹ ਹੁਣ ਨਹੀਂ ਹੈ, ਪਰ ਇੱਥੇ ਸਾਡੀਆਂ ਕਾਰਾਂ, ਸਾਡੇ ਜਿਹੜੇ ਘਰਾਂ ਨੂੰ ਜਿੱਥੇ ਠੰਡ ਪੈਂਦੀ ਹੈ ਉੱਥੇ ਦੀਆਂ ਫਰਨਸ ਨੇ, ਤੇ ਜਿਹੜਾ ਸਾਡਾ ਮੀਟ ਖਾਂਦੇ ਅਸੀਂ, ਮੀਟ ਇੰਡਸਟਰੀ, ਇਹਦੇ ਬਾਰੇ ਆਪਾਂ ਪੂਰਾ ਪ੍ਰੋਗਰਾਮ ਕਰਾਂਗੇ। ਤੇ ਉਹ ਜੁੜਿਆ ਹੋਇਆ ਤੇ ਉਹ ਸਾਨੂੰ ਸਾਰੇ ਦੇ ਸਾਰੇ ਜਿਹੜੇ ਛੋਟੇ ਛੋਟੇ ਸਟੈਪ ਲੈਣ ਦੀ ਲੋੜ ਹੈ
5: ਜੀ। ਸੋ ਫਿਲਹਾਲ ਬਹੁਤ ਸਾਰਾ ਕੁਛ ਕਰਨ ਦੀ ਲੋੜ ਹੈ, ਪਰ ਸਭ ਤੋਂ ਪਹਿਲਾਂ ਸਾਨੂੰ ਜਾਣਨ ਦੀ ਲੋੜ ਹੈ ਕਿ ਕੀ ਕੁਛ ਆਸ ਪਾਸ ਵਾਪਰ ਰਿਹਾ, ਕੀ ਇਹਦੇ ਨੁਕਸਾਨ ਨੇ। ਸੋ ਉਸੇ ਸੰਬੰਧ ਵਿੱਚ ਸਾਡਾ ਇਹ ਸੈਗਮੈਂਟ ਹਰਮਿੰਦਰ ਜੀ ਦੇ ਨਾਲ ਹੁੰਦਾ ਵਾ। ਸੋ ਇਹ ਪ੍ਰੋਗਰਾਮ ਜੇਕਰ ਤੁਸੀਂ ਸੁਣ ਰਹੇ ਹੋ ਤਾਂ ਇਹਦੇ ਉੱਤੇ ਜ਼ਰੂਰ ਗੌਰ ਫਰਮਾਇਓ, ਪੋਡਕਾਸਟ ਦੇ ਜ਼ਰੀਏ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ। ਬਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ।
4: ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਜੀ, ਤੁਸੀਂ ਸਮਾਂ ਦਿੰਦੇ ਹੋ, ਅਸੀਂ ਆਪਾਂ ਜਿਹੜੇ ਇਹਦੀ ਜਿਹੜੀ ਚੇਤਾਵਨੀ ਆ ਇੰਨੇ ਸੁਣਵਲ ਤਹਿ ਲੈ ਕੇ ਜਾਂਦੇ ਹੋ, ਬਹੁਤ ਬਹੁਤ ਧੰਨਵਾਦ।
3: ਜੀ ਦੋਸਤੋ, ਇਹ ਸਨ ਹਰਮਿੰਦਰ ਢਿੱਲੋਂ ਜੀ, ਟੋਰਾਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਫਿਰ ਦੁਬਾਰਾ ਤੁਹਾਡੇ ਨਾਲ ਪੈਣਗੀਆਂ ਸਾਂਝਾ ਰੇਡੀਓ ਹਾਂਜੀ 1674।
6: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
7: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
8: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
6: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: Hi, this is Umang Kumar aur pyar se log mujhe okay kehte hain, aap sun rahe hain Radio Hanji 1674 AM, keep listening।

0: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

Radio Hadid.

चल भी है, फन भी है, प्यार भी है, गन भी है, लड़

0: ਪਿੰਡ ਦਾ ਨੀ ਮਾੜਾ
1: ਸਾਡੇ ਉਹੀ ਦੇ ਬੀਬਦੇ
2: ਚੱਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

रेडियो हाँ जी 1674 एम प्रोग्राम इनसाइट रिपोर्ट लैके मैं गौतम कपिल होया जी हाजिर। पिछले हफ्ते दे इनसाइट रिपोर्ट दे विच जिहड़ी एक गल कर छड्डी सीगी ओह तो थोड़ा जिहा होर अगे अज दे एपीसोड नूं लैके जाणा। पिछले हफ्ते थोड़ा बहुत तुहानू दस्सिया सी कि अमरीका ईरान और इजराइल दी उस जंग दे विच की कुछ हो रहा है और किस तरीके दे नाल अमरीका ने अपने थार्ड वर्गे या होर जिन्ने इंटरसैप्टर ने या होर भी जिहड़े हथियार हैगे ने ओह किवें खाली कर ले ने उहदी विस्तार तो अगे जिहड़ा अज दे दिन आपां चल रहे हां। ते वैसे ना जदों इंटरनेशनल डिप्लोमेसी दी गल मैं सोचदा कि करनी है इस शो दे उत्ते कोई इहो जिहा फिल्टर नहीं है। ये गल जान के रखियो समझ के रखियो कि कोई ऐसा फिल्टर या कोई ऐसी कोई प्रेशर या कोई ऐसा सानू किसी की जी हजूरी करनी होवे किसी देश की इदां दा बिल्कुल नहीं है। देखो जो भारत दे विच हो रहा जो आस्ट्रेलिया दे विच हो रहा उन्हां दीआं सच्चाइयां नूं इस प्रोग्राम च रखी दे पर दुनिया भर दे विच जो कुछ हो रहा उस दे नाल जुड़ी हुई जियो पोलिटिक्स दे नाल जुड़ियां हुई रिपोर्टां इस शो दे विच हुंदियां ने। हुण जिहड़ी कूटनीति है ना कूटनीति जिन्हों डिप्लोमैसी कह लैंदे आ ये बड़ी अजीब शै है। ये डिप्लोमैसी मेरे लिए जिहड़ी है वह सही काम कर सकती है तुहाडे लई जिहड़ी मेरी डिप्लोमैसी है वह दुनिया नूं सही लगेगी पर तुहाडे लई वह गलत होगी। यानी कि हुण चीन की डिप्लोमैसी सुनन नूं ठीक लग रही होवे कि चीन ने जी एक इंटरकॉन्टीनेंटल मिजाइल छड़ी पानिया च छड़ी हुण ऑब्वियसली उन्होंने साउथ वाले पासे ईस्टर्न साउथ वाल छड़नी सीगी वैसट वल या जिहड़ा नॉर्थ वल तो नहीं छड सकते सी क्योंकि नॉर्थ वाले पासे रशिया की बहुत बड़ा एक लैंड एरिया हैगा ते जिहड़ा वैसट वाला पासा वो एशिया घिरिया होया सारा यूरोप उधरले पासे हैगा ते साउथ वैसट वल भी नहीं सी छड सकते सो उधर भी जमीनी इलाका है काफ़ी सो साउथ ईस्ट वाल ही छड़नी सीगी और वह सुनन नूं चाइना की गल हुण इह ठीक लग रही होवे। देखो जी फिर इंटरकॉन्टीनेंटल मिजाइल है असी ना छड़िए तो फिर किधर टैसट करिए सवाल यह नहीं है। सवाल अज के जिहड़े इनसाइट रिपोर्ट दे विच ये है कि एक तो यह हथियारां दी दौड़ इहदी आपां दौड़ नहीं दौड़ हथियारां दी दौड़ दे उत्ते आपां गल करनी हैगी। दूजी एक जिहड़ी डिप्लोमैसी है ना ये बड़ी अजीब मैसी है। मतलब एक ऐसी मैसी है कि यह इन्नी मैसी है ना ये बारे जिन्नी गल करांगे उन्ने जड़े पत्रे खुलते जाएंगे तो उन्ने ही जड़िया चीज़ा ने वह रिवील हुंदियां जांदियां ने। सो डिप्लोमैसी का एक सब तो बड़ा रूल ये हुंदा कि गल डिप्लोमैटिक तरीके दे नाल करनी है बट फुल स्टॉप लगा के कॉमास दे विच नहीं करनी हुंदी। जिहड़े पॉलिटिशियंस हुंदे ने जिहड़ी पॉलिटिक्स की गल हुंदी है वह हमेशा कॉमास दे विच हुंदी है डिप्लोमैसी हमेशा डॉट्स के नाल हुंदी है। ये डिप्लोमैसी का एक रूल है एक लॉ हैगा किद्दां उह तुहानूं मैं अगे चल के नाल नाल शायद तुहाडे समझ आ जावे। चलो मोटा मोटा जिहा दस के चलदा कि फॉर एग्जाम्पल भारत पाकिस्तान जंग है हुण जे पोलिटिकल फिगर कोई इंडिया वाले पास्यों बयान देगी या पाकिस्तान वाले पास्यों बयान देगी तो वह किद्दां देणगे ते डिप्लोमैट किद्दां देणगे। भारत पाकिस्तान मसला सी भारत वाले पासे पॉलिटिशियन कहणगे जी पाकिस्तान टैररिज्म नूं स्पोंसर्ड करता है तो असी पाकिस्तान दे नाल कदे भी राउंड टेबल टॉक करनी नहीं हैगी तो इस करके असी उन्हां दा पानी रोक रहे हैं जी असी उन्हां दे नाल व्यापार रोक रहे हैं तो इदां यह गल्लां सो ऑन चली जांदियां ने। पर जिद्दण कदे इन्हां ने अपना गल बनानी हुई देखो मैं एक गल चलो होर ये इनसाइट रिपोर्ट दे विच बहुत सारियां जिहड़ियां पोलिटिकल प्रेडिक्शन आपां करियां ने ना अज तक ज़्यादातर सही भी हुई हैं ज़्यादातर की मेरे ख्याल दे नाल हुण तक तां कदे कोई गलत होई नहीं पोलिटिकल प्रेडिक्शन। रशिया यूक्रेन जंग तुहानूं मैं कहा सी जदों शुरू होई सी भी इह नहीं मुकदी इह चली जाणी है सुख बुगाड़ जी इहदी होई जाणी है चल रही है ना। ईरान वाली बेशक मुक गई होवे ते उह नहीं मुकदी ते दूजी होर बहुत सारियां आपां इहदे विच करियां ने। ट्रंप दे आन दी वे प्रडिक्शन आपां इसे इन्हां ही शोआं दे विच कीती सीगी और ट्रंप दे आन तो बाद दुनिया दा पासा ही पलट जाना यह भी प्रडिक्शन करी सीगी ते हुण पॉलिन हैंसन भी कदे प्रधानमंत्री नहीं आंदी यह भी रीसेंट प्रोग्राम च प्रडिक्शन करी सी। अज एक होर प्रडिक्शन कर दिंदे आ चलो पोलिटिकल
ਤੇ ਡਿਪਲੋਮੈਸੀ ਦੇ ਨਾਲ ਜੁੜੀਆਂ ਹੋਈਆਂ ਇਹ ਪ੍ਰੈਡਿਕਸ਼ਨ ਨੇ। ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦਾ ਜਿਹੜਾ ਇੱਕ ਰੋਲ ਹੈਗਾ ਉਹ ਐਂਟਾਈ ਪਾਕਿਸਤਾਨ ਹੈ, ਬਟ ਇਹ ਬੜੀ ਜਲਦੀ ਇਹ ਜਿਹੜਾ ਰੋਲ ਹੋਊਗਾ, ਮੈਂ ਗੌਰਮੈਂਟ ਬਦਲਣ ਦੀ ਗੱਲ ਨਹੀਂ ਕਹਿ ਰਿਹਾ, ਮੈਂ ਕਾਂਗਰਸ ਦੀ ਗੱਲ ਵੀ ਨਹੀਂ ਕਹਿ ਰਿਹਾ। ਤੁਸੀਂ ਚਾਹੇ ਇਸ ਗੌਰਮੈਂਟ 'ਚ ਮੰਨ ਕੇ ਚੱਲੋ ਬੀਜੇਪੀ ਦੇ ਵਿੱਚ, ਚਾਹੇ ਜੇ ਅੱਗੇ ਕਦੇ ਆਈ, ਜਿਹੜੀ ਬੀਜੇਪੀ ਇਸ ਵਕਤ ਐਂਟਾਈ ਪਾਕਿਸਤਾਨ ਹੋਈ ਹੋਈ ਹੈ ਨਾ, ਇਹ ਲਿਖ ਕੇ ਲੈ ਕੇ ਚੱਲਿਓ। ਹੁਣ ਮੈਂ ਪਤਾ ਨਹੀਂ ਕਿਹਨਾਂ ਬੇਸਿਕ ਕਿਹੜੀਆਂ ਚੀਜ਼ਾਂ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਰਹੇ ਹਾਂ, ਬਟ ਇਹ ਨੈਰੇਟਿਵ ਇੰਨਾ ਐਂਟਾਈ ਪਾਕਿਸਤਾਨ ਨਹੀਂ ਰਹਿਣਾ ਹੈਗਾ। ਪ੍ਰੋ ਨਾ ਹੋਵੇ ਬਟ ਇੱਕ ਪੇਜ ਦੇ ਉੱਤੇ ਆਉਣ ਦੀ ਗੱਲ ਹੋਏਗੀ, ਮੈਥੋਂ ਲਿਖ ਕੇ ਲੈ ਲਓ, ਇਹ ਲਿਖ ਕੇ ਦੇਣ ਨੂੰ ਤਿਆਰ ਹੈਗਾ ਤੁਹਾਨੂੰ ਇਨਸਾਈਟ ਰਿਪੋਰਟ ਦੇ ਵਿੱਚ ਕਿ ਇੰਡੀਆ ਇਹ ਜਿਹੜੀ ਬੀਜੇਪੀ ਗੌਰਮੈਂਟ ਹੈ ਇਹੀ ਪਾਕਿਸਤਾਨ ਦੇ ਨਾਲ ਟੇਬਲ ਟਾਕ ਦੇ ਵਿੱਚ ਆਏਗੀ। ਦੈਟਸ ਮਾਈ ਪ੍ਰੈਡਿਕਸ਼ਨ। ਐਨੀਵੇਜ਼ ਚਲੋ ਇੱਥੇ ਗੱਲ ਮੁਕਾਨੇ ਆਪਾਂ, ਅਤੇ ਇਹ ਪੋਲੀਟੀਕਲ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਇੱਦਾਂ ਹੁੰਦੀਆਂ। ਹੁਣ ਪਾਕਿਸਤਾਨ ਵਾਲੇ ਪਾਸਿਓਂ ਪੋਲੀਟੀਕਲ ਬਿਆਨਬਾਜ਼ੀ ਹੋਏਗੀ ਜੀ ਕਿ ਇੰਡੀਆ ਸ਼ਿਮਲਾ ਸਮਝੌਤੇ ਦਾ ਉਲੰਘਣ ਕਰ ਰਿਹਾ, ਇੰਡੀਆ ਨੇ ਹਮੇਸ਼ਾ ਆਪਣੇ ਗੁਆਂਢ ਦੇ ਨਾਲ ਬਣਾ ਕੇ ਨਹੀਂ ਰੱਖੀ, ਨਾ ਚੀਨ ਨਾਲ ਬਣਦੀ ਹੈ, ਨਾ ਬਾਂਗਲਾਦੇਸ਼ ਨਾਲ, ਨਾ ਸਾਡੇ ਨਾਲ ਬਣਦੀ ਹੈ, ਅਤੇ ਨੇਪਾਲ ਵੀ ਨਾਰਾਜ਼ ਹੋਇਆ ਪਰਦਾ, ਸ਼੍ਰੀਲੰਕਾ। ਸੋ ਇਸ ਕਿਸਮ ਦੇ ਬਿਆਨ ਉਹ ਉੱਥੇ ਕੌਮਾਂ ਦੇ ਵਿੱਚ ਚੱਲੀ ਜਾਣਗੇ। ਡਿਪਲੋਮੈਸੀ ਕਿੱਦਾਂ ਗੱਲ ਕਰੇਗੀ? ਡਿਪਲੋਮੈਸੀ ਗੱਲ ਕਰੇਗੀ ਕਿ ਪਾਕਿਸਤਾਨ ਟੈਰਰ ਸਪੋਂਸਰ ਕਰਨਾ ਬੰਦ ਕਰ ਦੇ, ਅਸੀਂ ਗੱਲਬਾਤ ਦੇ ਲਈ ਸੋਚ ਸਕਦੇ ਹਾਂ। ਨਾਓ ਦਿਸ ਇਜ਼ ਦੀ ਥਿੰਗ, ਇੱਥੇ ਗੱਲ ਇਹ ਜਿਹੜੀ ਹੈਗੀ ਹੈ ਡਿਪਲੋਮੈਸੀ 'ਚ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਤੁਹਾਨੂੰ ਆਪਣੀ ਗੱਲ ਮੁਕਾਉਣੀ ਹੁੰਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਦੇ ਜਾਲ 'ਚ ਉਲਝ ਨਾ ਜਾਓ। ਪੋਲੀਟਿਕਸ ਦੇ ਵਿੱਚ ਜੇ ਉਲਝ ਵੀ ਗਏ ਤਾਂ ਪੋਲੀਟਿਕਸ 'ਚ ਕਿਹੜਾ ਯਕੀਨਮੰਦ ਹੈ? ਕੱਲ੍ਹ ਨੂੰ ਮੁੱਕਰ ਵੀ ਜਾਂਦੇ ਹੋ, 15 ਲੱਖ ਦੇਣੇ ਸੀ, ਦੇਣੇ ਸੀ, ਜੁਮਲਾ ਸੀਗਾ, ਗੱਲ ਖਤਮ। ਪੋਲੀਟਿਕਸ ਦੇ ਵਿੱਚ ਕੋਈ ਵੀ ਗੱਲ ਨਾ ਪੱਥਰ 'ਤੇ ਲਕੀਰ ਨਹੀਂ ਹੁੰਦੀ ਹੈਗੀ। ਸੋ ਇਹ ਇੱਕ ਫਰਕ ਹੁੰਦਾ। ਖੈਰ, ਹੁਣ ਇੰਟਰਨੈਸ਼ਨਲ ਡਿਪਲੋਮੈਸੀ ਦੇ ਵਿੱਚ ਚੀਨ ਆਪਣੇ ਆਪ ਨੂੰ ਸਹੀ ਸਾਬਤ ਜ਼ਰੂਰ ਕਰ ਰਿਹਾ ਹੋਊਗਾ ਕਿ ਦੇਖੋ ਮਿਜ਼ਾਈਲ ਛੱਡਤੀ, ਕੋਈ ਗੁਨਾਹ ਥੋੜ੍ਹੇ ਕੀਤਾ, ਅਸੀਂ ਕਿਸੇ ਦੇ ਵੱਲ ਮਾਰੀ ਥੋੜ੍ਹੇ ਭਗਾ ਕੇ। ਜਿਹੜਾ ਅਮੈਰੀਕਾ ਜਿਸ ਕਿਸਮ ਦੇ ਨਾਲ ਜਪਾਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ ਜਾਂ ਹੋਰਨਾਂ ਇਹਨਾਂ ਕੰਟਰੀਜ਼ ਨੂੰ ਉਕਸਾ ਕੇ ਰੱਖਦਾ ਕਿ ਜੇ ਚੀਨ ਸਾਡਾ ਆੜੀ ਨਹੀਂ ਤਾਂ ਤੁਹਾਡਾ ਵੀ ਆੜੀ ਨਹੀਂ, ਇਹ ਵੀ ਡਿਪਲੋਮੈਸੀ ਦਾ ਇੱਕ ਪਾਰਟ ਹੈ। ਔਰ ਆਸਟ੍ਰੇਲੀਆ ਇਹ ਮੰਨ ਕੇ ਚੱਲਦਾ, ਇਹ ਵੀ ਇੱਕ ਡਿਪਲੋਮੈਸੀ ਦਾ ਹੀ ਪਾਰਟ ਹੈ। ਇੱਦਾਂ ਨਹੀਂ ਹੈ ਕਿ ਆਸਟ੍ਰੇਲੀਆ ਜੋ ਅਮੈਰੀਕਾ ਕਹਿ ਰਿਹਾ ਉੱਦਾਂ ਹੀ ਹੁਣ ਤੱਕ ਤਾਂ ਮੰਨਦਾ ਰਿਹਾ, ਪਰ ਹੁਣ ਡਿਪਲੋਮੈਸੀ ਬਦਲ ਰਹੀ ਹੈ, ਦੁਨੀਆ ਭਰ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਬਦਲ ਰਹੇ ਹੈਗੇ ਨੇ। ਸੋ ਇਸ ਕਰਕੇ ਆਸਟ੍ਰੇਲੀਆ ਦੀਆਂ ਆਪਣੀਆਂ ਵੀ ਕੁਛ ਲੋੜਾਂ ਹੈਗੀਆਂ ਨੇ, ਖੁਆਇਸ਼ਾਂ ਹੈਗੀਆਂ ਨੇ। ਔਰ ਫੋਰ ਐਗਜ਼ਾਮਪਲ, ਬੜੀ ਰੀਸੈਂਟ ਜਿਹੜੀ ਉਦਾਹਰਣ ਹੈਗੀ ਉਹ ਇਰਾਨ ਵਾਰ, ਹੁਣ ਤੱਕ ਅਮੈਰੀਕਾ ਦੇ ਕਹੇ ਦੇ ਉੱਤੇ ਆਸਟ੍ਰੇਲੀਆ ਵੀਅਤਨਾਮ ਵਾਰ 'ਚ ਕੁੱਦ ਗਿਆ, ਸੀਰੀਆ ਦੇ ਵਿੱਚ ਕੁੱਦੇ, ਅਫਗਾਨਿਸਤਾਨ 'ਚ ਕੁੱਦੇ, ਜੋ ਕਹਿੰਦੇ ਸੀਗੇ ਅਮੈਰੀਕਾ ਉਹੀ ਕਰਦਾ ਸੀ ਆਸਟ੍ਰੇਲੀਆ, ਪਰ ਹੁਣ ਇਰਾਨ ਵਾਰ ਦੇ ਵਿੱਚ ਸ਼ਾਮਿਲ ਨਹੀਂ ਹੋਏ, ਵਿਚ ਮੀਨਸ ਇਹਨਾਂ ਦੀਆਂ ਹੁਣ ਸਾਰੀਆਂ ਕੰਟਰੀਜ਼ ਦੀਆਂ ਡਿਪਲੋਮੈਟਿਕ ਲੋੜਾਂ ਜਿਹੜੀਆਂ ਨੇ ਉਹ ਉਹਨਾਂ ਦੀ ਹੱਦ ਹਦੂਦ ਦੇ ਅੰਦਰ ਰਹਿ ਗਈਆਂ ਨੇ, ਅਤੇ ਉਹ ਆਪਣੇ ਹਿਸਾਬ ਦੇ ਨਾਲ ਕਿਸੇ ਦੇ ਨਾਲ ਬਣਾਉਂਦੇ ਜਾਂ ਵਿਗਾੜਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਯੂਰਪੀ ਮੁਲਕਾਂ ਦੇ ਲਈ ਰੂਸ ਇੱਕ ਦੁਸ਼ਮਣ ਹੋ ਸਕਦਾ, ਬਹੁਤ ਸਾਰੇ, ਪੋਲੈਂਡ ਦੇ ਲਈ, ਜਰਮਨੀ ਦੇ ਲਈ, ਫਰਾਂਸ ਦੇ ਲਈ, ਇੰਗਲੈਂਡ ਦੇ ਲਈ, ਪਰ ਭਾਰਤ ਦੋਸਤ ਹੈ। ਭਾਰਤ ਦੇ ਲਈ ਯੂਰਪੀ ਮੁਲਕ ਵੀ ਦੋਸਤ ਨੇ, ਰਸ਼ੀਆ ਵੀ ਦੋਸਤ ਹੈ, ਭਾਰਤ ਦੇ ਲਈ ਪਾਕਿਸਤਾਨ ਦੋਸਤ ਨਹੀਂ ਹੈਗਾ, ਚਾਈਨਾ ਵੀ ਬ੍ਰੈਕਟ ਦੇ ਵਿੱਚ, ਪਰ ਯੂਰਪ ਦੇ ਲਈ ਪਾਕਿਸਤਾਨ ਤੋਂ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ, ਨਾ ਹੀ ਬ੍ਰੈਕਟਾਂ ਵਾਲੇ ਚਾਈਨਾ ਤੋਂ ਹੈ। ਸੋ ਇਹ ਇਸ ਕਿਸਮ ਦੇ ਨਾਲ ਇੰਟਰਨੈਸ਼ਨਲ ਡਿਪਲੋਮੈਸੀ ਕੰਮ ਕਰਦੀ ਹੈ ਕਿ ਤੇਰਾ ਦੋਸਤ ਮੇਰਾ ਦੋਸਤ ਜਾਂ ਤੇਰਾ ਦੁਸ਼ਮਣ ਮੇਰਾ ਦੁਸ਼ਮਣ ਵੀ ਹੋਊਗਾ, ਇੱਦਾਂ ਨਹੀਂ ਹੋਣਾ। ਦਿਸ ਇਜ਼ ਨੋਟ ਹਾਊ ਇਟ ਵਰਕਸ ਇੰਟਰਨੈਸ਼ਨਲ ਡਿਪਲੋਮੈਸੀ, ਇੱਦਾਂ ਨਹੀਂ। ਉਹਦੇ 'ਚ ਇਹ ਹੁੰਦਾ ਕਿ ਜਿਹੜਾ ਤੇਰਾ ਦੁਸ਼ਮਣ ਹੈ ਹੋ ਸਕਦਾ ਕਿ ਉਹ ਮੇਰਾ ਦੋਸਤ ਹੋਵੇ, ਬਟ ਤੇਰੇ ਦੁਸ਼ਮਣ ਹੋਣ ਕਰਕੇ ਮੈਂ ਉਹਦੇ ਨਾਲ ਦੁਸ਼ਮਣ ਹੀ ਨਹੀਂ ਪਾਣੀ। ਦੈਟਸ ਹਾਊ ਇਟ ਵਰਕਸ। ਪਰ ਅਮੈਰੀਕਾ ਦੇ ਕਹੇ ਦੇ ਉੱਤੇ ਹੁਣ ਤੱਕ ਨਿਊਜ਼ੀਲੈਂਡ ਆਸਟ੍ਰੇਲੀਆ ਚੱਲਦੇ ਰਹੇ ਸੀ, ਡਿਪਲੋਮੈਸੀ ਉਹਨਾਂ ਨੇ ਆਪਣੀ ਖਰਾਬ ਕਰਕੇ ਰੱਖੀ ਸੀ, ਹੁਣ ਨਹੀਂ ਹੋਣੀ। ਹੁਣ ਚਾਹੇ ਤਾਂ ਟਰੰਪ ਨਹੀਂ ਪਰਦੇ ਚੱਕਦੇ ਨੇ, ਜਿਵੇਂ ਮਰਜ਼ੀ ਕਹਿ ਲਓ, ਪਰ ਹੁਣ ਦੁਨੀਆ ਭਰ ਦੇ ਵਿੱਚ ਇਹ ਟਰੈਂਡ ਚੇਂਜ ਹੋ ਰਿਹਾ। ਦੈਟਸ ਵਨ ਪਾਰਟ, ਇੱਥੇ ਤੱਕ ਤੁਸੀਂ ਸਮਝ ਗਏ। ਹੁਣ ਅੱਜ ਦਾ ਇਨਸਾਈਟ ਰਿਪੋਰਟ ਦੇ ਵਿੱਚ ਚਾਈਨਾ ਨੇ ਇੱਕ ਮਿਜ਼ਾਈਲ ਛੱਡਤੀ ਇੱਧਰ, ਇੰਟਰਕੋਂਟੀਨੈਂਟਲ, ਮਿਜ਼ਾਈਲਾਂ ਦੀ ਦੂਰੀ ਹੁੰਦੀ ਹੈ ਵੀ 50 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, 100 ਤੱਕ, 500 ਤੱਕ, 1000 ਤੱਕ, ਅੱਜ ਕੱਲ੍ਹ 5-5 ਇੰਟਰਕੋਂਟੀਨੈਂਟਲ ਆ ਗਈਆਂ, ਯਾਨੀ ਇੱਕ ਮਹਾਦੀਪ ਇੱਧਰੋਂ ਏਸ਼ੀਆ 'ਚੋਂ ਛੱਡੀ ਉੱਧਰ ਅਫਰੀਕਾ 'ਚ ਜਾ ਕੇ ਗਿਰੂਗੀ।
ਅਤੇ ਜਾਂ ਯੂਰਪ 'ਚ ਜਾ ਕੇ ਡਿੱਗੇਗੀ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਉੱਧਰੋਂ ਏਸ਼ੀਆ ਚਾਈਨਾ ਨੇ ਛੱਡੀ ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਆ ਕੇ ਡਿੱਗੇਗੀ। ਬੇਸ਼ੱਕ ਸਾਡੀ ਲੈਂਡਲੋਕਡ ਨਹੀਂ ਹੈਗੇ, ਸਾਨੂੰ ਉਹਨਾਂ ਚੀਜ਼ਾਂ ਦੀ ਇੰਨੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਕਿ ਸਾਡੀ ਜ਼ਮੀਨੀ ਸਰਹੱਦ ਨਹੀਂ ਕਿਸੇ ਦੇ ਨਾਲ ਲੱਗਦੀ। ਸੋ ਕੋਈ ਮਿਲਟਰੀ ਤਾਂ ਨਹੀਂ ਇੱਥੇ ਬਣਨ ਲੱਗੀ, ਇੱਦਾਂ ਤਾਂ ਨਹੀਂ ਕੋਈ ਦਾਖਲ ਹੋਣ ਲੱਗਿਆ ਜਿੱਦਾਂ ਇੰਡੀਆ ਪਾਕਿਸਤਾਨ, ਚਾਈਨਾ ਇੰਡੀਆ, ਜਾਂ ਅਮੈਰੀਕਾ ਮੈਕਸੀਕੋ, ਜਾਂ ਯੂਕਰੇਨ ਰਸ਼ੀਆ ਦੇ ਵਿੱਚ ਚੱਲ ਰਿਹਾ, ਜਾਂ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਹੈਗਾ। ਇੱਥੇ ਨਹੀਂ ਉਹ ਚੀਜ਼, ਉਹ ਸੀਨ ਹੈਗਾ। ਇੱਕੋ ਹੀ ਸੀਨ ਹੋ ਸਕਦਾ, ਦੋ ਹੀ ਹੋ ਸਕਦੇ ਨੇ। ਇੱਕ ਨੇਵੀ ਇੱਥੇ ਦੀ ਸਟਰੋਂਗ ਰੱਖੀ ਹੋਈ ਹੈ ਅਸੀਂ ਆਸਟ੍ਰੇਲੀਆ 'ਚ, ਅਤੇ ਦੂਸਰਾ ਏਅਰ ਡਿਫੈਂਸ ਸਿਸਟਮ, ਉਹੀ ਏਅਰ ਡਿਫੈਂਸ ਸਿਸਟਮ ਜਿਹਦੇ 'ਤੇ ਪਿਛਲੀ ਵਾਰ ਗੱਲ ਆਪਾਂ ਕਰਕੇ ਛੱਡੀ ਸੀ ਕਿ ਅਮੈਰੀਕਾ ਦੇ ਥਾੜ ਜਿਹੜੇ ਨੇ ਉਹ ਵਰਤੇ ਗਏ ਨੇ ਇਰਾਨ ਵਾਲੀ ਵਾਰ ਦੇ ਵਿੱਚ। ਖੈਰ ਉਹਦੀ ਹੁਣ ਗੱਲ ਨਹੀਂ ਕਰਨੀ, ਉਹ ਰੈਪੀਟੇਸ਼ਨ ਹੋਈ ਨਹੀਂ, ਉਹਦੇ 'ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ, ਪਰ ਪਿਛਲੀ ਵਾਰ ਇੱਕ ਟੈਕਨੀਕਲ ਪ੍ਰੋਬਲਮ ਆ ਗਈ ਕਿ ਬੱਤੀ ਚਲੀ ਗਈ, ਸਾਡਾ ਮੀਟਰ ਬੰਦ ਹੋ ਗਿਆ, ਅਤੇ ਮੇਰੇ ਜਿਹੜੇ ਨੋਟ ਲਿਖੇ ਹੋਏ ਸੀਗੇ ਜੋ ਇਨਫੋਰਮੇਸ਼ਨ ਥਾੜ ਦੇ ਬਾਰੇ ਦੇਣੀ ਸੀ ਉਹ ਨਹੀਂ ਦੇ ਨਹੀਂ ਸੀ ਸਕਿਆ। ਖੈਰ ਅੱਜ ਨਹੀਂ ਹੈ ਉਹ ਗੱਲ। ਦੂਜੀ ਚੀਜ਼ ਇਸੇ ਮਸਲੇ ਦੇ ਉੱਤੇ ਕਿ ਹੁਣ ਚਾਈਨਾ ਨੇ ਛੱਡਤੀ ਇੱਧਰ ਮਿਜ਼ਾਈਲ, ਅਤੇ ਇਹਦੇ ਵਿੱਚ ਜਿਹੜੀ ਇੰਟਰਕੋਂਟੀਨੈਂਟਲ ਮਿਜ਼ਾਈਲ ਹੈਗੀ ਹੈ ਇਹਦੇ 'ਚ ਉਹਨਾਂ ਨੇ ਡਮੀ ਵਾਰਹੈੱਡ ਯੂਜ਼ ਕੀਤਾ। ਡਮੀ ਵਾਰਹੈੱਡ ਦਾ ਮਤਲਬ ਕਿ ਉਹਨੇ ਉਹਨਾਂ ਨੁਕਸਾਨ ਪਹੁੰਚਾਉਣਾ ਨਹੀਂ ਹੈਗਾ, ਬਟ ਸਟਿਲ ਵਾਰਹੈੱਡ ਮਤਲਬ ਉਹਦੇ 'ਚ ਹਥਿਆਰ ਹਥਿਊਰ ਕੀ ਲੱਦੇ ਹੋਏ ਸੀ। ਅੱਜ ਕੱਲ੍ਹ ਸਿਰਫ ਮਿਜ਼ਾਈਲਾਂ ਨਹੀਂ ਜਾ ਕੇ ਵੱਜਦੀਆਂ ਹੈਗੀਆਂ, ਮਿਜ਼ਾਈਲਾਂ ਦੇ ਅੰਦਰ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਨੇ ਜਾ ਕੇ ਜਦੋਂ ਫਟਣਾ ਕਿਤੇ ਜਾ ਕੇ ਉਹਨੇ ਕਿੰਨਾ ਨੁਕਸਾਨ ਕਰਨਾ, ਉਹ ਇੱਕ ਚੀਜ਼ ਹੈਗੀ ਹੈ ਜਿਹੜਾ ਰਸ਼ੀਆ ਯੂਕਰੇਨ ਵਾਰ 'ਚ ਯੂਜ਼ ਹੋ ਰਹੀ ਹੈ, ਜੋ ਇਜ਼ਰਾਈਲ ਦੀ ਤਰਫ ਤੋਂ ਵਰਤੀ ਗਈ ਸੀ। ਇਨਫੈਕਟ ਟੂ ਸਮ ਐਕਸਟੈਂਟ ਇਰਾਨ ਨੇ ਵੀ ਵਰਤੀ ਹੈ, ਜਦੋਂ ਇਰਾਨ ਨੇ ਅਟੈਕ ਕੀਤੇ ਸੀਗੇ ਅਕਰੋਸ ਬਹਿਰੀਨ, ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਕੇ ਉਹਨਾਂ ਦੀ ਮਿਜ਼ਾਈਲਾਂ ਜਾ ਕੇ ਡਿੱਗੀਆਂ ਉਹਨਾਂ ਦੇ ਲਾਗੇ ਤਾਗੇ, ਜਾਰਡਨ ਦੇ ਵਿੱਚ ਜਾ ਕੇ ਡਿੱਗੀ ਸੀਗੀ। ਅੱਛਾ, ਹੁਣ ਇਹ ਚੀਜ਼ਾਂ ਨੇ ਕਿ ਇੰਟਰਕੋਂਟੀਨੈਂਟਲ ਮਿਜ਼ਾਈਲ ਖਤਰਨਾਕ ਹੁੰਦੀ ਹੈ ਕਿਉਂਕਿ ਕਾਫੀ ਲੰਬੀ ਦੂਰੀ ਤੱਕ ਦੀਆਂ ਹੁੰਦੀਆਂ ਨੇ, ਚਾਰ ਚਾਰ ਪੰਜ ਪੰਜ ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਲੈਂਦੀਆਂ ਨੇ, ਪਰ ਉਹਦੇ ਵਿੱਚ ਜਿਹੜਾ ਵਾਰਹੈੱਡ ਹੈ ਉਹ ਕੀ ਭਰ ਕੇ ਭੇਜਣਾ, ਕਿਹੜਾ ਕਾਰਤੂਸ ਭਰ ਕੇ ਭੇਜਣਾ, ਉਹ ਜਿਹੜਾ ਕਾਫੀ ਇੰਪੋਰਟੈਂਟ ਰੋਲ ਅਦਾ ਕਰਦਾ। ਤੀਜੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਇਸ ਕਿਸਮ ਦੇ ਸਮੁੰਦਰ ਵੱਲ ਨੂੰ ਇੰਟਰਕੋਂਟੀਨੈਂਟਲ ਦੇ ਸਪੈਸ਼ਲੀ ਸਿਲਸਿਲੇ ਦੇ ਵਿੱਚ ਮੈਂ ਗੱਲ ਕਰ ਰਿਹਾ, ਜਿਹੜੀ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਦੀ ਹੈ, ਉਹ ਵਾਲੀ ਮਿਜ਼ਾਈਲ ਛੱਡੀ ਹੈ ਇਹਨਾਂ ਨੇ ਚਾਈਨਾ ਨੇ, ਅਤੇ ਜਿਹੜੀ ਜ਼ਮੀਨ ਤੋਂ ਹਵਾ 'ਚ ਮਾਰ ਕਰਦੀ ਹੈ ਅਤੇ ਹਵਾ ਦੇ ਵਿੱਚ ਹੀ ਫੰਡ ਫੰਡ ਕੇ ਖਤਮ ਹੋ ਜਾਂਦੀ ਹੈ ਅਤੇ ਥੱਲੇ ਆ ਕੇ ਮਲਬਾ ਹੀ ਡਿੱਗਦਾ, ਉਹਦੀਆਂ ਫਿਰ ਵੀ ਨਹੀਂ ਇੰਨੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਉੰਨੀਆਂ ਪ੍ਰੋਬਲਮ ਹੁੰਦੀਆਂ। ਬਟ ਇੱਕ ਇੰਟਰਨੈਸ਼ਨਲ ਡੈਕੋਰਮ ਹੈ, ਇੱਕ ਕਿਹਾ ਬਣਾਇਆ ਗਿਆ ਕਾਨੂੰਨ ਹੈ, ਉਹ ਇਹ ਹੈ ਕਿ ਜਦੋਂ ਤੁਸੀਂ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਤੁਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਹੋ ਪ੍ਰੀਖਣ, ਉਸ ਡਾਇਰੈਕਸ਼ਨ ਦੇ ਐਲਟੀਟਿਊਡ ਲੈਟੀਟਿਊਡ ਦੇ ਵਿੱਚ ਪੈਂਦੇ ਮੁਲਕ ਜਿਹੜੇ ਨੇ ਦਾਏ ਬਾਏ ਜਿੰਨੇ ਵੀ ਮੁਲਕ ਨੇ ਉਸ ਪਾਸੇ, ਉਹਨਾਂ ਨੂੰ ਤੁਸੀਂ ਸੂਚਿਤ ਕਰਨਾ ਹੋਏਗਾ ਤਾਂ ਕਿ ਉਹਨਾਂ ਦੀਆਂ ਜ਼ਮੀਨੀ, ਉਹਨਾਂ ਦੀਆਂ ਹਵਾਈ ਅਤੇ ਉਹਨਾਂ ਦੀਆਂ ਸਮੁੰਦਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਜਾਵੇ। ਫੋਰ ਐਗਜ਼ਾਮਪਲ, ਅੱਜ ਦੀ ਤਰੀਕ 'ਚ ਜੇ ਆਸਟ੍ਰੇਲੀਆ ਨੇ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਅਤੇ ਠੀਕ ਉਵੇਂ ਹੀ ਪਾਣੀਆਂ ਦੇ ਵਿੱਚ ਕਰਨਾ, ਤਾਂ ਉਸ ਪਾਣੀਆਂ ਦੇ ਖਿੱਤੇ ਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਇਨਫੋਰਮ ਕਰੇਗਾ ਕਿ ਦੇਖੋ ਜੀ, ਅੱਜ ਤਰੀਕ 7/7 ਹੈ, ਜੁਲਾਈ ਮਹੀਨੇ ਦੀ 7 ਤਰੀਕ ਹੈ, ਅਤੇ ਸ਼ਾਮ ਨੂੰ 7:07 ਦੇ ਉੱਤੇ ਅਸੀਂ ਇਹ ਸਮਾਂ ਮਿੱਥ ਕੇ ਚੱਲ ਰਹੇ ਹੈਗੇ ਹਾਂ ਕਿ ਆਪਣੇ ਡਾਰਵਿਨ ਬੇਸ ਤੋਂ ਇੱਕ ਮਿਜ਼ਾਈਲ ਛੱਡਾਂਗੇ ਅਤੇ ਉਹ ਚੀਨ ਵੱਲ, ਜਾਂ ਉਹਦੀ ਡਾਇਰੈਕਸ਼ਨ ਇਹ ਹੈਗੀ ਹੈ, ਐਂਡ ਉਹਦੀ ਡੈਸਟੀਨੇਸ਼ਨ ਪੁਆਇੰਟ ਇਹ ਹੈ, ਪਰ ਉਹਦੇ ਰਾਹ ਦੇ ਵਿੱਚ ਪੈਣ ਵਾਲੇ ਜਿੰਨੇ ਵੀ ਮੁਲਕ ਹੈਗੇ ਨੇ ਉਹਨਾਂ ਨੂੰ ਨੋਟੀਫਾਈ ਕਰਨਾ। ਦੇਖੋ, ਤੁਹਾਡੀ ਕੋਈ ਮਾਈਨਿੰਗ ਚੱਲ ਰਹੀ ਹੈ ਸਮੁੰਦਰ ਦੇ ਥੱਲੇ, ਉਹ ਰੋਕ ਲਵੋ, ਤੁਹਾਡੇ ਜਿਹੜੇ ਸਰਫਰਸ ਨੇ ਉਹਨਾਂ ਨੂੰ ਵਾਰਨਿੰਗ ਦੇ ਦਿਓ ਉਸ ਇਲਾਕੇ 'ਚ ਜਿੱਥੇ ਜਾ ਕੇ ਡਿੱਗਣੀ ਹੈ, ਉਸ ਇਲਾਕੇ ਦੇ ਆਲੇ ਦੁਆਲੇ ਦੇ ਕਈ ਕਈ 50-50, 100-100 ਕਿਲੋਮੀਟਰ ਦੇ ਏਰੀਏ ਨੂੰ ਸੀਲਬੰਦ ਕਰ ਦਿੱਤਾ ਜਾਂਦਾ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰ ਜਾਵੇ। ਆਸਟ੍ਰੇਲੀਆ ਨੂੰ ਵੀ ਦੱਸਿਆ ਗਿਆ ਸੀ, ਜਪਾਨ ਨੂੰ ਵੀ ਦੱਸਿਆ ਗਿਆ ਸੀ, ਨਿਊਜ਼ੀਲੈਂਡ ਨੂੰ ਵੀ ਦੱਸਿਆ ਗਿਆ ਸੀ, ਚਾਈਨਾ ਨੇ ਦੱਸਿਆ ਸਾਰਿਆਂ ਨੂੰ ਸੀ, ਪਰ ਦੱਸਿਆ ਕਦੋਂ, ਕਿਸੇ ਨੂੰ 1 ਘੰਟਾ ਪਹਿਲਾਂ, ਕਿਸੇ ਨੂੰ 1/2 ਘੰਟਾ ਪਹਿਲਾਂ, ਕਿਸੇ ਨੂੰ 1.5 ਘੰਟਾ ਪਹਿਲਾਂ, ਮਤਲਬ ਕੁਛ ਮਿੰਟਾਂ ਪਹਿਲਾਂ ਹੀ ਦੱਸਿਆ। ਇੱਦਾਂ ਨਹੀਂ ਕਿ ਰਾਤੋ ਰਾਤ ਤਿਆਰੀ ਕਰਨ ਦਾ ਸਮਾਂ ਦਿੱਤਾ ਹੋਵੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਘੰਟੇ 1.5 ਘੰਟੇ ਦੇ ਵਿੱਚ ਤਾਂ ਫਟਾਫਟ ਬੰਦੇ, ਜਿਵੇਂ ਕਹਿੰਦੇ ਹੁੰਦੇ ਨਾ ਕਿ
ਮਾਲ ਛੱਡੋ ਜਾਨ ਬਚਾਓ। ਸੋ ਉਸ ਵਕਤ ਸਮਾਨ ਉੱਥੇ ਛੱਡ ਕੇ ਜਿਹੜਾ ਜਿੱਥੇ ਸੀਗਾ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਹਟਾਉਣਾ ਹੁੰਦਾ। ਇਹ ਇੱਕ ਗਲਤ ਗੱਲ ਇੱਕ ਡਿਪਲੋਮੈਸੀ ਦੀ ਖਰਾਬ ਰਹੀ। ਹੁਣ ਚਾਈਨਾ ਨੇ ਕਹਿ ਬੇਸ਼ੱਕ ਦਿੱਤਾ ਕਿ ਦੇਖੋ ਜੀ ਅਸੀਂ ਤਾਂ ਛੱਡਣੀ ਤਾਂ ਇੱਧਰ ਹੀ ਸੀ, ਜ਼ਮੀਨੀ ਪਾਸੇ ਨੁਕਸਾਨ ਤਾਂ ਕਰਨ ਤੋਂ ਰਹੇ, ਸੋ ਸਮੁੰਦਰ ਦੇ ਵਿੱਚ ਹੀ ਛੱਡਣੀ ਸੀ। ਇਹਦੇ ਤੋਂ ਆਸਟ੍ਰੇਲੀਆ ਨੇ ਹਾਲੇ ਉਨੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਹੈ ਜਿੰਨੀ ਜਪੈਨ ਨੇ ਕਰ ਦਿੱਤੀ ਹੈ। ਜਪੈਨ ਅੱਜ ਦੀ ਤਰੀਕ ਦੇ ਵਿੱਚ ਚਾਈਨਾ ਦਾ ਬਹੁਤ ਤਗੜਾ ਐਂਟਾਈ ਹੋਇਆ ਹੋਇਆ, ਅਮਰੀਕਾ ਦੀ ਗੋਦੀ ਦੇ ਵਿੱਚ ਬੈਠਾ, ਚਾਹੇ ਇਹ ਵੀ ਇੱਕ ਵੱਡਾ ਰੀਜ਼ਨ ਮੰਨ ਸਕਦੇ ਹੋ। ਅੱਜ ਦੀ ਤਰੀਕ ਦੇ ਵਿੱਚ ਸਨਾਈ ਤਕਾਈਚੀ ਜਿਹੜੀ ਨੇ ਜਪਾਨ ਦੀ ਲੀਡਰ ਨੇ। ਦੇਖੋ ਜਿਵੇਂ ਆਸਟ੍ਰੇਲੀਆ, ਅਮੈਰੀਕਾ, ਇੰਡੀਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਟਿਕ ਸਿਸਟਮ ਹੈ, ਜਪਾਨ ਦੇ ਵਿੱਚ ਵੀ ਹੈਗਾ, ਉੱਥੇ ਉੱਥੇ ਦੋ ਤਰ੍ਹਾਂ ਦੀਆਂ ਜਮਾਤਾਂ ਹੁੰਦੀਆਂ ਨੇ। ਇੱਕ ਤਾਂ ਬੜੇ ਲਿਬਰਲ ਜੀ ਸੋਚ ਵਾਲੇ ਹੁੰਦੇ ਨੇ, ਮੋਡਰੇਟ ਜੇ ਹੁੰਦੇ ਨੇ, ਅਤੇ ਦੂਸਰੇ ਜਾਂ ਤਾਂ ਐਕਸਟ੍ਰੀਮਿਸਟ ਹੋਣਗੀਆਂ ਜਮਾਤਾਂ ਜਾਂ ਫਿਰ ਉਹ ਲੈਫਟਿਸਟ ਹੋਣਗੀਆਂ। ਸੋ ਇੱਕ ਸੈਂਟਰਲ ਸੋਚ ਵਾਲੀ ਇੱਕ ਜਮਾਤ ਹੁੰਦੀ ਹੈ, ਅਤੇ ਦੂਸਰੀ ਜਾਂ ਉਹ ਤੋਂ ਲੈਫਟ ਵਾਲੀ ਹੁੰਦੀ ਹੈ ਜਾਂ ਉਹ ਤੋਂ ਐਕਸਟ੍ਰੀਮ ਰਾਈਟ ਵਾਲੀ ਹੁੰਦੀ ਹੈ। ਜਪੈਨ ਦੇ ਵਿੱਚ ਐਕਸਟ੍ਰੀਮ ਰਾਈਟ ਵਾਲੀ ਇੱਕ ਜਮਾਤ ਹੈਗੀ ਹੈ। ਇੰਡੀਆ ਦੇ ਵਿੱਚ ਸੈਂਟਰਲ ਸੋਚ ਵਾਲੀ ਜਾਂ ਮੋਡਰੇਟ ਵਾਲੀ ਜਿਹੜੀ ਕਾਂਗਰਸ ਹੈ, ਅਤੇ ਉਹ ਤੋਂ ਐਕਸਟ੍ਰੀਮ ਬਿਲਕੁਲ ਬੀਜੇਪੀ ਹੈ। ਇੱਦਾਂ ਹੀ ਅਮੈਰੀਕਾ ਦੇ ਵਿੱਚ ਹੈਗਾ, ਲਿਬਰਲ ਜਿਹੜੇ ਉੱਥੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਨੇ, ਰਿਪਬਲਿਕਨ ਬਿਲਕੁਲ ਐਕਸਟ੍ਰੀਮਿਸਟ ਸੋਚ ਵਾਲੇ ਜਿਹੜੇ ਉੱਥੇ ਹੈਗੇ ਨੇ। ਆਸਟ੍ਰੇਲੀਆ ਦੇ ਵਿੱਚ ਲਿਬਰਲ ਨੈਸ਼ਨਲ ਜਿਹੜੇ ਨੇ ਉਹ ਬਿਲਕੁਲ ਸੈਂਟਰਲਿਸਟ ਸੋਚ ਵਾਲੇ ਨੇ, ਐਕਸਟ੍ਰੀਮ ਲੈਫਟ ਸੋਚ ਵਾਲੇ ਲੇਬਰ ਪਾਰਟੀ ਹੋ ਗਈ, ਅਤੇ ਕਿਤੇ ਲੈਫਟ ਵਾਲੀਆਂ ਨੇ ਕਿਤੇ ਰਾਈਟ ਵਾਲੀਆਂ ਨੇ। ਜਪਾਨ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹਦੀ ਸਰਕਾਰ ਹੈਗੀ ਉਹ ਐਕਸਟ੍ਰੀਮ ਰਾਈਟ ਵਿੰਗਰ ਸਰਕਾਰ ਹੈ, ਸਨਾਈ ਤਕਾਈਚੀ। ਔਰ ਚਾਈਨਾ ਜਿਹੜਾ ਕਿ ਐਕਸਟ੍ਰੀਮ ਹਮੇਸ਼ਾ ਤੋਂ ਹੀ ਲੈਫਟ ਵਿੰਗਰ ਰਿਹਾ, ਉੱਥੇ ਕੋਈ ਸਰਕਾਰ ਹੀ ਨਹੀਂ, ਖੈਰ ਚਾਈਨਾ 'ਚ ਕੋਈ ਡੈਮੋਕ੍ਰੇਟਿਕ ਸਟਰਕਚਰ ਨਹੀਂ ਹੈਗੀ, ਇੱਕੋ ਹੀ ਪਾਰਟੀ ਹੈ ਚਾਈਨਾ ਕਮਿਊਨਿਸਟ ਪਾਰਟੀ, ਚਾਈਨੀਜ਼ ਕਮਿਊਨਿਸਟ, CCP। ਹੁਣ ਉਹਨਾਂ ਦੀ ਸਨਾਈ ਤਕਾਈਚੀ ਦੀ ਇੱਕ ਤਾਂ ਵੈਸੇ ਹੀ ਆਈਡੀਓਲੋਜੀਕਲ ਸਾਂਝ ਨਹੀਂ ਹੈਗੀ, ਦੂਸਰਾ ਚੀਨ ਦੇ ਨਾਲ ਪੁਰਾਣੇ ਰਿਸ਼ਤੇ ਵੀ ਹੈਗੇ ਨੇ ਜਿਹੜੇ ਅੱਜ ਦੀ ਤਰੀਕ 'ਚ ਜਪਾਨ ਨੂੰ ਚਾਈਨਾ ਦੇ ਬਿਲਕੁਲ ਐਂਟੀ ਖੜਾ ਕਰ ਦਿੰਦੇ ਨੇ। ਅਤੇ ਤੀਜਾ, ਜਪਾਨ ਦੀਆਂ ਅੱਜ ਦੀ ਤਰੀਕ ਦੇ ਵਿੱਚ ਲੋੜਾਂ, ਕਦੇ ਸੀਗਾ ਕਿ ਠੀਕ ਹੈ ਪਰਲ ਹਾਰਬਰ 'ਤੇ ਅਟੈਕ ਕਰਤਾ ਸੀ ਜਪਾਨ ਨੇ, ਕਦੇ ਸੀਗਾ ਅਮੈਰੀਕਾ ਐਂਟਾਈ ਹੁੰਦਾ ਸੀਗਾ ਸੈਕਿੰਡ ਵਰਲਡ ਵਾਰ ਵੇਲੇ, ਉਹ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਤਾਂ ਜਪਾਨ ਨੇ ਆਪਣੇ ਫੌਜੀ ਅੱਡੇ ਤੱਕ ਅਮੈਰੀਕਾ ਨੂੰ ਦੇ ਰੱਖੇ ਨੇ ਕਿ ਆਓ ਵਰਤੋ ਇੱਥੋਂ ਹਜ਼ੂਰ, ਆਓ ਸਾਡੇ ਕੋਠੇ ਤੋਂ ਤੁਸੀਂ ਆਤਿਸ਼ਬਾਜ਼ੀਆਂ ਚਲਾਓ, ਤੁਸੀਂ ਆਹ ਮਾਰੋ ਚਾਈਨਾ ਵੱਲ ਭਗਾ ਕੇ, ਦੇਖੋ ਆਹ ਸਾਡੇ ਵੱਲ ਅੱਖਾਂ ਟੇਢੀਆਂ ਕਰ ਕਰਕੇ ਤੱਕਦਾ ਹੈਗਾ, ਮਾਰੋ ਭਗਾ ਕੇ ਇਹਨਾਂ ਦੇ ਜਿਹੜਾ ਪੱਥਰ ਰੋੜਾ ਮਾਰਨਾ ਤੁਸੀਂ। ਸੋ ਜਪਾਨ ਨੇ ਪੂਰਾ ਪੂਰੀ ਐਕਸੈਸ, ਫੁੱਲ ਐਕਸੈਸ ਜਿਹੜੀ ਹੈ ਜੈਪਨੀਜ਼ ਪੋਰਟਸ ਦੀ ਔਰ ਜੈਪਨੀਜ਼ ਏਅਰਪੋਰਟਸ ਦੀ, ਉਹ ਅਮੈਰੀਕਾ ਨੂੰ ਦਿੱਤੀ ਹੋਈ ਹੈ। ਇੱਕ ਇਹ ਵੀ ਰੀਜ਼ਨ ਹੈਗਾ, ਤੀਜਾ ਜਾਂ ਚੌਥਾ ਰੀਜ਼ਨ ਇਹ ਵੀ ਹੈਗਾ। ਔਰ ਜਦੋਂ ਟੈਰਿਫ ਵਾਰ ਵੀ ਅਮੈਰੀਕਾ ਨੇ ਸ਼ੁਰੂ ਕਰਤੀ ਸੀਗੀ, ਉਦੋਂ ਵੀ ਅਮੈਰੀਕਾ ਨੇ ਕੁਛ ਇੱਕ ਬਖਸ਼ਿਆ ਕਿਸੇ ਨੂੰ ਨਹੀਂ ਸੀਗਾ, ਬਟ ਹਾਂ ਇਹ ਜ਼ਰੂਰ ਹੈ ਕਿ ਜਪਾਨ ਦੇ ਨਾਲ ਉਨਾ ਤਿੱਖਾ ਕੰਮ ਨਹੀਂ ਕੀਤਾ। ਤਕਾਈਚੀ ਨੇ ਜਦ ਤੋਂ ਅਹੁਦਾ ਸੰਭਾਲਿਆ ਹੈਗਾ, ਤਕਾਈਚੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮੈਰੀਕਾ ਦੇ ਨਾਲ ਉਹਨਾਂ ਦੀ ਸਾਂਝ ਜਿਹੜੀ ਹੈ ਹੋਰ ਜ਼ਿਆਦਾ ਗਹਿਰੀ ਹੋਈ ਹੈਗੀ ਹੈ। ਅਮੈਰੀਕਾ ਦੇ ਨਾਲ ਸਾਂਝ ਜੁੜਨ ਦਾ ਮਤਲਬ ਚਾਈਨਾ ਦੇ ਐਂਟਾਈ ਜਾਣਾ, ਅਤੇ ਹੁਣ ਜਦੋਂ ਮਿਜ਼ਾਈਲ ਆਸਟ੍ਰੇਲੀਆ ਵੱਲ ਛੱਡੀ ਹੈ ਤਾਂ ਆਸਟ੍ਰੇਲੀਆ ਨੇ ਉਨਾ ਤਗੜਾ ਰਿਐਕਸ਼ਨ ਨਹੀਂ ਦਿੱਤਾ ਜਿੰਨਾ ਜਪਾਨ ਨੇ ਦਿੱਤਾ। ਕਹਿੰਦੇ ਲੰਘ ਕੇ ਤਾਂ ਸਾਡੇ ਬਗਲ 'ਚੋਂ ਹੀ ਗਈ ਹੈ ਨਾ, ਸਾਡੀ ਕੱਛ 'ਚੋਂ ਲੰਘ ਕੇ ਗਈ ਹੈ, ਐਂ ਥੋੜ੍ਹੇ ਤੁਸੀਂ ਜਿੱਧਰ ਮਰਜ਼ੀ ਛੱਡੋ, ਮਾਰੋ ਤੁਸੀਂ ਠੀਕ ਹੈ ਉੱਧਰ ਨਿਊਜ਼ੀਲੈਂਡ ਵੱਲ, ਆਸਟ੍ਰੇਲੀਆ ਵੱਲ ਛੱਡੋ, ਪਰ ਦੱਸੋ ਤਾਂ ਸਹੀ। ਕਹਿੰਦੇ ਸਾਨੂੰ ਡੇਢ ਘੰਟਾ ਪਹਿਲਾਂ ਦੱਸ ਰਹੇ ਹੋ ਕਿ ਇੱਦਾਂ ਮਿਜ਼ਾਈਲ ਛੱਡਣ ਲੱਗੇ ਹਾਂ ਅਸੀਂ। ਸੋ ਇਹ ਜਪਾਨ ਨੇ ਚੰਗਾ ਵਿਰੋਧ ਕੀਤਾ ਹੈਗਾ ਇਹ ਚਾਈਨਾ ਦਾ। ਚਾਈਨਾ ਨੇ ਆਸਟ੍ਰੇਲੀਆ ਵੱਲੇ ਮਿਜ਼ਾਈਲ ਕਿਉਂ ਛੱਡੀ ਹੈਗੀ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ। ਉਹਦੇ ਤਿੰਨ ਚਾਰ ਰੀਜ਼ਨ ਮੈਂ ਤੁਹਾਨੂੰ ਦੱਸਦਾ। ਪਹਿਲਾਂ ਤਾਂ ਇਹ ਸਮਝੋ ਕਿ ਆਸਟ੍ਰੇਲੀਆ ਨੇ ਪਿਛਲੇ ਕੁਛ ਸਾਲਾਂ ਦੇ ਵਿੱਚ ਆਪਣੀ ਮਿਲਟਰਾਈਜੇਸ਼ਨ ਦੇ ਉੱਤੇ, ਆਪਣੀ ਡਿਫੈਂਸ ਸੈਕਟਰ ਦੇ ਵਿੱਚ ਚੰਗਾ ਪੈਸਾ ਖਰਚਣਾ ਸ਼ੁਰੂ ਕਰ ਦਿੱਤਾ, ਔਰ ਇਹ ਚਾਈਨਾ ਨੂੰ ਪਸੰਦ ਨਹੀਂ ਹੈਗਾ, ਕਿਉਂਕਿ ਚਾਈਨਾ ਨੂੰ ਇਹ ਹੈ ਕਿ ਤੁਸੀਂ ਇੰਨਾ ਪੈਸਾ ਪੂਸਾ ਨਾ ਖਰਚੋ, ਆਪਣੀ ਮਿਲਟਰੀ ਕਮਜ਼ੋਰ ਜੀ ਰੱਖੋ, ਅਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਪਰ ਦੀ ਮੂਵਮੈਂਟ ਕੋਈ ਕੰਟਰੀ ਆਪਣੇ ਆਪ ਨੂੰ
ਡਿਫੈਂਸ ਨੂੰ ਸਟਰੋਂਗ ਕਰਨ ਲੱਗਦੀ ਹੈ, ਆਪਣੀ ਮਿਲਟਰਾਈਜੇਸ਼ਨ ਨੂੰ ਹੋਰ ਵਧਾਉਣ ਲੱਗਦੀ ਹੈ, ਤਾਂ ਚਾਈਨਾ ਨੂੰ ਉਹਨਾਂ ਜੇ ਉਹਨਾਂ ਦੇ ਆਂਢ ਗੁਆਂਢ 'ਚ ਉਹ ਕੰਟਰੀ ਪੈਂਦੀ ਹੈ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ। ਫੋਰ ਐਗਜ਼ਾਮਪਲ ਸਾਊਥ ਕੋਰੀਆ, ਜਪੈਨ, ਇੰਡੋਨੇਸ਼ੀਆ, ਇੰਡੀਆ ਅਤੇ ਹੁਣ ਆਸਟ੍ਰੇਲੀਆ। ਆਸਟ੍ਰੇਲੀਆ ਹਾਲਾਂਕਿ ਨੇਟੋ ਦਾ ਮੈਂਬਰ ਨਹੀਂ ਹੈਗਾ, ਨੇਟੋ ਇੱਕ ਰੱਖਿਆ ਸਮਝੌਤਾ ਹੈ, ਇਹਦੇ 'ਤੇ ਇੱਕ ਅਲੱਗ ਐਪੀਸੋਡ ਆਪਾਂ ਕਰ ਚੁੱਕੇ ਹਾਂ, ਪਰ ਬਾਵਜੂਦ ਇਸ ਦੇ ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ। ਉਹ ਮੈਥਾਡੋਲੋਜੀ ਕੀ ਹੈ? ਹੁਣ ਬੇਸਿਕਲੀ ਨੇਟੋ ਕੌਣ ਹੈ? ਅਮੈਰੀਕਾ, ਕੈਨੇਡਾ ਅਤੇ ਯੂਰਪ ਦੇ ਦੇਸ਼ ਜਿਹੜੇ ਹਥਿਆਰ ਬਣਾਉਂਦੇ ਨੇ। ਫਰਾਂਸ ਬਣਾਉਂਦਾ ਹਥਿਆਰ, ਜਰਮਨੀ ਬਣਾਉਂਦਾ, ਇੰਗਲੈਂਡ ਬਣਾਉਂਦਾ, ਅਮੈਰੀਕਾ ਅਤੇ ਕੈਨੇਡਾ ਬਣਾਉਂਦੇ ਨੇ ਅਤੇ ਦੁਨੀਆ ਭਰ ਦੇ ਵਿੱਚ ਹਥਿਆਰ ਵੇਚਣਾ ਚਾਹੁੰਦੇ ਨੇ। ਪਿਛਲੇ ਹਫ਼ਤੇ ਵੀ ਆਪਾਂ ਇਹਦੀ ਗੱਲ ਕੀਤੀ ਸੀ। ਇਹਨਾਂ ਨੂੰ ਸਭ ਤੋਂ ਵੱਧ ਫਾਇਦਾ ਹੀ ਇਸ ਚੀਜ਼ ਤੋਂ ਹੈ ਕਿ ਜੇ ਤੁਸੀਂ ਜਿੰਨੇ ਜ਼ਿਆਦਾ ਹਥਿਆਰ ਆਪਣੇ ਵਧਾਓਗੇ ਉਨਾ ਜ਼ਿਆਦਾ ਸਾਨੂੰ ਫਾਇਦਾ ਹੋਊਗਾ, ਇਹਦਾ ਨੇਟੋ ਮੁਲਕਾਂ ਨੂੰ ਫਾਇਦਾ ਹੋਏਗਾ। ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ ਕਿ ਕਿਸੇ ਕੰਟਰੀ ਦਾ ਜਿਹੜਾ ਬਜਟ ਹੈ ਉਹਦੀ ਜਿਹੜੀ GDP ਦਾ ਘੱਟੋ ਘੱਟ 3% ਡਿਫੈਂਸ ਬਜਟ ਹੋਣਾ ਚਾਹੀਦਾ। ਆਸਟ੍ਰੇਲੀਆ ਕਰਦਾ ਰਿਹਾ ਉਹ, ਔਰ ਅੱਗੇ ਨੂੰ ਵੀ ਕਰ ਰਿਹਾ। ਇਨਫੈਕਟ ਅਗਲੇ ਇੱਕ ਦਹਾਕੇ 'ਚ ਆਸਟ੍ਰੇਲੀਆ ਨੇ ਆਪਣੀ ਮਿਲਟਰੀ ਦੇ ਉੱਤੇ $425 billion ਖਰਚ ਦੇਣੇ ਨੇ। ਮਤਲਬ ਇਹਦੀ ਕੋਈ ਐਡੀ ਖਾਸ ਲੋੜ ਹੈ ਵੀ ਨਹੀਂ। $130 billion ਤਾਂ ਸਿੱਧੇ ਔਕਸ ਵਾਲੇ ਹੋ ਗਏ, ਸੋ 90 billion ਕਹਿ ਰਹੇ ਸੀ, ਉਹ ਤੋਂ ਹੁਣ ਖਰਚ ਵੱਧਦਾ ਵੱਧਦਾ $130 billion ਹੋ ਗਿਆ। ਸੋ 4-5 ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਸਬਮਰੀਨਸ ਆਸਟ੍ਰੇਲੀਆ ਨੇ ਲੈਣੀਆਂ, ਉਸ ਤੋਂ ਇਲਾਵਾ ਟੈਕਨੋਲੋਜੀ ਲੈਣੀ ਹੈ। ਟੈਕਨੋਲੋਜੀ ਟ੍ਰਾਂਸਫਰ ਦਾ ਖਰਚਾ ਰਲਾਰ ਲੂਕ ਹੈ, ਟੋਟਲ ਇਹ $130 billion ਬਣਦਾ ਹੈਗਾ। ਉਹ ਤੋਂ ਇਲਾਵਾ $60-65 billion ਆਸਟ੍ਰੇਲੀਆ ਨੇ ਮਿਜ਼ਾਈਲਾਂ ਦੇ ਉੱਤੇ ਖਰਚਣੇ ਨੇ, ਆਪਣਾ ਡਿਫੈਂਸ ਸਿਸਟਮ, ਮਿਜ਼ਾਈਲ ਡਿਫੈਂਸ ਸਿਸਟਮ ਉਹਦੇ 'ਤੇ ਖਰਚਣੇ ਨੇ। ਫਿਰ ਕੁਛ ਪ੍ਰੋਜੈਕਟ ਹੋਰ ਵੀ ਹੁੰਦੇ ਨੇ, ਜਿਵੇਂ ਜਿਹੜੇ ਆਲੇ ਦੁਆਲੇ ਜਿਹੜੀਆਂ ਮਿਲਟਰੀ ਐਕਸਰਸਾਈਜ਼ ਨੇ, ਜਾਂ ਅਮੈਰੀਕਾ ਨੇ ਕਿਤੇ ਅਟੈਕ ਕੀਤਾ ਉਹਦੇ 'ਚ ਖਰਚ ਕਰਨਾ ਹੈ, ਯੇ ਵੋ ਸਾਰੇ। ਸੋ ਰਲਾ ਰਲੂ ਕੇ ਹੋਰ ਬਹੁਤ ਕੁਛ ਆਸਟ੍ਰੇਲੀਆ ਨੇ ਹਰ ਸਾਲ ਜਿਹੜਾ ਉਹ ਖਰਚ ਜਿਹੜਾ ਉਹ $100s of billion ਦੇ ਵਿੱਚ ਕੱਢਣਾ ਅਤੇ ਅਗਲੇ 10 ਸਾਲਾਂ ਦੇ ਅੰਦਰ ਅੰਦਰ $425 billion ਖਰਚ ਕਰ ਦੇਣਾ ਹੈਗਾ। ਆਸਟ੍ਰੇਲੀਆ ਨੂੰ ਇੰਨੇ ਖਰਚ ਦੀ ਲੋੜ ਹੈ? ਸਵਾਲ ਇਹ ਪੈਦਾ ਹੁੰਦਾ, ਦੋ ਜਵਾਬ ਨੇ। ਪੋਲੀਟੀਕਲੀ ਸਮਝੋਗੇ ਤਾਂ ਸ਼ਾਇਦ ਨਹੀਂ, ਡਿਪਲੋਮੈਟਿਕਲੀ ਸਮਝੋਗੇ ਤਾਂ ਸ਼ਾਇਦ ਯੈਸ, ਪਰ ਪੋਲੀਟੀਕਲੀ ਇੱਥੇ ਕੁਛ ਲੋਕ ਡਿਪਲੋਮੈਟਿਕ ਆਨਸਰਸ ਦੇਣ ਲੱਗ ਪਏ ਨੇ। ਉਦਾਹਰਨ ਪੌਲਿਨ ਹੈਨਸਨ, ਉਹ ਕਹਿੰਦੇ ਕਿ 3% ਕਾਫੀ ਨਹੀਂ ਹੈਗਾ, GDP ਦਾ 5% ਖਰਚਾਂਗੇ, ਅਸੀਂ ਹੋਰ ਹਥਿਆਰ ਖਰੀਦਾਂਗੇ, ਅਸੀਂ ਹੋਰ ਮਿਜ਼ਾਈਲਾਂ ਲਵਾਂਗੇ ਖਰੀਦਾਂਗੇ, ਪਰਚੇਸ ਬਾਏ। ਸੋ ਯਾਨੀ ਕਿ ਜਦੋਂ ਤੁਸੀਂ ਕੋਈ ਚੀਜ਼ ਪਰਚੇਸ ਕਰਦੇ ਹੋ ਤਾਂ ਤੁਸੀਂ ਉਹਦੇ ਬਦਲ 'ਚ ਇਵਜ਼ 'ਚ ਪੈਸੇ ਦੇਣੇ ਨੇ, ਡਾਲਰ ਦੇਣੇ ਨੇ। ਯਾਨੀ ਕਿ ਉਹਦਾ ਫਾਇਦਾ ਕਿਹਨੂੰ ਹੈ? ਸਿੱਧੇ ਤੌਰ ਦੇ ਉੱਤੇ ਉਸ ਧਿਰ ਨੂੰ ਜਿਹਨੂੰ ਪੈਸੇ ਮਿਲ ਰਹੇ ਨੇ, ਕਿਉਂਕਿ ਜ਼ਾਹਰ ਜਿਹੀ ਗੱਲ ਹੈ ਕਿ ਉਹ ਆਪਣੀ ਬਾਜ਼ਾਰੀ ਕੀਮਤ ਤੋਂ ਜ਼ਿਆਦਾ ਦੇ ਉੱਤੇ ਵਿਕਰੀ ਹੋਏਗੀ, ਖਾਸ ਤੌਰ ਦੇ ਉੱਤੇ ਅਮੈਰੀਕਾ ਦੇ, ਜੇ ਤੁਸੀਂ ਪਿਛਲੱਗ ਹੈਗੇ ਹੋ। ਅਤੇ ਅਮੈਰੀਕਾ ਨੇ ਜੇ ਕਹਿਤਾ ਕਿ ਆਹ ਜਹਾਜ਼, ਇਹ ਫਾਈਟਰ ਜੈੱਟ ਹੈ ਅਤੇ $130 crore ਦਾ, ਤਾਂ ਤੁਹਾਨੂੰ $130 crore ਦੇਣੇ ਹੀ ਪੈਣਗੇ। ਐਂ ਥੋੜ੍ਹੇ ਕਿ ਠੀਕ ਠੀਕ ਲਾ ਲਓ ਯਾਰ, ਅਮੈਰੀਕਾ ਤੁਹਾਡੇ ਤੋਂ ਪਹਿਲਾਂ ਵੀ ਤਾਂ 8-10 ਜਹਾਜ਼ ਆਪਾਂ ਲਏ ਨੇ, ਚਲੋ 100 crore, ਨਾ ਤੁਹਾਡੀ ਨਾ ਸਾਡੀ, ਇੱਦਾਂ ਨਹੀਂ ਹੁੰਦਾ। ਇੰਟਰਨੈਸ਼ਨਲ ਸੌਦੇ ਇੱਦਾਂ ਨਹੀਂ ਹੁੰਦੇ। ਅਤੇ ਦੂਜੀ ਚੀਜ਼ ਇਹਦੇ 'ਚ ਇਹ ਹੈਗੀ ਹੈ ਕਿ ਜੇ ਉਹ ਬਜਟ 3% ਦੇ ਉੱਤੇ $450 billion ਹੈ, 5% ਦੇ ਉੱਤੇ ਉਹ ਬਜਟ $600 billion ਤੋਂ ਵੀ ਜ਼ਿਆਦਾ ਦਾ ਹੋ ਜਾਏਗਾ। ਸਵਾਲ ਇਹ ਉੱਠ ਰਹੇ ਨੇ, ਜਿਵੇਂ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚੋਂ ਵੀ ਕੁਛ ਲੀਡਰਾਂ ਨੇ ਕਿਹਾ, ਪੌਲਿਨ ਹੈਨਸਨ ਨੇ ਵੀ ਕਿਹਾ ਕਿ ਅਸੀਂ GDP ਦਾ ਖਰਚ ਟੋਟਲ ਵਧਾ ਦੇਵਾਂਗੇ। ਉਹ ਖਰਚ ਉੱਧਰ ਵਧਾ ਕੇ ਉਹਦੀ ਬਜਾਏ ਉਹ ਤੁਸੀਂ ਕਿਤੇ ਹੋਰ ਕਿਉਂ ਨਹੀਂ ਲਗਾ ਸਕਦੇ? ਜੇ ਆਸਟ੍ਰੇਲੀਆ ਦਾ ਹੁਣ ਤੱਕ $100-150 billion ਦੇ ਬਜਟ ਦੇ ਵਿੱਚ ਵੀ ਤਾਂ ਆਪਾਂ ਆਪਣੇ ਫਾਈਨੈਂਸ ਬਜਟ ਚਲਾ, ਚਲੋ ਠੀਕ ਹੈ ਮੰਨ ਲਿਆ ਕਿ ਹੁਣ ਮਹਿੰਗਾਈ ਵੱਧ ਗਈ ਆ, ਇੰਨੀ ਥੋੜ੍ਹੇ ਵਧੀ ਹੈ ਯਾਰ ਹਥਿਆਰਾਂ ਦੇ ਮਾਮਲੇ 'ਚ ਮਹਿੰਗਾਈ, ਕਿ ਤੁਸੀਂ GDP ਦੇ ਬਜਟ ਨੂੰ ਹੀ ਵਧਾ ਦਿਉ। ਹੁਣ ਤੱਕ ਤੁਸੀਂ 1.5-2.5% ਤੱਕ ਲਗਾ ਰਹੇ ਸੀਗੇ, ਹੁਣ 3% ਤੱਕ, ਅਤੇ ਹੁਣ 4-5% ਨੂੰ ਵੀ ਤੁਸੀਂ ਰਾਜ਼ੀ ਹੋ ਰਹੇ ਹੋ। ਆਪਣਾ ਡਿਫੈਂਸ ਬਜਟ ਤੁਸੀਂ ਮਜ਼ਬੂਤ ਕਰ ਸਕਦੇ ਹੋ, ਪਰ ਉਹਦੀਆਂ ਕੈਲਕੂਲੇਸ਼ਨਸ ਨੂੰ ਨਾ ਐਕਸੀਡ ਕਰੋ।
ਕੈਲਕੂਲੇਸ਼ਨ ਜਦੋਂ ਉੱਥੋਂ ਐਕਸੀਡ ਹੋਣਗੀਆਂ ਤਾਂ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਕਿਤੋਂ ਹੋਰ ਕਟੌਤੀ ਕਰੋਗੇ, ਤੁਸੀਂ ਜਾਂ ਤਾਂ ਹੈਲਥ ਸੈਕਟਰ 'ਚੋਂ ਕਟੌਤੀ ਕਰੋਗੇ, ਹਸਪਤਾਲ ਹਸਪਤਾਲ ਨਹੀਂ ਬਣਨਗੇ, ਨਰਸਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ, ਨਵੇਂ ਟੀਚਰ ਨਹੀਂ ਭਰਤੀ ਹੋਣਗੇ, ਜਾਂ ਸੈਕਟਰ ਕਿਸੇ ਹੋਰ ਸੈਕਟਰ 'ਚ ਹੈਲਥ ਐਜੂਕੇਸ਼ਨ ਨਾ ਸਹੀ, ਕਿਤੇ ਨਾ ਕਿਤੇ ਤਾਂ ਸੋਸ਼ਲ ਸਰਵਿਸਿਸ ਖਤਮ ਹੋ ਜਾਣਗੀਆਂ, ਕਿਤੇ ਨਾ ਕਿਤੇ ਤਾਂ ਕਾਟ ਮਾਰੋਗੇ ਨਾ ਤੁਸੀਂ ਉਹਦੀ, ਇੱਕ ਤਾਂ ਇਹ ਗੱਲ ਹੋ ਗਈ। ਸੋ ਪੋਲੀਟੀਕਲੀ ਇਹ ਬਿਆਨ ਠੀਕ ਨਹੀਂ ਹੈਗਾ। ਡਿਪਲੋਮੈਟਿਕਲੀ ਕਿਵੇਂ ਹੈਗਾ? ਡਿਪਲੋਮੈਟਿਕਲੀ ਇਹ ਹੁੰਦਾ ਕਿ ਕਈ ਵਾਰ ਤੁਹਾਡੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਨੇ। ਫੋਰ ਐਗਜ਼ਾਮਪਲ ਇਹ ਹੈ ਕਿ ਆਸਟ੍ਰੇਲੀਆ ਸਿਰਫ ਇਸ ਚੀਜ਼ ਨੂੰ ਅਨਾਊਂਸ ਕਰ ਦੇਵੇ ਕਿ ਅਸੀਂ ਆਪਣਾ ਜੀ ਡੀ ਪੀ ਦਾ 5% ਕਰਨ ਜਾ ਰਹੇ ਹਾਂ 2026-27 ਤੋਂ। ਹੁਣ ਉਹਦੇ 'ਚ ਕੀ ਹੋਊਗਾ ਕਿ ਉਹਦੇ 'ਚ ਇੱਕ ਡਰ, ਇੱਕ ਦਹਿਸ਼ਤ, ਇੱਕ ਖੌਫ, ਇੱਕ ਵਾਰਨਿੰਗ ਵੀ ਮਿਲੂਗੀ ਦੁਸ਼ਮਣਾਂ ਨੂੰ ਜਾਂ ਉਹ ਦੇਸ਼ ਜਿਹੜੇ ਤਿਆਰੀਆਂ ਕਰ ਰਹੇ ਹੈਗੇ ਨੇ ਕਿ ਅੱਛਾ ਇਹਨਾਂ ਕੋਲ ਤਾਂ ਨਿਊਕਲੀਅਰ ਪਾਵਰਡ ਸਬਮਰੀਨ ਵੀ ਹੈ, ਇਹਨਾਂ ਕੋਲ ਤਾਂ ਫਾਈਟਰ ਜੈਟਸ ਵੀ ਇੰਨੇ ਹੈਗੇ ਨੇ, ਇਹਨਾਂ ਕੋਲ ਤਾਂ ਆਹ ਹਥਿਆਰ ਵੀ ਨੇ, ਫਲਾਣੇ ਵੀ ਨੇ, ਧਿਮਕੇ ਵੀ ਨੇ। ਸੋ ਜਦੋਂ ਤੁਸੀਂ ਡਿਪਲੋਮੈਟਿਕ ਇੱਕ ਪ੍ਰੈਸ਼ਰ ਪਾ ਦਿੰਦੇ ਹੋ ਅਗਲੀ ਦੂਸਰੀ ਕੰਟਰੀ 'ਤੇ, ਉਹਦੇ ਪੋਜ਼ਿਟਿਵ ਔਰ ਨੈਗੇਟਿਵ ਦੋ ਇੰਪੈਕਟ ਨਿਕਲ ਕੇ ਆਉਂਦੇ ਨੇ। ਪੋਜ਼ਿਟਿਵ ਇਹ ਕਿ ਠੀਕ ਹੈ, ਇੱਕ ਪ੍ਰੈਸ਼ਰ ਹੈ, ਇੱਕ ਪਤਾ ਲੱਗਦਾ ਕਿ ਨਹੀਂ ਯਾਰ ਇਹਦਾ ਵੀ ਦਬਦਬਾ ਅੱਜ ਦੀ ਤਰੀਕ ਦੇ ਵਿੱਚ, ਜਿਨ੍ਹਾਂ ਕੰਟਰੀਜ਼ ਦਾ ਡਿਫੈਂਸ ਬਜਟ ਜ਼ਿਆਦਾ, ਜਿਹੜੇ ਪੈਸਾ ਵੱਧ ਖਰਚਣੇ ਨੇ, ਉਹਨਾਂ ਦੀ ਇੱਕ ਇੱਜ਼ਤ ਮਾਨ ਵੀ ਹੈਗਾ, ਉਹਨਾਂ ਤੋਂ ਬਾਕੀ ਦੇਸ਼ ਡਰ ਦੱਬ ਕੇ ਵੀ ਰਹਿ ਰਹੇ ਹੈਗੇ ਨੇ, ਅਮੈਰੀਕਾ, ਚਾਈਨਾ, ਰਸ਼ੀਆ, ਜਰਮਨੀ, ਇੰਡੀਆ। ਸੋ ਇਹ ਉਹ ਕੰਟਰੀਜ਼ ਹੈਗੇ ਨੇ ਜਿਨ੍ਹਾਂ ਤੋਂ ਲੋਕ ਬਾਕੀ ਕੰਟਰੀਜ਼ ਥੋੜ੍ਹਾ ਜਿਹਾ ਥੱਲੇ ਵੀ ਰਹਿ ਰਹੇ ਨੇ। ਇੱਕ ਤਾਂ ਇਹ ਫਾਇਦਾ ਹੋ ਗਿਆ। ਦੂਜਾ ਨੁਕਸਾਨ ਇਹ ਹੋ ਗਿਆ ਕਿ ਚਾਈਨਾ ਵਰਗੀ ਕੰਟਰੀਜ਼ ਜਾਂ ਹੋਰ ਜਿਹੜੇ ਦੇਸ਼ ਡਿਪਲੋਮੈਟਿਕਲੀ ਤੁਹਾਡੇ ਨਾਲ ਪੋਜ਼ਿਟਿਵ ਰਿਲੇਸ਼ਨ 'ਚ ਨਹੀਂ ਹੈਗੇ, ਉਹਨਾਂ ਨੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਕਿ ਅੱਛਾ ਜੇ ਉਹਨਾਂ ਕੋਲ ਪਰਮਾਣੂ ਪਾਵਰਡ ਸਬਮਰੀਨਸ ਨੇ ਤਾਂ ਐਸੀ ਟੈਕਨੋਲੋਜੀ ਤਿਆਰ ਕਰੋ ਕਿ ਜਿਹੜੀ ਪਰਮਾਣੂ ਪਾਵਰਡ ਸਬਮਰੀਨਸ ਦੇ ਉੱਤੇ ਵੀ ਅਟੈਕ ਕਰ ਸਕੇ ਜਾਂ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਆ ਉਹਨੂੰ ਭੇਜ ਸਕੇ, ਇੰਟਰਕਾਂਟੀਨੈਂਟਲ ਮਿਜ਼ਾਈਲਾਂ ਯੇ ਵੋ ਇਹੋ ਜਿਹੀਆਂ ਚੀਜ਼ਾਂ ਕਰੋ। ਪਰ ਇਹ ਸਿਰਫ ਆਸਟ੍ਰੇਲੀਆ ਦੇ ਡਿਫੈਂਸ ਬਜਟ ਵਧਣ ਦੇ ਉੱਤੇ ਨਹੀਂ ਹੈਗਾ। ਆਸਟ੍ਰੇਲੀਆ ਨੇ ਇੱਕ ਸੋ ਕਾਲਡ ਸਮਝੌਤਾ ਜਿਹੜਾ ਉਹ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਕਰਨਾ ਸ਼ੁਰੂ ਕੀਤਾ। ਵਨੁਆਤੂ ਦੇ ਨਾਲ ਹੋ ਗਿਆ, ਸੋਲਮਨ ਆਈਲੈਂਡ ਦੇ ਨਾਲ ਅਗਲੇ ਹਫ਼ਤੇ ਹੋ ਜਾਣਾ, ਫਿਜੀ ਦੇ ਵਿੱਚ ਇਹ ਸਮਝੌਤਾ ਹੋ ਰਿਹਾ ਸੀ। ਸਮਝੌਤਾ ਇਹ ਸੀ ਕਿ ਜੇ ਆਸਟ੍ਰੇਲੀਆ 'ਤੇ ਕੋਈ ਕੰਟਰੀ ਅਟੈਕ ਕਰਦਾ ਤਾਂ ਤੁਸੀਂ ਵੀ ਤਿਆਰ ਰਹੋ ਅਤੇ ਤੁਸੀਂ ਉਹਦੀ ਵਿਰੋਧਤਾ ਕਰਨੀ ਹੈ, ਅਤੇ ਜੇ ਤੁਹਾਡੇ 'ਤੇ ਹੁੰਦਾ ਤਾਂ ਅਸੀਂ ਵੀ ਤਿਆਰ ਹੈਗੇ ਅਤੇ ਅਸੀਂ ਤੁਹਾਡਾ ਸਾਥ ਵੀ ਨਿਭਾਉਣਾ ਅਤੇ ਉਹਦੀ ਵਿਰੋਧਤਾ ਵੀ ਕਰਨੀ ਹੈ। ਹੁਣ ਇਹ ਇੰਪੋਰਟੈਂਟ ਹੈ ਇੰਟਰਨੈਸ਼ਨਲੀ ਔਰ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ? ਯੈਸ। ਕਿਵੇਂ? ਫੋਰ ਐਗਜ਼ਾਮਪਲ, ਫਿਜੀ ਚਾਈਨਾ ਦੇ ਨਾਲ ਲੜ ਨਹੀਂ ਸਕਦਾ, ਔਰ ਜੇ ਆਸਟ੍ਰੇਲੀਆ ਦੇ ਉੱਤੇ ਚਾਈਨਾ ਅਟੈਕ ਕਰਦਾ ਤਾਂ ਫਿਜੀ ਕੋਈ ਐਡੀ ਖਾਸ ਮਦਦ ਦੇ ਵੀ ਨਹੀਂ ਸਕਦਾ। ਬਟ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਯੂਨਾਈਟਿਡ ਨੇਸ਼ਨ ਵਰਗੇ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ ਜਾਂਦੇ ਹੋ, ਜਦੋਂ ਇਹ ਗੱਲ ਤੁਰਦੀ ਹੈ ਕਿ ਦੇਖੋ ਹੁਣ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਕਿਵੇਂ ਪਿਆ ਸੀ ਗਜ਼ਾ ਵਾਲਾ, ਇਜ਼ਰਾਈਲ ਤਾਂ ਲੱਗਿਆ ਹੋਇਆ ਸੀਗਾ, ਉਹ ਤਾਂ ਸਾਊਥ ਅਫਰੀਕਾ ਅਤੇ ਹੋਰਨਾਂ ਦੇਸ਼ਾਂ ਨੇ ਰਲ ਕੇ ਅੱਗੇ ਆਏ, ਯੂਨਾਈਟਿਡ ਨੇਸ਼ਨ 'ਚ ਰੈਜ਼ੋਲਿਊਸ਼ਨ ਪਾਇਆ ਕਿ ਦੇਖੋ ਜੀ ਬੈਂਜਾਮਿਨ ਨੇਤਨਯਾਹੂ ਜੇ ਦੁਨੀਆ ਦੇ ਕਿਸੇ ਵੀ ਦੇਸ਼ 'ਚ ਜਾਂਦਾ ਤਾਂ ਇਹਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਜਾਵੇ, ਇਹ ਵਾਰ ਕ੍ਰਿਮੀਨਲ ਹੈ, ਇਹਨੇ ਜੰਗ ਦੇ ਵਿੱਚ ਗਲਤ ਲਾਹੇ ਚੱਕੇ ਨੇ, ਇਹਨਾਂ ਨੇ ਬੱਚੇ ਮਾਰੇ ਨੇ, ਮਾਸੂਮ ਮਹਿਲਾਵਾਂ ਮਾਰੀਆਂ ਨੇ, ਦਿਸ ਦੈਟ ਕਰਕੇ ਇੱਕ ਪੂਰੀ ਦੀ ਪੂਰੀ ਲੌਬੀ ਬਣ ਗਈ ਸੀ। ਬ੍ਰਿਟੇਨ ਵਰਗੀਆਂ ਕੰਟਰੀਜ਼ ਨੂੰ, ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਖਿਲਾਫ ਜਾਣਾ ਪਿਆ ਸੀ ਇਜ਼ਰਾਈਲ ਦੇ। ਇਹ ਕਿਉਂ ਹੋਇਆ? ਇਹ ਇੰਟਰਨੈਸ਼ਨਲ ਇੱਕ ਪ੍ਰੈਸ਼ਰ, ਜਦੋਂ ਕਲੈਕਟਿਵ ਪ੍ਰੈਸ਼ਰ ਬਣ ਜਾਂਦਾ, ਸਾਰੇ ਦੇਸ਼ ਅਗੇਂਸਟ ਆਏ ਇੱਕ ਕੰਟਰੀ ਦੇ ਜਾਂ ਮੈਕਸੀਮਮ ਦੇਸ਼ ਅਗੇਂਸਟ ਆਏ ਤਾਂ ਉਸ ਕੰਟਰੀ ਨੂੰ ਨੀਲ ਡਾਊਨ ਕਰਨਾ ਪਿਆ, ਗੋਡਿਆਂ ਭਾਰ ਆਉਣਾ ਪਿਆ, ਬੈਠਣਾ ਪਿਆ ਜਾਂ ਆਪਣੇ ਆਪ ਨੂੰ ਰੋਕਣਾ ਪਿਆ ਜਾਂ ਥੋੜ੍ਹੀ ਦੇਰ ਦੇ ਉੱਤੇ ਪੌਜ਼ ਲਗਾਉਣਾ ਪਿਆ। ਉਸ ਇੰਟੈਂਸਿਟੀ ਦੇ ਨਾਲ ਵਾਰ ਨਹੀਂ ਹੋਈ ਉਸ ਤੋਂ ਬਾਅਦ। ਸੋ ਫਿਜੀ, ਸੋਲਮਨ, ਇਹ ਘੱਟੋ ਘੱਟ ਨਹੀਂ ਅਤੇ ਇਹ ਜਿਹੜੇ ਆਲੇ ਦੁਆਲੇ ਦੇ ਆਸਟ੍ਰੇਲੀਆ ਦੇ ਆਂਢ ਗੁਆਂਢ ਦੇ ਵਿੱਚ ਮੁਲਕ ਹੈਗੇ ਨੇ, ਇਹ ਜੇ ਆਸਟ੍ਰੇਲੀਆ ਦੇ ਹੱਕ ਦੇ ਵਿੱਚ ਰਹਿਣ ਤਾਂ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ, ਆਸਟ੍ਰੇਲੀਆ ਨੂੰ ਇਹਦੇ ਤੋਂ ਕੋਈ ਵੈਸੇ ਹੀ ਨਹੀਂ ਨੁਕਸਾਨ, ਇੱਕ ਪ੍ਰੈਸ਼ਰ ਜਿਹੜਾ ਉਹ ਬਣ ਜਾਏਗਾ। 14 ਦੇ ਕਰੀਬ ਮੁਲਕ ਮੰਨਦੇ ਹੈਗੇ ਨੇ ਜਿਹੜੇ, ਔਰ ਸਭ ਤੋਂ ਘੱਟ ਹੈਗੇ ਨੇ ਮੁਲਕ ਸਾਡੇ ਕੋਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਆਪਣੇ ਇਸ ਪੂਰੇ ਕੰਟੀਨੈਂਟ ਦੇ ਵਿੱਚ, ਇਸ ਪੂਰੇ ਮਹਾਂਦੀਪ ਦੇ ਵਿੱਚ। ਫਿਜੀ, ਕਿਰੀਬਤੀ, ਮਾਰਸ਼ਲ ਆਈਲੈਂਡ, ਮਾਈਕਰੋਨੇਸ਼ੀਆ, ਨਾਉਰੂ, ਪਲਾਓ, ਪਾਪੂਆ ਨਿਊ ਗਿਨੀ, ਸਮੋਆ, ਸੋਲਮਨ ਆਈਲੈਂਡ, ਟੋਂਗਾ, ਟਵਾਲੂ ਅਤੇ ਵਨੁਆਤੂ, ਅਤੇ ਦੋ ਜਿਹੜੇ ਹੋ ਗਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ। ਸੋ ਇਹ 14 ਮੁਲਕ ਜਿਹੜੇ ਨੇ
ਚਾਹੇ ਅਸੀਂ ਓਸ਼ੀਆਨੀਆ ਕੰਟੀਨੈਂਟ ਕਹਿ ਲੈਂਦੇ ਹਾਂ, ਚਾਹੇ ਆਸਟ੍ਰੇਲੀਆ ਓਸ਼ੀਆਨੀਆ ਕਹਿ ਲੈਂਦੇ ਹਾਂ, ਜਾਂ ਆਸਟ੍ਰੇਲੀਆ ਪੈਸੀਫਿਕ ਮੁਲਕ ਜਿਹੜੇ ਨੇ ਇਹ ਕਹਿ ਲੈਂਦੇ ਹਾਂ। ਸੋ ਇਹ ਜਿਹੜੇ, ਇਸ ਤੋਂ ਇਲਾਵਾ ਕੁਛ ਟੈਰੇਟਰੀਜ਼ ਵੀ ਨੇ ਜਿਹੜੀਆਂ ਅਮੈਰੀਕਾ, ਫਰਾਂਸ, ਇੰਗਲੈਂਡ ਦੇ ਅੰਡਰ ਹੈਗੀਆਂ ਨੇ, ਜਿਵੇਂ ਅਮੈਰੀਕਨ ਸਮੋਆ ਹੈਗਾ, ਕੁੱਕ ਆਈਲੈਂਡ ਹੈ, ਫਰੈਂਚ ਪੋਲੀਨੇਸ਼ੀਆ ਹੈ, ਗੁਆਮ ਹੈ, ਨਿਊ ਕੈਲੇਡੋਨੀਆ ਅਤੇ ਨੋਰਫਲੋਕ ਆਈਲੈਂਡ, ਨੋਰਦਰਨ ਮਰੀਆਨਾ ਆਈਲੈਂਡ, ਟੋਕੇਲੀਊ, ਵੇਕ ਆਈਲੈਂਡ ਅਤੇ ਵਾਲੀਜ਼ ਐਂਡ ਫਟੂਨਾ। ਸੋ ਇਹ ਵੀ ਜਿਹੜੇ ਨੇ ਆਸਟ੍ਰੇਲੀਆ ਦੇ ਮਹਾਦੀਪ ਦੇ ਅੰਦਰ ਹੀ ਪੈ ਜਾਂਦੇ ਨੇ, ਬਟ ਇਹ ਟੈਰੇਟਰੀਜ਼ ਨੇ, ਇੰਡੀਪੈਂਡੈਂਟ ਮੁਲਕ ਨਹੀਂ ਹੈਗੇ। ਜਦੋਂ ਇਹਨਾਂ ਸਾਰਿਆਂ ਦੇ ਨਾਲ ਆਸਟ੍ਰੇਲੀਆ ਦੀ ਇੱਕ ਟ੍ਰੀਟੀ ਹੋਏਗੀ, ਇੱਕ ਸਮਝੌਤਾ ਹੋਏਗਾ ਕਿ ਦੇਖੋ ਜੀ, ਕੱਲ੍ਹ ਨੂੰ ਜੇ ਅਸੀਂ ਕਿਸੇ ਮੁਸੀਬਤ 'ਚ ਪੈਂਦੇ ਹਾਂ ਤਾਂ ਬਾਕੀ ਦੁਨੀਆ ਨੂੰ ਤਾਂ ਅਸੀਂ ਫੇਰ ਮਨਾ ਲਾਂਗੇ, ਪਹਿਲਾਂ ਤੁਸੀਂ ਸਾਡੇ ਨਾਲ ਹੈਗੇ ਹੋ ਕਿ ਨਹੀਂ ਹੈਗੇ ਹੋ ਇਹ ਦੱਸੋ। ਹੁਣ ਤੱਕ ਉਹ ਮੁਲਕ ਕਹਿ ਰਹੇ ਸੀਗੇ ਕਿ ਦੇਖਾਂਗੇ, ਸੋਚਾਂਗੇ, ਕਰਾਂਗੇ। ਇਨਫੈਕਟ ਖਬਰਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਕਿ ਵਨੁਆਤੂ ਦੇ ਨਾਲ ਜਿਹੜਾ ਸਮਝੌਤਾ ਆਸਟ੍ਰੇਲੀਆ ਦਾ ਹੁਣ ਰੀਸੈਂਟਲੀ ਹੋਇਆ, ਜਿਹਦੇ 'ਚ $500 million ਆਸਟ੍ਰੇਲੀਆ ਨੇ ਦੇਣੇ ਨੇ ਉਸ ਕੰਟਰੀ ਨੂੰ, ਤਾਂ ਕਿ ਉਹਨਾਂ ਦਾ ਆਪਣਾ ਸਿਸਟਮ ਚੱਲਦਾ ਰਹਿ ਸਕੇ, ਉਹ ਆਪਣੇ ਖਰਚੇ ਖੁਰਚੇ ਕਰ ਸਕਣ, ਉਹਨਾਂ ਦੀ ਪਾਰਲੀਮੈਂਟ ਚੱਲ ਸਕੇ, ਹੋਰ ਤਨਖਾਹਾਂ ਭੱਤੇ ਦੇ ਸਕਣ। ਅਤੇ ਉਹਦੇ ਬਦਲੇ 'ਚ ਇੱਕ ਵਾਅਦਾ ਲਿਆ, ਉਹ ਵਾਅਦਾ ਇਹ ਹੈਗਾ ਕਿ ਤੁਹਾਡੀ ਕੰਟਰੀ ਦੇ ਵਿੱਚ ਆ ਕੇ ਜੇ ਚਾਈਨਾ ਕੋਈ ਇਨਵੈਸਟ ਕਰਦਾ ਹੈ, ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਕਿ ਉਹ ਯਾਰ ਵਨੁਆਤੂ, ਲੈ ਦੱਸ ਯਾਰ, ਤੂੰ ਤਾਂ ਗਰੀਬ ਹੀ ਰਹਿ ਗਿਆ, ਤੁਹਾਨੂੰ ਏਅਰਪੋਰਟ ਚਾਹੀਦਾ ਚਾਹੀਦਾ ਚਾਹੀਦਾ, ਲੈ ਮੈਂ ਬਣਾ ਦਿੰਦਾ ਹੀ ਯਾਰ। ਅੱਛਾ ਬੰਦਰਗਾਹ, ਬੰਦਰਗਾਹ, ਬੰਦਰਗਾਹ ਵੀ ਬਣਾ ਦਿੰਦੇ ਹੀ ਯਾਰ, ਹੋਰ ਦੱਸ, ਸੜਕਾਂ ਵੀ ਬਣਾ ਦਾਂਗੇ, ਨੈਟਵਰਕ ਆਪਾਂ ਜੋੜ ਦਾਂਗੇ ਪੂਰਾ। ਅੱਛਾ ਇੱਕ ਹੋਰ, ਅਤੇ ਇਹ ਜਿਹੜਾ ਏਅਰਪੋਰਟ ਤੁਹਾਡਾ ਬਣਾਇਆ ਨਾ, ਇਹਦੇ 'ਤੇ ਅਸੀਂ ਵੀ ਆਪਣੇ ਮਿਲਟਰੀ ਜਹਾਜ਼ ਉਤਾਰ ਲਾਂਗੇ। ਅਤੇ ਦੇਖੋ ਏਅਰਪੋਰਟ ਬਣਾਉਣ ਦਾ ਖਰਚਾ ਤੁਹਾਨੂੰ ਪਤਾ ਹੀ ਹੈ, ਹੈ ਨਾ, ਇੰਨਾ ਲੱਗਦਾ, 250-300 crore ਲੱਗਦਾ, ਆਪਾਂ ਤੁਹਾਡੇ ਤੋਂ 50 crore 'ਚ ਬਣਾ ਦਾਂ, ਚੱਲ ਛੱਡੋ, ਆਪਾਂ ਆੜੀਆਂ ਯਾਰ, ਆੜੀ ਆੜੀ ਆੜੀ ਹੈ, ਹੈ ਚਾਈਨਾ ਇੱਦਾਂ ਮਨਾ ਲਵੇ ਵਨੁਆਤੂ ਨੂੰ, ਅਤੇ ਉਹ ਮਨਾ ਵੀ ਲਿਆ ਸੀ। ਅਤੇ ਉਹਦੇ ਨਾਲ ਕੀ ਸੀਗਾ ਕਿ ਇੱਕ ਐਕਸੈਸ ਜਿਹੜੀ ਸੀਗੀ ਚਾਈਨਾ ਨੂੰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਨਾਂ ਦੇ ਉੱਤੇ ਵਨੁਆਤੂ ਦੇ ਵਿੱਚ ਮਿਲ ਗਈ ਸੀਗੀ, ਅਤੇ ਸਾਡੇ ਐਨ ਗੁਆਂਢ ਦੇ ਵਿੱਚ ਆ ਗਏ ਸੀ, ਅਤੇ ਉੱਥੋਂ ਛੱਡੀ ਜਾਓ ਫਿਰ ਮਿਜ਼ਾਈਲਾਂ, ਫਿਰ ਤਾਂ ਇੰਟਰਕੋਂਟੀਨੈਂਟਲ ਮਹਿੰਗੀਆਂ ਪੈਂਦੀਆਂ ਨੇ ਮਿਜ਼ਾਈਲਾਂ, ਫਿਰ ਤਾਂ ਉਹਨਾਂ ਦੀ ਲੋੜ ਹੀ ਨਹੀਂ ਹੈਗੀ, ਫਿਰ ਤਾਂ ਤੁਸੀਂ ਆਹ ਅਰਥ ਟੂ ਅਰਥ ਆਰਤੀਆਂ ਹੀ ਛੱਡ ਛੱਡ ਕੇ ਪਾਗਲ ਬੁਰੇ ਹਾਲ ਕਰ ਦਿਓ ਤੁਸੀਂ, ਠੀਕ ਨਹੀਂ। ਅਤੇ ਉਹ ਜਿਹੜਾ ਸਮਝੌਤਾ ਹੁਣ ਆਸਟ੍ਰੇਲੀਆ ਦਾ ਹੋਇਆ, ਉਹ ਇਹ ਹੋਇਆ ਕਿ ਦੇਖੋ ਚਾਈਨਾ ਬਾਕੀਆਂ ਦਾ ਚਲੋ ਠੀਕ ਹੈ, ਉਹ ਤੁਹਾਡੇ ਆਪਣੇ ਇੰਟਰਸਟ ਹੋ ਸਕਦੇ ਨੇ, ਚਾਈਨਾ ਜੇ ਤੁਹਾਡੇ ਇੱਥੇ ਕੰਟਰੀ ਦੇ ਵਿੱਚ ਆ ਕੇ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟ ਲਗਾਉਂਦਾ ਤਾਂ ਸਾਡੇ ਨਾਲ ਗੱਲ ਜ਼ਰੂਰ ਸ਼ੇਅਰ ਕਰਿਓ, ਅਤੇ ਉਹ 'ਚ ਡਿਸੀਜਨ ਬੇਸ਼ੱਕ ਤੁਹਾਡਾ ਹੋਊਗਾ, ਬਟ ਆਸਟ੍ਰੇਲੀਆ ਦੇ ਨਾਲ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਹੈਗੀ ਹੈ, ਕੋਈ ਗੁਪਤ ਤਰੀਕੇ ਦੇ ਨਾਲ ਕੋਈ ਉੱਥੇ ਇਨਵੈਸਟਮੈਂਟ ਹੋਣ ਨਹੀਂ ਦੇਣੀ। ਫਿਜੀ ਦੇ ਨਾਲ ਵੀ ਹੈ, ਫਿਜੀ ਦੇ ਨਾਲ ਤਾਂ ਇਨਫੈਕਟ ਹੋਰ ਵੀ ਵਧੀਆ ਸਮਝੌਤਾ ਹੋਇਆ।

ਨੇ ਇਨਵੈਸਟਮੈਂਟ ਦੀ ਗੱਲ ਹਲੇ ਕੀਤੀ ਹੋ ਸੀਗੀ ਵਨਾਤੂ ਦੇ ਨਾਲ, ਅਤੇ ਉਦੋਂ ਉਹ ਕੰਟਰੀ ਮੁੱਕਰ ਗਈ ਸੀ। ਉਹ ਕਹਿੰਦੇ ਸੀ ਕਿ ਇੱਕ ਮਿੰਟ ਖੜ੍ਹ ਜਾਓ ਥੋੜ੍ਹੀ ਦੇਰ, ਆਸਟ੍ਰੇਲੀਆ ਸਾਡੀ ਨਾ ਚਾਈਨਾ ਦੇ ਨਾਲ ਗੱਲ ਚੱਲ ਰਹੀ ਹੈ, ਅਤੇ ਅਸੀਂ ਦੇਖ ਲਈਏ ਉਹ ਕੀ ਗੱਲ ਕਰਨ ਲੱਗੇ ਹਾਂ, ਅਤੇ ਤੁਹਾਡੇ ਨਾਲ ਫੇਰ ਕਰਾਂਗੇ ਟ੍ਰੀਟੀ ਟਰੂਟੀ ਜਿਹੜੀ ਵੀ ਕਰਨੀ ਹੈ। ਅਤੇ ਉਦੋਂ ਆਸਟ੍ਰੇਲੀਆ ਦੀ ਬੇਇੱਜ਼ਤੀ ਹੋਈ ਸੀ ਕਿਉਂਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵਨੁਆਤੂ ਉੱਥੇ ਪਹੁੰਚ ਗਏ ਸੀ, ਹੀ ਵਾਜ ਦੇਅਰ ਆਲਰੇਡੀ ਜਦੋਂ ਸਮਝੌਤੇ 'ਤੇ ਸਾਈਨ ਹੋਣੇ ਸੀ, ਪਰ ਵਨੁਆਤੂ ਮੁੱਕਰ ਗਿਆ ਸੀ ਔਰ ਆਸਟ੍ਰੇਲੀਆ ਦੇ ਲਈ ਡਿਪਲੋਮੈਟਿਕ ਬਹੁਤ ਵੱਡੀ ਹਾਰ ਸੀ। ਹੁਣ ਇੱਕ ਇੱਕ ਕਰਕੇ ਸਾਰੇ ਕੰਟਰੀਜ਼ ਹੱਕ ਦੇ ਵਿੱਚ ਆ ਰਹੇ ਹੈਗੇ ਨੇ, ਇਕੱਠੇ ਹੋ ਰਹੇ ਨੇ। ਇਨਫੈਕਟ ਇਹ ਕਹਿ ਲਓ ਕਿ ਤੁਸੀਂ ਇਹ ਜਿਹੜਾ ਇਰਾਨ ਵਾਰ ਹੋਈ ਹੈ ਨਾ, ਇਜ਼ਰਾਈਲ ਨੇ ਹਮਲੇ ਕੀਤੇ ਨੇ, ਅਮੈਰੀਕਾ ਨੇ ਕੀਤੇ ਨੇ ਇਰਾਨ ਦੇ ਉੱਤੇ, ਬਾਅਦ 'ਚ ਇਰਾਨ ਨੇ ਕੀਤੇ ਨੇ ਹਮਲੇ। ਇੱਕ ਤਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਇਹ ਪਰਦੇ ਪੁਰਦੇ ਚੱਕੇ ਗਏ ਸਾਰੇ, ਉਹ ਜਿਹੜਾ ਸੇਫ ਹੈਵਨ ਕਹਿੰਦੇ ਹੁੰਦੇ ਸੀਗੇ ਕਿ ਆਬੂ ਧਾਬੀ ਆਹ ਕਿਆ ਆਲੀਸ਼ਾਨ ਸ਼ਹਿਰ, ਦੁਬਈ ਓਹੋ ਹੋ ਬੱਲੇ ਬੱਲੇ ਮਾਸ਼ਾ ਅੱਲਾ, ਇੱਦਾਂ ਉਹ ਗੱਲਾਂ ਹੈ ਨਹੀਂ, ਉਹ ਰਹੀਆਂ ਨਹੀਂ ਔਰ ਉਹ ਹਮੇਸ਼ਾ ਦੇ ਲਈ ਖਤਮ ਹੋ ਗਈਆਂ। ਇਹ ਕੰਟਰੀਜ਼ ਸੇਫ ਨਹੀਂ ਹੈਗੀਆਂ ਕਿਉਂਕਿ ਜਦ ਤੱਕ ਇਜ਼ਰਾਈਲ ਅਤੇ ਇਰਾਨ ਆਪਸ 'ਚ ਲੜਦੇ ਰਹਿਣਗੇ ਉਹ ਕੰਟਰੀਜ਼ ਉਹ ਸਿਟੀਜ਼ ਸੇਫ ਰਹਿ ਨਹੀਂ ਸਕਦੇ। ਤੁਹਾਨੂੰ ਪਤਾ ਨਹੀਂ ਹੈਗਾ ਕਿ ਤੁਸੀਂ ਉੱਥੇ ਘੁੰਮਣ ਗਏ ਹੋ, ਰਾਤ ਨੂੰ ਉੱਥੇ ਮਿਜ਼ਾਈਲ ਚਲਾਤੀ ਇਜ਼ਰਾਈਲ ਨੇ ਅਤੇ ਇਰਾਨ ਵੀ ਗੁੱਸੇ ਹੋ ਗਿਆ ਅਤੇ ਚੱਲ ਏਅਰ ਸਪੇਸ ਬੰਦ। ਮੈਂ ਤਾਂ ਹੁਣ ਘੁੰਮਣ ਜਾਣ ਤੋਂ ਇੰਨਾ ਡਰਨ ਲੱਗ ਪਿਆ ਦੁਬਈ ਤੋਂ। ਅਤੇ ਦੂਜੀ ਚੀਜ਼ ਇਹ ਹੈਗੀ ਹੈ ਕਿ ਇਹਨੇ ਪਰਦੇ ਜਦੋਂ ਇੰਨੇ ਚੱਕਤੇ ਤਾਂ ਫਿਰ ਦੁਨੀਆ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਅੱਛਾ ਇਹਦੇ ਵਿੱਚ ਯੂਰਪੀਅਨ ਕੰਟਰੀਜ਼, ਇਨਫੈਕਟ ਨੇਟੋ ਪਾਵਰਸ ਜਿਹੜੀਆਂ ਕੰਟਰੀ ਸੀ ਉਹ ਅਮੈਰੀਕਾ ਦੇ ਨਾਲ ਨਹੀਂ ਖੜੀਆਂ। ਉਹ ਨੇਟੋ ਦੇ ਕਹਿੰਦੇ ਬੇਸਿਕ ਜਿਹੜਾ ਸਿਧਾਂਤ ਹੈ ਉਹਦੀ ਉਲੰਘਣਾ ਨਹੀਂ ਹੋਈ, ਕਾਹਤੇ ਖੜੀ ਹੈ। ਬੇਸਿਕ ਸਿਧਾਂਤ ਜਿਹਦੇ ਉੱਤੇ ਨੇਟੋ ਕਾਇਮ ਹੋਇਆ ਉਹ ਇਹ ਹੈ ਕਿ ਜੇ ਤੁਹਾਡੇ ਦੇਸ਼ ਦੇ ਉੱਤੇ ਕੋਈ ਬਾਹਰੀ ਦੇਸ਼ ਹਮਲਾ ਕਰਦਾ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ, ਇੱਕ ਦੂਸਰੇ ਨੂੰ ਇਹ ਕਹਿੰਦੇ ਨੇ। ਇਹ ਨੇਟੋ ਕੰਟਰੀਜ਼ ਸਾਰੀਆਂ ਇੱਕ ਦੂਸਰੇ ਨੂੰ ਇਹ ਕਹਿੰਦੀਆਂ ਨੇ। ਨੇਟੋ ਵਾਲਾ ਵੀ ਇੱਕ ਐਪੀਸੋਡ ਆਪਾਂ ਅੱਡ ਕਰ ਚੁੱਕੇ ਹਾਂ, ਸੋ ਤੁਹਾਨੂੰ ਉਹਦਾ ਵੀ ਹੁਣ ਪਤਾ ਹੀ ਹੈਗਾ। ਅਤੇ 32 ਮੈਂਬਰ ਹੈਗੇ ਨੇ ਉਹਦੇ 'ਚ, ਅਮੈਰੀਕਾ ਅਤੇ ਕੈਨੇਡਾ ਤੋਂ ਇਲਾਵਾ ਬਾਕੀ ਸਾਰੇ ਯੂਰਪੀਅਨ ਕੰਟਰੀਜ਼। ਅੱਛਾ ਹੁਣ ਨਾ ਤਾਂ ਅਮੈਰੀਕਾ 'ਤੇ ਅਟੈਕ ਹੋਇਆ ਨਾ ਹੀ ਕੈਨੇਡਾ 'ਤੇ ਹੋਇਆ, ਬਲਕਿ ਉਹਨਾਂ ਨੇ ਅਟੈਕ ਕੀਤਾ, ਅਮੈਰੀਕਾ ਨੇ ਅਟੈਕ ਇਰਾਨ 'ਤੇ ਕੀਤਾ। ਸੋ ਬੇਸਿਕ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਉਹ ਭੰਗ ਨਹੀਂ ਸੀ ਹੋਇਆ। ਨੇਟੋ ਕੰਟਰੀਜ਼ ਬਾਉਂਡ ਨਹੀਂ ਸੀਗੇ ਅਮੈਰੀਕਾ ਦਾ ਸਾਥ ਦੇਣ ਦੇ ਲਈ, ਇਸ ਕਰਕੇ ਵੀ ਨਹੀਂ ਉਹਨਾਂ ਨੇ ਦਿੱਤਾ। ਪਲੱਸ ਔਨਗੋਇੰਗ ਯੂਕਰੇਨ ਰਸ਼ੀਆ ਵਾਰ, ਜਿਹਦੇ 'ਚ ਰਸ਼ੀਆ ਕਈ ਕਈ ਵਾਰ ਤਾਂ ਪੋਲੈਂਡ ਤੱਕ ਆ ਗਿਆ, ਹਮਲੇ ਕਰ ਗਿਆ। ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਅਨਸਰਟੈਨਿਟੀ ਹੈ ਕਿ ਕੌਣ ਦੇਸ਼ ਕਿਹਦਾ ਮਿੱਤਰ ਹੈ, ਕੌਣ ਦੇਸ਼ ਕਿਹਦਾ ਦੁਸ਼ਮਣ ਹੈ। ਉਸ ਹਿਸਾਬ ਦੇ ਨਾਲ ਆਪੋ ਆਪਣੀਆਂ ਹੱਦਾਂ ਸਰਹੱਦਾਂ ਤੈਅ ਹੋ ਰਹੀਆਂ ਨੇ, ਆਪੋ ਆਪਣੀਆਂ ਪ੍ਰਾਇਓਰਿਟੀਜ਼ ਰੀਸੈੱਟ ਹੋ ਰਹੀਆਂ ਨੇ, ਆਪੋ ਆਪਣੇ ਜਿਹੜੇ ਟ੍ਰੀਟੀਜ਼ ਹੋ ਰਹੇ ਨੇ, ਸਮਝੌਤੇ ਦੇਸ਼ਾਂ ਦੇ ਦਰਮਿਆਨ ਆਪਸ 'ਚ ਹੋ ਰਹੇ ਨੇ। ਪਾਕਿਸਤਾਨ ਜਾ ਕੇ ਸਾਊਦੀ ਅਰਬ ਦੇ ਨਾਲ ਨੇਟੋ ਵਰਗਾ ਸਮਝੌਤਾ ਕਰ ਜਾਂਦਾ ਕਿ ਸਾਡੇ ਦੇਸ਼ 'ਤੇ ਹਮਲਾ, ਤੁਹਾਡੇ 'ਤੇ ਹਮਲਾ, ਤੁਹਾਨੂੰ ਵੀ ਵਿੱਚ ਆਉਣਾ ਪਊਗਾ। ਸੋ ਜੇ ਇੰਡੀਆ ਕੋਈ ਅਟੈਕ ਕਰਦਾ ਤਾਂ ਸਾਊਦੀ ਅਰਬ ਨੂੰ ਉਸ ਸਮਝੌਤੇ ਦੀ ਪਾਲਣਾ ਕਰਨੀ ਹੋਏਗੀ ਅਤੇ ਇੰਡੀਆ ਦੇ ਅਗੇਂਸਟ ਪਾਕਿਸਤਾਨ ਅਤੇ ਸਾਊਦੀ ਅਰਬ ਇਕੱਠੇ ਉਤਰਨਗੇ। ਇਸ ਤਰੀਕੇ ਦੇ ਨਾਲ ਜਦੋਂ ਸਰਕਮਸਟਾਂਸਿਸ ਚੇਂਜ ਹੁੰਦੇ ਨੇ ਤਾਂ ਫਿਰ ਇਹਨਾਂ ਟਾਪੂ ਮੁਲਕਾਂ ਨੂੰ ਵੀ ਪਤਾ, ਕਿਉਂਕਿ ਦੇਖੋ ਇਹਨਾਂ ਦੀ ਆਰਥਿਕਤਾ ਜਿਹੜੀ ਹੈ ਨਾ ਉਹ ਬਹੁਤ ਲੋਕਲ ਲੈਵਲ 'ਤੇ ਹੀ ਡਿਫਾਈਨ ਰਹਿੰਦੀ ਹੈ। ਉਹ ਬਹੁਤੀਆਂ ਉਹਨਾਂ ਦੀ ਆਬਾਦੀ ਨਹੀਂ ਹੈਗੀ ਇਹਨਾਂ ਦੇਸ਼ਾਂ ਦੀ, ਥੋੜ੍ਹੇ ਜਿਹੇ ਲੋਕ ਨੇ, ਉਹ ਮੱਛੀ ਪਾਲ ਲੈਂਦੇ ਨੇ, ਆਪਣੀ ਖੇਤੀਬਾੜੀ ਕਰ ਲੈਂਦੇ ਨੇ, ਇੰਨੇ 'ਚ ਉਹਨਾਂ ਦੇ ਕੰਮ ਚੱਲੀ ਜਾਂਦੇ ਨੇ। ਸਰਕਾਰਾਂ ਹੈਗੀਆਂ ਜ਼ਰੂਰ ਨੇ, ਸਰਕਾਰਾਂ ਨੂੰ ਚਲਾਉਣ ਦੇ ਲਈ ਕੋਈ ਬਹੁਤ ਵੱਡੇ ਬਜਟ ਨਹੀਂ ਹੈਗੇ, ਇਸ ਕਰਕੇ ਫਿਰ ਉਹ ਮਾਲੀ ਇਮਦਾਦ ਦੇ ਉੱਤੇ ਨਿਰਭਰ ਰਹਿੰਦੇ ਨੇ। ਚਾਈਨਾ ਨੇ ਦੇ ਤਾ, ਆਸਟ੍ਰੇਲੀਆ ਨੇ ਦੇ ਤਾ, ਅਤੇ ਇਹਨਾਂ ਦੇਸ਼ਾਂ ਦੇ ਉੱਤੇ, ਪਰ ਇਹ ਕੰਟਰੀਜ਼ ਆਸਟ੍ਰੇਲੀਆ ਨੂੰ ਥੋੜ੍ਹਾ ਵੱਧ ਕਰੀਬ ਮੰਨਦੇ ਨੇ ਅਤੇ ਉਹੀ ਕਰੀਬੀ ਹੁਣ ਵਾਪਸ ਜ਼ਾਹਰ ਵੀ ਹੋਣ ਲੱਗੀ ਹੈ। ਹਾਂ, ਆਸਟ੍ਰੇਲੀਆ ਤੋਂ ਨਾਰਾਜ਼ ਵੀ ਹੋ ਗਏ ਸੀਗੇ ਜਦੋਂ ਕਹਿੰਦੇ ਸੀਗੇ ਕਿ ਇਸ ਬੜਾ ਸ਼ਾਨਦਾਰ ਸਮੁੰਦਰੀ ਏਰੀਆ, ਪੈਸੀਫਿਕ ਬੜਾ ਵੱਖਰਾ ਪਾਣੀ ਹੈਗਾ ਬਾਕੀ ਸਮੁੰਦਰਾਂ ਦੇ ਨਾਲੋਂ, ਕਹਿੰਦੇ ਬੜਾ ਸਾਫ਼ ਸੁਥਰਾ ਪਾਣੀ ਹੈ, ਉਹਦੇ ਕਾਰਨ ਇਹ ਕਿ ਬਾਕੀ ਸਮੁੰਦਰਾਂ ਦੇ ਵਿੱਚ ਦੇਸ਼ਾਂ ਦੀ ਗਿਣਤੀ ਵੀ ਜ਼ਿਆਦਾ, ਪੈਸੀਫਿਕ ਦੇ ਵਿੱਚ ਉਨੇ ਦੇਸ਼ ਜਿਹੜੇ ਨੇ, ਇੱਕ ਤਾਂ ਦੇਸ਼ਾਂ ਦੀ ਗਿਣਤੀ ਹੈਗੀ ਉਹ ਚਲੋ 14 ਦੇ ਆਸ ਪਾਸ ਹੈ ਪੂਰੇ ਓਸ਼ੀਆਨੀਆ ਖੇਤਰ ਦੇ ਵਿੱਚ, ਪਰ ਉਹ ਵੀ ਸਾਫ਼ ਸੁਥਰੇ ਨੇ, ਉਹ ਵੀ ਇੰਨੀ ਗੰਦਗੀ ਨਹੀਂ ਫੈਲਾ ਰਹੇ ਹੈਗੇ। ਪਰ ਸਭ ਤੋਂ ਵੱਧ ਗੰਦਗੀ ਜਿਹੜਾ ਕੋਈ ਫੈਲਾ ਰਿਹਾ, ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਦੀ ਪਾਪੂਲੇਸ਼ਨ ਜ਼ਿਆਦਾ। ਸੋ ਆਸਟ੍ਰੇਲੀਆ ਦੇ ਖਿਲਾਫ਼ ਉਹਨਾਂ ਦਾ ਗੁੱਸਾ ਅਕਸਰ ਨਿਕਲਦਾ ਰਹਿੰਦਾ ਸੀ, ਪਰ ਉਹ ਕਲਾਈਮੇਟ ਕੰਟਰੋਲ ਤੱਕ ਸੀ, ਐਨਵਾਇਰਮੈਂਟ ਚੇਂਜ ਤੱਕ ਸੀ। ਇਹ ਜਿਹੜੀਆਂ ਚੀਜ਼ਾਂ ਹੁਣ ਆਉਣ ਲੱਗ ਪਈਆਂ ਨਾ ਕਿ ਸਾਡੀ ਤਾਂ ਜਾਨ ਨੂੰ ਹੀ ਖਤਰਾ, ਉੱਥੇ ਫਿਰ ਉਹਨਾਂ ਨੂੰ ਹੁਣ ਸਟੈਂਡ ਲੈਣਾ ਪੈਣਾ। ਚਾਈਨਾ ਦੇ ਨਾਲ ਇਸ ਕਰਕੇ ਨਹੀਂ ਕਿਉਂਕਿ ਚਾਈਨਾ ਇਸ ਖਿੱਤੇ ਦਾ ਹੀ ਨਹੀਂ ਹੈਗਾ। ਹੁਣ ਮੰਨ ਲਓ ਮੈਂ ਸਭ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਨਾਲ ਦੋਸਤੀ ਕਰੂੰਗਾ ਕਿ ਜੇ ਮੈਨੂੰ ਬਾਹਰੋਂ ਖਤਰਾ ਹੋਊਗਾ,
ਮੈਂ ਕਿਸੇ ਹੋਰ ਮਹੱਲੇ 'ਚ ਜਾ ਕੇ ਗੁਆਂਢੀ ਦੇ ਨਾਲ ਥੋੜ੍ਹੇ ਦੋਸਤੀ ਕਰੂੰਗਾ, ਕਿਉਂ

ਕੇ ਜੇ ਮੇਰੇ 'ਤੇ ਹਮਲਾ ਹੁੰਦਾ, ਮੇਰੇ ਘਰ 'ਤੇ ਹੁੰਦਾ, ਤਾਂ ਸਭ ਤੋਂ ਪਹਿਲਾਂ ਮੈਨੂੰ ਮੇਰਾ ਗੁਆਂਢੀ ਜਿਹੜਾ ਇਮੀਜੀਏਟ ਹੈਲਪ ਦੇ ਸਕਦਾ, ਨਾ ਕਿ ਕਿਸੇ ਤੀਜੇ ਚੌਥੇ ਮਹੱਲੇ ਦਾ ਜਾਂ ਕਿਸੇ ਹੋਰ ਸ਼ਹਿਰ ਦਾ. ਦੈਟਸ ਵਾਈ ਦੀਜ਼ ਕੰਟਰੀਜ਼ ਹੈਵ ਰੀਸੈਟ ਦੇਅਰ ਪ੍ਰਿਓਰਿਟੀਜ਼. ਔਰ ਆਸਟ੍ਰੇਲੀਆ ਨੂੰ ਵੀ ਲੋੜ ਸੀਗੀ ਕਿ ਫਟਾਫਟ ਕਰਕੇ ਇਹ ਸਾਰੀ ਰੀਸੈਟਿੰਗ ਦੇ ਵਿੱਚ ਅੱਗੇ ਆਵੇ, ਕਿਉਂਕਿ ਜਦ ਤੱਕ ਆਸਟ੍ਰੇਲੀਆ ਆਪ ਹੀ ਨਹੀਂ ਐਫਰਟ ਲੈਂਦਾ ਤਾਂ ਹੋਣਾ ਹੀ ਕੁਛ ਨਹੀਂ ਸੀ. ਸੋ ਹੁਣ ਆਸਟ੍ਰੇਲੀਆ ਐਫਰਟ ਲੈ ਰਿਹਾ. ਅਤੇ ਇੱਧਰੋਂ ਜਿਵੇਂ ਹੀ ਫਿਜੀ ਦੇ ਨਾਲ ਸਮਝੌਤਾ ਹੁੰਦਾ, ਉੱਧਰੋਂ ਚਾਈਨਾ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡ ਦਿੰਦਾ. ਠੀਕ ਉੱਦਾਂ ਜਿੱਦਾਂ ਇਹ ਇਹ ਨਾ ਤਰੀਕੇ ਹੁੰਦੇ ਨੇ, ਇਹ ਵੀ ਡਿਪਲੋਮੈਸੀ ਦੇ ਤਰੀਕੇ ਨੇ, ਡਰਾਉਣ ਦੇ ਤਰੀਕੇ. ਜਿੱਦਾਂ ਉੱਥੇ ਹੋਇਆ ਕਿ ਨੇਟੋ ਦੀ ਬੈਠਕ ਹੋਣੀ ਹੈ ਪਰ ਰਸ਼ੀਆ ਨੇ ਉਹਦੇ 'ਤੇ ਅਟੈਕ ਕਰਤਾ, ਯੂਕਰੇਨ ਦੇ ਉੱਤੇ. ਚੱਲ ਅਟੈਕ ਤਾਂ ਪਹਿਲਾਂ ਹੀ ਚੱਲ ਰਿਹਾ ਪਰ ਅਟੈਕ ਇੱਕਦਮ ਵਧਾਤਾ ਨੇਟੋ ਦੀ ਬੈਠਕ ਤੋਂ ਠੀਕ ਪਹਿਲਾਂ. ਇੱਧਰ ਇਰਾਨ ਅਤੇ ਅਮਰੀਕਾ ਦਾ ਸਮਝੌਤਾ ਹੋਣਾ ਸੀ, ਇਜ਼ਰਾਈਲ ਨੇ ਅਟੈਕ ਕਰਤਾ ਸੀਗਾ ਲੈਬਨਾਨ ਦੇ ਉੱਤੇ. ਸੋ ਇਹ ਚੀਜ਼ਾਂ ਨਾ ਡਿਪਲੋਮੈਟਿਕਲੀ ਦਿਖਾਉਣੀਆਂ ਹੁੰਦੀਆਂ ਨੇ ਵੀ ਆਹ ਹੈਲੋ ਇੱਧਰ ਮੇਰੇ ਵੱਲ ਦੇਖ ਕੇ ਜ਼ਰਾ, ਮੈਂ ਵੀ ਹੈਗਾ, ਹੈ ਨਾ. ਸੋ ਉਹ ਚੀਜ਼ ਅੱਛਾ. ਹੁਣ ਇਹ ਜਿਹੜੀ ਨੇਟੋ ਦੀ ਬੈਠਕ ਹੋ ਰਹੀ ਹੈ ਨਾ, ਦੈਟ ਇਜ਼ ਵੈਰੀ ਇੰਟਰਸਟਿੰਗ. ਮੈਂ ਇਹਦੇ 'ਤੇ ਅਗਲੀ ਵਾਰ ਇੱਕ ਐਪੀਸੋਡ ਕਰੂੰਗਾ. ਨੇਟੋ ਆਪਣਾ ਇੱਕ ਅਲੱਗ ਬੈਂਕ ਬਣਾਉਣਾ ਚਾਹੁੰਦਾ, ਪਰ ਇਹ ਬੈਂਕ ਕਾਹਦਾ? ਪੈਸੇ ਦੇ ਲੈਣ ਦੇਣ ਦਾ ਨਹੀਂ, ਹਥਿਆਰਾਂ ਦਾ ਇੱਕ ਬੈਂਕ, ਇੱਕ ਡਿਫੈਂਸ ਬੈਂਕ ਬਣਨ ਦੀ ਗੱਲ ਜਿਹੜੀ ਆ ਤੁਰ ਰਹੀ ਹੈਗੀ ਹੈ. ਦੈਟ ਇਜ਼ ਸਮਥਿੰਗ ਨਿਊ. ਇਹਦੇ 'ਤੇ ਆਪਾਂ ਗੱਲ ਅਗਲੇ ਐਪੀਸੋਡ ਦੇ ਵਿੱਚ ਜੇ ਸਮਾਂ ਲੱਗਦਾ ਹੈਗਾ ਤਾਂ ਉਹਦੇ 'ਤੇ ਕਰਨੀ ਹੈ. ਪਰ ਹੁਣ ਜਾਣ ਤੋਂ ਪਹਿਲਾਂ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਹ ਹੈ ਇੰਡੀਆ ਦੇ ਹਥਿਆਰਾਂ ਦੇ ਜ਼ਖੀਰੇ ਖਰੀਦਣ ਦੀ. ਆਸਟ੍ਰੇਲੀਆ ਦੇ ਰੱਖਿਆ ਬਜਟ ਦੀ ਗੱਲ ਤਾਂ ਕਰ ਹੀ ਛੱਡੀ, ਇੰਡੀਆ ਦੀ ਤਰਫ ਤੋਂ 52,000 ਕਰੋੜ ਰੁਪਏ ਦੇ ਹਥਿਆਰ ਖਰੀਦੇ ਜਾਣੇ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ. ਔਰ ਇਹ ਭਾਰਤ ਸਰਕਾਰ ਨੇ ਇਹਦੀ ਮਨਜ਼ੂਰੀ ਦਿੱਤੀ ਹੈ. ਜੇ ਤੁਹਾਨੂੰ ਹੁਣ ਤੱਕ ਇਸ ਖਬਰ ਦਾ ਨਹੀਂ ਦੱਸ ਰਿਹਾ ਹੈਗਾ ਇੰਡੀਅਨ ਮੀਡੀਆ ਇਹਦੇ ਬਾਰੇ ਕਿ ਇੰਡੀਆ ਇੰਨਾ ਖਰਚ ਕਿਉਂ ਕਰ ਰਿਹਾ ਹੈਗਾ, ਕਿਉਂ ਇੰਨੇ ਪੈਸੇ ਜਿਹੜੇ ਆ ਦੂਜਿਆਂ ਦੇਸ਼ਾਂ 'ਤੇ ਲੁਟਾਏ ਜਾ ਰਹੇ ਨੇ ਇੰਨੇ ਹਥਿਆਰ ਖਰੀਦ ਖਰੀਦ ਕੇ, ਅਤੇ ਕਿਉਂ ਆਪਣੇ ਡਿਫੈਂਸ ਬਜਟ ਨੂੰ ਇੰਡੀਆ ਨੇ ਚੀਰਦਿਆਂ ਹੋਇਆਂ ਇਹ ਵਾਧੂ ਖਰਚਾ ਕਰਨ ਦੀ ਗੱਲ ਕੀਤੀ ਹੈ. ਇੰਡੀਆ ਦੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਆ ਲੰਘੇ ਹਫ਼ਤੇ ਦੇ ਵਿੱਚ ਇੱਕ ਮੀਟਿੰਗ ਹੋਈ ਸੀ. ਆਈ ਡੋਂਟ ਨੋ, ਮੈਨੂੰ ਪਤਾ ਨਹੀਂ ਕਿੰਨੇ ਇੰਡੀਅਨ ਆਊਟਲੈਟਸ ਨੇ, ਪਰ ਮੈਂ ਤਾਂ ਇਹ ਬਾਹਰੋਂ ਲਈ ਹੈ ਖਬਰ, ਸਪੈਸ਼ਲੀ ਯੂਰਪ ਦੇ ਆਊਟਲੈਟਸ ਦੇ ਉੱਤੇ ਇਹ ਖਬਰ ਹੈਗੀ ਹੈ. ਕਿਉਂ? ਕਿਉਂਕਿ ਯੂਰਪ ਤੋਂ ਇਹ ਹਥਿਆਰ ਖਰੀਦਣੇ ਨੇ ਜ਼ਿਆਦਾਤਰ. ਇੰਡੀਆ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ ਅਤੇ ਏਅਰਫੋਰਸ ਦੇ ਲਈ ਇਹ ਜਿਹੜੀ ਟੈਕਨੋਲੋਜੀ ਜਾਂ ਇਹ ਜਿਹੜੇ ਹਥਿਆਰ ਨੇ 520 ਅਰਬ ਰੁਪਏ ਦੇ ਹਥਿਆਰ ਤੁਸੀਂ ਕਹਿ ਸਕਦੇ ਹੋ, ਲਗਭਗ $5 ਅਰਬ ਦੇ ਹਥਿਆਰ, $5.5 ਅਰਬ ਦੇ ਹਥਿਆਰ ਜਿਹੜੇ ਨੇ ਇੰਡੀਆ ਖਰੀਦ ਰਿਹਾ ਹੈਗਾ. ਕੀ ਖਰੀਦ ਰਿਹਾ? ਐਂਟੀ UAV ਇਲੈਕਟ੍ਰੋਨਿਕ ਵਾਰਫੇਅਰ ਸਿਸਟਮ, ਜਿਹਨੂੰ ਇੰਡੀਆ ਨੇ ਆਪਣਾ ਇੱਕ ਨਾਮ ਦਿੱਤਾ ਸੀ ਆਕਾਸ਼ ਤਰੰਗ. ਫਿਰ ਮੈਨ ਪੋਰਟੇਬਲ ਐਂਟੀ ਟੈਂਕ ਗਾਈਡਡ ਮਿਜ਼ਾਈਲ ਨੇ. ਇਹ ਤੋਂ ਇਲਾਵਾ MRSAM ਨੇ. MRSAM ਕੀ ਹੁੰਦੀਆਂ ਨੇ? ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਜ਼ਾਈਲਾਂ, ਯਾਨੀ ਕਿ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ, ਉਹ ਸਿਸਟਮ ਲੈਣਾ. ਫਿਰ ਵੀ ਸ਼ਰੈਡਸ, ਜਿਹਨਾਂ ਨੂੰ ਵੈਰੀ ਸ਼ਾਰਟ ਰੇਂਜ ਏਅਰ ਡਿਫੈਂਸ ਸਿਸਟਮ ਕਹਿ ਲਿਆ ਜਾਂਦਾ, ਟੈਂਕਾਂ ਦੇ ਲਈ ਐਕਟਿਵ ਪ੍ਰੋਟੈਕਸ਼ਨ ਸਿਸਟਮ ਲੈਣਾ ਹੈ, ਜੈੱਟ ਫਾਈਟਰ ਜੈੱਟ ਲੈਣੇ ਨੇ, ਡਰੋਨਸ ਲੈਣੇ ਨੇ. ਸੋ ਇਹ ਕਰ ਕਰਾ ਕੇ 52,000 ਕਰੋੜ ਰੁਪਏ ਦਾ ਸਮਾਨ ਹੈ ਜਿਹੜਾ ਇੰਡੀਆ ਦੇ ਡਿਫੈਂਸ ਬਜਟ ਦੇ ਵਿੱਚ ਜੁੜਨ ਜਾ ਰਿਹਾ ਹੈਗਾ. ਔਰ ਬਖਤਰਬੰਦ ਗੱਡੀਆਂ ਲੈਣੀਆਂ ਨੇ ਜ਼ਮੀਨ ਦੇ ਲਈ, ਕਿਉਂਕਿ ਜਿਹੜਾ ਤੁਹਾਡੇ ਯਾਦ ਹੋਣਾ ਕਿ ਪਹਿਲਗਾਮ ਅਟੈਕ ਹੋਇਆ ਸੀ ਅਤੇ ਉਹਦੇ ਵਿੱਚ ਇਹੀ ਸੀਗਾ ਕਿ ਟਰੱਕ ਦੇ ਵਿੱਚ ਜਾ ਰਹੇ ਸੀਗੇ ਫੌਜੀ ਜਵਾਨ ਅਤੇ ਪਾਕਿਸਤਾਨ ਨੇ ਅਟੈਕ ਕਰਤਾ ਜੋ ਇੰਡੀਆ ਕਹਿੰਦਾ, ਅਤੇ ਉਹ ਮਾਰੇ ਗਏ 29 ਜਵਾਨ. ਸੋ ਹੁਣ ਜੇ ਬਖਤਰਬੰਦ ਇਸ ਕਿਸਮ ਦੀਆਂ ਗੱਡੀਆਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਬਾਹਰ ਕੋਈ ਡਰੋਨ ਵੱਜੇ ਜਾਂ ਸ਼ਾਰਟ ਡਿਫੈਂਸ, ਸ਼ਾਰਟ ਡਿਸਟੈਂਸ ਜਿਹੜੀਆਂ ਮਿਜ਼ਾਈਲਾਂ ਵੀ ਵੱਜਣ ਤਾਂ ਵੀ ਇੰਨਾ ਕੋਈ ਫਰਕ ਨਾ ਪਵੇ. ਸੋ ਪਾਣੀ ਦੇ ਥੱਲੇ ਤਾਂ ਸਬਮਰੀਨਸ ਇਹੋ ਜਿਹੀਆਂ ਹੈਗੀਆਂ ਹੀ ਨੇ ਉਸ ਟੈਕਨੀਕ ਵਾਲੀਆਂ, ਪਰ ਜ਼ਮੀਨ ਦੇ ਉੱਤੇ ਵੀ ਇਸ ਕਿਸਮ ਦੀ ਇੱਕ ਟੈਕਨੋਲੋਜੀ ਜਿਹੜੀ ਹੈ ਉਹ ਇੰਡੀਆ ਵਰਤਣੀ ਚਾਹੁੰਦਾ ਹੈਗਾ. ਇਨਫੈਕਟ ਇਸੇ ਹੀ ਹਫ਼ਤੇ ਦੇ ਵਿੱਚ
ਜਦੋਂ ਨੇਟੋ ਦੀ ਬੈਠਕ ਹੋਣ ਲੱਗੀ ਹੈ ਜਾਂ ਹੋ ਰਹੀ ਹੈ, ਅੱਜ ਦੇ ਦਿਨ ਤਾਂ ਹੋ ਹੀ ਰਹੀ ਹੈ, ਤੁਸੀਂ ਜਦੋਂ ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ ਫਿਰ ਤਾਂ ਹੋ ਚੁੱਕੀ ਹੋਏਗੀ। ਅਤੇ ਇਸੇ ਹਫ਼ਤੇ 'ਚ ਜਦੋਂ ਚਾਈਨਾ ਨੇ ਵੀ ਅਟੈਕ ਕੀਤਾ, ਅਟੈਕ ਨਹੀਂ ਕੀਤਾ ਸੌਰੀ, ਚਾਈਨਾ ਨੇ ਵੀ ਇੰਟਰਕੋਂਟੀਨੈਂਟਲ ਟੈਸਟ ਕੀਤੀ ਹੈ, ਅਤੇ ਇਸੇ ਹਫ਼ਤੇ 'ਚ ਜਦੋਂ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਵਧਾ ਦਿੱਤੇ ਨੇ, ਇਸੇ ਹਫ਼ਤੇ ਦੇ ਵਿੱਚ ਸਿਪਰੀ ਦੀ ਇੱਕ ਰਿਪੋਰਟ ਰਿਲੀਜ਼ ਹੁੰਦੀ ਹੈ। ਸਿਪਰੀ ਹੈਗਾ ਸਟਾਕਹੋਮ ਇੰਸਟੀਚਿਊਟ ਪੀਸ ਰਿਸਰਚ ਇੰਸਟੀਚਿਊਟ। ਹਰ ਸਾਲ ਸਿਪਰੀ ਦੀ ਤਰਫ ਤੋਂ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹੈ, ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਡਿਫੈਂਸ ਸੈਕਟਰ ਦੇ ਨਾਲ ਜੁੜੀਆਂ ਹੋਈਆਂ, ਜਾਂ ਦੁਨੀਆ 'ਚ ਕਿੱਥੇ ਸ਼ਾਂਤੀ ਭੰਗ ਹੋ ਰਹੀ ਹੈ ਉਹਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਹ ਲੈ ਕੇ ਆਉਂਦੇ ਨੇ। ਕਿਹਾ ਜਾ ਰਿਹਾ ਕਿ ਜਿਹੜੇ ਵਾਰਹੈੱਡ ਦੀ ਮੈਂ ਗੱਲ ਕਰ ਰਿਹਾ ਸੀਗਾ, ਹਾਲਾਂਕਿ ਉਹ ਡਮੀ ਸੀਗਾ ਜਿਹੜੀ ਚਾਈਨਾ ਨੇ ਮਿਜ਼ਾਈਲ ਛੱਡੀ ਹੈ, ਪਰ ਜੇ ਕਿਤੇ ਉਹਦੇ 'ਚ ਨਿਊਕਲੀਅਰ ਵਾਰਹੈੱਡ ਉਹ ਹੁੰਦਾ ਤਾਂ ਨੁਕਸਾਨ ਦਾ ਦਾਇਰਾ ਬਹੁਤ ਜ਼ਿਆਦਾ ਹੋਣਾ ਸੀ। ਇਨਫੈਕਟ ਤੁਸੀਂ ਸਿਡਨੀ ਮੈਲਬਰਨ ਦੇ ਵਿੱਚ ਬੈਠੇ ਸ਼ੋਅ ਸੁਣ ਰਹੇ ਹੋ, ਤੁਹਾਡੇ 'ਤੇ ਵੀ ਇੰਪੈਕਟ ਪੈ ਸਕਦਾ ਸੀ। 12,187 ਨਿਊਕਲੀਅਰ ਵਾਰਹੈੱਡਸ ਨੇ ਕਿਹਦੇ ਕੋਲ, ਪੂਰੀ ਦੁਨੀਆ ਦੇ ਵਿੱਚ। ਇਹ ਇੱਕ ਅੰਦਾਜ਼ਾ ਹੈ ਸਿਪਰੀ ਦਾ, ਇਹਦੇ ਤੋਂ ਵੱਧ ਵੀ ਹੋ ਸਕਦੇ ਨੇ, ਘੱਟ ਤਾਂ ਕਿੱਥੇ ਹੀ ਹੋਣੇ ਨੇ। ਔਰ ਕਿਹਾ ਜਾ ਰਿਹਾ ਹੈ ਕਿ ਇਹਦੇ 'ਚੋਂ ਲਗਭਗ 9700 ਦੇ ਆਸ ਪਾਸ ਜਿਹੜੇ ਨੇ ਉਹ ਰੈਡੀ ਟੂ ਯੂਜ਼ ਨੇ, ਬਈ ਕੱਢੇ ਅਤੇ ਠਾ ਮਾਰਿਆ ਕੱਢ ਕੇ। ਸਭ ਤੋਂ ਜ਼ਿਆਦਾ ਨਿਊਕਲੀਅਰ ਵਾਰਹੈੱਡਸ ਉਹਨਾਂ ਦੇਸ਼ਾਂ ਕੋਲ ਨੇ ਜਿਹੜੇ ਸਭ ਤੋਂ ਜ਼ਿਆਦਾ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਭ ਤੋਂ ਜ਼ਿਆਦਾ ਪਿੱਟਦਾ, ਅਮੈਰੀਕਾ ਜਿਹੜਾ ਕਹਿੰਦਾ ਕਿ ਈਰਾਨ ਨੂੰ ਨਿਊਕਲੀਅਰ ਐਨਰਿਚਮੈਂਟ ਕਰਨ ਨਹੀਂ ਦੇਣੀ, ਸਾਡੇ ਕੋਲ ਸਭ ਤੋਂ ਵੱਧ ਹਥਿਆਰ ਰਹਿਣ। 5,000 ਤੋਂ ਜ਼ਿਆਦਾ ਦੋਹਾਂ ਦੇਸ਼ਾਂ ਦੇ ਰਲਾ ਕੇ ਜਿਹੜੇ ਨੇ ਉਹ ਨਿਊਕਲੀਅਰ ਵਾਰਹੈੱਡਸ ਜਾਂ ਨਿਊਕਲੀਅਰ ਹਥਿਆਰ ਹੈਗੇ ਨੇ। ਚਾਈਨਾ ਦੇ ਕੋਲ ਹੁਣ ਤੱਕ ਤਾਂ ਉਹਨੇ ਨਹੀਂ ਸੀਗੇ ਜਿੰਨੇ ਅਮੈਰੀਕਾ ਦੇ ਕੋਲ ਜਾਂ ਰਸ਼ੀਆ ਕੋਲ ਸੀ, ਪਰ ਹੁਣ ਚਾਈਨਾ ਦੁਨੀਆ ਦਾ ਇਕੱਲਾ ਐਸਾ ਦੇਸ਼ ਹੈ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਹਰ ਸਾਲ ਦੇ ਵਿੱਚ ਆਪਣੇ ਨਿਊਕਲੀਅਰ ਵਾਰਹੈੱਡਸ ਦੀ ਗਿਣਤੀ ਜਿਹੜੀ ਉਹ ਵਧਾ ਲੈਂਦਾ। 2030 ਤੱਕ ਜਾਂਦਿਆਂ ਜਾਂਦਿਆਂ ਚਾਈਨਾ ਦੇ ਕੋਲ ਅਮਰੀਕਾ ਅਤੇ ਰੂਸ ਦੇ ਬਰਾਬਰ ਜਿਹੜੀਆਂ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਨੇ ਉਹਨਾਂ ਦੇ ਬਰਾਬਰ ਦੀ ਗਿਣਤੀ ਹੋਏਗੀ। ਅੱਜ ਦੀ ਤਰੀਕ 'ਚ 620 ਨਿਊਕਲੀਅਰ ਵਾਰਹੈੱਡ ਚਾਈਨਾ ਦੇ ਕੋਲ ਨੇ। ਫਰਾਂਸ ਅਤੇ ਯੂਕੇ ਦੀ ਗੱਲ ਕਰੀਏ, ਫਰਾਂਸ ਦੇ ਕੋਲ 290, ਯੂਕੇ ਦੇ ਕੋਲ 225 ਵਾਰਹੈੱਡ ਨੇ। ਹਾਲਾਂਕਿ ਸਿਪਰੀ ਦਾ ਕਹਿਣਾ ਕਿ 2021 ਦੇ ਵਿੱਚ ਜਿਹੜਾ ਡਿਫੈਂਸ ਬਜਟ, ਜਿਹੜਾ ਬਜਟ ਬ੍ਰਿਟੇਨ ਨੇ ਪੇਸ਼ ਕੀਤਾ ਸੀ, ਉਹ 'ਚ ਇਹ ਗੱਲ ਕਹੀ ਸੀਗੀ ਕਿ ਡਿਫੈਂਸ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਅਸੀਂ ਜਿਹੜਾ ਉਹ ਨਿਊਕਲੀਅਰ ਹਥਿਆਰ ਵਧਾਉਣ ਦੇ ਉੱਤੇ ਕਰਾਂਗੇ। ਅਤੇ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਨੇ ਇਸੇ ਸਾਲ ਮਾਰਚ ਮਹੀਨੇ ਦੇ ਵਿੱਚ ਪਰਮਾਣੂ ਭੰਡਾਰ ਬਣਾਉਣ ਦਾ ਸਾਫ਼ ਹੁਕਮ ਹੀ ਦੇ ਦਿੱਤਾ। ਫਰਾਂਸ ਸਿਕਿਉਰਿਟੀ ਕੌਂਸਲ ਦਾ ਵੀ ਮੈਂਬਰ ਹੈ, ਪਰਮਾਣੂ ਹਥਿਆਰ ਵੀ ਰੱਖਦਾ, ਯੂਰਪ ਦੇ ਵਿੱਚ ਠੀਕ ਸੈਂਟਰ ਦੇ ਵਿੱਚ ਪੈ ਜਾਂਦਾ ਅਤੇ ਰੂਸ ਦੇ ਨਾਲ ਦੁਸ਼ਮਣੀ ਰੱਖਦਾ। ਅੱਜ ਕੱਲ੍ਹ ਅਮਰੀਕਾ ਦੇ ਨਾਲ ਕੋਈ ਬਹੁਤੀ ਨੇੜਤਾ ਵੀ ਨਹੀਂ ਹੈ, ਪਰ ਨੇਟੋ ਸੰਗਠਨ ਦਾ ਸਭ ਤੋਂ ਇੰਪੋਰਟੈਂਟ ਮੈਂਬਰ ਹੈ। ਇੰਡੀਆ ਇਹਨਾਂ ਦੇਸ਼ਾਂ ਤੋਂ ਬਾਅਦ ਆਉਂਦਾ। ਸਿਪਰੀ ਦੇ ਮੁਤਾਬਕ ਇੰਡੀਆ ਨੇ ਆਪਣਾ ਪਰਮਾਣੂ ਭੰਡਾਰ ਹੁਣ ਵਧਾਇਆ ਥੋੜ੍ਹਾ ਜਿਹਾ, 200 ਦੇ ਆਸ ਪਾਸ ਜਿਹੜੇ ਨਿਊਕਲੀਅਰ ਵਾਰਹੈੱਡ ਇੰਡੀਆ ਦੇ ਕੋਲ ਵੀ ਹੈਗੇ ਨੇ, ਜਿੱਥੇ ਯੂਕੇ ਤੋਂ ਥੋੜ੍ਹਾ ਹੀ ਪਿੱਛੇ ਰਹਿ ਗਿਆ ਇੰਡੀਆ। ਯੂਕੇ ਦੇ ਕੋਲ 225 ਨੇ, ਇੰਡੀਆ ਦੇ ਕੋਲ ਬੜੀ ਛੇਤੀ 250 ਦੇ ਕਰੀਬ ਹੋ ਜਾਣੇ ਨੇ, ਯਾਨੀ ਕਿ ਅਮੈਰੀਕਾ, ਰਸ਼ੀਆ ਅਤੇ ਚਾਈਨਾ ਤੋਂ ਬਾਅਦ ਅਤੇ ਫਰਾਂਸ ਅਤੇ ਯੂਕੇ ਨੂੰ ਪਛਾੜਦਿਆਂ ਹੋਇਆਂ ਇੰਡੀਆ ਦੇ ਕੋਲ ਸਭ ਤੋਂ ਵੱਧ ਨਿਊਕਲੀਅਰ ਵੈਪਨਸ ਜਿਹੜੇ ਹੋਣਗੇ ਰੈਡੀ ਟੂ ਯੂਜ਼ ਵਾਲੇ। ਫਿਰ ਬੇਸ਼ੱਕ ਚਾਈਨਾ ਜਿੰਨੇ ਨਾ ਹੋਣ, ਪਰ ਇੱਕ ਦਬਦਬਾ ਹੋਏਗਾ। ਪਾਕਿਸਤਾਨ ਦੇ ਕੋਲ ਹੁਣ ਤੱਕ ਇੰਡੀਆ ਤੋਂ ਜ਼ਿਆਦਾ ਸੀਗੇ, ਪਰ ਹੁਣ ਇੰਡੀਆ ਨੇ ਇੱਕਦਮ ਵਧਾਤੇ ਨੇ, ਅਤੇ ਪਾਕਿਸਤਾਨ ਦੇ ਕੋਲ 170 ਵਾਰਹੈੱਡ ਨੇ, ਇੰਡੀਆ ਦੇ ਕੋਲ 190 ਨੇ, 190-95 ਦੇ ਕਰੀਬ, ਸਹੀ ਗਿਣਤੀ ਨਹੀਂ ਹੈਗੀ। ਅਤੇ ਨਾਲ ਹੀ ਪਾਕਿਸਤਾਨ ਵੀ ਚਾਈਨਾ ਦੀ ਤਰ੍ਹਾਂ ਪਿਛਲੇ ਕੁਝ ਸਾਲਾਂ 'ਚ ਨਿਊਕਲੀਅਰ ਵਾਰਹੈੱਡਸ ਵਧਾਉਣ ਦੇ ਉੱਤੇ ਲੱਗਿਆ ਹੋਇਆ। ਹਾਲਾਂਕਿ ਚਾਈਨਾ ਆਪਣੇ ਬੇਸਿਕ ਇਨਫਰਾਸਟਰਕਚਰ 'ਤੇ ਵੀ ਧਿਆਨ ਦੇ ਰਿਹਾ, ਚਾਈਨਾ ਆਪਣੇ ਲੋਕਾਂ 'ਤੇ ਵੀ ਧਿਆਨ ਦੇ ਰਿਹਾ, ਪਰ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਅਣਗੌਲਿਆਂ ਕਰਦਿਆਂ ਸਿਰਫ ਹਥਿਆਰਾਂ ਦੀ ਦੌੜ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਨੌਰਥ ਕੋਰੀਆ ਨੇ ਹਾਲੇ ਤੱਕ, ਅੱਜ ਤੱਕ ਕਦੇ ਕੋਈ ਨਿਊਕਲੀਅਰ ਟੈਸਟ ਜਿਹੜਾ ਸੀ ਉਹ ਜਨਤਕ ਤੌਰ ਦੇ ਉੱਤੇ ਨਹੀਂ ਉਹਦੇ ਬਾਰੇ ਦੱਸਿਆ, ਪਰ ਅੰਦਾਜ਼ੇ ਜ਼ਰੂਰ ਨੇ ਕਿ ਨੌਰਥ ਕੋਰੀਆ ਦੇ ਕੋਲ ਵੀ ਨਿਊਕਲੀਅਰ ਵਾਰਹੈੱਡਸ ਨੇ ਔਰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ। ਸਿਪਰੀ ਦੇ ਮੁਤਾਬਕ ਉਹਨਾਂ ਦੇ ਕੋਲ 60 ਤਾਂ ਹੋਣਗੇ। ਇਜ਼ਰਾਈਲ ਨੇ ਵੀ ਨਹੀਂ ਕਦੇ ਕੀਤਾ, ਹਾਲਾਂਕਿ ਇਜ਼ਰਾਈਲ ਈਰਾਨ ਨੂੰ ਰੋਕ ਰਿਹਾ ਵੀ ਤੁਹਾਡੇ ਕੋਲ ਨਹੀਂ ਹੋਣੇ ਚਾਹੀਦੇ।
ਇਜ਼ਰਾਈਲ ਦੇ ਕੋਲ ਹੈਗੇ ਨੇ ਕਿ ਨਹੀਂ ਹੈਗੇ, ਇਜ਼ਰਾਈਲ ਨੇ ਅੱਜ ਤੱਕ ਕਦੇ ਪੁਸ਼ਟੀ ਉਹ ਨਹੀਂ ਕੀਤੀ ਉਹਦੀ, ਅਤੇ ਮੀਡੀਆ ਖੁੱਲ੍ਹ ਕੇ ਉੱਥੇ ਕੰਮ ਕਰ ਨਹੀਂ ਪਾ ਰਿਹਾ ਹੈਗਾ। ਸਿਪਰੀ ਦਾ ਅੰਦਾਜ਼ਾ ਹੈ ਕਿ ਇਜ਼ਰਾਈਲ ਦੇ ਕੋਲ ਵੀ 70 to 90 ਦੇ ਆਸ ਪਾਸ ਤਾਂ ਨਿਊਕਲੀਅਰ ਵਾਰ ਹੈਡਸ ਹੋਣਗੇ ਹੀ ਜਿਹੜਾ ਕਿ ਉਹ ਵਰਤ ਰਿਹਾ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਖਬਰਾਂ ਦੇ ਵਿੱਚ ਕਰਨੀ ਸੀਗੀ ਉਹਨੂੰ ਕਈ ਵਾਰ ਬਹੁਤਾ ਟਾਈਮ ਲੱਗ ਜਾਂਦਾ, ਪਰ ਸਮਝਾਉਣੀ ਇਹੀ ਸੀਗੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਸਮਝੌਤੇ ਜਿਹੜੇ ਨੇ ਐਂਥਨੀ ਐਲਬਨੀ ਸਾਹਿਬ ਬੇਫਾਲਤੂ 'ਚ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ, ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੇਫਾਲਤੂ ਸਮਝੌਤੇ ਨਹੀਂ ਹੈਗੇ, ਬੜੇ ਕੰਮ ਦੇ ਨੇ। ਆਸਟ੍ਰੇਲੀਅਨ ਗਵਰਨਮੈਂਟ ਇਹ ਚਾਹੁੰਦੀ ਹੈ ਕਿ GDP ਦਾ ਬਜਟ 4-5% ਕਰਨ ਦੀ ਬਜਾਏ, ਉੱਧਰ ਖਰਚ ਕਰਨ ਦੀ ਬਜਾਏ ਉਹਦੇ ਤੋਂ ਕਿਤੇ ਘੱਟ ਖਰਚ, ਹਾਲਾਂਕਿ GDP ਦਾ 4% or 5% ਖਰਚ ਬਿਲੀਅਨਸ ਆਫ ਡਾਲਰ ਦੇ ਵਿੱਚ ਹੋਏਗਾ, ਪਰ ਆਸਟ੍ਰੇਲੀਆ ਨੇ $500 million ਦੇ ਵਿੱਚ ਜਿਹੜੀ ਹੈ ਵਨਾਤੂ ਦੇ ਨਾਲ ਡੀਲ ਮੁਕਾਤੀ ਹੈ। ਸੋਲਮਨ ਦੇ ਨਾਲ ਹਲੇ ਪਤਾ ਚੱਲੇਗਾ, ਫਿਜੀ ਦੇ ਨਾਲ ਵੀ ਕੋਈ ਪ੍ਰਾਈਸ ਟੈਗ ਸਾਹਮਣੇ ਨਹੀਂ ਆਇਆ, ਪਰ ਕਿਉਂਕਿ ਮਿਊਚੁਅਲ ਐਗਰੀਮੈਂਟ ਹੋਇਆ ਉਹ ਵਿਚ ਇਜ਼ ਇਨਵੈਲਿਊਏਬਲ। ਫਿਰ ਨਿਊਜ਼ੀਲੈਂਡ ਦੇ ਨਾਲ ਵੀ ਹੋ ਜਾਣਾ ਹੈਗਾ। ਸੋ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਜੇਕਰ ਉੱਧਰੋਂ ਪੈਸੇ ਬਚਾ ਕੇ ਅਤੇ ਆਪਣੇ ਲੋਕਲ ਉਹ ਪੈਸੇ ਖਰਚ ਕਰਦਾ ਰਹੇ ਸਿਹਤ ਦੇ ਉੱਤੇ, ਸਿੱਖਿਆ ਦੇ ਉੱਤੇ ਔਰ ਸਮਾਜਿਕ ਭਲਾਈ ਸਕੀਮਾਂ ਦੇ ਉੱਤੇ, ਤਾਂ ਕਿਤੇ ਜ਼ਿਆਦਾ ਬਿਹਤਰ ਰਹੇਗਾ ਰਾਦਰ ਦੈਨ ਇਹ ਕਾਲ ਜਿਹੜੇ ਲੀਡਰ ਦੇ ਰਹੇ ਹੈਗੇ ਨੇ ਕਿ ਹੋਰ ਖਰਚੋ ਹੋਰ ਖਰਚੋ, ਅਮਰੀਕਾ ਤੋਂ ਹੋਰ ਹਥਿਆਰ ਲਵੋ, ਜਰਮਨੀ ਤੋਂ ਲਵੋ, ਫਰਾਂਸ ਤੋਂ ਲਵੋ, ਬਾਹਰੋਂ ਲਈ ਚੱਲੋ, ਹਥਿਆਰ ਲਈ ਚੱਲੋ, ਡਰੋਨ ਲਈ ਚੱਲੋ, ਨੋਟ ਆ ਗੁੱਡ ਥਿੰਗ। ਸੋ ਇਹਦੀ ਅੱਜ ਦੇ ਦਿਨ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਰੱਖੋ ਸਿਹਤਾਂ ਦਾ ਖਿਆਲ। ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚੋਂ ਇੰਨਾ ਹੀ, ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM।
1: ਓਏ ਅਸੀਂ ਲਾਹੌਰੀਏ ਹੁੰਦੇ ਆ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈਂਦੇ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ। ਅੱਜ ਦੀ ਜਿਹੜੀ ਕਹਾਣੀ ਹੈ ਉਹ ਇੱਕ ਚਿੜੀ ਦੀ ਹੈ। ਚਿੜੀ ਦੀ ਕਹਾਣੀ, ਚਿੜੀ ਜਿਹਨੂੰ ਜਾਚ ਆ ਗਈ ਸ਼ੁਕਰ ਕਰਨ ਦੀ। ਇੱਕ ਵਾਰ ਦੀ ਕਹਿੰਦੇ ਗੱਲ ਆ ਕਿ ਇੱਕ ਚਿੜੀ ਜਿਹੜੀ ਰੇਗਿਸਤਾਨ ਦੇ ਵਿੱਚ ਰਹਿੰਦੀ ਸੀਗੀ, ਭੁੱਖੀ ਪਿਆਸੀ। ਕਿੰਨਾ ਚਿਰ ਹੋ ਗਿਆ ਸੀ ਉਹਨੂੰ ਉਸ ਰੇਗਿਸਤਾਨ ਦੇ ਵਿੱਚ ਰਹਿੰਦਿਆਂ, ਖੰਭ ਵੀ ਉਹਦੇ ਝੜ ਚੁੱਕੇ ਸੀਗੇ। ਇਉਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ 'ਤੇ ਹੋਵੇ। ਇੱਕ ਦਿਨ ਉਸ ਚਿੜੀ ਦੇ ਕੋਲੋਂ ਇੱਕ ਸਾਧੂ ਲੰਘਦਾ, ਸਾਧੂ ਜਿਹੜਾ ਕਿਸੇ ਹੋਰ ਕੰਮ ਚੱਲਿਆ ਸੀਗਾ। ਚਿੜੀ ਉਸ ਸਾਧੂ ਨੂੰ ਰੋਕਦੀ ਆ, ਪੁੱਛਦੀ ਆ ਕਿ ਤੁਸੀਂ ਜਾਨੀ ਜਾਣ ਹੋ, ਸਾਧੂ ਹੋ, ਤੁਸੀਂ ਦੱਸ ਸਕਦੇ ਹੋ ਕਿ ਮਾੜਾ ਸਮਾਂ ਮੇਰੇ 'ਤੇ ਹੋਰ ਕਿੰਨਾ ਸਮਾਂ ਰਹੂਗਾ? ਮੇਰੇ 'ਤੇ ਵੀ ਕਦੀ ਚੰਗੇ ਦਿਨ ਆਉਣਗੇ, ਮੈਂ ਵੀ ਕਦੀ ਰੱਜ ਕੇ ਪਾਣੀ ਪੀਊਂਗੀ। ਕਿ ਮੇਰੇ ਵੀ ਖੰਭ ਫਿਰ ਤੋਂ ਸੋਹਣੇ ਉਸੇ ਤਰੀਕੇ ਨਾਲ ਹੋਣਗੇ, ਮੈਂ ਫਿਰ ਤੋਂ ਫਰਤੀਲੀ ਹੋਵਾਂਗੀ। ਸਾਧੂ ਜਿਹੜਾ ਇਹ ਤਾਂ ਜਾਣ ਸਕਦਾ ਸੀ ਉਸ ਚਿੜੀ ਨੂੰ ਦੇਖ ਕੇ ਕਿ ਇਸ ਦੇ ਪਿਛਲੇ ਕਰਮ ਕਿੱਦਾਂ ਦੇ ਰਹੇ ਨੇ, ਪਰ ਚਿੜੀ ਨੂੰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿ ਅੱਗੇ ਤੇਰੇ ਨਾਲ ਕੀ ਹੋਣਾ, ਪਿਛਲੇ ਕਰਮਾਂ ਤੋਂ ਮੈਂ ਜਾਣੂ ਹਾਂ। ਮੈਂ ਇੱਦਾਂ ਕਰਦਾ, ਮੈਂ ਆਪਣੇ ਗੁਰੂ ਕੋਲ ਚੱਲਿਆ ਹਾਂ, ਗੁਰੂ ਨੂੰ ਜਾ ਕੇ ਪੁੱਛਾਂਗਾ ਅਤੇ ਫਿਰ ਤੈਨੂੰ ਆ ਕੇ ਦੱਸੂ। ਉਹ ਜਿਹੜਾ ਸਾਧੂ ਹੁੰਦਾ ਉਹ ਆਪਣੇ ਗੁਰੂ ਕੋਲ ਜਾਂਦਾ, ਆਪਣੇ ਗੁਰੂ ਨੂੰ ਉਸ ਚਿੜੀ ਦੀ ਸਾਰੀ ਹਾਲਤ ਬਿਆਨ ਕਰਦਾ ਅਤੇ ਪੁੱਛਦਾ, ਜੀ ਕੀ ਸਮਾਧਾਨ ਹੋ ਸਕਦਾ? ਮੈਨੂੰ ਤਾਂ ਦੇਖ ਕੇ ਉਹਦੇ ਵੱਲ ਬੜਾ ਤਰਸ ਆਇਆ। ਗੁਰੂ ਕਹਿੰਦਾ ਹੈ ਕਿ ਜੋ ਉਹਦੀ ਜ਼ਿੰਦਗੀ ਦੇ ਵਿੱਚ ਹਾਲੇ ਚੱਲ ਰਿਹਾ ਨਾ, ਹਾਲੇ ਹੋਰ ਬੁਰੇ ਦਿਨ ਆਉਣਗੇ। ਅਗਲੇ 7 ਸਾਲ ਇੱਕ ਕਸ਼ਟ 'ਚੋਂ ਨਿਕਲੂਗੀ ਤਾਂ ਦੂਜਾ ਕਸ਼ਟ ਸ਼ੁਰੂ ਹੋਊਗਾ। ਇਸ ਦੀ ਜ਼ਿੰਦਗੀ ਦੇ ਵਿੱਚ ਅਗਲੇ 7 ਸਾਲ ਦੁੱਖ ਹੀ ਦੁੱਖ ਨੇ। ਸਾਧੂ ਨੂੰ ਤਰਸ ਆਇਆ, ਕਹਿਣ ਲੱਗਾ, ਗੁਰੂ ਜੀ ਕੋਈ ਤਾਂ ਰਾਹ ਹੋਊਗਾ, ਕੋਈ ਤਾਂ ਹੱਲ ਹੋਊਗਾ। ਗੁਰੂ ਜੀ ਆਖਣ ਲੱਗੇ ਵੀ ਹੱਲ ਤਾਂ ਇੱਕ ਹੈ, ਇੱਕ ਮੰਤਰ ਹੈ, ਤੁਸੀਂ ਚਿੜੀ ਨੂੰ ਦੱਸ ਦਿਓ, ਜੇ ਉਹਨੂੰ ਠੀਕ ਲੱਗਿਆ ਤੇ ਉਹ ਮੰਤਰ ਪੜ੍ਹ ਲਿਆ ਕਰੂਗੀ। ਸਾਧੂ ਨੂੰ ਮੰਤਰ ਦੇ ਦਿੱਤਾ ਜਾਂਦਾ ਤੇ ਉਹ ਮੰਤਰ ਜਾ ਕੇ ਉਹ ਚਿੜੀ ਨੂੰ ਦੇ ਦਿੰਦਾ। ਇਹ ਮੰਤਰ ਸੀਗਾ ਕਿ ਹਰ ਸਮੇਂ ਜੋ ਵੀ ਹੋਵੇ ਕਹਿਣਾ ਵਾ ਵੀ ਸ਼ੁਕਰ ਆ ਤੇਰਾ ਰੱਬਾ, ਧੰਨਵਾਦ ਪਰਮਾਤਮਾ। ਹੁਣ ਚਿੜੀ ਨੂੰ ਜਦੋਂ ਇਹ ਮੰਤਰ ਦਿੱਤਾ ਜਾਂਦਾ ਉਹ ਸੁਣਦੀ ਹੈ। ਬੇਮਾਂਜੇ ਦੇ ਨਾਲ ਉਹ ਉਦਣ ਤੋਂ ਹੀ ਉਹ ਮੰਤਰ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੀ। ਜੋ ਵੀ ਹੋਣਾ ਉਸ ਚਿੜੀ ਨੇ ਕਹਿੰਦੇ ਰਹਿਣਾ, ਸ਼ੁਕਰ ਆ ਰੱਬਾ, ਸ਼ੁਕਰ ਆ ਰੱਬਾ। ਸ਼ੁਰੂ ਦੇ ਵਿੱਚ ਤਾਂ ਚਿੜੀ ਨੇ ਨਾ ਬੜੇ ਬੇਈਮਾਨੀ ਦੇ ਨਾਲ ਸ਼ੁਕਰ ਕਰਨਾ ਰੱਬ ਦਾ, ਨਾਲ ਉਹਨੂੰ ਪਤਾ ਵੀ ਲੱਗਣਾ ਵੀ ਸਾਹਮਣੇ ਮੈਥੋਂ ਕੁਝ ਹੈ ਨਹੀਂ, ਮੈਂ ਸ਼ੁਕਰ ਕਰੀ ਜਾਂਦੀ, ਹਾਲੇ ਤੱਕ ਤਾਂ ਕੁਝ ਮਿਲਿਆ ਵੀ ਨਹੀਂ, ਸ਼ੁਕਰ ਕਿਸ ਚੀਜ਼ ਦਾ ਕਰ ਰਹੀ। ਪਰ ਹੌਲੀ ਹੌਲੀ ਚਿੜੀ ਨੇ ਹਰ ਇੱਕ ਪਲ ਦੇ ਨਾਲ, ਹਰ ਇੱਕ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਘਟਨਾ ਵਾਪਰਨੀ ਉਹਦੇ ਨਾਲ ਉਸਨੇ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ, ਇੱਕ ਦੋ ਦਿਨਾਂ ਦੇ ਵਿੱਚ ਹੀ। ਕੁਝ ਦਿਨਾਂ ਬਾਅਦ ਉਹ ਸਾਧੂ ਕਿਸੇ ਹੋਰ ਜੰਗਲ 'ਚੋਂ ਲੰਘਦਾ ਸੀ। ਹਰਿਆ ਭਰਿਆ ਜੰਗਲ, ਆਸੇ ਪਾਸੇ ਤਲਾਅ, ਇੱਕ ਬੜੀ ਹੀ ਸੋਹਣੀ ਚਿੜੀ ਜਿਹੜੀ ਗਾ ਰਹੀ ਸੀ।

ਸਾਧੂ ਦੇਖ ਕੇ ਹੈਰਾਨ ਹੋਇਆ, ਇਹ ਚਿੜੀ ਤਾਂ ਉਹੀ ਰੇਗਿਸਤਾਨ ਵਾਲੀ ਚਿੜੀ ਹੈ। ਇਹਦੇ ਤੇ ਹਾਲੇ 7 ਸਾਲ ਹੋਰ ਬੜਾ ਦੁੱਖ ਸੀ। ਇਹ ਠੀਕ ਕਿੱਦਾਂ ਹੋ ਗਈ, ਇੱਥੇ ਕਿੱਦਾਂ ਆ ਗਈ? ਵਾਪਸ ਆਪਣੇ ਗੁਰੂ ਕੋਲ ਗਿਆ ਉਹ ਸਾਧੂ ਜਗਿਆਸਾ ਦੇ ਵਿੱਚ ਕਿ ਗੁਰੂ ਜੀ ਤੁਸੀਂ ਤਾਂ ਕਿਹਾ ਸੀਗਾ ਕਿ 7 ਸਾਲ ਹਾਲੇ ਉਹਦੇ ਨਾਲ ਏਦਾਂ ਕੁਝ ਹੀ ਹੋਣਾ, 7 ਸਾਲ ਹਾਲੇ ਉਹਨੇ ਹੋਰ ਬੜੇ ਦੁੱਖ ਭੋਗਣੇ ਨੇ। ਤੇ ਗੁਰੂ ਜੀ ਕਹਿਣ ਲੱਗੇ, ਜਿਹੜਾ ਮੰਤਰ ਦਿੱਤਾ ਸੀਗਾ ਨਾ ਉਹਨੇ ਸਾਰਾ ਕੁਝ ਕੱਟਤਾ। ਸਾਧੂ ਥੋੜਾ ਸਮਝ ਗਿਆ ਸੀ ਕਿ ਇਹ 7 ਸਾਲਾਂ ਦਾ ਬੰਧਨ 7 ਦਿਨਾਂ ਚ ਕਿਵੇਂ ਮੁੱਕ ਗਿਆ। ਗੁਰੂ ਜੀ ਦੱਸਣ ਲੱਗੇ ਕਿ ਜਦੋਂ ਤੂੰ ਚਿੜੀ ਨੂੰ ਉਹ ਮੰਤਰ ਦਿੱਤਾ ਨਾ ਤੇ ਉਹ ਚਿੜੀ ਹਰ ਪਲ ਸ਼ੁਕਰ ਕਰਨ ਲੱਗ ਪਈ, ਪਰ ਉਸਨੇ ਹਿੰਮਤ ਨਹੀਂ ਛੱਡੀ, ਹਿੰਮਤ ਕਰਦੀ ਰਹੀ। ਇੱਕ ਦਿਨ ਇਸੇ ਹਿੰਮਤ ਦੇ ਵਿੱਚ ਕਿ ਇਸ ਰੇਗਿਸਤਾਨ ਤੋਂ ਉੱਡ ਕੇ ਕਿਤੇ ਹੋਰ ਜਾਣੀ ਆ, ਗਰਮੀ ਇੰਨੀ ਸੀ ਖੰਭ ਕੰਬ ਨਹੀਂ ਕੀਤੇ ਸਿੱਧਾ ਰੇਤ ਦੇ ਉੱਪਰ ਜਾ ਡਿੱਗੀ। ਗਰਮ ਰੇਤ, ਫਿਰ ਵੀ ਚਿੜੀ ਨੇ ਡਿੱਗਦੇ ਸਾਰੇ ਹੋ ਗਿਆ, ਸ਼ੁਕਰ ਆ ਪਰਮਾਤਮਾ ਜੇ ਡਿੱਗ ਗਿਆ ਇਹਦੇ ਵਿੱਚ ਵੀ ਤੇਰੀ ਕੋਈ ਮਰਜ਼ੀ ਹੋਊ। ਇੰਨੇ ਚਿਰ ਨੂੰ ਇੱਕ ਬਾਜ਼ ਆਉਂਦਾ, ਝਪੱਟਾ ਮਾਰਦਾ, ਚਿੜੀ ਨੂੰ ਫੜਦਾ ਤੇ ਨਾਲ ਲੈ ਕੇ ਉੱਡ ਜਾਂਦਾ। ਉਹ ਚਿੜੀ ਉਦੋਂ ਵੀ ਜਦੋਂ ਬਾਜ਼ ਦੇ ਮੂੰਹ ਦੇ ਵਿੱਚ ਸੀਗੀ, ਸ਼ਾਇਦ ਉਹਨੂੰ ਲੱਗਿਆ ਕਿ ਮੇਰੇ ਆਖਰੀ ਪਲ ਨੇ, ਤੇ ਫਿਰ ਕਹਿੰਦੀ ਪਰਮਾਤਮਾ ਸ਼ੁਕਰ ਹੈ, ਇਹਦੇ ਵਿੱਚ ਵੀ ਸ਼ਾਇਦ ਤੇਰੀ ਕੋਈ ਮਰਜ਼ੀ ਹੈ। ਪਤਾ ਨਹੀਂ ਬਾਜ਼ ਨੂੰ ਕੁਝ ਹੋਇਆ, ਉਹਦੇ ਮੂੰਹ ਦੇ ਵਿੱਚੋਂ ਚਿੜੀ ਛੁੱਟੀ ਤੇ ਛੁੱਟ ਕੇ ਜਿੱਥੇ ਡਿੱਗੀ ਉਹ ਇੱਕ ਹਰਾ ਭਰਾ ਜੰਗਲ ਸੀਗਾ। ਚਿੜੀ ਨੂੰ ਇਹ ਦੇਖ ਕੇ ਯਕੀਨ ਨਹੀਂ ਆਇਆ ਕਿ ਹੁਣੇ ਮੈਂ ਮੌਤ ਦੇ ਮੂੰਹ 'ਚ ਸੀਗੀ ਤੇ ਹੁਣੇ ਮੈਂ ਇੱਕ ਹਰੇ ਭਰੇ ਜੰਗਲ 'ਚ ਹਾਂ। ਸ਼ੁਕਰ ਕਰਦੀ ਆ ਪਰਮਾਤਮਾ ਦਾ। ਗੱਲ ਤਾਂ ਚਿੜੀ ਦੀ ਹੈ ਪਰ ਇਹ ਲਾਗੂ ਸਾਰੇ ਜੀਵ ਜੰਤੂਆਂ 'ਤੇ ਹੁੰਦੀ ਹੈ, ਸਾਡੇ 'ਤੇ ਵੀ। ਉਹ ਚਿੜੀ ਸੀ ਜਿਹੜੀ ਰੋਜ਼ ਸ਼ਾਇਦ ਪਹਿਲੋਂ ਸ਼ਿਕਾਇਤਾਂ ਕਰਦੀ ਸੀ ਕਿ ਮੇਰੇ ਖੰਭ ਨਹੀਂ ਹੈਗੇ, ਇਹ ਰੇਗਿਸਤਾਨ ਦਾ ਏਰੀਆ ਮੈਨੂੰ ਦਿੱਤਾ ਗਿਆ, ਇੱਥੇ ਦਰਖਤ ਨਹੀਂ ਹੈਗਾ, ਪਾਣੀ ਨਹੀਂ ਹੈਗਾ। ਤੇ ਹੁਣ ਉਹ ਚਿੜੀ ਜਿਹੜੀ ਸ਼ੁਕਰ ਕਰ ਰਹੀ ਸੀ ਤੇ ਉਹਦਾ ਦਿਨ ਫਿਰ ਗਿਆ। ਇਹੋ ਐਕਸਪੈਰੀਮੈਂਟ ਕਦੀ ਆਪਾਂ ਆਪਣੇ ਨਾਲ ਕਰਕੇ ਦੇਖੀਏ ਨਾ। ਸਵੇਰੇ ਘਰੋਂ ਨਿਕਲੀਏ ਤੇ ਪਹਿਲੋਂ ਮੌਸਮ ਦੇ ਵਿੱਚ ਕਮੀਆਂ ਕੱਢੀਏ, ਅੱਗੇ ਵਧੀਏ ਟ੍ਰੈਫਿਕ 'ਚ ਕਮੀਆਂ ਕੱਢੀਏ, ਆਫਿਸ ਜਾਈਏ ਕੰਮ ਕਾਰ 'ਤੇ ਜਾਈਏ ਤੇ ਲੋਕਾਂ ਦੇ ਵਿੱਚ ਕਮੀਆਂ ਕੱਢੀਏ, ਦੁਪਹਿਰ ਨੂੰ ਕੁਝ ਖਾਣ ਨੂੰ ਲਈਏ ਤਾਂ ਉਹਦੇ ਵਿੱਚ ਕਮੀਆਂ ਕੱਢੀਏ, ਸ਼ਾਮੀ ਜਾ ਕੇ ਫਿਰ ਆਪਣੇ ਘਰ ਲਾਈਫ ਪਾਰਟਨਰ ਬੱਚਿਆਂ ਜਾਂ ਆਲੇ ਦੁਆਲੇ 'ਚ ਕਮੀਆਂ ਕੱਢੀਏ। ਰਾਤ ਨੂੰ ਜਦੋਂ ਤੁਸੀਂ ਆਪਣਾ ਸ਼ੀਸ਼ੇ ਦੇ ਵਿੱਚ ਮੂੰਹ ਦੇਖੋਗੇ ਤੁਹਾਨੂੰ ਰਿਲਾਈਜ਼ ਹੋਊਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਕਮੀਆਂ ਕੱਢ ਰਹੇ ਹੋ। ਮੇਰੀ ਇੱਕ ਛੋਟੀ ਲੱਗ ਰਹੀ ਹੈ, ਮੇਰਾ ਚਿਹਰਾ ਠੀਕ ਨਹੀਂ ਲੱਗ ਰਿਹਾ, ਆਹ ਮੁੱਛਾਂ ਥੋੜ੍ਹੀਆਂ ਵੱਖਰੀਆਂ ਜਿਹੀਆਂ ਲੱਗ ਰਹੀਆਂ। ਫਿਰ ਉਹ ਚਿੜਚਿੜਾਪਨ ਸ਼ੁਰੂ ਹੋ ਜਾਂਦਾ ਕਮੀਆਂ ਵਾਲਾ। ਜਦੋਂ ਇੱਕ ਵਾਰੀ ਕਮੀਆਂ ਕੱਢਣੀਆਂ ਸ਼ੁਰੂ ਕਰੋ ਫਿਰ ਹਰੇਕ ਪਾਸੇ ਹਰੇਕ ਚੀਜ਼ 'ਚ ਕਮੀਆਂ ਹੀ ਲੱਭਦੀਆਂ। ਅਤੇ ਉਹ ਹੀ ਜਦੋਂ ਅਸੈਪਟ ਕਰ ਲਵੋ, ਸ਼ੁਕਰ ਕਰ ਲਵੋ, ਮੰਨ ਲਵੋ ਜੋ ਹੈ ਕੋਲ, ਹਰ ਇੱਕ ਚੀਜ਼ ਦਾ ਧੰਨਵਾਦ ਕਰੋ, ਇੱਥੋਂ ਤੱਕ ਕਿ ਸਿਰਪਿੜ ਹੋਈ ਆ ਉਹਦਾ ਵੀ, ਜੇ ਡਿੱਗ ਗਏ ਹੋ ਉਸਦਾ ਵੀ, ਜੇ ਕੋਈ ਗੁੱਸੇ ਹੋ ਗਿਆ ਉਸਦਾ ਵੀ, ਜੇ ਕੋਈ ਗੁੱਸੇ ਨਹੀਂ ਹੋਇਆ ਉਸਦਾ ਵੀ, ਸ਼ੁਕਰ ਕਰਦੇ ਰਹੋ ਤੇ ਤੁਸੀਂ ਦੇਖੋਗੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਜਾਪਦੀਆਂ ਸਨ ਕਿ ਆਹ ਲਾਂਘਤ ਨਹੀਂ ਪੁੱਟੀ ਜਾਣੀ, ਤੇ ਸ਼ੁਕਰ ਕਰਦਿਆਂ ਪਰਮਾਤਮਾ ਨੇ ਜਿਹੜਾ ਉਹ ਪੁੱਲ ਬਣਾ ਦੇਣਾ ਨਾ, ਉਹ ਲਾਂਘ 'ਚੋਂ ਤੇ ਕਿੱਥੇ ਪਾਰ ਹੋਣਾ ਸੀ। ਪਰ ਇੱਕ ਵਾਰੀ ਪਿੱਛੇ ਧਿਆਨ ਵੀ ਮਾਰਿਓ ਕਿ ਉਹ ਕਾਫੀ ਚੀਜ਼ਾਂ, ਉਹ ਕਾਫੀ ਨਿਆਮਤਾਂ, ਕਾਫੀ ਗਿਫਟ ਜਿਹੜੇ ਪਰਮਾਤਮਾ ਨੇ ਦਿੱਤੇ ਕਿਉਂਕਿ ਤੁਸੀਂ ਸ਼ੁਕਰ ਕੀਤਾ ਸੀ। ਆਪਾਂ ਕਈ ਵਾਰੀ ਡਿਜ਼ਰਵ ਨਹੀਂ ਕਰ ਰਹੇ ਹੁੰਦੇ, ਹੋ ਸਕਦਾ ਸੀ ਸਾਰਾ ਦਿਨ ਸ਼ਿਕਾਇਤਾਂ ਨਾ ਕਰਦੇ ਹੋਈਏ, ਪਰ ਥੋੜਾ ਥੋੜਾ ਸਵਾਦ ਸ਼ਾਇਦ ਜ਼ਰੂਰ ਲੈਂਦੇ ਹੋਈਏ। ਆਓ ਸ਼ਿਕਾਇਤਾਂ ਘਟਾਈਏ, ਸ਼ੁਕਰਾਨਾ ਵਧਾਈਏ ਤੇ ਦੇਖਾਂਗੇ ਜ਼ਿੰਦਗੀ ਕਿੱਡੀ ਖੂਬਸੂਰਤ ਹੈ ਤੇ ਪਰਮਾਤਮਾ ਉਹ ਵੀ ਪੂਰਿਆ ਕਰ ਰਿਹਾ ਜੋ ਸਾਨੂੰ ਲੱਗਦਾ ਸੀਗਾ ਕਿ ਅਸੰਭਵ ਨਹੀਂ। ਸ਼ੁਕਰ ਕਰਦੇ ਰਹੋ। ਅੱਜ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਦਾਦਾ ਹੁੰਦਾ ਏ ਉਹਦਾ, ਅਸੀਂ ਇਹ ਦਾਦੇ ਨਾਲ ਦੁੱਖ ਚੱਲਦੇ। ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ, ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
1: ਜੇ ਕੋ ਜਨਮ ਮਰਨ ਤੇ ਡਰੈ ਸਾਧ ਜਿਨਾ ਕੀ ਸਰਨੀ ਪਾਰੈ
0: ਜਿਸ ਸੰਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਟੈ ਬਿਮਾਨ
0: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
1: ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
1: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
0: ਨਿਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾਓ ਤੇਰਾ ਥਾਓ
1: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
0: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
1: ਆਪਣੇ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
1: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
1: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
1: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭਹੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
0: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
1: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਉ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਣਤਾ ਸੰਘਰਸ ਹੈ
0: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
1: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
0: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
1: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
0: ਆਦ ਅੰਧ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
1: ਜਾਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
0: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
1: ਜਾਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
0: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
0: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
1: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
0: ਚੰਦਨ ਲੇਪ ਉਧਾਰੈ ਧੋਏ ਗਰਤ ਪੀਰ ਪ੍ਰਸੰਗ ਸੰਗ ਹੋਏ
1: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
0: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
1: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
0: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
1: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
0: ਕਹਾ ਬੁਜਾਤ ਬੁਜੈ ਡੋਰਾ ਨਿਸਕੀਅਤ ਤੋ ਸਮਝੇ ਭੋਰਾ
1: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
0: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬਹਿ ਰਾਏ ਤਾ ਸੋ ਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
1: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
0: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
1: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
0: ਮਾਤ ਪਿਤਾ ਹਮ ਭਾਰ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
1: ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ
1: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ

0: ਬੁਝੇ ਮਤਿਆਸ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
1: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
1: ਬਿਨ ਸਿਮਰਨ ਬਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਰ ਪਰਤੇ ਨਿਰਾਰ ਧਾਮ
1: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ
0: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
1: ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
0: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
1: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤਾ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
0: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
0: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
1: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਸ਼ਰ ਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ
0: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਕਾ ਤਵਰ ਲੁਭਾਵੇ
0: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ
1: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
0: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ
0: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸ ਨਾਮ ਸਨੇਹੀ
1: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
1: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ
0: ਜੇ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਕੋ ਕਬੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਈ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿਤੇ ਆਈ
1: ਸਹਿਤੇ ਆ ਜੋ ਇੱਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰੱਖੈ
0: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
1: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋ ਸਹਿਜੇ ਬਸਨਾ
1: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
0: ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੋ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
1: ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
0: ਜੇ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਏ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
1: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ
0: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
1: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਜ ਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
1: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਖੋ
1: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
0: ਸਾਧਕ ਸੰਗ ਬੁਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
1: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
0: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
1: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
0: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
0: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
1: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
1: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
0: ਸਾਧਕ ਸੰਗ ਨਾ ਹੀ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
1: ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
0: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
1: ਸਾਧਕ ਸੰਗ ਨਾ ਕਬਹ ਹੂੰ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
0: ਸਾਧ ਸੰਗਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ
1: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
0: ਸਾਧਕ ਸੰਗ ਦੇੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
1: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
0: ਸਾਧਕ ਸੰਗ ਸਭ ਕੁਲ ਉਧਾਰੇ ਸਾਸੰਗ ਸਾਜਨ ਮੀਟ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
0: ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
0: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
1: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
0: ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
0: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
1: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
0: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
1: ਸਾਧ ਸੰਗ ਭਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
0: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
1: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਸੱਤ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
1: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
0: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
1: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
0: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹੀ ਸੁਭਾਉ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
1: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
0: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੀ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
0: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
1: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
1: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
0: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
1: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
0: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਅਹਿਬੁੱਧ ਤਿਆਗ
1: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
1: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
1: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
1: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
1: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
1: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ
0: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
0: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
1: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਏ ਨੇ ਕਰਮ ਤਿਸ वैष्णो का निर्मल धर्म,
1: काहू फल की इच्छा नहीं बाछै, केवल भात कीर्तन संग राचै,
0: मंत अनंतर सिमरन गोपाल, सब ऊपर होवत कृपा,
1: आप दृढ़ अवरह नाम जपावे, नानक हो वैष्णो परमगत पावे,
0: भगवती भगवंत भक्त का रंग, सगल त्याग दुष्ट का संग,
1: मंते बिनसै सगला भरम, कर पूजै सगल पार ब्रह्म,
0: सत्संग पापा मल खोवे, तिस भगवती की मत उत्तम होवे,
1: भगवंत की टहल करे नितनीत, मंता नरपै विष्णु प्रीत,
0: हर के चरण हृदय बसावे, नानक ऐसा भगवती भगवंत को पावे,
1: सो पंडित जो मन पर बुद्ध है, राम नाम आत्म सुध है,
0: राम नाम सारस पीवे, उस पंडित के उपदेश जग जीवे,
1: हर की कथा हृदय बसावे, सो पंडित फिर जो न आवे,
0: वेद प्राण सिमरत बुझे मूल, सुख में जाने स्थूल,
1: वरना को दे उपदेश, नानक उस पंडित को सदा आदेश,
0: बीज मंत्र सर्व को ज्ञान, चौवरना में जपे को नाम,
1: जो जो जपे तिसकी गाथ होए, साध संग पावे जन पुए,
0: कर कृपा अंतर उधारे, पशु प्रेत मुक्त पाथर को तारे,
1: सर्व रोग का औखद नाम, कल्याण रूप मंगल गुण गाम,
0: हो जुगत किते ना पाई है धर्म, नानक तिस मिले जिस लिखिया तुर कर्म,
1: जिसका मन पार ब्रह्म का निवास, तिसका नाम सत रामदास,
0: सात नाम तिस नदरी आया, दास संतर भाय तन पाया,
1: सदा नित नित हर जान, सो दास दरगह प्रवान,
0: अपने दास को आप कृपा करे, तिस दास को सब सो जी परे,
1: सगल संग आत्मो दास, ऐसी जोत नानक रामदास,
0: की आ गया तुम हितावे, जीवन मुक्त सो कहावे,
1: ऐसा हरक तैसा सोग, सदा अनंत है नहीं बियोग,
0: ऐसा सुन तैसी उसमाटी, तैसा अमृत तैसी बिखाटी,
1: तैसा मन तैसा अभिमान, तैसा रंग तैसा राजान,
0: जो वरताए साई जुगत, नानक ओ प्रह कहिए जीवन मुक्त,
1: पार ब्रह्म के सगले ठाओ, जित जित का राखे तैसा तिन्नाओ,
0: आपे कन करावन जोग, प्रभावे सोई फन होग,
1: पसरे आप हुए अंत रंग, लखिन जाहे पार ब्रह्म के रंग,
0: जैसी मत दी तैसा प्रगास, पार ब्रह्म करता अवनाश,
1: सदा सदा सदा दयाल, सिमर सिमर नानक भय निहाल,
0: सुख मनी सुख अमृत पब नाम, भगत जना कै मन विश्राम, अठ नौ श्लोक,
1: उस्तत करे अनेक जन, अंत न पारा वार, नानक रचना प्रभ रची, बहुविध अनक प्रकार, सत नाम श्री वाहिगुरु अष्टपति,
0: कई कोट होए पुजारी, कई कोट आचार व्यवहारी,
1: कई कोट भय तीर्थ वासी, कई कोट मन पर महदासी,
0: कई कोट वेद के स्रोते, कई कोट तपीसर होते,
1: कई कोट आत्म ध्यान धार है, कई कोट कब का विचार है,
0: कई कोट नपत नाम ते आवे, नानक करते का अंत न पावे,
1: कई कोट भय अभिमानी, कई कोट अंध ज्ञानी,
0: कई कोट कृपन कठोर, कई कोट अभिग आत्म निकोर,
1: कई कोट पर दर्ब को हिर है, कई कोट पर दुख ना कर है,
0: कई कोट माया सुरमा है, कई कोट परदेश भरमा है,
1: जित जित लाभो ते तित लगना, नानक करते की जाने करता रचना,
0: कई कोट सिज्जति जोगी, कई कोट राजे रस भोगी,
1: कई कोट पंखी सर्प पाए, कई कोट पाथर बिरख न पजाए,
0: कई कोट पौन पानी बैसंतर, कई कोट देश भूमंडल,
1: कई कोट ससिर सूर नखत्र, कई कोट देव दानविंद्र सिर छत्र,
0: सुमदरी अपने सुतार है, नानक जिस जिस पावे, तिस तिस निस्तार है,
1: कई कोट राजस्थान सातक, कई कोट वेद पुराण सिमर तर शास्त्र,
0: कई कोट किए रतन समुंद, कई कोट नाना प्रकार जंत,
1: कई कोट किए चरजीवे, कई कोट गिरी मेर स्वर्ण थी,
0: कई कोट जा किन प्रसाच, कई कोट भूत प्रे सुकर मिर्गा,
1: सब ते नेरा सब हूते दूर, नानक आप लिप्त रहा भरपूर,
0: कई कोट पाताल के वासी, कई कोट नर्क सुर्ग निवासी,
1: कई कोट जन मै जीव मर है, कई कोट बहु जूनी फिर है,
0: कई कोट बैठती खाए, कई कोट खाले तक पाए,
1: कई कोट किए धनवंत, कई कोट माया मह चिंत,
0: जय जय भाणा तै तै राखे, नानक सब कुछ प्रभ के हाथे,
1: कई कोट भय बैरागी, राम नाम संग तिन लिव लागी,
0: कई कोट प्रभ को खोजनते, आत्म मैं पार ब्रह्म लहंते,
1: कई कोट दर्शन प्राप्त प्यास, तिन को मिलियो प्रभ बिनास,
0: कई कोट मांगे सत्संग, पार ब्रह्म तिन लागा रंग,
1: जिनको है आप सो प्रसन्न, नानक ते जन सदा धन धन,
0: कई कोट खाणी अरखंड, कई कोट आकाश ब्रह्मंड,
1: कई कोट होए अवतार, कई जोत कीनो विस्तार,
0: कई बार पसरो पासार, सदा सदा एक एक अंकार,
1: कई कोट कीने बहु पात, प्रभ ते हुई ब्रह्मा हे समात,
0: ताका अंत न जाने कोई, आपे आप नानक पब सोए,
1: कई कोट पार ब्रह्म के दास, तिन होवत आत्म परगास,
0: कई कोट तत के बेते, सदा निहारे उसको नेत्रे,
1: कई कोट नाम रस पीवे, अमर भय सद सद ही जीवे,
0: कई कोट नाम गुण गावे, आत्म रस सहि समावे,
1: अपने जन को सास सास मारे, नानक कोई परमेश्वर के प्यारे,
0: सुख मनी सुख अमृत प्रभ नाम, भगत जना कै मन विश्राम, अठ दस श्लोक,
1: कारण कारण प्रभ एक है, दूसर नाही ਨਹੀਂ ਕੋਏ, ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ,
1: ਕਿਨ ਮੈਂ ਥਾਪੋ ਥਾਪ ਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ,
0: ਹੁਕਮੈ ਧਾਰ ਅਤਰ ਰਹਾਵੈ, ਹੁਕਮੈ ਉਪਜੈ ਹੁਕਮ ਸਮਾਵੈ,
1: ਹੁਕਮੈ ਊਚ ਨੀਚ ਵਿਵਹਾਰ, ਹੁਕਮੈ ਅਨਕ ਰੰਗ ਪ੍ਰਕਾਰ,
0: ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ,
1: ਪ੍ਰਭਾਵੈ ਮਨ ਨਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ,
0: ਪ੍ਰਭਾਵੈ ਬਿਨ ਸਾਸਤੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਪਾਖੈ,
1: ਪ੍ਰਭਾਵੈ ਤਾਂ ਪਥ ਤੁਧਾਰੈ, ਆਪ ਕਰੈ ਆਪਨ ਵਿਚਾਰੈ,
0: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ,
1: ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ,
0: ਹੋ ਮਾਨਕ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ,
1: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ,
0: ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ,
1: ਭਰਮੇ ਭੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਿਲੇ,
1: ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ,
0: ਜਾ ਕਾ ਦਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਾ ਦਸ ਪਲਟਾਵੈ,
1: ਜਾ ਕੋ ਆਪਣੀ ਕਰੈ ਬਖਸ਼ੀਸ, ਤਾਕਾ ਲੇਖਾ ਨਾ ਗਨੈ ਜਗਦੀਸ,
0: ਜੀਉ ਪਿੰਡ ਸਭ ਤਿਸ ਕੀ ਰਾਸ, ਘੜ ਘੜ ਪੂਰਨ ਬ੍ਰਹਮ ਪ੍ਰਗਾਸ,
1: ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ,
0: ਇਸ ਕਾ ਬਲ ਨਾ ਇਸ ਹਾਥ, ਕਰਮ ਕਰਾਮ ਸਰਵ ਕੁਨਾਥ,
1: ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨਥੀਓ,
0: ਕਬਹੂ ਊਚ ਨੀਚ ਮੈਂ ਬਸੈ, ਕਬੂ ਸੋਕ ਹਰ ਖਰੰਗ ਹਸੈ,
1: ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ,
0: ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ,
1: ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਈ ਰਹੈ ਦਿਨ ਰਾਤ,
0: ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕਿਹੋ ਤਰਵਾਲ,
1: ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭੇਖਾਰੀ ਨੀਚ ਕਾ ਸਾਜਾ,
0: ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ,
1: ਜਿਉਂ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ,
0: ਕਬਹੂ ਹੋਏ ਪੰਡਿਤ ਕਰੇ ਵਖਿਆਨ, ਕਬਹੂ ਮੋਹਧਾਰੀ ਲਾਵੈ ਧਿਆਨ,
1: ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ,
0: ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ,
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤਿਵੈ ਨਚਾਵੈ,
0: ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ,
1: ਕਬਹੂ ਸਾਧ ਸੰਗਤ ਇਹ ਹੋ ਪਾਵੈ, ਉਸ ਅਸਥਾਨ ਤੇ ਬਹੁਰ ਨ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼,
1: ਮਨ ਤਨ ਨਾਮ ਰਤੇ ਕਰੰਗ, ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ,
0: ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨ,
1: ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ,
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ, 8-11 ਸਲੋਕ,
1: ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ, ਨਾਨਕ ਗਰਭ ਗਲੇ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਜਿਸ ਕੈ ਅੰਤਰ ਰਾਜ ਅਭਿਮਾਨ, ਸੁਨਰ ਪਾਤੀ ਹੋ ਸਵਾਨ,
1: ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ,
0: ਆਪਸ ਕੋ ਕਰਮੰਤ ਕਹਾਵੈ, ਜਨਮ ਮਰੇ ਬੋ ਜੋਨ ਭਰਮਾਵੈ,
1: ਧਨ ਭੂਮਗਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ,
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ,
1: ਧਨਵੰਤਾ ਹੋਏ ਕਰ ਗੁਰਬਾਵੈ, ਤਰਨ ਸਮਾਨ ਕੱਛ ਸੰਗ ਨ ਜਾਵੈ,
0: ਬਹੁ ਲਸਕਰ ਮਾਨਕ ਉਪਰ ਕਰੇ ਆਸ, ਪਲ ਪੀਤਰਤਾ ਕਾ ਹੋਏ ਬਿਨਾਸ,
1: ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ,
0: ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ,
1: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ, ਸੋ ਜਾਨ ਨਾਨਕ ਦਰ ਗੈ ਪ੍ਰਵਾਨ,
0: ਕੋਟ ਕਰਮ ਕਰੇ ਹੋ ਤਾਰੈ, ਸ਼ਰਮ ਪਾਵੈ ਸਗਲੇ ਬਿਰਥਾਰੈ,
1: ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ,
0: ਅਨਕ ਯਤਨ ਕਰਾ ਤੁਮ ਨੀਂਦਰਵੈ, ਹਰ ਦਰ ਗੈ ਕੋ ਕੈਸੈ ਗਵੈ,
1: ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ,
0: ਸਰਬ ਕਿਰਿਆ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ,
1: ਜਬ ਲਗ ਜਾਣੈ ਮੁਝ ਤੇ ਕਾ ਛੋਏ, ਤਬ ਇਸ ਕੋ ਸੁਖ ਨਾਹੀ ਕੋਏ,
0: ਜਾਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਦਾ,
1: ਜਬ ਧਾਰੈ ਕੋ ਬੈਰੀ ਮੀ, ਤਬ ਲਗ ਨਿਹਚਲ ਨਾਹੀ ਚੀ,
0: ਜਬ ਲਗ ਮੋਹਮਗਨ ਸੁਮਾਏ, ਤਬ ਲਗ ਧਰਮ ਲੈ ਦੇ ਸਜਾਏ,
1: ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋਂ ਛੁਟੈ,
0: ਐਸ ਕਟੇਲਾ ਕੋਟ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੇ ਪਾਵੈ,
1: ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ, ਖਪ ਖਪ ਮਰੈ,
0: ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਤ ਬਿਤੈ ਸਭ ਕਾਜੈ,
1: ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ,
0: ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾ,
1: ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ,
0: ਜੈਸੀ ਦਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ,
1: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੋ ਕੈ ਸੰਗ,
0: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ,
1: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ,
0: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ,
1: ਆਪ ਕੀਨੋ ਆਪਨ ਵਿਸਥਾਰ, ਸਭ ਕਛ ਉਸਕਾ ਉਹ ਕਰਨੈ ਹਾਰ,
0: ਤੇ ਬਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ,
1: ਆਪਣੇ ਚਿਲੇ ਤਬ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ,
0: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨ ਜਾਏ,
1: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ,
0: ਸੱਚ ਸੱਚ ਸੱਚ ਸਭ ਕੀ ਨਾ, ਕੋਟ ਮਦੇ ਕਿਨੇ ਵਿਰਲੇ ਚੀਨਾ,
1: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ,
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ,
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ,
0: ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, 8-12 ਸਲੋਕ,
1: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ अवतार सतनाम श्री वाहिगुरु अष्टपदी
0: संत के दुखन हर जा कटै संत के दुखन जमते नहीं छुटै
1: संत के दुखन सुख सब जाए संत के दुखन नरक में पाए
0: संत के दुखन मत होए मलीन संत के दुखन सुबाते ही
1: संत के हते को रखे न कोए संत के दुखन थान भ्रष्ट होए
0: संत कृपाल कृपा जे करे नानक संत संग निंदक बीतर
1: संत के दुखन ते मुख पावे संतन के दुखन कागजों लवे
0: संतन के दुखन सर्व जोन पाए संत के दुखन त्रिकुट जोन करमाए
1: संतन के दुखन तृष्णा में जले संत के दुखन सब को छले
0: संत के दुखन ते सब जाए संत के दुखन नीच नीचाए
1: संत दुखी का था उको नाहे नानक संत पावे ता ओए भीगत पाहे
0: संत का निंदक महा अतताई संत का निंदक खिंटिक न पाई
1: संत का निंदक महा त्यारा संत का निंदक परमेश्वर मारा
0: संत का निंदक राज तेहीन संत का निंदक दुखी यार दीन
1: संत के निंदको सर्व रोग संत के निंदको सदा बिजोग
0: संत की निंदा दुख में दुख नानक संत भावे ता उसका भी होए मोख
1: संत का दुखी सदा पवित संत का दुखी के सह का नहीं मित
0: संत के दुखी को डान लागे संत को दुखी को सब त्याग
1: संत का दुखी महा अहंकारी संत का दुखी सदा बिकारी
0: संत का दुखी जन में मरे संत की दुख ना सुख ते टरे
1: संत के दुखी को ना ही ठाओ नानक संत पावे ता ले मिलाए
0: संत का दुखी अज बीते टूटे संत का दुखी किते काज ना पहुंचे
1: संत के दुखी को ध्यान परमाइया संत का दुखी उजड़ पाइया
0: संत का दुखी अंतर ते थो था जो सास बिना मृतक की लो था
1: संत के दुखी की जड़ किछ ना है आपन बीजा पे ही खाहे
0: संत के दुखी को अवर ना रखन हार नानक संत भावे ता ले उबार
1: संत का दुखी ओ बिल लाए जो जल बिहुन मछली तड़फड़ाए
0: संत का दुखी भूखा नहीं राजा जो पावक इधर नहीं त्रापे
1: संत का दुखी छुटाए की ला जो बुआर तिल खेत माहे बहिला
0: संत का दुखी धर्म ते रहत संत का दुखी सद मिठिया कहत
1: किरत नंद का तुर ही पया नानक जो तिस पावे सोई थिया
0: संत का दुखी बिगरूप हो जाए संत के दुखी को दरगह मिला सजाए
1: संत का दुखी सदा सहकाई है संत का दुखी मां नाम रह ना जीवाई है
0: संत के दुखी की पूजे ना आसा संत का दुखी उठ चले निराशा
1: संत के दुख न तृष्णा कोई जैसा पावे तैसा कोई होए
0: पया कितन मेटे कोई नानक जाने सच्चा सोए
1: सब कर तिसके ओहो करने हार सदा सदा तिसको नमस्कार
0: सब की उस्तत करो दिन रात तिसे त्या वो सास गिरा
1: सब कछ वरते तिसका किया जैसा करे तैसा को थिया
0: अपना खेल अब करने हार दूसर कौन कहे विचार
1: जिसनो कृपा करे तिस अपन नाम दे बड़पागी नानक जन से
0: सुखमनी सुख अमृत प्रभ नाम पग जना कै मन विश्राम अठ तेरा श्लोक
1: तजो स्यानप सुरजन हो सिमरो हर हर राय एक आस हर मन रखो नानक दुख भरम पौ जाए सत नाम श्री वाहिगुरु अष्टपदी
0: मन की टेक विधि सब जान देवन को एक है भगवान
1: जिस कह दिया रह अगाए बहुर न तृष्णा लागे आए
0: मारे राखे एक आप मन कै कुछ नाही हा
1: तिसका हुक्म बूढ़ सुख होए तिसका नाम रह कंठ परोए
0: सिमर सिमर सिमर प्रभ सोए नानक बिघ्न न लागे कोई
1: उस्तत मन में कर निरंकार कर मन मेरे सत व्यवहार
0: निर्मल रसना अमृत पियो सदा सुहेला कर ले जियो
1: नैनो पिव ठाकुर का रंग साध संग बिन सह सब संग
0: चरण चलो मार गोविंद मिटे पाप जपिए हर बिंद
1: हर हर कर्म सरवन हर कथा हर दरगह नानक उजल मथा
0: वडबागी ते जन जग माहे सदा सदा हर की गुण गाहे
1: राम नाम जो कर है बीचार से धनवंत गनी संसार
0: मन तन मुख बोले हर मुखी सदा सदा जानो ते सुखी
1: एको एक एक पछान इतुत की हो सूझी जाने
0: नाम संग जिसका मन माने नानक तिन निरंजन जाने
1: गुर प्रसाद अपन आप सूझे तिसकी जानो तृष्णा बुझे
0: सा संग हर हर जस कह तू सर्व रोग त्यो हर जन नहत
1: आंदर कीर्तन केवल बख्यान ग्रस्त मैं सोई निर्वाण
0: एक ऊपर जिस जन की आशा तिसकी कटिए जम की फासा
1: पार ब्रह्म की जिस मन भूख नानक तिस है ना लागह दुख
0: जिसको हर पर मंचित आवे सो संत सुहेला नहीं डुलावे
1: जिस पर अपना कृपा कर सो सेव कहो किसते डरे
0: जैसा सत तैसा दिष्टाया अपने कार्य में आप समाया
1: सोदत सोदत सोदत सीजा गुर प्रसाद तत सा बूझिया
0: जब देखो ता सब किछ मूल नानक सो सुखम सोई स्थूल
1: नह किछ जन्म नह किछ मरे अपन चलित आप ही कर
0: आवन जावन दिष्ट अनदिष्ट आज्ञाकारी तारी सब शिष्ट
1: आपे आप सगल मह आप अनक जुगत रच थापो थाप
0: अविनाशी नाही किछ खंड तारन धार रिहु ब्रह्मांड
1: अलख अपे पुरख प्रताप आप जपाए ता नानक जाप
0: जिन प्रभ जाता सो सोभावंत सगल संसार उदरे तनमंत
1: प्रभु के सेवक सगल उदाहरण प्रभु के सेवक दुख विसारन
0: आपे मेल लय कृपाल गुर का सजो पै निहाल
1: उनकी सेवा सोई लागे जिसनो कृपा करह बड़ भाग
0: नाम जपत पावे विश्राम नानक तिन पुरख को उत्तम कर मान
1: जो किछ करे सो प्रभु कै रंग सदा सदा सह हर संग
0: सह सुबह होवे सो होए करने हार पछाण सोए
1: प्रभु का किया जन मीठ लगाना जैसा सत ऐसा दृष्टाना
0: जिसते उपजे तिस माहे सुमाए ओए निधान ओए सुख निदान उन्हों बनाए
1: आपस को आप दीनो मान नानक प्रभु जन एको जान
0: सुख मनी सुख अमृत प्रभ नाम भग जना कै मन विश्राम अठ चौदह श्लोक
1: सर्व कला भरपूर प्रभ बिरथा जानन हार जा कै स्मरण उदरिया नानक तिस बलिहार सत नाम श्री वाहिगुरु अष्टपदी
0: टूटी गानन हार गोपाल सर्व जिया आपे प्रतपाल।
1: सगल की चिंता जिस मन माहे तिस्ते बिरथा कोई नाहे।
0: रे मन मेरे सदा हर जाप अवनाशी प्रभा पे आप।
1: आपन की आ कछु न होए जी सौ प्राणी लोचै कोए।
0: तिस बिन नाहीं तेरे किछ काम गत नानक जप एक हर नाम।
1: रूपवंत होए नाहीं मोह है प्रभु की जोत सगल घट सो है।
0: तनवंता होए क्या को गर्व है जा सब की तिसका दिया दर्व है।
1: असुरा जे को कहावे प्रभु की कला बिना कहतावे।
0: जे को होए बह दातार तिस दिन हार जाने गवार।
1: जिस गुर प्रसाद टूटै हो रोग नानक सोजन सदा अरोग।
0: ज्यो मंदर को था मैं थमन त्यो गुर का शब्द मने अस्थमन।
1: ज्यो पाखाण नाव चढ़ता रह प्राणी गुर चरण लागत निस्तार।
0: ज्यो अंध का दीप प्रगास गुर दर्शन देख मन होए बिगास।
1: ज्यो महाध्यान मह मार्ग पावे त्यो साधु संग मिल जोत प्रगटावे।
0: इन संतन की बाछो तूर नानक की हर लोचा पूर।
1: मन मूर्ख काहे बिल लाइए पुरब लिखे का लिखिया पाइए।
0: दुख सुख प्रभ देव नहार अवर त्या तू तसै चितार।
1: जो कछ करे सोई सुखमान भूला काहे फिरे जान।
0: कौन बसताई तेरे संग लपट रहो रस डूबी पतंग।
1: राम नाम जा फिर दे माहे नानक पद सेती कर जाहे।
0: जिस वकर को लेन तू आया राम नाम संतन घर पाया।
1: ताजब मान लेहो मन मूल राम नाम हिरदे महतोल।
0: लाद खेप संतै संचाल अवर त्या विखिया जंजाल।
1: धन धन कह सब कोए मुख उजल हर दर गै सोए।
0: हो वापार विरला वापार है नानकता कै सद बलिहार है।
1: चरण साध के धोए धोए पियो।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

Smart choice.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM, sama ho chuka laughter therapy da. ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚਿਆਂ ਅੱਗੇ ਬੇਨਤੀ ਆ ਭਾਈ ਉੱਠੋ ਉੱਠੋ ਉੱਠੋ ਠੰਡ ਬੜੀ ਆ ਪਰ ਫਿਰ ਵੀ ਭਾਈ ਉੱਠਣਾ ਤਾਂ ਹੈਗਾ ਹੀ ਹੈ ਨਾ ਤੁਸੀਂ ਇੰਨੀ ਲੇਟ ਕਾਹਤੋਂ ਉੱਠਦੇ ਹੋ ਤੁਸੀਂ ਅੱਜ ਕੱਲ੍ਹ ਹੌਲੀ ਹੌਲੀ ਜਿੱਦਾਂ ਜਿੱਦਾਂ ਛੁੱਟੀਆਂ ਅੱਗੇ ਅੱਗੇ ਵੱਧਦੀਆਂ ਜਾਂਦੀਆਂ ਅਤੇ ਉੱਦਾਂ ਉੱਦਾਂ ਆਪਾਂ ਥੋੜ੍ਹੇ ਜਿਹੇ ਹੋਰ ਲੇਜ਼ੀ ਹੁੰਦੇ ਜਾਂਦੇ ਹਾਂ ਪਰ ਸਾਡੇ ਨਾਲ ਇਸ ਟਾਈਮ ਠੰਡ ਠੰਡ ਦੇ ਵਿੱਚ ਪਹੁੰਚ ਚੁੱਕੇ ਨੇ ਸੁਖ ਪਰਮਾਰ।
4: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੰਗਲਵਾਰ ਦੀ ਧੁੰਦ ਵਾਲੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ। ਹਾਂਜੀ, ਬਾਹਰ ਧੁੰਦ ਪਈ ਹੋ ਆ, ਜਿਨ੍ਹਾਂ ਨੇ ਨਹੀਂ ਦੇਖਿਆ ਉਹ ਮੜ ਜਾ ਆਪਣਾ ਕਮਰੇ ਚੋਰ ਜਾਈ ਵਿੱਚੋਂ ਨਿਕਲ ਕੇ ਖੇਚਲ ਕਰਕੇ ਪੜਦਾ ਚੁੱਕ ਕੇ ਦੇਖ ਲਓ, ਜੇ ਨਹੀਂ ਦੀਦੀ ਤਾਂ ਇੱਕ ਵਾਰੀ ਬਾਹਰ ਆ ਕੇ ਦੇਖ ਲਓ, ਬੜੀ ਸੋਹਣੀ ਜਿਹੀ ਧੁੰਦ ਪਈ ਆ। ਧੁੰਦ ਆ ਤੇ ਠੰਡ ਵੀ ਹੋਣੀ ਆ, ਠੰਡ ਆ ਤੇ ਅਸੀਂ ਹਲੇ ਰਜਾਈਆਂ 'ਚ ਹੋਣੇ ਆ। ਕੋਈ ਗੱਲ ਨਹੀਂ, ਚਾਹੇ ਤੁਸੀਂ ਰਜਾਈਆਂ 'ਚ ਹੀ ਆ ਸਾਨੂੰ ਕਾਲ ਕਰ ਸਕਦੇ ਹਾਂ, ਕਿਉਂਕਿ ਫੋਨ ਤਾਂ ਤੁਹਾਨੂੰ ਮੰਮੀ ਜਾਂ ਡੈਡੀ ਨੇ ਡਾਇਲ ਕਰਕੇ ਦੇਣਾ ਹੈ ਨਾ। ਜਦੋਂ ਤੁਹਾਡੀ ਵਾਰੀ ਆਉਣੀ ਆ ਉਦੋਂ ਤੁਸੀਂ ਫਟਾਫਟ ਉੱਠ ਜਿਓ, ਚਾਹੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਹੀ ਕਰ ਲਿਓ, ਪਰ ਫਟਾਫਟ ਆ ਜਾਓ। ਬੜਾ ਦਿਲ ਕਰਦਾ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਕਰਨ ਦਾ, ਇੰਨੇ ਦਿਨਾਂ ਬਾਅਦ, ਇੰਨੇ ਮਹੀਨਿਆਂ ਬਾਅਦ। ਐਕਚੁਅਲੀ
3: ਸਭ ਤੋਂ ਵੱਧ ਵੇਖੋ ਇੰਤਜ਼ਾਰ ਤੇ ਤੁਹਾਡੀ ਟੀਚਰ ਹੀ ਕਰ ਰਹੀ ਆ। ਉਹ ਕਹਿੰਦੀ ਵੀ ਮੇਰੇ ਕੋਲ ਕਰ ਕਰਾ ਕੇ ਤੇ ਪਹਿਲੇ ਹੀ ਸਟੂਡੈਂਟ ਸੀ
4: ਤੇ ਉਹ ਵੀ ਭੱਜ ਗਈ,
3: ਉਹ ਵੀ ਜਾਂਦੇ ਰਹੇ ਤੇ ਉਹ ਕਹਿੰਦੀ ਵੀ ਹੁਣ ਤਾਂ ਮੈਂ ਕਹਿੰਦੀ ਟੀਚਰ ਰਹੀ ਨੀ ਆ ਨਾ, ਹੁਣ ਮੈਂ ਕਾਹਦੇ ਲਈ ਟੀਚਰ ਬਣਨਾ।
4: ਸਟੂਡੈਂਟ ਵਿਚਾਰਾ ਪ੍ਰੈਕਟਿਸ ਕਰਦਾ ਸੀ ਘਰ।
3: ਅੱਛਾ, ਪ੍ਰੈਕਟਿਸ ਕਰਕੇ ਆਇਓ?
4: ਪਤਾ ਨੀ, ਦੇਖਦੇ ਆ ਅੱਜ।
3: ਓਕੇ,
4: ਸਟੂਡੈਂਟ ਕੀ ਕਹਿੰਦੇ ਆ, ਟੀਚਰ ਜੀ ਕੀ ਕਹਿੰਦੇ ਆ।
3: ਚਲੋ ਆਪਾਂ ਟੀਚਰ ਜੀ ਵੇਹਨੇ ਆ, ਟੀਚਰ ਜੀ ਭਾਵੇਂ ਆਪ ਬਾਸੀਆਂ ਮਾਰਨ ਡੇ ਹੁਣ ਤੇ ਆਪਾਂ ਸਟੂਡੈਂਟ ਜੀ ਨੂੰ ਹੀ ਲੈ ਲੈਨੇ ਪਹਿਲਾਂ। ਹੈਲੋ, ਸਤਿ ਸ਼੍ਰੀ ਅਕਾਲ ਸਟੂਡੈਂਟ ਜੀ, ਕੀ ਹਾਲ ਨੇ
4: ਟੀਚਰ ਜੀ?
3: ਹੈਲੋ
4: ਅਸੀਸ,
3: ਉਹ ਕਿਉਂਕਿ ਟੀਚਰ ਰਹੀ ਨੀ ਨਾ ਤੇ ਹੁਣ ਉਹਨੂੰ ਇਹ ਵੀ ਨੀ ਪਤਾ ਵੀ ਮੈਨੂੰ ਟੀਚਰ ਜੀ ਕਹਿੰਦੇ।
4: ਦੇਖ ਲੋ ਰੰਜੋਤ ਜੀ, ਜੇ ਟੀਚਰ ਹੀ ਲੇਟ ਆਉਗੇ ਸਟੂਡੈਂਟ ਵਿਚਾਰੇ ਕੀ ਕਰਨਗੇ।
3: ਚਾ ਕੋਈ ਨੀ, ਹੁਣ ਲਾਮਾ ਦੇਣ ਵਾਲੇ ਤਾਂ ਹੋ ਗਏ ਨਾ ਆਪਾਂ, ਹੁਣ ਆ ਲੈਣ ਦੋ ਯਾਰਾਂ ਨੂੰ। ਤੇ ਚਲੋ ਆਪਾਂ ਨੈਕਸਟ ਸਾਡੇ ਨਾਲ ਤਾਜ ਤੇ ਨਹੀਂ, ਤਾਜ ਤੇ ਸੁੱਤਾ ਹੁੰਦਾ ਵਾ ਲੇਟ ਤੱਕ, ਇਹ ਐਂਬਰ ਜਾਂ ਗੁਰਬਾਜ ਹੋਣਾ।
4: ਮੈਨੂੰ ਐਂਬਰ ਲੱਗਦੀ ਆ।
3: ਗੁਰਬਾਜ ਤੇ ਸਭ ਤੋਂ ਵੱਧ ਐਕਟਿਵ ਆ, ਸਭ ਤੋਂ ਪਹਿਲਾਂ ਉੱਠ ਪੈਂਦਾ।
4: ਸੱਚੀ ਗੁਰਬਾਜ? ਐਂਬਰ ਤੋਂ ਵੀ ਪਹਿਲਾਂ? ਦੇਖ ਲੋ, ਅਸੀਂ ਐਂਬਰ ਨੂੰ ਵੀ ਪੁੱਛ ਲੈਣਾ ਕੌਣ ਉੱਠਦਾ ਪਹਿਲਾਂ।
3: ਪਾਪਾ ਦੇ ਨਾਲ ਹੈਲਪ ਵੀ ਸਭ ਤੋਂ ਵੱਧ ਇਹੋ ਹੀ ਕਰਾਉਂਦਾ ਵਾ। ਵੇਖਿਆ,
4: ਜਦੋਂ ਤੁਸੀਂ ਕਿਹਾ ਨਾ ਸਭ ਤੋਂ ਵੱਧ ਗੁਰਬਾਜ ਵੀ ਸਟਰੋਂਗ ਆ, ਮੈਂ ਸੋਚਣ ਲੱਗ ਗਈ, ਮੈਂ ਕਿਹਾ ਮੈਂ ਗੁਰਬਾਜ ਨੂੰ ਅੱਜ ਘਰ ਲੈ ਕੇ ਜਾਊਂਗੀ, ਮੈਂ ਸੋਫੇ ਥੱਲੇ ਬਹੁਤ ਸਾਰਾ ਸਮਾਨ ਫਸਿਆ।
3: ਨਹੀਂ, ਉਹਦੇ ਲਈ ਮਜ਼ਬੂਤੀ ਦੀ ਨਹੀਂ ਲੋੜ ਕੋਈ,
4: ਨਹੀਂ ਉਹਨੇ ਸੋਫਾ ਚੁੱਕ ਦੇਣਾ ਨਾ, ਸਟਰੋਂਗ ਆ ਨਾ।
3: ਅੱਛਾ ਅੱਛਾ,
4: ਤੇ ਫਿਰ ਮੈਂ ਫਟਾਫਟ ਥੱਲਿਓ ਬਾਲ ਸਾਰਾ ਕੁਛ ਜੋ ਵੀ ਸਮਾਨ ਆ, ਮੇਰੇ ਚਮਚੇ ਕੌਲੀਆਂ,
3: ਅੱਛਾ ਉਹ ਸਾਰਾ ਕੁਛ ਕੱਢ ਲਓ,
4: ਉਹ ਸਭ ਫਟਾਫਟ ਕੱਢ ਲੂੰਗੀ। ਠੀਕ ਆ ਗੁਰਬਾਜ,
3: ਤੁਸੀਂ ਇਹਦੀ ਮਜ਼ਬੂਤੀ ਇਸ ਕੰਮ ਲਈ ਵਰਤਣੀ ਬਸ। ਮਾਫੀ ਚਾਹੁੰਦਾ ਜੀ, ਤਾਂ ਬਾਕੀ ਦੀ ਕਾਲ ਜਿਹੜੀ ਸੀ ਮੇਰੇ ਕੋਲੋਂ ਹੱਥ ਵੱਜ ਗਿਆ, ਕੱਟੀ ਗਈ, ਠੰਡ ਬੜੀ ਆ ਨਾ, ਹੱਥ ਐਵੇਂ ਇੱਧਰ ਉੱਧਰ ਵੱਜੀ ਜਾਂਦੇ ਆ। ਅਤੇ ਬਾਕੀ ਅੱਗੇ ਬੇਨਤੀ ਆ ਵੀ ਤੁਸੀਂ ਦੁਬਾਰਾ ਕਰ ਲਿਓ, ਅਤੇ ਵੱਡਿਆਂ ਅੱਗੇ ਬੇਨਤੀ ਆ ਵੀ ਥੋੜ੍ਹਾ ਜਿਹਾ ਰੁਕ ਜਿਓ, ਪਹਿਲਾਂ ਆਪਾਂ ਬੱਚਿਆਂ ਨੂੰ ਵਿਹਲੇ ਕਰ ਦਈਏ ਅਤੇ ਫਿਰ ਤੁਸੀਂ ਕਰਿਓ। ਅਤੇ ਗੁਰਬਾਜ ਕੀ ਸੁਣਾਓਗੇ? ਉਹ ਬਜਾਜ ਸਾਹਿਬ ਜੋ ਕਹਿ ਰਹੇ, ਆਂਟੀ ਕਹਿ ਰਹੀ ਵੀ ਤੁਸੀਂ ਸੋਫਾ ਚੁੱਕ ਦੋਗੇ, ਇੰਨੇ ਸਟਰੋਂਗ ਹੋ ਗਏ ਹੋ।
5: ਅੱਛਾ ਜੀ,
3: ਲਓ ਹੋਰ ਦੱਸੋ।
4: ਲੈ ਫਿਰ ਤੇ ਵਧੀਆ ਹੋ ਗਿਆ,
3: ਹੋਰ ਦੱਸੋ।
4: ਫਿਰ ਆਪਾਂ ਗੁਰਬਾਜ ਨੂੰ ਅੱਜ ਘਰ ਲੈ ਕੇ ਜਾਂਦੇ ਹਾਂ।
3: ਤੁਸੀਂ ਏਦਾਂ ਕਰਾਓ ਹਾਂ, ਤੁਸੀਂ ਜੇ ਬਹੁਤਾ ਗੰਦਾ ਹੋਇਆ ਨਾ ਤੁਹਾਡੇ ਥੱਲੇ ਸੋਫੇ ਦੇ, ਤੇ ਤੁਸੀਂ ਗੁਰਬਾਜ ਦੇ ਪਾਪਾ ਬੜਾ ਵਧੀਆ ਉਹ ਕਰਦੇ ਆ ਕਲੀਨ ਕਾਰਪੇਟ।
4: ਓਕੇ,
3: ਤੇ ਨਾਲੇ ਫਲੋਰ ਹੈਨਾ, ਹੈਨਾ ਗੁਰਬਾਜ?
4: ਸਹੀ ਗੱਲ ਆ ਗੁਰਬਾਜ, ਫਿਰ ਤਾਂ ਆਪਾਂ ਬੁਲਾ ਲੈਂਦੇ ਆ। ਹੋਰ
3: ਤੁਸੀਂ ਪ੍ਰੋਫੈਸ਼ਨਲ ਸਰਵਿਸ ਲਓ ਹਾਂ ਤੁਸੀਂ ਗੁਰਬਾਜ ਦੇ ਪਾਪਾ ਕੋਲ,
4: ਫੇਰ ਠੀਕ ਆ।
3: ਠੀਕ ਆ ਗੁਰਬਾਜ, ਨਾਲੇ ਡਿਸਕਾਊਂਟ ਕਰ ਦੂਗਾ ਗੁਰਬਾਜ ਨਾ, ਕਿਉਂਕਿ ਤੁਸੀਂ ਤੇ ਫਿਰ ਸਪੈਸ਼ਲ ਹੋ ਨਾ ਤੁਸੀਂ, ਹੈਨਾ ਗੁਰਬਾਜ, ਸਪੈਸ਼ਲ ਡਿਸਕਾਊਂਟ।
4: ਠੀਕ ਆ, ਪ੍ਰੋਮੋ ਕੋਡ ਹੈ ਨਾ ਗੁਰਬਾਜ, ਸਹੀ ਆ। ਮੈਂ ਇੱਦਾਂ ਫੋਨ ਕਰੂੰਗੀ, ਠੀਕ ਹੈ ਪਾਪਾ ਨੂੰ। ਚਲੋ ਠੀਕ ਆ ਫਿਰ,
3: ਐਵੇਂ ਹਾਂਜੀ ਹਾਂਜੀ ਨਾ ਕਰੀ ਜਾਈ ਭਲਾ, ਪਾਪਾ ਮੁੜ ਕੇ ਗੁੱਸੇ ਹੋਣਾ ਹੈ। ਕੀ ਸੁਣਾਓਗੇ ਫਿਰ? ਹਾਂਜੀ
4: ਓਕੇ।
3: ਹਰੀ
4: ਹਰੀ ਮੱਛੀ,
3: ਅੱਛਾ ਹਰੀ ਹਰੀ,
4: ਹਰੇ ਹਰੇ ਆਂਡੇ। ਬਹੁਤ ਮਹਿੰਗੀ ਆ ਪੁੱਤ ਉਹ ਮੱਛੀ, ਇੱਥੇ ਫਰੋਜ਼ਨੀ ਲਿਆਉਣੀ ਪੈਂਦੀ ਆ।
3: ਅੱਛਾ, ਤੁਹਾਨੂੰ ਬੜੇ ਪਤੇ ਸਾਰੇ ਹੀ ਹੈ
4: ਨਾ ਗੁਰਬਾਜ, ਏਦਾਂ ਹੀ ਆ ਨਾ।
3: ਆਉਂਦਾ ਤੁਹਾਨੂੰ ਹੈ?
4: ਨਹੀਂ, ਹਰੀ ਮੱਛੀ ਤਾਂ ਫਿਰ ਮਹਿੰਗੀ ਹੋਣੀ ਆ, ਯੂਨੀਕ ਮੱਛੀ ਆ।
3: ਆਉਂਦਾ ਤੁਹਾਨੂੰ ਸੁੱਖ ਜੀ?
4: ਮੈਨੂੰ ਲੱਗਦਾ ਆਉਂਦਾ ਆ।
3: ਆਹਾਂ, ਦੱਸੋ ਫਿਰ
4: ਕਿ ਨਹੀਂ ਆਉਂਦਾ ਗੁਰਬਾਜ? ਚਲੋ ਮੈਂ ਗੈਸ ਕਰਦੀ ਆ, ਆਪਾਂ ਉਹਨੂੰ ਉਹ ਵਾਲੀ ਮੱਛੀ ਨੂੰ ਆਪਾਂ ਪਨੀਰ ਦੇ ਨਾਲ ਵੀ ਪਾ ਸਕਦੇ ਆ।
3: ਵਾਲੀ
4: ਮੱਛੀ ਨੂੰ ਆਪਾਂ ਚੌਲਾਂ, ਹਾਂ ਦੇਖ ਲਾ ਮੈਂ ਨੀ ਬੁੱਝਿਆ
3: ਹੈ ਗੁਰਬਾਜ, ਮਟਰ। ਵਾਹ, ਇਧਰ ਗੁਰਜੀਤ ਆਂਟੀ ਨੇ ਵੀ ਦੱਸਿਆ ਅੱਜ ਇਹਨਾਂ ਦਾ ਵੀ ਠੀਕ ਹੋ ਗਿਆ ਜੀ।
4: ਕੀ ਮਤਲਬ ਤੁਹਾਡਾ, ਇਹਨਾਂ ਦਾ ਵੀ ਠੀਕ ਹੋ ਗਿਆ?
3: ਹਾਂ, ਇਹ ਬੁਝਾਰਤ ਕੋਈ ਵੀ ਹੋਵੇ ਇਹਨਾਂ ਦਾ ਆਂਸਰ ਹੁੰਦਾ ਕੈਂਡਲ। ਹੁਣ ਤਾਂ ਮੈਨੂੰ ਵੀ ਲੱਗਦਾ ਵੀ ਕੈਂਡਲ ਸਭ ਤੋਂ ਬੈਸਟ ਆ।
4: ਜਿੱਦਾਂ ਘਰ ਦੇ ਵਿੱਚ ਕੋਈ ਵੀ ਸਵਾਲ ਹੋਵੇ ਨਿਆਣਿਆਂ ਦਾ ਸਕੂਲ ਹੋਲੀਡੇਜ਼ ਵਿੱਚ, ਮੰਮੀਆਂ ਦਾ ਆਂਸਰ ਹੁੰਦਾ ਨੋ।
3: ਹੈ ਗੁਰਬਾਜ, ਇੱਦਾਂ ਹੀ ਹੁੰਦਾ?
4: ਸਾਡਾ ਹਾਲ ਵੀ ਬਹੁਤ ਵਧੀਆ ਐਂਬਰ, ਤੁਹਾਡੀ ਸਤਿ ਸ੍ਰੀ ਅਕਾਲ ਸੁਣ ਕੇ ਹੋਰ ਵੀ ਜਿਆਦਾ ਵਧੀਆ ਹੋ ਗਿਆ। ਦੇਖਿਆ ਰਣਜੋਤ ਜੀ, ਫੇਰ ਕੁੜੀਆਂ ਕੁੜੀਆਂ ਹੁੰਦੀਆਂ।
3: ਹਾਂ, ਜੋ ਕੁੜੀਆਂ ਚ ਜ਼ਾਕਤ ਆ, ਜੋ ਸਲੀਕਾ ਵਾ, ਉਹ ਤੇ ਫਿਰ ਹੈ। ਹਾਂ,
4: ਦੇਖ ਲਓ। ਤੇ ਅੰਬਰ ਕੀ ਸੁਣਾਓਗੀ ਅੱਜ?
5: ਸੌਂਗ।
4: ਸੌਂਗ, ਓਕੇ, ਆਉਣ ਦਿਓ ਫਿਰ।
5: ਮੇਰੇ ਹੱਥਾਂ ਉੱਤੇ ਮੰਦੀ ਲੱਗੀ ਹੋਈ ਆ, ਮੈਨੂੰ ਨਹੀਂ ਆਉਂਦਾ ਦਾ ਬਣਨੀ।
3: ਤੁਸੀਂ ਪੀਜ਼ਾ ਮੰਗਾ ਕੇ ਖਾ ਸਕਦੇ, ਮੈਥੋਂ ਨਹੀਂ ਉਹ ਦਾਲ ਬਣਨੀ,
4: ਰੋਟੀ ਬਣਨੀ
3: ਹੈ।
4: ਦਾਲ ਤਾਂ ਸੌਖੀ ਆ।
3: ਥੈਂਕ ਯੂ ਐਂਬਰ,
4: ਥੈਂਕ ਯੂ ਐਂਬਰ।
3: ਕਿਉਂ ਵੀਰ ਜੀ, ਵੀਰ ਜੀ ਨੂੰ ਠੰਡੇ ਠੰਡੇ ਹੱਥ ਲਾਏ ਸੀ ਕਿ ਨਹੀਂ ਉਦਣ? ਤੁਹਾਨੂੰ ਮੈਂ ਉਦਣ ਦੱਸਿਆ ਸੀ ਨਾ ਵੀ ਹੱਥ ਧੋ ਤੁਸੀਂ ਟੂਟੀ ਤੋਂ ਠੰਡੇ ਠੰਡੇ ਪਾਣੀ ਨਾ, ਤੇ ਵੀਰ ਜੀ ਦੀ ਧੋਣ ਤੇ ਜਾ ਕੇ ਲਾਓ ਨੈਕ ਤੇ ਨੈਕ ਤੇ। ਹੈਂ,
4: ਉਹ ਵੀਰ ਜੀ ਆ, ਤੁਸੀਂ ਰਿਜ਼ਲਟ ਦੇਖ ਲਿਓ ਫਿਰ ਬਾਅਦ ਚੋਂ।
5: ਮੈਨੂੰ ਭੁੱਲ ਗਿਆ,
3: ਭੁੱਲ ਗਿਆ ਸੀ? ਓਹੋ,
4: ਮੈਨੂੰ ਭੁੱਲ ਗਿਆ।
3: ਮੈਨੂੰ ਲੱਗਦਾ ਗੁਰਬਾਜ ਜ਼ਿਆਦਾ ਡੇਰਿੰਗ ਆ, ਗੁਰਬਾਜ ਕਰੂਗਾ ਇਹ ਕੰਮ।
4: ਇਹਨੂੰ ਕਹਿੰਦੇ ਫੂਕ ਸੁਕਾਉਣਾ ਸਵੇਰੇ ਸਵੇਰੇ।
3: ਹੈਂ ਗੁਰਬਾਜ, ਹੈਂ ਕੌਣ ਡੇਰਿੰਗ, ਕੌਣ ਆ ਗੁਰਬਾਜ ਆ ਕਿ ਐਂਬਰ ਆ?
5: ਵਿਚਾਰੇ
3: ਐਂਬਰ ਆ। ਓਕੇ, ਚਲੋ ਫਿਰ ਐਂਬਰ, ਤੁਸੀਂ ਨਾ ਹੱਥ ਹੈਂਡ ਵਾਸ਼ ਕਰਕੇ ਠੰਡੇ ਠੰਡੇ ਪਾਣੀ ਨਾ, ਤੇ ਜਾ ਕੇ ਵੀਰ ਜੀ ਦੇ ਕੰਨ ਦੇ ਪਿੱਛੇ ਲਾ ਦਿਓ।
4: ਐਂਬਰ ਮੰਨ ਗਈ ਮੈਂ, ਅੱਜ ਕੁੜੀਆਂ ਕੁੜੀਆਂ ਹੁੰਦੀਆਂ
3: ਹੈ ਐਂਬਰ। ਤੇ ਫਿਰ ਤੁਸੀਂ ਭੱਜ ਕੇ ਤੇ ਮੰਮਾ ਕੋਲ ਚਲ ਜਾਓ,
4: ਪਾਪਾ ਕੋਲ ਜਾਇਓ।
3: ਹੈ
4: ਥੈਂਕ ਯੂ ਅੰਬਰ, ਥੈਂਕ ਯੂ ਗੁਰਬਾਜ।
3: ਥੈਂਕ ਯੂ ਬਾਏ ਬਾਏ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ ਸਤਿ ਸ਼੍ਰੀ ਅਕਾਲ ਤਵਨੀਤ
4: ਤਿਆਰੀਆਂ
3: ਚੱਲ
4: ਰਹੀਆਂ
3: ਠੀਕ ਨੇ ਵਾਹ ਤੁਹਾਨੂੰ ਕਿੱਦਾਂ ਪਤਾ ਵਾ
5: ਅਮਰੂਦ ਦੇ ਪਿੰਡੀ ਦਾ ਵਿਆਹ ਹੋ ਗਿਆ ਤੁਸੀਂ ਉਹਨਾਂ ਦਾ ਮੇਕਅਪ ਕਰੋਗੇ
4: ਸਹੀ ਗੱਲ ਟਾਵਰ ਤੇ ਨੀ ਚੜਨਾ ਪਊਗਾ ਮੇਕਅਪ ਕਰ ਲਈ
5: ਨਹੀਂ
3: ਨਹੀਂ ਨਹੀਂ ਇਹ ਇਹ ਵਾਲ ਬਣਾ ਦੇਣਗੇ ਪਿੰਡੀ ਤੁਹਾਡੀ ਤੇ ਤੇ ਨਾਲ ਉਹਦੇ ਉਹ ਕਰ ਦੇਣਗੇ ਪਿੰਡੀ ਦੇ ਆਈਬ੍ਰੋ ਫੇਸ਼ੀਅਲ ਕਰ ਦੇਣਗੇ ਹਾਂ
4: ਹੈ ਨਾ
5: ਹਾਂਜੀ
3: ਪਰ ਤੁਹਾਡੀ ਪਿੰਡੀ ਦੀਆਂ ਅੱਖਾਂ ਹੀ ਨਹੀਂ ਹੈਗੀਆਂ
5: ਹੈਗੀ
4: ਆਈਬ੍ਰੋ ਤਾਂ ਹੈਗੇ ਆ ਨਾ ਅੱਖਾਂ ਤੋਂ ਅਸੀਂ ਕੀ ਲੈਣਾ
3: ਆਇਆ ਸੱਚ ਇਹ ਤਾਂ ਆਪਾਂ ਵੇਖਿਆ ਹੀ ਨਹੀਂ ਅਸੀਂ ਤੇ ਇਹ ਤੇ ਅਸੀਂ ਬਿਨਾਂ ਸੋਚੇ ਹੀ ਹਾਂ ਕਰਤੀ
5: ਅਸੀਂ
4: ਬਣਾ ਦੋਗੇ
3: ਓ
4: ਕੀ ਪਿੰਡੀ ਮੈਨੂੰ ਬਹੁਤ ਸਵਾਲ ਆਦੀ ਮੂੰਗੀ ਮਸਰਾਂ ਦੀ ਦਾਲ ਨਾਲ
3: ਪਰ ਖਾਣੀ ਨਹੀਂ ਆ ਵਿਆਹ ਹੋਣ ਡਿਆ ਪਿੰਡੀ ਦਾ
4: ਓ ਅੱਛਾ ਸੌਰੀ
3: ਹਾਂ ਅਸੀਂ ਤਾਂ ਪਹਿਲਾਂ ਸੋਚਿਆ ਹੀ ਨਹੀਂ ਸੁੱਖ ਜੀ ਇਹਨਾਂ ਦੀ ਪਿੰਡੀ ਤੇ ਅੰਨੀ ਆ ਉਹਦੀਆਂ ਅੱਖਾਂ ਨਹੀਂ ਹੈਗੀਆਂ
4: ਹੈਗੀਆਂ ਉਹਦੀਆਂ ਅੱਖਾਂ
3: ਹੈਗੀਆਂ
4: ਹੋਰ ਕੀ ਉਹਦੀਆਂ ਅੱਖਾਂ ਨਾਲ ਹੀ ਤਾਂ ਆਪਾਂ ਆਪਣੀ ਤੀਜੀ ਅੱਖ ਲਾਉਂਦੇ ਹੁੰਦੇ ਸੀ ਯਾਦ ਨਹੀਂ
3: ਟੋਪਸ ਵੀ ਟੋਪਸ
4: ਹਾਂ ਸਾਰਾ ਕੁਝ ਉਹੀ ਸਾਡੇ ਗਹਿਣੇ ਸੀ
3: ਤਵਨੀਤ ਤੁਸੀਂ ਕਦੀ ਪਿੰਡੀ ਟੋਪਸ ਪਾਏ ਕਦੀ ਤੁਸੀਂ
5: ਪਿੰਡੀ ਤਾਂ ਮੰਮਾ ਨੇ ਪਾਏ
3: ਹਾਂ ਮੰਮਾ ਦੱਸਣਗੇ ਤਾਂ ਹਾਂਜੀ ਕੀ ਕਹਿਣ ਲੱਗੇ
5: ਤੇ ਤੁਸੀਂ ਛੇਤੀ ਛੇਤੀ ਵਿਆਹ ਕਰ ਦੋ ਤੇ ਬਿਕੋਜ਼ ਪਿੰਡੀ ਨੇ ਇੰਗਲੈਂਡ ਜਾਣਾ ਤੇ ਜੇ ਉਹਨੂੰ ਉੱਥੇ ਕੋਈ ਮੁੰਡਾ ਪਸੰਦ ਆ ਗਿਆ ਉਹ ਉਹਦੇ ਨਾਲ ਵਿਆਹ ਕਰਾ ਲੂਗਾ
3: ਕੁੜੀਏ ਤੁਸੀਂ ਜਿਹੜੀ ਇੰਨੀ ਕਾਲੀ ਜੀ ਪਾਈ ਜਾਂਦੇ ਹੋ ਨਾ ਸਾਨੂੰ ਸ਼ੱਕ
4: ਹੋ ਰਿਹਾ
3: ਨਾ ਇੰਨਾ ਤੁਸੀਂ ਜਿਹੜਾ ਕਾਲੀ ਕਾਲੀ ਚ
4: ਕਾਲੀ ਦੇ ਰਿਸ਼ਤੇ ਚੰਗੇ ਨਹੀਂ ਹੁੰਦੇ
5: ਮੈਂ ਇੱਕ ਵੀਕ ਬਾਅਦ ਪਿੰਡੀ ਨੇ ਇੰਗਲੈਂਡ ਜਾਣਾ
3: ਤੇ ਕੋਈ ਨੀ ਫਿਰ ਕੀ ਇੰਗਲੈਂਡ ਜਾਣਾ ਤੇ
4: ਕਿਹੜੇ ਵੀਜ਼ੇ ਤੇ ਜਾਣਾ ਆ
3: ਆਹੋ
4: ਫਿਰ ਅਸੀਂ ਡਿਸਾਈਡ ਕਰਾਂਗੇ ਅਸੀਂ ਆਪਣਾ ਮੁੰਡਾ ਦੇਣਾ ਕਿ ਨਹੀਂ
3: ਆਹੋ
5: ਵੀਜ਼ਾ
4: ਸਟੂਡੈਂਟ ਵੀਜ਼ਾ ਕਿਹੜਾ
5: ਵੀਜ਼ਾ ਉਹ ਲੀਡ ਨਹੀਂ ਹੈ ਉਹ ਲੋੜ ਨਹੀਂ ਹੈ
3: ਅੱਛਾ ਉਹ ਲੋੜ ਨਹੀਂ ਆ ਪਿੰਡੀ ਨੂੰ ਲੋੜ ਨਹੀਂ ਆ ਅੱਛਾ ਅੱਛਾ ਪਿੰਡੀ ਉਹ ਹੈ ਨਾ ਡਿਪਲੋਮੈਟ ਹੈ ਨਾ ਵਾਈਟ ਪਾਸਪੋਰਟ ਹੈ ਪਿੰਡੀ ਕੋਲ
4: ਕਿਤੇ ਵੀ ਜਾ ਸਕਦੀ
3: ਉਹ ਨਾ ਹੋਵੇ ਕੋਈ ਖਾ ਕੇ ਲੈ ਜੇ ਉਹਨੂੰ
4: ਹਾਂ
5: ਤੁਸੀਂ
4: ਬਾਕੀ ਗੱਲਾਂ ਛੱਡੋ ਤੁਸੀਂ ਸ਼ੋਪਿੰਗ ਕਰ ਲਈ ਪਹਿਲਾਂ ਕੱਪੜੇ ਦੀ ਗੱਲ ਕਰੋ ਕਈ ਦਿਨ
3: ਨਹੀਂ ਕਰ ਲਈ ਉਹ ਤੇ ਕਰ ਲਈ ਉਹਨਾਂ ਨੇ
4: ਮੇਰੇ ਤੋਂ ਬਿਨਾ ਹੈ ਤੁਸੀਂ ਸਾਰਾ ਕੁਝ ਕਰਕੇ ਬੈਠੇ ਤੇ
3: ਹੋਰ
5: ਹਾਂਜੀ
4: ਸਿਆਣੇ ਵਿਆਣੇ ਦੀ ਵੀ ਸਲਾਹ ਲੈ ਲੈ ਕਰੋ
3: ਤੁਸੀਂ ਜਦੋਂ ਆਏ ਨਹੀਂ
4: ਸੁਣਦੀ ਹੁੰਦੀ ਸੀ ਪਤਾ
5: ਓਕੇ
3: ਕੀ ਸੁਣਾਓਗੇ ਫਿਰ ਤਵਨੀਤ
5: ਇੱਕ ਬੁਝਾਰਤ
4: ਓਕੇ
5: ਦੀ ਚੀਜ਼ ਹੈ ਜਿਹਦੇ ਕੋਲ ਹੱਥ ਹੈਗੇ ਬਟ ਉਹ ਤਾੜੀ ਨਹੀਂ ਮਾਰ ਸਕਦਾ
4: ਉਹਦੇ ਕੋਲ ਹੱਥ ਹੈਗੇ ਆ ਪਰ ਉਹ ਤਾੜੀ ਨਹੀਂ ਮਾਰ ਸਕਦਾ
5: ਹਾਂਜੀ
3: ਸੱਟ ਲੱਗੀ ਆ ਥਾਂ ਤੇ ਨਾ ਇਹ ਕੋਈ ਬੰਦਾ ਹੀ ਆ ਕਿ ਜਨਾਨੀ ਆ
5: ਕੰਧ ਤੇ ਹੁੰਦਾ
3: ਹੈਂ
5: ਕੰਧ ਤੇ ਹੁੰਦੀ
3: ਵਾਲ ਕਲੋਕ
5: ਹਾਂਜੀ
3: ਓ ਡਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਨਹੀਂ ਐਡੀ ਛੇਤੀ ਇਹ ਤੇ ਪਤਾ ਆਂਟੀਆਂ ਪਤਾ ਕੀ ਕਰਦੀਆਂ ਜਦੋਂ ਆ ਜਾਂਦਾ ਹੈ ਨਾ ਉਦੋਂ ਇਹਨਾਂ ਦਾ ਰਿਪਲਾਈ ਆਉਂਦਾ ਵਾ
4: ਵਿਚਾਰੇ ਟਾਈਪ ਕਰਨੇ ਨੂੰ ਵੀ ਟਾਈਮ ਲੱਗਦਾ
3: ਆਹ ਇਹ ਠੰਡ ਚ ਨਾ ਤੋ ਹੱਥ ਮਹਾ ਦਸਤਾਨੇ ਸੂਨੇ ਪਾ ਕੇ ਤੇ ਹੱਥ ਮਹਾ ਲੈ ਜੇਬ ਚੋਂ ਕੱਢਦੀਆਂ ਕੁੜਦੀਆਂ ਵਾ ਉਹਨੇ ਚਿਰ ਨੂੰ ਤੇ ਆ ਚ
4: ਬੋਝ ਬੁਝਾ ਜਾਂਦਾ ਇਹਨਾਂ ਨੂੰ ਕੋਈ ਕਿਸੇ ਦੇ
3: ਕੋਲ ਖੜੀਆਂ ਰਿਆ
5: ਕਰਨ ਹੋਰ ਕੀ ਮੰਮਾ ਛੇਤੀ ਛੇਤੀ ਟਾਈਪ ਕਰਦੇ
3: ਹਾਂ ਮੰਮਾ ਦਾ ਛੇਤੀ ਆ ਜਾਂਦਾ
5: ਮਮਾ ਸਭ ਤੋਂ ਪਹਿਲਾਂ ਆਂਦਾ
3: ਹਾਂ ਮਮਾ ਤੇ
4: ਮਮਾ ਇਦਾਂ ਤਾਂ ਨਹੀਂ ਕਹਿੰਦੇ ਹੇ ਸਿਰੀ ਟਾਈਪ ਕਲੋਕ
5: ਨਹੀਂ ਮਮਾ ਕੋ ਸੀਰੀ ਵੀ ਨਹੀਂ ਹੈਗਾ
4: ਉਹ ਉਹ ਫਿਰ ਤਾਂ
3: ਮਮਾ ਤੇ ਉਸ ਵੇਲੇ ਮਾਈਂਡ ਚੋਂ ਕੱਢ ਲੈਂਦੇ ਹੈਨਾ
4: ਆਪਣੀ
3: ਮੰਮਾ ਨੂੰ ਸਮਝਦੇ ਸਾਰਾ ਕੁਛ ਅਸੀਂ ਦੱਸਣ
4: ਜੇ ਇਹਨਾਂ ਨਾਲ ਕੋਈ ਗੱਲ ਕਰ ਲੋ ਕਹਿੰਦੇ ਅੱਛਾ ਤੁਹਾਨੂੰ ਪਤਾ
3: ਤੁਹਾਨੂੰ ਕਿਦਾਂ ਪਤਾ ਥੈਂਕ ਯੂ ਤਵਨੀਤ ਹੋਰ ਕੌਣ ਉੱਠਿਆ
5: ਕੋਈ ਵੀ ਨਹੀਂ
4: ਓਏ ਹੋਏ
5: ਉਹ ਦੋਨੋਂ ਸੁੱਤੇ ਹੋਏ
3: ਓਹੋ
5: ਦਾਦਾ ਦੇ ਨਾਲ
3: ਤੁਸੀਂ ਵੀ ਫਿਰ ਇੱਕ ਕੰਮ ਕਰੋ
4: ਠੰਡਾ ਪਾਣੀ ਪਾਓ
3: ਠੰਡੇ ਠੰਡੇ ਪਾਣੀ ਨਾਲ ਹੱਥ ਧੋ ਕੇ ਨਾ ਹੈਂਡ ਵਾਸ਼ ਕਰਕੇ ਤੇ ਤੁਸੀਂ ਲਾਓ ਉਹਨਾਂ ਦੇ ਕੰਨਾਂ ਦੇ ਥੱਲੇ ਜਾ ਕੇ
5: ਡੈਡਾ ਗੁੱਸੇ ਹੋ ਗਏ
3: ਡੈਡਾ ਥੋੜੀ ਡੈਡੇ ਦੇ ਥੋੜੀ ਲਾਉਣੇ ਆ
4: ਡੈਡਾ ਵੀ ਨਾਲ ਹੀ ਹੈ ਨਾ ਫਿਰ ਹੋਰ ਚੀਕਾਂ ਮਾਰੂਗੇ ਤੇ ਡੈਡਾ ਵੀ ਉੱਠੂਗੇ ਤਾਂ ਹੀ ਮੈਂ ਕਿਹਾ ਪਾਣੀ ਦੀ ਬਾਲਟੀ ਲੈ ਕੇ ਜਾਓ
3: ਤਮਨੀ ਡਰਦੀ ਆ
4: ਕੁੱਟ ਕੇ ਦੇਖਣ ਤਾਂ ਤੁਸੀਂ ਹੱਥ ਲਾ ਕੇ ਭੱਜਿਆ ਹੋ ਇੱਧਰ ਨੂੰ ਸਾਡੇ ਵੱਲ ਨੂੰ
3: ਕੌਣ ਕੌਣ ਕੁੱਟਦਾ ਵੀਰਾ ਕੇ
5: ਚੁੰਨੀ
3: ਥੈਂਕ ਯੂ ਤਕਨੀ
4: ਅਸੀਂ ਬਹੁਤ ਵਧੀਆ ਕੀ ਖਾਦਾ ਫਿਰ ਅੱਜ ਸਵੇਰੇ ਸਵੇਰੇ
6: ਅਸੀਂ ਪੰਜ ਅਸੀਂ ਛੇ ਵਜੇ ਖਾਦਾ ਟੋਸਟ ਤੇ ਦੁੱਧ ਅਸੀਂ ਅਸੀਂ ਸੋਕਰ ਦਾ ਮੈਚ ਦੇਖੇ ਰੋਨਾਲਡੋ ਤੇ ਪੋਰਚੁਗਲ ਤੇ ਸਪੇਨ ਦਾ 5 ਵਜੇ ਅਸੀਂ ਦੇਖ ਕੇ ਸੌ ਗਏ ਸਾਰਾ ਸਪੇਨ ਜਿੱਤ ਗਈ 1 ਸੀ ਉਹਨਾਂ ਕੋਲੇ ਤੇ ਪੋਰਚੁਗਲ ਕੋਲੇ 0 ਸੀ
3: ਤੁਹਾਡੀ ਫੇਵਰੇਟ ਕਿਹੜਾ ਹੈ ਤੁਹਾਡਾ ਫੇਵਰੇਟ ਮੇਰਾ
6: ਰੋਨਾਲਡੋ ਤੇ ਦੀਦੀ ਨੂੰ ਰੋਨਾਲਡੋ ਤੇ ਇੱਕ ਹੋਰ ਪਸੰਦ ਸੀ ਜਿਹੜਾ ਸਪੇਨ ਤੋਂ ਸੀ ਉਹਦਾ ਨਾਮ ਸੀ ਲਮੀਨ ਜਮਾਲ ਵਧੀਆ ਖੇਡੇ ਪਰ ਜਿਹੜਾ ਲਮੀਨ ਜਮਾਲ ਉਹਨੂੰ ਬਹੁਤ ਰੈਡ ਕਾਰਡ ਯੈਲੋ ਕਾਰਡ ਤੇ ਉਹਨੂੰ ਫਾਊਲ ਮਿਲੇ ਉਹ ਮਾਰੀ ਗਈ ਉਹਨੇ ਇੰਜਰ ਕਰਤਾ ਨੰਬਰ 25 ਵਾਲੇ ਪਲੇਅਰ ਨੂੰ
3: ਤੇ ਜਿਹੜਾ ਰੋਨਾਲਡੋ ਨੇ ਤੇ ਮੇਸੀ ਕਰਤਾ ਗੋਲ ਹੈ ਨਾ
6: ਹਾਂਜੀ ਉਹਨੇ ਮਾਰਿਆ ਸੀ ਪਰ ਜਿਹੜਾ ਗੋਲਕੀਪਰ ਸੀ ਉਹਨੇ ਜਿਹੜਾ ਰੋਨਾਲਡੋ ਸੀ ਉਹਨੇ 0 ਪਾਵਰ ਨਾਲ ਮਾਰੀ ਸੀ ਪਰ ਗੋਲਕੀਪਰ ਦੇ ਸਿੱਧੇ ਹੱਥਾਂ ਚ ਗਈ ਸੀ
3: ਤਾਂ ਤੇ ਬੜਾ ਮੁੰਡਾ ਅਰਲੀ ਅਰਲੀ ਉੱਠ ਕੇ ਵੇਖ ਲਓ ਮੈਚ ਵੇਖ ਲੈਂਦਾ
6: ਪਰ ਜਿਹੜਾ ਰੋਨਾਲਡੋ ਉਹਨਾਂ ਦਾ ਗੋਲਕੀਪਰ ਸੀ ਉਹ ਵੀ ਬਹੁਤ ਵਧੀਆ ਸੀਗਾ
3: ਘੈਂਟ ਹੀ ਹੈ ਨਾ ਪਰ ਮੈਚ ਫਸਿਆ ਬੜਾ ਹੀ ਹੈ ਨਾ
4: ਕਿਉਂਕਿ ਕਬੱਡੀ ਆਪਾਂ ਦੇਖਣ ਚਲ ਜਾਈਦਾ ਨਾ ਇਹ ਆਪਾਂ ਗਏ ਨੀ
6: ਮੈਂ ਕਦੇ ਕੋਈ ਮੈਚ ਦੇਖਣੀ ਨੀ ਗਿਆ ਕੱਲੀ ਕਬੱਡੀ ਦੇਖਦਾ ਪਾਪਾ ਨੇ ਮੈਨੂੰ ਪ੍ਰੋਮਿਸ ਕੀਤਾ ਹੈ ਨੈਕਸਟ ਟਾਈਮ ਜੋ ਇੰਡੀਆ ਦੀ ਕ੍ਰਿਕਟ ਵਾਲੀ ਟੀਮ ਇੱਥੇ ਆਊਗੀ ਪਾਪਾ ਨੇ ਮੈਨੂੰ ਲੈ ਕੇ ਆਣਾ ਦੇਖਣ
3: ਓਕੇ ਤੇ ਜਦੋਂ ਇੱਥੇ ਇੱਥੇ
6: ਪ੍ਰੋਮਿਸ ਕੀਤਾ ਆ
3: ਜਦੋਂ ਇੱਥੇ ਫੀਫਾ ਵਰਲਡ ਕੱਪ ਹੋਊਗਾ ਨਾ ਫਿਰ ਉਦੋਂ ਵੀ ਜਾਵਾਂਗੇ
6: ਯਾ ਪਰ ਫੀਫਾ ਵਰਲਡ ਕੱਪ ਲਾਦਾ ਅਮਰੀਕਾ ਚ ਹੀ ਹੋਣਾ ਵਾ
3: ਤੇ ਫਿਰ ਨਹੀਂ ਜਾਵਾਂਗੇ
6: ਆਸਟ੍ਰੇਲੀਆ ਲਾਦਾ ਆਸਟ੍ਰੇਲੀਆ ਦੀ ਟੀਮ ਬਾਹਰ ਹੋ ਗਈ
4: ਫਿਰ ਆਪਾਂ ਚੱਲ ਜਾਵਾਂਗੇ ਕੋਈ ਗੱਲ ਨਹੀਂ ਆਪਾਂ ਅਮਰੀਕਾ ਚੱਲ ਜਾਵਾਂਗੇ ਐਡੀ ਕਿਹੜੀ ਗੱਲ ਆ ਤਾਂ ਅਮਰੀਕਾ
3: ਨਿਆਣਾ ਨੀ ਤੁਸੀਂ ਜਦੋਂ ਗਏ ਉਦੋਂ ਨਿਆਣਾ ਹੁਣ ਪਤਾ ਕਿੱਡਾ ਵੱਡਾ ਹੋ ਗਿਆ ਉਹ
4: ਨੀ ਹੁਣ ਤਾਂ ਮੈਂ ਦੇਖਿਆ ਸੀ ਬਹੁਤ ਵੱਡਾ ਹੋ ਗਿਆ
3: ਹੁਣ ਸਾਰੀਆਂ ਗੱਲਾਂ ਪਤਾ ਲੱਗ ਗਈਆਂ ਉਹਨੂੰ ਹੈ ਨਾ ਫਤਿਹ ਕੀ ਸੁਣਾਓਗੇ ਫਿਰ
6: ਅੱਜ ਮੈਂ ਸੁਣਾਉਂਗਾ ਇੱਕ ਬੁਰਜਰਤ
4: ਓਕੇ
6: ਉਹਦੇ ਸਹਿਰਾ ਪਰ ਦਿਮਾਗ ਨੀ
3: ਇਹ ਕਿੱਦਾਂ ਦੀਆਂ ਤੁਸੀਂ ਬੁਝਾਰਤਾਂ ਪਾਉਂਦੇ ਹੋ ਨਿਆਣੇ ਸਵੇਰੇ ਸਵੇਰੇ ਹੱਥ ਆ ਪਰ ਤਾੜੀ ਨਹੀਂ ਮਾਰਦਾ
6: ਸਹਿਰਾ ਪਰ ਦਿਮਾਗ ਨੀ ਲੱਤਾਂ ਬਾਂ ਪਰ ਤੁਰਦਾ ਨੀ
3: ਅੱਛਾ ਤਾਵਾਂ ਪਰ ਤੁਰਦਾ ਨਹੀਂ ਸਿਰਿਆਂ ਪਰ ਦਿਮਾਗ ਸੁਖਵਿੰਦਰ ਆਂਟੀ ਕਿੱਥੇ ਗਈ ਟੁੰਗ ਲੁੰਗ ਲੁੰਗ ਲੁੰਗ
4: ਇਹ ਤਾਂ ਮੈਨੂੰ ਕੋਈ ਛੁੱਟੀਆਂ ਤੇ ਬੈਠਾ ਘਰ ਵਾਲਾ ਲੱਗਦਾ
6: ਹੈਲਪ ਨਹੀਂ ਲੈਣੀ ਕੋਈ ਆਪਦਾ ਮੂੰਹ ਤੇ ਹੀ ਪਰੇ ਰੱਖਿਓ ਹੈਲਪ ਨਹੀਂ ਲੈਣੀ ਕੋਈ
4: ਮੂੰਹ ਪਰੇ ਰੱਖੋ ਅੱਖਾਂ ਉੱਧਰ ਰੱਖ ਲਓ
3: ਇਹ ਕਲੋਕ ਤੇ ਨਹੀਂ ਗਾ ਛੁੱਟੀਆਂ ਹੋਈਆਂ ਵਾ ਉਹ ਸਿਰਫ ਰਿਮੋਟ ਹੀ ਫੜਦਾ ਵਾ
4: ਤੇ ਉਹਦੀ ਮੰਮੀ ਕਹੀ ਜਾਂਦੀ ਉੱਠ ਕੇ ਆਹ ਕੰਮ ਕਰ ਲਾ ਤੇ ਉਹ ਉੱਠ ਨੀ ਰਿਹਾ ਤੇ ਉਹਦੀ ਮੰਮੀ ਕਹੀ ਜਾਂਦੀ ਸਿਰ ਦਿੱਤਾ ਦਿਮਾਗ ਹੈ ਨੀ ਵਿੱਚ ਰੱਬ ਨੇ ਪਾਉਣਾ ਭੁੱਲ ਗਿਆ
6: ਦਿਮਾਗ
4: ਕਿੱਥੇ ਹੁੰਦਾ ਸਿਰ ਕਿੱਥੇ ਮੰਜਾ ਅੱਛਾ
3: ਮੈਨੂੰ ਕੁਝ ਨੀ ਪਤਾ ਤੇ ਜੇ ਤੁਹਾਨੂੰ ਨੀ ਪਤਾ ਭਾਈ ਤੁਸੀਂ ਪਾਈ ਕਿਉਂ ਫਿਰ
6: ਜਿਹੜਾ ਸਹਿਰ ਹੁੰਦਾ ਉਹਦਾ ਮਤਲਬ ਜਿਹੜਾ ਉਹਦਾ ਬੇਸ ਵਾ ਉਹ ਹੁੰਦਾ ਸਹਿਰ
4: ਸਾਨੂੰ ਨੀ ਪਤਾ ਬੇਸ ਸਾਨੂੰ ਤਾਂ ਲੱਤਾਂ ਵਾਲੀ ਸਾਈਡ ਪਤਾ ਉਹਨੂੰ ਕੀ ਕਹਿੰਦੇ ਆ
3: ਅੱਛਾ ਸਿਰ ਹੁੰਦਾ ਤੇ ਹੋਰ ਕੀ ਹੁੰਦਾ
4: ਸੌਖੀਆਂ
3: ਸੌਖੀਆਂ ਪੁੱਛਿਆ ਕਰ ਮੇਰਾ ਇਹ ਬਹੁਤ ਔਖੀ ਆ ਯਾਰ
6: ਮੈਂ
3: ਔਖੀ ਪਾਇਆ ਕਰੂ ਔਖੀ
4: ਪਾਇਆ ਕਰੂ ਓਕੇ
3: ਮੈਨੂੰ ਫੜਾਤਾ ਸੀ ਉਦਣ ਤੇ ਆਂਦਾ ਸੀ ਆਂਟੀ ਨੂੰ ਦੇ ਦਿਓ ਜਾ ਕੇ ਮੇਰੀ ਜੇਬ ਚ ਪਿਆ ਵਾ ਦੱਸਿਓ ਦੋਵੇਂ ਹੀ ਲੈਣਾ ਹੋਇਆ ਹੈ ਮੈਂ ਫੜਾ ਫਤਿਹ ਮੈਂ ਦੇ ਦੂੰਗਾ ਅੱਜ ਇਹਨਾਂ ਨੂੰ
4: ਕੈਸ਼ ਨਾ
6: ਤੁਹਾਨੂੰ
4: ਪਤਾ ਬਲਕੀਰਤ ਵੀਰਾ ਕਹਿੰਦਾ ਸੀਗਾ ਕਿ ਚਲੋ ਸੁੱਖ ਚ ਚੋਰੀ ਕਰਨ ਚੱਲੀਏ ਬੈਗ ਮੈਂ ਉਹਨੂੰ ਮਸੀ ਮਨਾਇਆ ਕੱਲ ਮੈਂ ਕਿਹਾ ਨਹੀਂ ਅਸੀਂ ਨੀ ਜਾਣਾ ਸੀ ਚੋਰ ਨੀ ਬਣਨਾ
3: ਚੋਰੀ ਨੀ ਹੋ ਸਕਦਾ ਇਹ ਮੋਢੇ ਤੇ ਪਾ ਕੇ ਰੱਖਦਾ ਆਲਵੇਜ਼
4: ਉਹ ਕਹਿੰਦਾ ਸੀ ਤੁਸੀਂ ਗੱਲਾਂ ਚ ਲਾਇਓ ਫਤਿਹ ਨੂੰ ਤੇ ਫਿਰ ਮੈਂ ਬੈਗ ਲਾ ਲਊਂਗਾ ਤੇ ਮੈਂ ਭੱਜਿਆਉਂਗਾ ਮੈਂ ਕਿਹਾ ਕਿਉਂ ਮੈਂ ਕੁੱਟ ਖਾਣ ਨੂੰ ਰੱਖੀ ਹਰ ਪਾਸੇ
3: ਇਹਨੇ ਪਤਾ ਕਿਹੜਾ
6: ਮੇਰੇ ਕੋਲੇ ਇੱਕ ਡੱਬਾ ਵਾ ਜਿਹਦੇ ਵਿੱਚ ਪਾਸਵਰਡ ਆ ਉਹਦੇ ਵਿੱਚ ਮੈਂ ਲਾ ਦੇਣਾ ਮੈਨੂੰ ਦੀਦੀ ਨੂੰ ਹੀ ਪਤਾ ਦਾ ਪਾਸਵਰਡ ਓਨਲੀ
3: ਇਹਨੇ ਪਤਾ ਉਹ ਬੈਗ ਰੱਖਿਆ ਸੁੱਖ ਜੀ ਜਿਹੜਾ ਉਹ ਸਿੰਗਰਾਂ ਨੇ ਨੀ ਰੱਖੇ ਹੁੰਦੇ ਸਾਈਡ ਤੇ ਪਾਉਂਦੇ ਆ ਨਿਕਾ ਜਿਹੜਾ ਵੱਖੀ ਚ ਤੇ ਉਹਦੇ ਵਿੱਚ ਸਾਰਿਆਂ ਦੇ ਫਾਈਨ ਲਿਖ ਲਿਖ ਕੇ ਪਾਏ ਨੇ ਥੈਂਕ ਯੂ ਬਦੇ
4: ਮੰਨਤ ਕਿੱਧਰ ਗਈ
6: ਮਾਨੇ ਦੀ ਨਾਲ ਗੱਲ ਕਰ ਲਿਓ
3: ਹਾਂਜੀ
4: ਓਕੇ
6: ਸਾਸਰੀਕਾਲ ਅੰਕਲ ਜੀ ਨਾਲੇ ਆਂਟੀ ਜੀ
4: ਸਾਸਰੀਕਾਲ ਮੰਨਤ ਕਿੱਦਾਂ ਹਾਲ ਆ
6: ਮੈਂ ਠੀਕ ਆ, ਤੁਸੀਂ ਕਿਵੇਂ ਆ?
4: ਵਧੀਆ ਮਨ। ਤੇ ਮੇਰੇ ਕੋਲ ਇੱਕ ਸਵਾਲ ਆ, ਦੋ ਆ ਐਕਚੁਅਲੀ ਸਵਾਲ।
6: ਠੀਕ ਆ।
4: ਪਹਿਲਾ ਸਵਾਲ, ਤੁਸੀਂ ਬੁੱਢਲੀ ਤੀਆਂ ਤੇ ਜਾਣਾ ਇਸ ਵਾਰੀ?
6: ਪਤਾ ਨੀ,
3: ਹਲੇ
4: ਪਤਾ ਨੀ। ਦੂਜਾ ਸਵਾਲ,
6: ਆਰਡਰਾਂ ਤੇ ਡਿਪੈਂਡ ਕਰਦਾ।
3: ਹਾਏ
4: ਹਾਏ, ਸਾਰਾ ਕੁਝ ਨਾ।
3: ਕੋਈ ਅਲਸੀ ਉਲਸੀ ਦਾ ਆਰਡਰ ਨਹੀਂ ਆਇਆ ਮਨ?
4: ਜਿਦਾ ਮਤਲਬ ਤੁਸੀਂ ਕਿਸੇ ਚੀਜ਼ ਦਾ ਪਾਸਵਰਡ ਰੱਖਿਆ ਹੋਵੇ ਜਿਹੜਾ ਸਿਰਫ ਮਤਲਬ ਸੀਕ੍ਰੇਟ ਪਾਸਵਰਡ ਹੋਵੇ, ਤੁਸੀਂ ਕੀ ਰੱਖੋਗੇ? ਮੈਂ ਵੀ ਉਹੀ ਰੱਖ ਲੈਣਾ, ਮੈਨੂੰ ਵੀ ਚਾਹੀਦਾ ਇੱਕ ਪਾਸਵਰਡ। ਫੋਨ ਵਾਲਾ ਤਾਂ ਮੈਂ ਭੁੱਲ ਜਾਂਦੀ ਆ, ਉਹ ਤਾਂ ਮੇਰੇ ਬੂਥੀ ਦੇਖ ਕੇ ਖੁੱਲ ਜਾਂਦਾ ਆ ਫੋਨ।
3: ਮੰਨਤ ਇਹਨਾਂ ਨੇ ਬਹਾਨੇ ਨਾਲ ਤੇਰੇ ਕੋ ਪੁੱਛ ਲੈਣਾ। ਮੰਨਤ ਨੂੰ ਤੁਹਾਨੂੰ ਪਤਾ ਹੁਣ ਆਪਣੀ ਮੰਮੀ ਦੇ ਸੂਟ ਆਉਣ ਲੱਗ ਪਿਆ। ਹੋਰ ਕੀ
4: ਮੰਨਤ, ਤੁਸੀਂ ਏਡੀ ਵੱਡੀ ਹੋ ਗਈ ਆ।
3: ਹੋਰ, ਮੰਨਤ ਏਡੀ ਵੱਡੀ ਹੋ ਗਈ ਆ ਹੁਣ। ਮੰਨਤ ਕੀ ਸੁਣਾਓਗੇ ਵੱਡੇ ਹੋ ਕੇ?
6: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ,
4: ਵੱਡਾ ਚੁਟਕਲਾ।
6: ਇੱਕ ਵਾਰ ਇੱਕ ਛੋਟਾ ਬੱਚਾ ਆਪਣੀ ਮੰਮੀ ਕੋਲ ਆ ਕੇ ਕਹਿੰਦਾ, ਅੱਜ ਪਤਾ ਨਹੀਂ ਜਦੋਂ ਮੈਂ ਗੇਟ ਖੋਲਿਆ ਬਾਥਰੂਮ ਦੀਆਂ ਲਾਈਟਾਂ ਆਪੇ ਚੱਲ ਪਈਆਂ। ਉਹਦੀ ਮੰਮੀ ਨੇ ਦੇ ਥੋੜੇ ਥੋੜਾ ਦੇ ਥੋੜੇ ਥੋੜਾ, ਫਿਰ ਬੱਚਾ ਰੋਣ ਲੱਗ ਜਾਂਦਾ। ਫਿਰ ਮੰਮੀ ਕਹਿੰਦੇ, ਤੂੰ ਫੇਰ ਫਰਿੱਜ ਚ ਸੁੱਸੂ ਗਿਆ।
3: ਏਦਾਂ ਥੋੜੀ ਕਹਿੰਦੀ ਮੰਮੀ, ਨਖਾਫਣਿਆ ਨਖਾਫਣਿਆ ਫੇਰ ਫਰਿੱਜ ਚ ਸੁੱਤਾ।

0: Thank you, Manat.
1: Thank you, Manat.
2: Thank you. Have a very great, awesome, brilliant day. Bye.
1: Bye.
0: Awesome,
1: bye.
0: Awesome, brilliant day. Awesome, thank you. Sasikal, teacher ji.
1: Cherry blossom.
0: Lazy, lazy teacher ji.
1: A teacher kithe ho jaye va?
0: Huh?
1: टीचर तरीके से छुट्टी कर चल गई।
0: टीचर दी मम्मा ने मैंने लादा फोन लाता ते टीचर हले सुती है।
1: ओए होए।
0: ओहो।
1: सासी काल असीस किथे रह गए हो? सौं गए हो?
0: हेलो गड़ैंग गड़ैंग गड़ाप जी। थैंक यू ते जसप्रीत जी कहंदे ने के सुख जी अनवीर जी सासी काल कहंदे कल बना रही तुसी सोचा मैं बना के परसों भेजूंगी नहीं नहीं मैं वैसे ही पूछा भैन जी मेरे को मैं बना ली ही मैं तो उदा लगा रहना न्याणे नाल थैंक यू तुहाडा ते धन्नवाद धन्नवाद धन्नवाद गुरसेवक जी बहुत बहुत मेहरबानी सुख रजिंदर जी कहंदे ने के मंगलवार दे दिन दीआं शुभकामनावां सब नूं सब खुश तंदुरुस्त ते चढ़दी कला दे विच रहिण राज सराओ जी एक जन्मदिन भेजते हैं कहते टूडे माई सन समर सिंह सराओ का 11वां जन्मदिन है तो प्लीज़ विश कर दो फ्रॉम नानका दादका परिवार हाँ जी जरूर जी समर जी तुहानू बहुत बहुत वधाइया हैप्पी बर्थडे टू यू हैप्पी बर्थडे टू यू हैप्पी बर्थडे टू
1: समर सिंह सराओ
0: हैप्पी बर्थडे टू यू बहुत बहुत वधाइया जी
1: हैप्पी बर्थडे समर तुहानू तुहाडे 11वें जन्मदिन दीआं ढेर सारियां मुबारकां परमात्मा तुहानू ढेर सारियां तरक्कियां देवे तुसी एदे मम्मी पापा दा हमेशा कहना मानदे रहो ते वड्डे होके सारी कम्युनिटी दा नाम रोशन करो हैप्पी बर्थडे
0: बहुत बहुत मुबारकां जी साडे सारे रेडियो परिवार वल्लों ते नैक्सट साडे नाल ने ढिल्लों साहब सति श्री अकाल ढिल्लों साहब तुसी आउंदे रहो
3: सति श्री अकाल जोर भाई की हाल चाल जी
0: सति श्री अकाल जी ठीक ठाक तुसी सुनाओ
3: धुंद
1: पई तुहाडे वल
0: अपना धुंद जी जिदा पतली हो डिगी जांदी थले
3: बर्फ
0: हुण माड़ी माड़ी जी ते हो गई है शुरू
1: बर्फ पै गई है कहिंदे
3: नहीं ओह ते फ्रॉस्ट हो जांदा ना पानी ओहदे वैसे अपने शीशियां ते लगदा जां कोहरा जम्मिया हुंदा ओह डिफरेंट है ना
1: नहीं पहाड़ां ते आ गई है बर्फ कि नहीं
0: नहीं अज जिदा दी कह रहे हो ना कुदरती करी मैं गया उदा दी पेंड ही तो एडा को कम खराब ही पी गड्डी हले ला के ते ही थले उतरे ही ते नाल दी नाल ही गड्डी ब्लॉक होगी
1: ओ
3: हां जी हां जी
0: ओ बहुत कम खतरनाक उतरना पया है सानू नाल दी नाल ही थले
1: ओके
0: सो ये ठीक ठाक जी
3: शायद अही भी गए मगो ना टाइम जी वाकई ओदो बड़ी पई ही बर्फ
0: हां ठीक ठाक जी होवे ना जदा आज माड़ी माड़ी जी ते ओ ठीक है जदा कार्टून च पेंदी
3: होनी बड़ी मैं पहली बार जिंदगी जी देखी श्रीनगर में बीएड करन गया हां ओथे
1: श्रीनगर
3: वेख्या घूम के पूरा फुल एंजॉय किया
0: लिया
3: एक बड़ा पुराना चुटकुला ਉਹ ਯਾਦ ਆ ਗਿਆ, ਮੈਂ ਚਲੋ ਉਹ ਸੁਣਾ ਦਿੰਦੇ ਆ। ਸਿੰਧੂ ਤੇ ਮਿੰਦੂ ਚਲ ਜਾਂਦੇ ਨੇ ਅੰਮ੍ਰਿਤਸਰ ਰਾਸਾਂ ਸੀ ਏਅਰਪੋਰਟ ਤੇ, ਚਲ ਜਾਂਦੇ ਨੇ ਉੱਥੇ ਕਿਸੇ ਰਿਸ਼ਤੇਦਾਰ ਨੇ ਆਉਣਾ ਹੁੰਦਾ ਵਾ ਤੇ ਉੱਥੋਂ ਆ ਜਾਂਦਾ ਵਾ ਡਬਲ ਡੈਕਰ ਜਿਹੜਾ ਜਹਾਜ਼ ਹੁੰਦਾ ਨਾ ਬੜਾ ਵੱਡਾ ਬੋਇੰਗ 787 ਵਾ ਡੈਵਰ ਜੋ ਵੀ ਆ, ਤੇ ਉਹ ਵਿੰਦਾ ਵਾ ਜਿਹੜਾ ਮਿੰਦੂ ਹੁੰਦਾ ਨਾ ਉਹ ਬੜਾ ਐਕਸਾਈਟ ਹੋ ਜਾਂਦਾ, ਕਿੱਡਾ ਬੱਲੇ ਬੱਲੇ ਬੱਲੇ ਬੱਲੇ ਬੱਲੇ ਕਿੱਡਾ ਵੱਡਾ ਜਹਾਜ਼ ਆ ਨਾ 200-400-500 ਬੰਦਾ ਇਹਦੇ ਵਿੱਚ ਉਤਰਿਆ ਆ। ਕਹਿੰਦਾ ਭਾਜੀ ਜੇ ਇਹਨੂੰ ਰੰਗ ਕਰਨਾ ਹੋਵੇ ਤੇ ਬੜਾ ਟਾਈਮ ਲੱਗਦਾ ਹੋਣਾ, ਇਹਨੂੰ ਤੇ ਹਾਂ ਬੜਾ ਹੀ ਟਾਈਮ ਲੱਗਦਾ ਨਾ ਪੇਂਟ ਕਰਨ ਲੱਗਿਆ। ਉਹ ਕਹਿੰਦਾ ਨਹੀਂ ਨਹੀਂ ਨਹੀਂ ਬਹੁਤ ਛੇਤੀ ਹੋ ਜਾਂਦਾ ਆ। ਉਹ ਕਹਿੰਦਾ ਯਾਰ ਸਿੰਧੂ ਭੋਲਾ ਮਿੰਦੂ ਭੋਲਾ ਮਾਨਸ ਹੁੰਦਾ, ਕਹਿੰਦਾ ਉਹ ਕਿਤਰਾ, ਕਹਿੰਦਾ ਜਦੋਂ ਆਪਾਂ ਪਿੰਡ ਹੁੰਦੇ ਹਾਂ ਤੂੰ ਵੇਖਣਾ ਨਾ ਇੱਥੋਂ 3 ਕੁ ਫੁੱਟ ਦਾ ਜਹਾਜ਼ ਲੰਘਦਾ ਆਪਣੇ ਉੱਪਰੋਂ, ਜਦੋਂ
1: ਸਾਡੇ ਚੁਟਕਲੇ ਦੇਖ ਲੋ ਤੇ ਅੱਜ ਦੇ ਨਿਆਣੇ ਦੀਆਂ ਬੁਝਾਰਤਾਂ ਦੇਖ ਲੋ।
3: ਥੈਂਕ
1: ਯੂ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ। ਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ ਅੱਜ ਰੇਟ ਹੋ ਗਿਆ 182x22 ਕੈਰਟ ਦਾ। ਸੁੱਖ ਜੀ ਗੌਰ ਪਰਮਾਉ
1: ਪਹਿਲੇ ਹੋ ਗਏ ਤੇ
0: ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਠੰਡੀ ਠੰਡੀ ਜੀ ਬਹੁਤ ਮਿਹਰਬਾਨੀ ਜੀ, ਧੰਨਵਾਦ ਦਿੱਤੀ। ਯਾਰਾ ਵੰਗਾਂ ਦੇ ਵਿੱਚ ਕਹਿੰਦੇ ਨੇ ਕਿ ਇਸ ਟਾਈਮ ਵੀ ਪਈ ਆ। ਅੱਛਾ ਧੁੰਦ ਹੁਣ ਧੁੱਪ ਨਹੀਂ ਨਹੀਂ ਧੁੱਪ ਧੁੱਪ ਨਿਕਲਣੀ ਸ਼ੁਰੂ ਹੋ ਗਈ।
1: ਮੈਂ ਕਿਹਾ ਯਾਰਾ ਵੰਗਾ ਤਾਂ ਬੜਾ ਕਲੀਅਰ ਜਿਹਾ ਹੁੰਦਾ।
0: ਨਹੀਂ ਉਹ ਦੂਸਰੇ ਕੋਰਾ ਤੇ ਪਿਆ ਪਰ ਉਹ ਨਿਕਲਣ ਲੱਗ ਪਈ ਧੁੱਪ। ਪਰਮਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਸੁੱਖ ਜੀ,
1: ਥੈਂਕ ਯੂ ਜੀ।
0: ਤੇ ਜਸਵਾਲ ਸਾਹਿਬ ਕਹਿੰਦੇ ਕਿ ਵੈਲਕਮ ਬੈਕ, ਤੇ ਅੰਮ੍ਰਿਤ ਭੈਣ ਜੀ ਵੀ ਕਹਿੰਦੇ ਨੇ ਕਿ ਵੈਲਕਮ ਬੈਕ, ਤੇ ਮਿਹਰਬਾਨੀ ਲਖਵਿੰਦਰ ਜੀ ਧੰਨਵਾਦ। ਬਲਜੀਤ ਵਾਲੀਆ ਜੀ ਕਹਿੰਦੇ ਕਿ ਵੈਲਕਮ ਬੈਕ, ਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ, ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੇ ਮਾਨ ਸਾਹਿਬ ਕਹਿੰਦੇ ਨੇ ਕਿ ਵੈਲਕਮ ਬੈਕ, ਤੇ ਸੰਦੀਪ ਸਿੰਘ ਰਕੜਾ ਜੀ ਕਹਿੰਦੇ ਕਿ ਉਹ ਵਾਹ ਉਹ ਵਾਹ ਉਹ ਵਾਹ, ਸ਼ੁਕਰੀਆ ਸੁਖ ਜੀ ਬੈਕ ਆ ਜੀ,
1: ਥੈਂਕ ਯੂ ਥੈਂਕ ਯੂ ਥੈਂਕ ਯੂ,
0: ਧੰਨਵਾਦ ਜੀ। ਤੇ ਕਹਿੰਦੇ ਕਿ ਮਿਸਡ ਹੁੰਦੀ ਆ। ਅੱਛਾ ਚਲੋ ਸੁਖ ਆਪਣਾ ਸੈਮੀ ਸਾਹਿਬ ਕਹਿੰਦੇ ਕਿ ਮਿਸਡ ਹੁੰਦੀ ਆ, ਓਕੇ ਚਲੋ ਜੀ ਇਹ ਵੀ ਮੰਨ ਲੈਂਦੇ ਹਾਂ ਤੁਹਾਡੀ ਵੀ। ਹਰਮਨ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਵਾਹਿਗੁਰੂ ਜੀ ਕਹਿੰਦੇ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਤੰਦਰੁਸਤੀ ਬਖਸ਼ਣ, ਧੰਨਵਾਦ। ਇਕਬਾਲ ਸੈਣੀ ਜੀ ਕਹਿੰਦੇ ਕਿ ਸਾਰਿਆਂ ਦਾ ਧੰਨਵਾਦ, ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਐਡੀਲੇਟ ਤੋਂ ਕਰਦੇ ਨੇ ਦੁਆਵਾਂ, ਮੰਗਦੇ ਨੇ ਦੁਆਵਾਂ, ਤੇ ਸਾਡਾ ਆਖਰੀ ਸੱਦਾ ਟੀਚਰ ਜੀ, ਨਹੀਂ ਤੇ ਫਿਰ ਆਪਾਂ ਫਿਰ ਛੁੱਟੀ ਲਈਏ,
1: ਫਿਰ ਨਹੀਂ ਤੁਸੀਂ ਸਾਨੂੰ ਬਾਅਦ ਚ ਮਿਲਿਓ 10 ਵਜੇ। ਹਾਂਜੀ
0: ਫਿਰ ਨਹੀਂ ਤੇ 10 ਵਜੇ ਆਇਓ ਤੁਸੀਂ। ਹੈਲੋ
1: ਅਸੀਸ,
0: ਹਾਂ ਨਹੀਂ ਮੈਨੂੰ ਲੱਗਦਾ ਆ ਵੀ ਇਹ ਨਾ ਕੁੜੀ
1: ਗੜਬੜ ਹੋਈ,
0: ਰਾਤ ਸੁੱਤੀ ਲੇਟ ਤੇ ਵੇਰੀ ਵੇਰੀ ਜੀ ਹੋਣੀ ਆ, ਵੇਰੀ ਜੀ ਜਿਹਨੂੰ ਕਹਿੰਦੇ ਆ, ਵੇਰ ਗਈ ਅੱਜ। ਤੇ ਚਲੋ ਧੰਨਵਾਦ ਜੀ ਤੁਹਾਡਾ, ਤੇ ਜਿਹੜੇ ਜਿਹੜੇ ਰਹਿ ਗਏ ਨੇ ਤੁਸੀਂ ਹੁਣ ਕਰ ਲਿਓ ਆਪਣਾ 10 ਕੁ ਵਜੇ। ਠੰਡੀ ਬੜੀ ਆ ਨਿਆਣੇ ਕਰਨ ਕੀ
1: ਜੀ, ਬਿਲਕੁਲ
0: ਠੰਡੀ ਇੰਨੀ ਆ ਵੀ ਉੱਠਣ ਨੂੰ ਜੀ ਨਹੀਂ
1: ਕਰਦਾ, ਉੱਪਰ ਚ ਦੂਸਰਾ ਹਫ਼ਤਾ ਜਦੋਂ ਹੋਰ ਜ਼ਿਆਦਾ ਨੀਂਦ ਆਉਂਦੀ ਆ। ਅਸੀਂ ਵੀ ਤੁਹਾਨੂੰ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
0: ਹਾਂਜੀ ਆਈਏ, ਆਈ ਤੇ ਹੈਗੀ ਆ। ਹੈਲੋ ਟੀਚਰ,
4: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਤੇ ਸੁਖਣ ਜੀ,
1: ਸਤਿ ਸ੍ਰੀ ਅਕਾਲ। ਅਸੀਸ, ਮੈਂ ਤੇ ਕਦੋਂ ਦੀ ਆਵਾਜ਼ਾਂ ਮਾਰੀ ਜਾਂਦੀ ਆ, ਨੀ ਕੁੜੀਏ ਕਿੱਥੇ ਰਹਿ ਗਈ ਸੀ ਤੂੰ?
0: ਕੁੜੀ ਨੀ ਟੀਚਰ,
1: ਸੋਰੀ, ਗੁੱਡ ਮਾਰਨਿੰਗ ਟੀਚਰ, ਹਾਊ ਆਰ ਯੂ?
4: ਮੈਂ ਠੀਕ ਹੈ।
0: ਹਾਏ
1: ਹਾਏ ਕੀ ਹੋ ਗਿਆ, ਕੌਣ ਗੁੱਸੇ ਹੋਏ ਸੀ? ਮੰਮਾ ਅੱਗੇ ਅਸੀਸ
0: ਠੰਡ
1: ਬਹੁਤ ਆ ਨਾ, ਠੰਡ ਪੈਂਦੀ ਆ ਕਿਤੇ, ਰੋਕੇ ਹੋਣੀ ਰਾਹ ਚ, ਚਾਹ ਚ ਪੀਣ ਲੱਗ ਗਈ ਹੋਣੀ ਆਵਾਜ਼।
4: ਨਾਲੇ ਸਾਨੂੰ ਪਤਾ ਵੀ ਮੈਂ ਸਵੇਰੇ ਮੈਨੂੰ ਸੁਸਤੀ ਪੈਂਦੀ ਹੁੰਦੀ
0: ਹਾਏ ਹੁਣ ਸਵੇਰਾ ਥੋੜੀ ਆ ਹੁਣ ਤੇ ਧੁੱਪ ਨਿਕਲਣ ਲੱਗੀ ਆ
1: ਸਵੇਰਾ ਤਾਂ 5-6 ਵਜੇ ਹੁੰਦਾ ਜੇ ਸੁੱਖ ਆਂਟੀ ਉੱਠ ਸਕਦੀ ਹੈ 9 ਵਜੇ ਤੱਕ ਤੇ ਅਸੀਸ ਕਿਉਂ ਨੀ ਉੱਠ ਸਕਦੀ ਅਸੀਸ ਤਾਂ ਐਕਟਿਵ ਆ ਸਟੂਡੈਂਟ ਉੱਠ ਕੇ ਇੰਨੀ ਨੇੜਿਓਂ ਇੱਥੇ ਪਹੁੰਚ ਸਕਦੇ
4: ਲੱਗਦਾ
0: ਬੋਲੀ ਹਾਏ ਕਿਹੜੀ ਬੋਲੀ ਸੁਸਤੀ ਵਾਲੀ ਹਾਂ ਫਿਰ ਇੱਕ ਵਾਰੀ ਕਰ ਲਈਏ ਕਰ ਲਈਏ ਨਹੀਂ
1: ਬੱਲੇ ਬੱਲੇ ਕਰ ਲਈਏ
0: ਨਾ ਨਾ ਨਾ ਨਾ ਕਰ ਲਈਏ ਬੋਲੀ ਪਾਉਣੀ ਹਾਂਜੀ ਚਲੋ
4: ਤੁਸੀਂ ਇੰਨੇ ਦੇਰ ਬਾਅਦ ਕਿਵੇਂ ਆਏ ਤੁਸੀਂ ਤੁਸੀਂ ਲਾਈਕ ਇੱਕ ਪੂਰਾ ਮੰਥ ਨੀ ਆਏ ਸੁਖੰਡੀ
1: ਗੁੱਡ ਕੁਐਸਚਨ
0: ਸਿਖਾ ਦਿਓ ਤੇ ਬੋਲੀ ਪਾ ਲੋ ਹੁਣ
1: ਚਲੋ ਹੁਣ ਆਪਾਂ ਛੁੱਟੀਆਂ ਆ ਨਾ ਫਿਰ ਸਕੂਲ ਖੁੱਲੂਗੇ ਤਾਂ ਫਿਰ ਕਰਦੇ ਆ ਆਪਾਂ ਦੁਬਾਰਾ ਤੋਂ ਸ਼ੁਰੂ
4: ਓਕੇ
1: ਓਕੇ
0: ਬੋਲੀ ਸੁਣਾ ਦੋ
4: ਚਲੋ ਮੈਂ ਬੋਲੀ ਸੁਣਾਉਂਦੀ
0: ਹਾਂਜੀ ਹਾਂਜੀ
4: 25 ਅੱਖਾਂ ਦਾ ਪਾਣੀ ਪੀਨੀ ਐਨ ਤਾਰ ਕੇ 25 ਅੱਖਾਂ ਦਾ ਪਾਣੀ ਪੀਨੀ ਐਨ ਤਾਰ ਕੇ ਸਿਰੇ ਫੁੱਲ ਕਾਰੀ ਲਮਾ ਚੁੰਮ ਕੇ ਸ਼ਿੰਗਾਰ ਕੇ ਸਿਰੇ ਫੁੱਲ ਕਾਰੀ ਲਮਾ ਚੁੰਮ ਕੇ ਸ਼ਿੰਗਾਰ ਕੇ ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ
0: ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ
4: ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ
0: ਨਾਰੇ ਨਾਰੇ ਨਾਰੇ ਨਾ ਨਾ ਨਾ ਨਾਰੇ ਨਾਰੇ ਨਾ

0: ਚੱਕਦੇ ਸੀਸ
1: ਇਹ ਸੀਸ ਠੰਡ ਬੜੀ ਅੱਜ ਤੇ ਚੱਕੀ ਵੀ ਨੀ ਜਾਂਦੀ ਬੋਲੀ ਨਾਰੇ ਨਾਰ
0: ਬਾਬਾ
1: ਬਾਬਾ ਬਾਬਾ ਬਾਬਾ ਬਾਬਾ ਬਾਏ ਬਾਏ
0: ਹੱਸਦੇ
1: ਖੇਡਦੇ ਰਹੋ ਵੀ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: You are listening.
5: Haji Haji, Haji Haji, Haji Haji, Radio Haji.
4: Radio Haji, 1674 AM, 24/7 Indian Radio, Sydney ka apna Indian Radio Station.
5: Radio Haji.
4: Stay tuned.
6: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: लग गया ना पता फिर केड़ा रेडियो बजदा। हाँ जी हाँ जी
1: रेडियो हाँ जी 1674 AM 24/7 इंडियन रेडियो सिडनी का अपना इंडियन रेडियो स्टेशन।
2: हाँ जी हाँ जी ओए हाँ जी हाँ जी
3: हाँ जी रेडियो
4: रेडियो हाँ जी 1674 आस करते हैं दिन थोड़ा वधिया जा रहा होएगा चढ़दी कला च हो समा हो चुका अज की कहानी का। उस काली काली दे नाल अपने घर का काम निपटा रही हर रोज का काम सी वैसे सारा काम कली नू करना पैंदा ते अज ते उन्होंने कितने जाना भी आ सारे परिवार की रोटी भी बनाई है ते भज भज के वह रसोई दे विच भांडे भी सांभ रही है ते शाम का भी शायद कोई इंतजाम कर रही है काफ़ी काम कार है किसी ने काम कार दे विच हाथ ते नहीं वंडाया पर हुण जदों तैयार होण दे लई कही है ते पिछों आवाजां पैणियां जरूर जरूर शुरू हो गई थोड़ा काली काली हाथ मार लो छेती तैयार हो लो आपां लेट हो रहे हैं ते आवाजां हौली हौली तेज हो रही ने। उषा मन विच सोचदी है कि बाकी सारिआं नूं तां सिर्फ तैयार होण तक ही मतलब सी मैं सारा काम कार पहलां घर दा कीता ते हुण वारी आई मेरी तैयार होण दी इन्नी काली काली कोई किदां तैयार हो सकदा भला ते वी जदों किसी खास प्रोग्राम ते जाणा होवे। अज उषा दी ननान दे मुंडे दा जन्मदिन है ते सस नूं भी बड़ी काली है कि छेती तो छेती पहुँच जाइए साडी धी नूं जरा भी इंतजार ना करना पवे ते हुण जिहड़ी आवाज आई है वह थोड़ी जी कड़कवी है क्योंकि वह सस दी है। होई नहीं तैयार हले अजकल दीआं कुड़ियां पता नहीं किहड़े तरीके दे नाल तैयार होंदियां ने आपां ते झट पट पा के सूट तुर पैंदियां सी नहीं तो सानू घरे छड़ के चल जाते होंगे जो को पिछों आवाजा मारे काली पावे तो फिर तैयारी ताड़ी होर भी मध्यम पै जाती है शायद उषा ना भी इदा ही हो रहा है काली काली दे विच जो लभ्या वह पा लिया बैड के थल्ले सैंडल कढ़े तो की वेखती है कि वह तो टुटे ने बुरे लगनगे हले सोच ही रही है मैं करा तो की करा इन्हें बाहरों एक होर आवाज आती है कुछ शर्म करी दी होंगी है कोई इंतजार कर रहा होंगे वो बालड़ी इंतजार कर रही होगी दो बारी सवेर का फोन आ गया तो थोड़ी मैम साहब दियां तैयारियां ही नहीं मुक रही वैसे को पहली बार नहीं है। उषा नूं हुण इन्हां चीज़ां की आदत पै चुकी है सस हमेशा इसे रवैये दे विच बोलदी सारा दिन टुट टुट के काम करदी है सारयां दी बहुत इज्जत करदी है कदी किसी दे अगे बोली नहीं पर फिर भी उन्हूं बहुत गल्लां सुणनियां पैंदियां शायद सस दा भेजिया हुण घर वाला भी अंदर आ गया ते आके उन्हें भी बोलना शुरू कर दिता इन्ना चिर भला कौन लाउंदा हुंदा इन्ने चिर दे विच बंदा हो के वापस मुड़ आउंदा। उषा ने बिना कोई जवाब दित्या बड़े ड्रामे दे नाल सैंडल विखाई जी काली काली च याद नहीं रहा सैंडल टुटी है ते नवी नहीं सी लई जांदी हुण समय तैनूं याद आया उधरों जाण दा टाइम होया ते हुण सैंडल कढ के विखाउण लग पई बंदा जोड़े ही दो रख लैंदा। उषा ने दसण दी कोशिश कीती कि मैं कल मम्मी जी नूं कहा सी कि मैं जुत्ती लै आवां तुसीं मेरे नाल चलो पर उन्होंने मेरी एक नहीं सुनी कहण लगे घर दीआं साफ सफाईआं हले करन वालीआं पईआं ने उत्थे किन्ने विकनी है तेरी जुत्ती पर यह गल सस ने पूरी नहीं होण दित्ती विचे ही आके टोक दिता हाँ हुण सारा कुछ मेरे सिर मढ़ दे सारा कसूर मेरा ही है तेरे अर्गियां वोटियां इदा ही घर वालिया के कन्न भर दियां होंदियां पता नहीं क्यों अजकल दियां कुड़ियां यह चाहुंदियां ही नहीं कि साढ़े आउण तों बाद मां पुत दे कोई आपस दे विच तालुक बनिया रहे पर साढ़े घर च यह सब नहीं चलना जे तेरी कोई गलती है तो मेरे सिर मड़न की जरूरत नहीं। उषा फिर चुप हो गई हुण करे तां की करे पर इन्ने चिर हुण गल इन्नी वध चुकी है ते सस नूं ये इल्जाम पसंद भी नहीं आया ਊਸ਼ਾ ਨੂੰ ਘਰੇ ਛੱਡ ਕੇ ਜਾਣ ਦਾ ਫੈਸਲਾ ਹੋਇਆ ਕਿ ਜੇ ਤੇਰੇ ਕੋਲ ਸੈਂਡਲ ਨਹੀਂ ਹੈਗਾ ਤਾਂ ਤੂੰ ਘਰੇ ਰਹਿ ਸਕਦੀ ਹੈ। ਘਰ ਵਾਲੇ ਨੇ ਕਿਹਾ ਸੀ ਕਿ ਮਾਂ ਰਾਹ ਦੇ ਵਿੱਚੋਂ ਆਪਾਂ ਫੜ ਲਾਂਗੇ ਸੈਂਡਲ, ਕੋਈ ਨਹੀਂ ਰਸਤੇ ਦੇ ਵਿੱਚ ਕੋਈ ਦੁਕਾਨ ਪਊਗੀ। ਦੇਖੋ 5-10 ਮਿੰਟ ਦਾ ਕੰਮ ਆ, ਪਰ ਮਾਂ ਨੂੰ ਹੁਣ ਇਹ ਚੀਜ਼ ਬਿਲਕੁਲ ਪਸੰਦ ਨਹੀਂ ਆਈ। ਉਹ ਨਹੀਂ ਚਾਹੁੰਦੀ ਕਿ ਮੇਰੀ ਧੀ ਜ਼ਰਾ ਵੀ ਇੰਤਜ਼ਾਰ ਕਰੇ, ਉਹਨੂੰ ਆਪਣੇ ਸਹੁਰੇ ਪਰਿਵਾਰ ਦੀਆਂ ਗੱਲਾਂ ਸੁਣਨੀਆਂ ਪੈਣ। ਆਖਰ ਪਹਿਲਾ ਜਨਮ ਹੈ ਉਹਦੇ, ਜਨਮਦਿਨ ਹੈ ਉਹਦੇ ਮੁੰਡੇ ਦਾ, ਤੈਨੂੰ ਨਹੀਂ ਖੁਸ਼ੀ ਮਾਮੇ ਨੂੰ? ਰਾਹ 'ਚ ਇਹਦੀਆਂ ਜੁੱਤੀਆਂ ਲੈਂਦਾ ਫਿਰੇ ਤੂੰ, ਇਹਦੇ ਨਾਲੋਂ ਬਿਹਤਰ ਹੈ ਇਹਨੂੰ ਘਰੇ ਰਹਿਣ ਦੀਏ। ਸੋ ਇਹ ਹੁਣ ਫੈਸਲਾ ਹੋ ਚੁੱਕਾ ਸੀ, ਇਹ ਘਰ ਰਹੂਗੀ ਤੇ ਇਹਦਾ ਦਿਮਾਗ ਟਿਕਾਣੇ ਹੋ ਜਾਊਗਾ। ਸਾਰਾ ਦਿਨ ਘਰ ਇਕੱਲੀ ਕਰਦੇ ਰਹੇ, ਕਰਦੀ ਰਹੇ ਆਪਣੇ ਕੰਮ। ਅੱਜ ਊਸ਼ਾ ਨੂੰ ਘਰੇ ਛੱਡ ਦਿੱਤਾ ਗਿਆ। ਉਹਨੂੰ ਬੜਾ ਚਾਅ ਸੀ ਕਿ ਬੜੇ ਦਿਨਾਂ ਬਾਅਦ ਮੈਂ ਘਰੋਂ ਬਾਹਰ ਨਿਕਲਾਂਗੀ। ਤਾਨੇ ਮਿਹਣੇ ਤਾਂ ਰਾਹ 'ਚ ਵੀ ਚੱਲਦੇ ਰਹਿਣੇ, ਕੋਈ ਖਾਸ ਫਰਕ ਨਹੀਂ ਪੈਣਾ ਉਹਦੀ ਨਿੱਤ ਦੀ ਰੂਟੀਨ ਦੇ ਵਿੱਚ, ਪਰ ਉਹਨੂੰ ਸੀ ਕਿ ਇਸ ਚਾਰ ਦੀਵਾਰੀ ਤੋਂ ਬਾਹਰ ਤਾਂ ਨਿਕਲੂੰਗੀ, ਕੁਛ ਮਾੜਾ ਮੋਟਾ ਤਿਆਰ ਹੋਣ ਦਾ ਕਿਤੇ ਸਬੱਬ ਬਣਿਆ ਵਾ। ਵੈਸੇ ਤਾਂ ਸਾਰਾ ਦਿਨ ਕੰਮਾਂ ਦੇ ਵਿੱਚ, ਮਾੜਾ ਮੋਟਾ ਕਿਤੇ ਬਾਹਰ ਜਾਣ ਦੀ ਗੱਲ ਕਰ ਲਓ, ਕਿਤੇ ਸੈਰ ਲਈ ਵੀ ਕਹਿ ਦਿਓ ਅਤੇ ਤਾਂ ਵੀ ਸੱਸ ਮਨਾ ਕਰ ਦਿੰਦੀ ਹੈ। ਉਹ ਵੱਜ ਕੇ ਰਹਿ ਗਈ ਹੈ ਇਸ ਚਾਰ ਦੀਵਾਰੀ ਦੇ ਵਿੱਚ। ਖੈਰ ਉਹਨੇ ਸਾਰਾ ਦਿਨ ਔਖੇ ਸੌਖੇ ਕੱਟਿਆ। ਸ਼ਾਮ ਨੂੰ ਜਦੋਂ ਪਰਿਵਾਰ ਘਰ ਆਇਆ ਤਾਂ ਉਹ ਆਪਣੇ ਤਰੀਕੇ ਦੇ ਨਾਲ ਉੱਥੇ ਹੋਇਆ ਬੀਤਿਆ ਸਾਰਾ ਸਾਂਝਾ ਕਰ ਰਹੇ ਨੇ, ਪਰ ਊਸ਼ਾ ਨੂੰ ਫਿਰ ਕਿਸੇ ਨੇ ਪੁੱਛਿਆ। ਉਹ ਸੋਚਦੀ ਹੈ ਕਿ ਮੈਂ ਕਰਾਂ ਅਤੇ ਕੀ ਕਰਾਂ, ਪਰ ਅੱਜ ਉਹ ਫੈਸਲਾ ਕਰ ਚੁੱਕੀ ਸੀ ਉਹਨੇ ਕੀ ਕਰਨਾ। ਅਗਲੇ ਦਿਨ ਸਵੇਰੇ ਜਦੋਂ ਸੱਸ ਉੱਠੀ ਤਾਂ ਆਵਾਜ਼ ਜ਼ੋਰ ਦੀ ਮਾਰੀ, ਚਾਹ ਬਣੀ ਨਹੀਂ ਹਲੇ, ਹਲੇ ਮਹਾਰਾਣੀ ਜੁੱਲੇ 'ਚੋਂ ਨਹੀਂ ਨਿਕਲੀ ਹੋਣੀ। ਪਰ ਅੱਗੋਂ ਕੋਈ ਆਵਾਜ਼ ਨਹੀਂ ਆਈ ਅੱਜ। ਇਸ ਤੋਂ ਪਹਿਲਾਂ ਤਾਂ ਜਦੋਂ ਸੱਸ ਉੱਠਦੀ ਹੈ ਉਨੀ ਦੇਰ ਨੂੰ ਚਾਹ ਬਣੀ ਹੁੰਦੀ ਹੈ ਅਤੇ ਰੋਟੀ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ। ਰਸੋਈ ਦੇ ਵਿੱਚ ਹੋਏ ਖੜਕਾ ਤੋਂ ਹੀ ਪਤਾ ਲੱਗ ਜਾਂਦਾ ਕਿ ਹੁਣ ਰੋਟੀ ਪਾਣਾ ਹੋਣਾ ਸ਼ੁਰੂ ਹੋ ਗਿਆ ਅਤੇ ਸੱਸ ਨਿਕਲਦੀ ਉਦੋਂ ਜਾਂ ਬਾਹਰ। ਪਰ ਅੱਜ ਕੋਈ ਇੱਦਾਂ ਦੀ ਹਿਲਜੁਲ ਨਹੀਂ ਹੋਈ। 2-3 ਵਾਰੀ ਆਵਾਜ਼ ਮਾਰਨ ਦੇ ਉੱਤੇ ਊਸ਼ਾ ਬਾਹਰ ਨਿਕਲੀ, ਹੱਸਦੀ ਹੋਈ ਮੁਸਕਰਾਉਂਦੀ ਹੋਈ। ਅੱਜ ਉਹਦੇ ਚਿਹਰੇ ਦੇ ਉੱਤੇ ਕੋਈ ਡਰ ਨਹੀਂ ਹੈ, ਕਿਉਂਕਿ ਅੱਜ ਉਹ ਆਪਣਾ ਫੈਸਲਾ ਕਰ ਚੁੱਕੀ ਹੈ ਉਹਨੇ ਕੀ ਕਰਨਾ। ਚਾਹ ਕਿੰਨੇ ਬਣਾਉਣੀ ਆ ਅਤੇ ਨਾਲੇ ਆ ਸਵੇਰੇ ਸਵੇਰੇ ਮੂੰਹ ਮੱਥਾ ਕਿੱਥੇ ਰੰਗੀ ਫਿਰਦੀ ਹੈ, ਕਿੱਧਰ ਚੱਲੀ ਹੈ? ਜੀ ਮੈਂ ਆਪਣੇ ਪੇਕੇ ਚੱਲੀ ਹਾਂ, ਕਿਹਨੂੰ ਪੁੱਛ ਕੇ? ਅਤੇ ਨਾਲੇ ਜਿੱਥੇ ਵੀ ਜਾਣਾ ਪਹਿਲਾਂ ਚਾਹ ਪਾਣੀ ਬਣਾ, ਰੋਟੀ ਪਾਣੀ ਬਣਾ ਕੇ ਰੱਖ, ਘਰ ਦਾ ਕੰਮ ਕਰਕੇ ਅਤੇ ਫਿਰ ਜਾ। ਜੀ ਨਹੀਂ, ਮੈਂ ਕੰਮਕਾਰ ਤਾਂ ਹੁਣ ਪੇਕੇ ਜਾ ਕੇ ਕਰੂੰਗੀ। ਇਹ ਕੀ ਬਕਵਾਸ ਹੋਈ ਭਲਾ? ਜਿਨ੍ਹਾਂ ਨੇ ਮੇਰੇ ਸਾਰੇ ਖਰਚੇ ਦਾ ਬਿਜੀ ਧਿਆਨ ਰੱਖਣਾ, ਜਿਨ੍ਹਾਂ ਨੇ ਮੈਨੂੰ ਟੁੱਟੇ ਸੈਂਡਲ ਲੈ ਕੇ ਦੇਣੇ ਆ, ਨਵੇਂ ਸੂਟ ਲੈ ਕੇ ਦੇਣੇ ਆ, ਅਤੇ ਫਿਰ ਕੰਮ ਵੀ ਤਾਂ ਮੈਂ ਉੱਥੇ ਹੀ ਕਰੂੰਗੀ ਨਾ, ਫਿਰ ਮੈਂ ਕੰਮ ਤੁਹਾਡੇ ਘਰ ਕਿਉਂ ਕਰੀ ਜਾਵਾਂ? ਕੁਛ ਜ਼ਿਆਦਾ ਨਹੀਂ ਜ਼ਬਾਨ ਚੱਲਣ ਲੱਗ ਪਈ ਤੇਰੀ? ਅਤੇ ਨਾਲੇ ਇਹ ਕਿੱਥੇ ਆ, ਇਹਨੂੰ ਸੁਣਦਾ ਨਹੀਂ ਆ ਕਿ ਉਹਦੀ ਵਹੁਟੀ ਕਿੱਦਾਂ ਮੇਰੇ ਨਾਲ ਜ਼ਬਾਨ ਲੜਾ ਰਹੀ ਹੈ? ਜ਼ੋਰ ਦੇਣੀ ਆਪਣੇ ਪੁੱਤ ਨੂੰ ਆਵਾਜ਼ ਮਾਰੀ ਹੈ ਕਿ ਆਪਣੀ ਵਹੁਟੀ ਦੀ ਤੂੰ ਕਰਤੂਤ ਸੁਣ ਲਾ, ਪਰ ਉਹ ਚੁੱਪਚਾਪ ਸਾਰਾ ਕੁਛ ਸੁਣ ਰਿਹਾ। ਸ਼ਾਇਦ ਊਸ਼ਾ ਰਾਤ ਆਪਣੇ ਘਰ ਵਾਲੇ ਦੇ ਨਾਲ ਸਾਰੀ ਗੱਲ ਕਰ ਚੁੱਕੀ ਹੈ। ਸੱਸ ਬੋਲਦੀ ਰਹੀ ਅਤੇ ਊਸ਼ਾ ਸੁਣਦੀ ਰਹੀ। ਸੱਸ ਹੁਣ ਚਾਹੁੰਦੀ ਸੀ ਕਿ ਉਹਦਾ ਮੁੰਡਾ ਵਿੱਚ ਦਖਲ ਅੰਦਾਜ਼ੀ ਕਰੇ, ਉਹਨੂੰ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਕਿ ਉਹਦੀ ਨੌਂ ਉਹਦੇ ਅੱਗੇ ਬੋਲੇ, ਅੱਜ ਘਰ ਦਾ ਕੰਮ ਕਾਰ ਨਾ ਕਰੇ ਅਤੇ ਐਵੇਂ ਹੀ ਪੇਕਿਆਂ ਨੂੰ ਤੁਰ ਪਵੇ। ਆਖਿਰਕਾਰ ਘਰ ਵਾਲੇ ਦੀ ਵੀ ਚੁੱਪੀ ਟੁੱਟੀ ਅਤੇ ਕਹਿਣ ਲੱਗਾ, ਮਾਂ ਇਹ ਠੀਕ ਤਾਂ ਕਹਿ ਰਹੀ ਆ, ਜੇ ਇਹਨੇ ਸਾਰਾ ਕੁਛ ਆਪਣੇ ਪੇਕਿਆਂ ਤੋਂ ਹੀ ਲੈਣਾ ਤਾਂ ਫਿਰ ਕੰਮ ਵੀ ਉੱਥੇ ਜਾ ਕੇ ਕਰ ਲੂਗੀ। ਮੈਂ ਵੀ ਮਹਿਸੂਸ ਕੀਤਾ ਕਿ ਤੁਸੀਂ ਕੁਛ ਜ਼ਿਆਦਾ ਹੀ ਬੋਲ ਜਾਂਦੇ ਹੋ ਇਹਨੂੰ। ਪਹਿਲੀ ਵਾਰ ਅੱਜ ਇਹਨੂੰ ਮੈਂ ਬੋਲਦੇ ਸੁਣਿਆ ਅਤੇ ਇਹਦੇ ਵਿੱਚ ਇਹਦਾ ਕਸੂਰ ਨਹੀਂ, ਕਸੂਰ ਤੁਹਾਡਾ। ਮੈਂ ਬਹੁਤੀ ਵਾਰੀ ਨਜ਼ਰ ਅੰਦਾਜ਼ ਕੀਤਾ, ਪਰ ਹੁਣ ਮੈਨੂੰ ਕਾਫੀ ਹੱਦ ਤੱਕ ਕਲੈਰਿਟੀ ਹੋ ਗਈ। ਕੱਲ੍ਹ ਵੀ ਜੋ ਤੁਸੀਂ ਕੀਤਾ ਉਹ ਧੱਕਾ ਸੀ, ਉਹ ਲਗਭਗ ਤਿਆਰ ਹੋ ਚੁੱਕੀ ਸੀ ਤੇ ਵੈਸੇ ਵੀ ਜਦੋਂ ਆਪਾਂ ਉਹਨਾਂ ਦੇ ਘਰ ਪਹੁੰਚੇ ਸੀ ਤੇ ਘੰਟਾ ਸਾਨੂੰ ਬਹਿਣਾ ਪਿਆ ਉਹਨਾਂ ਦੀ ਤੇ ਆਪਣੀ ਕੋਈ ਤਿਆਰੀ ਨਹੀਂ ਤੇ ਤੁਸੀਂ ਕਹਿ ਰਹੇ ਸੀ ਉਹ ਵਾਰ-ਵਾਰ ਫੋਨ ਕਰੀ ਜਾਂਦੀ ਆ ਉਹ ਤਿਆਰ ਬੈਠੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਸਵਾਹ ਤੇ ਖੇ ਇੰਤਜ਼ਾਰ ਕਰ ਰਹੇ ਸੀ ਉਹ ਸਾਡਾ ਹਾਲੇ ਤੱਕ ਤੇ ਉਹ ਆਪ ਤਿਆਰ ਨਹੀਂ ਸੀ ਹੋਏ ਤੇ ਫਿਰ ਕੀ ਫਰਕ ਪੈਂਦਾ ਸੀ ਆਪਾਂ ਜੇ ਕੋਈ ਰਾਹ ਦੇ ਵਿੱਚ ਅੱਧਾ ਪੌਣਾ ਘੰਟਾ ਕਿਤੇ ਠਹਿਰ ਕੇ ਵੀ ਚੱਲ ਜਾਂਦੇ ਆਖਿਰਕਾਰ ਇੱਜ਼ਤ ਤਾਂ ਸਾਡੇ ਘਰ ਦੀ ਹੈ ਨਾ ਟੌਰ ਤਾਂ ਸਾਡੇ ਘਰ ਦੀ ਨਿਕਲਣੀ ਸੀ ਉੱਥੇ ਕਿਸੇ ਨੇ ਵੇਖ ਕੇ ਕੀ ਕਹਿਣਾ ਸੀ ਇਹੋ ਹੀ ਕਹਿਣਾ ਸੀ ਨਾ ਕਿ ਇਹਨੂੰ ਟੁੱਟੀ ਜੁੱਤੀ ਵੀ ਨਹੀਂ ਨਵੀਂ ਲੈ ਕੇ ਦਿੰਦੇ ਮਾਂ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਹੈ ਹੁਣ ਤੇਰੀ ਵੀ ਜ਼ਬਾਨ ਚੱਲਣ ਲੱਗ ਪਈ ਇਹਨੇ ਰਾਤ ਤੇਰੇ ਕੰਨ ਭਰੇ ਹੋਣੇ ਆ ਜੋ ਮੂੰਹ ਦੇ ਵਿੱਚ ਆਇਆ ਉਹ ਬੋਲੀ ਪਰ ਊਸ਼ਾ ਨੂੰ ਹੁਣ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਉਹਨੇ ਟੇਢੀ ਜਿਹੀ ਤੱਕਣੀ ਦੇ ਨਾਲ ਆਪਣੇ ਘਰ ਵਾਲੇ ਵੱਲ ਵੇਖਿਆ ਉਹ ਇੱਕ ਇਸ਼ਾਰਾ ਸੀ ਕਿ ਤੂੰ ਮੈਨੂੰ ਬੱਸ ਅੱਡੇ ਤੱਕ ਛੱਡ ਕੇ ਆਏਗਾ ਜਾਂ ਮੈਂ ਚਲੀ ਜਾਵਾਂ ਤੇ ਉਹ ਚੁੱਪ ਚਾਪ ਨਾਲ ਤੁਰ ਪਿਆ ਅੱਜ ਪਹਿਲੀ ਵਾਰ ਊਸ਼ਾ ਨੇ ਬਗਾਵਤ ਕੀਤੀ ਸੀ ਕਿਉਂਕਿ ਜਦੋਂ ਕਿਸੇ ਨੂੰ ਤੁਸੀਂ ਬਹੁਤਾ ਨੱਪੋਗੇ ਤੇ ਫਿਰ ਆਖਿਰਕਾਰ ਉਹ ਇੱਕ ਦਿਨ ਬਗਾਵਤ ਤੇ ਕਰੂਗੇ ਉਸ ਹੱਦ ਤੱਕ ਜਾਓ ਹੀ ਨਾ ਜਿਸ ਹੱਦ ਤੱਕ ਕੋਈ ਤੁਹਾਡੀ ਸੁਣਨੀ ਬੰਦ ਕਰ ਦੇਵੇ ਇਹ ਕਹਾਣੀ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਭੈਣ ਜੀ ਨੇ ਤੇ ਇਹ ਕਹਾਣੀ ਲਿਖੀ ਸੀ ਲਕਸ਼ਮੀ ਕੁਮਾਵਤ ਜੀ ਨੇ ਸ਼ਾਇਦ ਹਰ ਘਰ ਦੀ ਤਾਂ ਨਹੀਂ ਪਰ ਰਲਦੀ ਮਿਲਦੀ ਜੀ ਬਹੁਤੇ ਘਰਾਂ ਦੀ ਕਹਾਣੀ ਜਿੱਥੇ ਔਰਤ ਹੀ ਔਰਤ ਦੇ ਉੱਤੇ ਜ਼ੁਲਮ ਕਰਦੀ ਹੈ ਬਹੁਤੀ ਵਾਰੀ ਵੇਖਣ ਦੇ ਵਿੱਚ ਆਉਂਦਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੋ ਜਾਂਦੀ ਹੈ ਅਤੇ ਉਸ ਚੀਜ਼ ਦੇ ਵਿੱਚ ਭਾਗੀਦਾਰ ਬਣਾ ਲਿਆ ਜਾਂਦਾ ਹੋਰ ਵੀ ਘਰ ਦੇ ਮਰਦਾਂ ਨੂੰ ਹੋਰ ਵੀ ਘਰ ਦੇ ਮੈਂਬਰਸ ਨੂੰ ਭਾਵੇਂ ਕਿ ਕਾਫੀ ਹੱਦ ਤੱਕ ਇਹ ਚੀਜ਼ਾਂ ਅੱਜ ਕੱਲ੍ਹ ਸਮਾਜ ਨੂੰ ਸਮਝ ਆ ਚੁੱਕੀਆਂ ਨੇ ਪਰ ਫਿਰ ਵੀ ਕਿਸੇ ਨਾ ਕਿਸੇ ਬਦਲਵੇਂ ਰੂਪ ਦੇ ਵਿੱਚ ਅੱਜ ਵੀ ਮੌਜੂਦ ਨੇ ਉਹ ਵੱਖਰੀ ਗੱਲ ਹੈ ਕਿ ਕਹਾਣੀ ਘੜਨ ਦੇ ਲਈ ਥੋੜ੍ਹੀ ਜਿਹੀ ਉਹਦੀ ਹੋਰ ਪਰਸੈਂਟੇਜ ਵਧਾ ਦਿੱਤੀ ਜਾਂਦੀ ਹੈ ਥੋੜ੍ਹਾ ਜਿਹਾ ਧੱਕਾ ਵਧਾ ਦਿੱਤਾ ਜਾਂਦਾ ਥੋੜ੍ਹਾ ਜਿਹਾ ਉਹਨੂੰ ਰੋਮਾਂਚਕ ਕਰਨਾ ਪੈਂਦਾ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਅੱਜ ਵੀ ਸਾਡੇ ਘਰਾਂ ਦੇ ਵਿੱਚ ਪਈਆਂ ਨੇ ਕਿਤੇ ਨੌਂ ਦਾ ਸੱਸ ਦੇ ਉੱਤੇ ਤਸ਼ੱਦਦ ਅਤੇ ਕਿਤੇ ਸੱਸ ਦਾ ਨੌਂ ਦੇ ਉੱਤੇ ਪਰ ਫਾਇਦਾ ਕੋਈ ਨਹੀਂ ਕੁੱਲ ਮਿਲਾ ਕੇ ਟੁੱਟਣਾ ਤਾਂ ਘਰ ਹੀ ਹੈ ਭਾਵੇਂ ਘਰ ਵਾਲਾ ਮਾੜਾ ਹੋਵੇ ਭਾਵੇਂ ਵਹੁਟੀ ਭਾਵੇਂ ਸੱਸ ਭਾਵੇਂ ਨਨਾਣ ਅਤੇ ਭਾਵੇਂ ਭਰਜਾਈ ਜੇ ਆਪਾਂ ਇੱਕ ਪਰਿਵਾਰ ਦੇ ਵਜੋਂ ਵੇਖੀਏ ਤਾਂ ਉਸ ਪਰਿਵਾਰ ਦਾ ਆਪਾਂ ਆਪਣੇ ਆਪ ਨੂੰ ਹਿੱਸਾ ਸਮਝੀਏ ਤਾਂ ਫਿਰ ਕੋਈ ਵੀ ਉਹਨੂੰ ਤੋੜਨਾ ਨਹੀਂ ਚਾਹੂਗਾ ਬਰਕਤ ਅਸੀਂ ਦੇ ਵਿੱਚ ਆ ਮੈਂ ਦੇ ਵਿੱਚ ਨਹੀਂ ਕਿਉਂਕਿ ਮੈਂ ਜਿੱਥੇ ਪੰਜਾਂ ਤੋਂ ਚਾਰ ਕਰ ਦਿੰਦੀ ਹੈ ਉੱਥੇ ਚੌਵਾਂ ਤੋਂ ਤਿੰਨ ਅਤੇ ਤਿੰਨਾਂ ਤੋਂ ਦੋ ਵੀ ਕਰ ਦਿੰਦੀ ਹੈ ਅਤੇ ਜੇ ਦੋ ਵੀ ਰਹਿ ਜਾਣ ਤਾਂ ਅੱਜ ਕੱਲ੍ਹ ਬੜੇ ਦੋ ਵੀ ਆਪਾਂ ਇੱਕ ਹੁੰਦੇ ਵੇਖ ਰਹੇ ਕਿਉਂਕਿ ਉਹ ਮੈਂ ਹੁੰਦੀ ਹੈ ਫਿਰ ਮੈਂ ਦੇ ਵਿੱਚ ਹੋਰ ਕੁਛ ਸਮਾ ਹੀ ਨਹੀਂ ਪਾਉਂਦਾ ਅਤੇ ਜੇ ਆਪਾਂ ਇਸ ਵਰਤਾਰੇ ਤੋਂ ਹਟ ਕੇ ਵੀ ਗੱਲ ਕਰੀਏ ਤਾਂ ਸਾਨੂੰ ਇੱਦਾਂ ਦੀ ਬਿਰਤੀ ਬਿਲਕੁਲ ਦਿਮਾਗ ਦੇ ਵਿੱਚੋਂ ਕੱਢ ਦੇਣੀ ਚਾਹੀਦੀ ਹੈ ਜਿੱਥੇ ਜੇਕਰ ਤੁਹਾਡੀ ਕੋਈ ਮੰਨ ਰਿਹਾ ਵਾ ਜੇਕਰ ਤੁਹਾਡੀ ਕੋਈ ਸੁਣ ਰਿਹਾ ਵਾ ਜੇਕਰ ਤੁਹਾਡੀ ਕੋਈ ਇੱਜ਼ਤ ਕਰ ਰਿਹਾ ਵਾ ਤਾਂ ਆਪਾਂ ਉਹਨੂੰ ਦੱਬੀ ਚੱਲੀਏ ਜੇ ਕੋਈ ਥੋੜ੍ਹਾ ਜਿਹਾ ਕਰਦਾ ਤਾਂ ਆਪਾਂ ਥੋੜ੍ਹਾ ਭਾਰ ਹੋਰ ਵਧਾ ਦਿੰਦੇ ਹਾਂ ਅਤੇ ਜੇ ਉਹ ਕਰ ਲੈਂਦਾ ਤਾਂ ਫਿਰ ਥੋੜ੍ਹਾ ਜਿਹਾ ਹੋਰ ਇਹ ਨੌਂ ਸੱਸ ਤੋਂ ਇਲਾਵਾ ਬਾਕੀ ਵੀ ਕਈ ਕੰਮਾਂ ਦੇ ਵਿੱਚ ਇੱਦਾਂ ਦਾ ਵਰਤਾਰਾ ਆਪਾਂ ਵੇਖ ਲੈਂਦੇ ਹਾਂ ਸੋ ਕੋਸ਼ਿਸ਼ ਕਰੋ ਕਿ ਜਿਹਦੀ ਜਿੰਨੀ ਬਣਦੀ ਇੱਜ਼ਤ ਹੈ ਉਹਨੂੰ ਦਿਓ ਜਿਹਦਾ ਜਿੰਨਾ ਸਤਿਕਾਰ ਹੈ ਉਹਨੂੰ ਦਿਓ ਜਿਹਦੀ ਜਿੰਨੀ ਘਰ ਦੇ ਵਿੱਚ ਕਾਰੋਬਾਰ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਥਾਂ ਹੈ ਉਹਨੂੰ ਜ਼ਰੂਰ ਦਿਓ ਜ਼ਰੂਰ ਪਰੋਸੋ ਧੰਨਵਾਦ ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅਤੇ ਇਹਨੂੰ ਪੰਜਾਬੀ 'ਚ ਅਨੁਵਾਦ ਕਰਦਿਆਂ ਮੈਂ ਠੀਕ ਨਿਭਾ ਪਾਇਆ ਹੋਵਾਂਗਾ ਧੰਨਵਾਦ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
1: ਵੈਰਤਮਾਨ ਕੋਲ ਦੋ ਦੋਈ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
5: Hi, hello, this is Ali Asghar here on Radio Haji 1674 AM. ਸੁਣਤੇ ਰਹੀਏ, ਸੁਣਾਤੇ ਰਹੀਏ, ਬਜਾਤੇ ਰਹੀਏ, ਜੋ ਕਰਨਾ ਹੈ ਕਰੀਏ, ਲੇਕਿਨ

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਸਤਿ ਸ੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰ।

0: ਪੈਸਾ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: Hi, this is Ayushman Khurana and you're listening to Radio Hanji.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

रेडियो हाँ जी 1674 एम प्रोग्राम इनसाइट रिपोर्ट लैके मैं गौतम कपिल होया जी हाजिर। पिछले हफ्ते दे इनसाइट रिपोर्ट दे विच जिहड़ी एक गल कर छड्डी सीगी ओह तो थोड़ा जिहा होर अगे अज दे एपीसोड नूं लैके जाना है। पिछले हफ्ते थोड़ा बहुत तुहानूं दस्सिया सी कि अमरीका ईरान और इजराइल दी उस जंग दे विच की कुछ हो रहा है और किस तरीके दे नाल अमरीका ने अपने थार्ड वर्गे या होर जिन्ने इंटरसैप्टर ने या होर भी जिहड़े हथियार हैगे ने ओह किवें खाली कर ले ने उहदी विस्तार तो अगे जिहड़ा अज दे दिन आपां चल रहे हैं। ते वैसे ना जदों इंटरनेशनल डिप्लोमेसी दी गल मैं सोचता है कि करनी है इस शो दे उत्ते कोई यह जा फिल्टर नहीं है। ये गल जान के रखियो समझ के रखियो कि कोई ऐसा फिल्टर या कोई ऐसी कोई प्रेशर या कोई ऐसा सानू किसी की जी हजूरी करनी होवे किसी देश की इदा का बिल्कुल नहीं है। देखो जो भारत दे विच हो रहा जो आस्ट्रेलिया दे विच हो रहा उन्हां दीआं सच्चाइयां नूं इस प्रोग्राम च रखी दे पर दुनिया भर दे विच जो कुछ हो रहा उस दे नाल जुड़ी हुई जियो पॉलिटिक्स दे नाल जुड़ियां हुई रिपोर्टां इस शो दे विच हुंदियां ने। हुण जिहड़ी कूटनीति है ना कूटनीति जिन्हों डिप्लोमैसी कह लैंदे आ ये बड़ी अजीब शै है। ये डिप्लोमैसी मेरे लिए जिहड़ी है वह सही काम कर सकती है तुहाडे लिए जिहड़ी मेरी डिप्लोमैसी है वह दुनिया नूं सही लगेगी पर तुहाडे लिए वह गलत होगी। यानी कि हुण चीन की डिप्लोमैसी सुनन नूं ठीक लग रही होवे कि चीन ने जी एक इंटरकॉन्टीनेंटल मिजाइल छड़ी पानिया च छड़ी हुण ऑब्वियसली उन्होंने साउथ वाले पासे ईस्टर्न साउथ वल छड़नी सीगी वैसट वल या जिहड़ा नॉर्थ वल तो नहीं छड़ सकते सी क्योंकि नॉर्थ वाले पासे रशिया दी बहुत बड़ा एक लैंड एरिया हैगा ते जिहड़ा वैसट वाला पासा वह एशिया घिरिया होया सारा यूरोप उधरले पासे हैगा ते साउथ वैसट वल भी नहीं सी छड़ सकते सो उधर भी जमीनी इलाका है काफ़ी सो साउथ ईस्ट वाली छड़नी सीगी और वह सुनन चाइना की गल हूँ ठीक लग रही होवे देखो जी फिर इंटरकॉन्टीनेंटल मिजाइल है असी ना छड़िए तो फिर किधर टेस्ट करिए। सवाल यह नहीं है का। सवाल अज के जेडे इनसाइट रिपोर्ट के विच है कि एक तो यह हथियार की दौड़ यदी आप दौड़ नहीं दौड़ हथियार की दौड़ के उत्ते आप गल करनी हैगी दूजी एक जड़ी डिप्लोमैसी है ना ये बड़ी अजीब मैसी है मतलब एक ऐसी मैसी है कि ये इन्नी मैसी है ना ये बारे जिन्नी गल करांगे उन्ने जड़े पतरे खुलते जाएंगे तो उन्ने ही जड़िया चीज़ा ने वह रिवील होंदिया जांदिया ने। सो डिप्लोमैसी का एक सब तो बड़ा रूल ये हुंदा कि गल डिप्लोमैटिक तरीके दे नाल करनी है बट फुल स्टॉप लगा के कॉमास दे विच नहीं करनी हुंदी। जिहड़े पॉलिटिशियंस हुंदे ने जिहड़ी पॉलिटिक्स की गल हुंदी है वह हमेशा कॉमास दे विच हुंदी है डिप्लोमैसी हमेशा डॉट्स दे नाल हुंदी है। ये डिप्लोमैसी का एक रूल है एक लॉ हैगा किदां वो तुहानूं मैं अगे चल के नाल नाल शायद तुहाडे समझ आ जावे। चलो मोटा मोटा जिहा दस के चलदा कि फॉर एग्जाम्पल भारत पाकिस्तान जंग है हुण जे पोलिटिकल फिगर कोई इंडिया वाले पास्यों बयान देगी या पाकिस्तान वाले पास्यों बयान देगी तो वह किदा देंगे तो डिप्लोमैट किदा देंगे। भारत पाकिस्तान मसला सी भारत वाले पासे पॉलिटिशियन कहणगे जी पाकिस्तान टैररिज्म नूं स्पोंसर्ड करता है तो असी पाकिस्तान दे नाल कदे भी राउंड टेबल टॉक करनी नहीं हैगी तो इस करके असी उन्हां दा पानी रोक रहे हैं जी असी उन्हां दे नाल व्यापार रोक रहे हैं तो इदां यह गल्लां सो ऑन चली जांदियां ने। पर जिदन कदे इन्हां ने अपना गल बनानी हुई देखो मैं एक गल चलो होर ये इनसाइट रिपोर्ट दे विच बहुत सारियां जिहड़ियां पोलिटिकल प्रेडिक्शन आपां करियां ने ना अज तक ज़्यादातर सही भी हुई हैं ज़्यादातर की मेरे ख्याल दे नाल हुण तक तां कदे कोई गलत हुई नहीं पोलिटिकल प्रेडिक्शन। रशिया यूक्रेन जंग तुहानूं मैं कहा सी जदों शुरू हुई सी भी ये नहीं मुकदी ये चली जानी है सुख बुगाड जी इहदी होई जानी है चल रही है ना ईरान वाली बेशक मुक गई होवे ते ओह नहीं मुकदी ते दूजी होर बहुत सारियां आपां इहदे विच करियां ने ट्रंप दे आन दी भी प्रडिक्शन आपां इसे इन्हां ही शोआं दे विच कीती सीगी और ट्रंप दे आन तो बाद दुनिया दा पासा ही पलट जाना यह भी प्रडिक्शन करी सीगी ते हुण पॉलिन हैंसन भी कदे प्रधानमंत्री नहीं आंदी यह भी रीसेंट प्रोग्रामां च प्रडिक्शन करी सी अज एक होर प्रडिक्शन कर दिंदे आ चलो पोलिटिकल
ਅਤੇ ਡਿਪਲੋਮੈਸੀ ਦੇ ਨਾਲ ਜੁੜੀਆਂ ਹੋਈਆਂ ਇਹ ਪ੍ਰੈਡਿਕਸ਼ਨ ਨੇ। ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦਾ ਜਿਹੜਾ ਇੱਕ ਰੋਲ ਹੈਗਾ ਉਹ ਐਂਟਾਈ ਪਾਕਿਸਤਾਨ ਹੈ, ਬਟ ਇਹ ਬੜੀ ਜਲਦੀ ਇਹ ਜਿਹੜਾ ਰੋਲ ਹੋਊਗਾ, ਮੈਂ ਗੌਰਮੈਂਟ ਬਦਲਣ ਦੀ ਗੱਲ ਨਹੀਂ ਕਹਿ ਰਿਹਾ, ਮੈਂ ਕਾਂਗਰਸ ਦੀ ਗੱਲ ਵੀ ਨਹੀਂ ਕਹਿ ਰਿਹਾ। ਤੁਸੀਂ ਚਾਹੇ ਇਸ ਗੌਰਮੈਂਟ 'ਚ ਮੰਨ ਕੇ ਚੱਲੋ ਬੀਜੇਪੀ ਦੇ ਵਿੱਚ, ਚਾਹੇ ਜੇ ਅੱਗੇ ਕਦੇ ਆਈ, ਜਿਹੜੀ ਬੀਜੇਪੀ ਇਸ ਵਕਤ ਐਂਟਾਈ ਪਾਕਿਸਤਾਨ ਹੋਈ ਹੋਈ ਹੈ ਨਾ, ਇਹ ਲਿਖ ਕੇ ਲੈ ਕੇ ਚੱਲਿਓ। ਹੁਣ ਮੈਂ ਪਤਾ ਨਹੀਂ ਕਿਹਨਾਂ ਬੇਸਿਕ ਕਿਹੜੀਆਂ ਚੀਜ਼ਾਂ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਰਹੇ ਹਾਂ, ਬਟ ਇਹ ਨੈਰੇਟਿਵ ਇੰਨਾ ਐਂਟਾਈ ਪਾਕਿਸਤਾਨ ਨਹੀਂ ਰਹਿਣਾ ਹੈਗਾ। ਪ੍ਰੋ ਨਾ ਹੋਵੇ ਬਟ ਇੱਕ ਪੇਜ ਦੇ ਉੱਤੇ ਆਉਣ ਦੀ ਗੱਲ ਹੋਏਗੀ, ਮੈਥੋਂ ਲਿਖ ਕੇ ਲੈ ਲਓ, ਇਹ ਲਿਖ ਕੇ ਦੇਣ ਨੂੰ ਤਿਆਰ ਹੈਗਾ ਤੁਹਾਨੂੰ ਇਨਸਾਈਟ ਰਿਪੋਰਟ ਦੇ ਵਿੱਚ ਕਿ ਇੰਡੀਆ ਇਹ ਜਿਹੜੀ ਬੀਜੇਪੀ ਗੌਰਮੈਂਟ ਹੈ ਇਹੀ ਪਾਕਿਸਤਾਨ ਦੇ ਨਾਲ ਟੇਬਲ ਟਾਕ ਦੇ ਵਿੱਚ ਆਏਗੀ। ਦੈਟਸ ਮਾਈ ਪ੍ਰੈਡਿਕਸ਼ਨ। ਐਨੀਵੇਜ਼ ਚਲੋ ਇੱਥੇ ਗੱਲ ਮੁਕਾਨੇ ਆਪਾਂ, ਅਤੇ ਇਹ ਪੋਲੀਟੀਕਲ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਇੱਦਾਂ ਹੁੰਦੀਆਂ। ਹੁਣ ਪਾਕਿਸਤਾਨ ਵਾਲੇ ਪਾਸਿਓਂ ਪੋਲੀਟੀਕਲ ਬਿਆਨਬਾਜ਼ੀ ਹੋਏਗੀ ਜੀ ਕਿ ਇੰਡੀਆ ਸ਼ਿਮਲਾ ਸਮਝੌਤੇ ਦਾ ਉਲੰਘਣ ਕਰ ਰਿਹਾ, ਇੰਡੀਆ ਨੇ ਹਮੇਸ਼ਾ ਆਪਣੇ ਗੁਆਂਢ ਦੇ ਨਾਲ ਬਣਾ ਕੇ ਨਹੀਂ ਰੱਖੀ, ਨਾ ਚੀਨ ਨਾਲ ਬਣਦੀ ਹੈ, ਨਾ ਬਾਂਗਲਾਦੇਸ਼ ਨਾਲ, ਨਾ ਸਾਡੇ ਨਾਲ ਬਣਦੀ ਹੈ, ਅਤੇ ਨੇਪਾਲ ਵੀ ਨਾਰਾਜ਼ ਹੋਇਆ ਫਿਰਦਾ, ਸ਼੍ਰੀਲੰਕਾ। ਸੋ ਇਸ ਕਿਸਮ ਦੇ ਬਿਆਨ ਉਹ ਉੱਥੇ ਕੌਮਾਂ ਦੇ ਵਿੱਚ ਚੱਲੀ ਜਾਣਗੇ। ਡਿਪਲੋਮੈਸੀ ਕਿੱਦਾਂ ਗੱਲ ਕਰੇਗੀ? ਡਿਪਲੋਮੈਸੀ ਗੱਲ ਕਰੇਗੀ ਕਿ ਪਾਕਿਸਤਾਨ ਟੈਰਰ ਸਪੋਂਸਰ ਕਰਨਾ ਬੰਦ ਕਰ ਦੇ, ਅਸੀਂ ਗੱਲਬਾਤ ਦੇ ਲਈ ਸੋਚ ਸਕਦੇ ਹਾਂ। ਨਾ ਦਿਸ ਇਜ਼ ਦੀ ਥਿੰਗ, ਇੱਥੇ ਗੱਲ ਇਹ ਜਿਹੜੀ ਹੈਗੀ ਹੈ ਡਿਪਲੋਮੈਸੀ 'ਚ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਤੁਹਾਨੂੰ ਆਪਣੀ ਗੱਲ ਮੁਕਾਉਣੀ ਹੁੰਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਦੇ ਜਾਲ 'ਚ ਉਲਝ ਨਾ ਜਾਓ। ਪੋਲੀਟਿਕਸ ਦੇ ਵਿੱਚ ਜੇ ਉਲਝ ਵੀ ਗਏ ਤਾਂ ਪੋਲੀਟਿਕਸ 'ਚ ਕਿਹੜਾ ਯਕੀਨਮੰਦ ਹੈ, ਕੱਲ੍ਹ ਮੁੱਕਰ ਵੀ ਜਾਂਦੇ ਹੋ। 15 ਲੱਖ ਦੇਣੇ ਸੀ, ਦੇਣੇ ਸੀ, ਦੇਣੇ ਸੀ, ਜੁਮਲਾ ਸੀਗਾ, ਗੱਲ ਖਤਮ। ਪੋਲੀਟਿਕਸ ਦੇ ਵਿੱਚ ਕੋਈ ਵੀ ਗੱਲ ਨਾ ਪੱਥਰ 'ਤੇ ਲਕੀਰ ਨਹੀਂ ਹੁੰਦੀ ਹੈਗੀ, ਸੋ ਇਹ ਇੱਕ ਫਰਕ ਹੁੰਦਾ। ਖੈਰ, ਹੁਣ ਇੰਟਰਨੈਸ਼ਨਲ ਡਿਪਲੋਮੈਸੀ ਦੇ ਵਿੱਚ ਚੀਨ ਆਪਣੇ ਆਪ ਨੂੰ ਸਹੀ ਸਾਬਤ ਜ਼ਰੂਰ ਕਰ ਰਿਹਾ ਹੋਊਗਾ ਕਿ ਦੇਖੋ ਮਿਜ਼ਾਈਲ ਛੱਡਤੀ, ਕੋਈ ਗੁਨਾਹ ਥੋੜ੍ਹੇ ਕੀਤਾ, ਅਸੀਂ ਕਿਸੇ ਦੇ ਵੱਲ ਮਾਰੀ ਥੋੜ੍ਹੇ ਭਗਾ ਕੇ। ਜਿਹੜਾ ਅਮੈਰੀਕਾ ਜਿਸ ਕਿਸਮ ਦੇ ਨਾਲ ਜਪਾਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ ਜਾਂ ਹੋਰਨਾਂ ਇਹਨਾਂ ਕੰਟਰੀਜ਼ ਨੂੰ ਉਕਸਾ ਕੇ ਰੱਖਦਾ ਕਿ ਜੇ ਚੀਨ ਸਾਡਾ ਆੜੀ ਨਹੀਂ ਤਾਂ ਤੁਹਾਡਾ ਵੀ ਆੜੀ ਨਹੀਂ, ਇਹ ਵੀ ਡਿਪਲੋਮੈਸੀ ਦਾ ਇੱਕ ਪਾਰਟ ਹੈ। ਔਰ ਆਸਟ੍ਰੇਲੀਆ ਇਹ ਮੰਨ ਕੇ ਚੱਲਦਾ, ਇਹ ਵੀ ਇੱਕ ਡਿਪਲੋਮੈਸੀ ਦਾ ਹੀ ਪਾਰਟ ਹੈ। ਇੱਦਾਂ ਨਹੀਂ ਹੈ ਕਿ ਆਸਟ੍ਰੇਲੀਆ ਜੋ ਅਮੈਰੀਕਾ ਕਹਿ ਰਿਹਾ ਉੱਦਾਂ ਹੀ ਹੁਣ ਤੱਕ ਤਾਂ ਮੰਨਦਾ ਰਿਹਾ, ਪਰ ਹੁਣ ਡਿਪਲੋਮੈਸੀ ਬਦਲ ਰਹੀ ਹੈ, ਦੁਨੀਆ ਭਰ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਬਦਲ ਰਹੇ ਹੈਗੇ ਨੇ। ਸੋ ਇਸ ਕਰਕੇ ਆਸਟ੍ਰੇਲੀਆ ਦੀਆਂ ਆਪਣੀਆਂ ਵੀ ਕੁਛ ਲੋੜਾਂ ਹੈਗੀਆਂ ਨੇ, ਖੁਆਇਸ਼ਾਂ ਹੈਗੀਆਂ ਨੇ। ਔਰ ਫੋਰ ਐਗਜ਼ਾਮਪਲ, ਬੜੀ ਰੀਸੈਂਟ ਜਿਹੜੀ ਉਦਾਹਰਣ ਹੈਗੀ ਉਹ ਇਰਾਨ ਵਾਰ, ਹੁਣ ਤੱਕ ਅਮੈਰੀਕਾ ਦੇ ਕਹੇ ਦੇ ਉੱਤੇ ਆਸਟ੍ਰੇਲੀਆ ਵੀਅਤਨਾਮ ਵਾਰ 'ਚ ਕੁੱਦ ਗਿਆ, ਸੀਰੀਆ ਦੇ ਵਿੱਚ ਕੁੱਦੇ, ਅਫਗਾਨਿਸਤਾਨ 'ਚ ਕੁੱਦੇ, ਜੋ ਕਹਿੰਦੇ ਸੀਗੇ ਅਮੈਰੀਕਾ ਉਹੀ ਕਰਦਾ ਸੀ ਆਸਟ੍ਰੇਲੀਆ, ਪਰ ਹੁਣ ਇਰਾਨ ਵਾਰ ਦੇ ਵਿੱਚ ਸ਼ਾਮਿਲ ਨਹੀਂ ਹੋਏ, ਵਿਚ ਮੀਨਸ ਇਹਨਾਂ ਦੀਆਂ ਹੁਣ ਸਾਰੀਆਂ ਕੰਟਰੀਜ਼ ਦੀਆਂ ਡਿਪਲੋਮੈਟਿਕ ਲੋੜਾਂ ਜਿਹੜੀਆਂ ਨੇ ਉਹਨਾਂ ਦੀ ਹੱਦ ਹਦੂਦ ਦੇ ਅੰਦਰ ਰਹਿ ਗਈਆਂ ਨੇ, ਅਤੇ ਉਹ ਆਪਣੇ ਹਿਸਾਬ ਦੇ ਨਾਲ ਕਿਸੇ ਦੇ ਨਾਲ ਬਣਾਉਂਦੇ ਜਾਂ ਵਿਗਾੜਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਯੂਰਪੀ ਮੁਲਕਾਂ ਦੇ ਲਈ ਰੂਸ ਇੱਕ ਦੁਸ਼ਮਣ ਹੋ ਸਕਦਾ, ਬਹੁਤ ਸਾਰੇ, ਪੋਲੈਂਡ ਦੇ ਲਈ, ਜਰਮਨੀ ਦੇ ਲਈ, ਫਰਾਂਸ ਦੇ ਲਈ, ਇੰਗਲੈਂਡ ਦੇ ਲਈ, ਪਰ ਭਾਰਤ ਦੋਸਤ ਹੈ। ਭਾਰਤ ਦੇ ਲਈ ਯੂਰਪੀ ਮੁਲਕ ਵੀ ਦੋਸਤ ਨੇ, ਰਸ਼ੀਆ ਵੀ ਦੋਸਤ ਹੈ, ਭਾਰਤ ਦੇ ਲਈ ਪਾਕਿਸਤਾਨ ਦੋਸਤ ਨਹੀਂ ਹੈਗਾ, ਚਾਈਨਾ ਵੀ ਬ੍ਰੈਕਟ ਦੇ ਵਿੱਚ, ਪਰ ਯੂਰਪ ਦੇ ਲਈ ਪਾਕਿਸਤਾਨ ਤੋਂ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ, ਨਾ ਹੀ ਬ੍ਰੈਕਟਾਂ ਵਾਲੇ ਚਾਈਨਾ ਤੋਂ ਹੈ। ਸੋ ਇਹ ਇਸ ਕਿਸਮ ਦੇ ਨਾਲ ਇੰਟਰਨੈਸ਼ਨਲ ਡਿਪਲੋਮੈਸੀ ਕੰਮ ਕਰਦੀ ਹੈ ਕਿ ਤੇਰਾ ਦੋਸਤ ਮੇਰਾ ਦੋਸਤ ਜਾਂ ਤੇਰਾ ਦੁਸ਼ਮਣ ਮੇਰਾ ਦੁਸ਼ਮਣ ਵੀ ਹੋਊਗਾ, ਇੱਦਾਂ ਨਹੀਂ ਹੋਣਾ। ਦਿਸ ਇਜ਼ ਨੋਟ ਹਾਊ ਇਟ ਵਰਕਸ ਇੰਟਰਨੈਸ਼ਨਲ ਡਿਪਲੋਮੈਸੀ, ਇੱਦਾਂ ਨਹੀਂ। ਉਹਦੇ 'ਚ ਇਹ ਹੁੰਦਾ ਕਿ ਜਿਹੜਾ ਤੇਰਾ ਦੁਸ਼ਮਣ ਹੈ ਹੋ ਸਕਦਾ ਕਿ ਉਹ ਮੇਰਾ ਦੋਸਤ ਹੋਵੇ, ਬਟ ਤੇਰੇ ਦੁਸ਼ਮਣ ਹੋਣ ਕਰਕੇ ਮੈਂ ਉਹਦੇ ਨਾਲ ਦੁਸ਼ਮਣ ਹੀ ਨਹੀਂ ਪਾਣੀ। ਦੈਟਸ ਹਾਊ ਇਟ ਵਰਕਸ। ਪਰ ਅਮੈਰੀਕਾ ਦੇ ਕਹੇ ਦੇ ਉੱਤੇ ਹੁਣ ਤੱਕ ਨਿਊਜ਼ੀਲੈਂਡ ਆਸਟ੍ਰੇਲੀਆ ਚੱਲਦੇ ਰਹੇ ਸੀ, ਡਿਪਲੋਮੈਸੀ ਉਹਨਾਂ ਨੇ ਆਪਣੀ ਖਰਾਬ ਕਰਕੇ ਰੱਖੀ ਸੀ, ਹੁਣ ਨਹੀਂ ਹੋਣੀ। ਹੁਣ ਚਾਹੇ ਤਾਂ ਟਰੰਪ ਨੇ ਪਰਦੇ ਚੱਕਤੇ ਨੇ, ਜਿਵੇਂ ਮਰਜ਼ੀ ਕਹਿ ਲਓ, ਪਰ ਹੁਣ ਦੁਨੀਆ ਭਰ ਦੇ ਵਿੱਚ ਇਹ ਟਰੈਂਡ ਚੇਂਜ ਹੋ ਰਿਹਾ। ਦੈਟਸ ਵਨ ਪਾਰਟ। ਇੱਥੇ ਕੁ ਤੱਕ ਤੁਸੀਂ ਸਮਝ ਗਏ। ਹੁਣ ਅੱਜ ਦਾ ਇਨਸਾਈਟ ਰਿਪੋਰਟ ਦੇ ਵਿੱਚ ਚਾਈਨਾ ਨੇ ਇੱਕ ਮਿਜ਼ਾਈਲ ਛੱਡਤੀ ਇੱਧਰ, ਇੰਟਰਕੋਂਟੀਨੈਂਟਲ। ਮਿਜ਼ਾਈਲਾਂ ਦੀ ਦੂਰੀ ਹੁੰਦੀ ਹੈ ਵੀ 50 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, 100 ਤੱਕ, 500 ਤੱਕ, 1000 ਤੱਕ, ਅੱਜ ਕੱਲ੍ਹ 5-5 ਇੰਟਰਕੋਂਟੀਨੈਂਟਲ ਆ ਗਈਆਂ, ਯਾਨੀ ਇੱਕ ਮਹਾਦੀਪ ਇੱਧਰੋਂ ਏਸ਼ੀਆ 'ਚੋਂ ਛੱਡੀ ਉੱਧਰ ਅਫਰੀਕਾ 'ਚ ਜਾ ਕੇ ਗਿਰੂਗੀ।
ਅਤੇ ਜਾਂ ਯੂਰਪ 'ਚ ਜਾ ਕੇ ਡਿੱਗੇਗੀ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਉੱਧਰੋਂ ਏਸ਼ੀਆ ਚਾਈਨਾ ਨੇ ਛੱਡੀ ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਆ ਕੇ ਡਿੱਗੇਗੀ। ਬੇਸ਼ੱਕ ਸਾਡੀ ਲੈਂਡਲੌਕਡ ਨਹੀਂ ਹੈਗੇ, ਸਾਨੂੰ ਉਹਨਾਂ ਚੀਜ਼ਾਂ ਦੀ ਇੰਨੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਕਿ ਸਾਡੀ ਜ਼ਮੀਨੀ ਸਰਹੱਦ ਨਹੀਂ ਕਿਸੇ ਦੇ ਨਾਲ ਲੱਗਦੀ। ਸੋ ਕੋਈ ਮਿਲਟਰੀ ਤਾਂ ਨਹੀਂ ਇੱਥੇ ਬਣਨ ਲੱਗੀ, ਇੱਦਾਂ ਤਾਂ ਨਹੀਂ ਕੋਈ ਦਾਖਲ ਹੋਣ ਲੱਗਿਆ ਜਿੱਦਾਂ ਇੰਡੀਆ ਪਾਕਿਸਤਾਨ, ਚਾਈਨਾ ਇੰਡੀਆ, ਜਾਂ ਅਮੈਰੀਕਾ ਮੈਕਸੀਕੋ, ਜਾਂ ਯੂਕਰੇਨ ਰਸ਼ੀਆ ਦੇ ਵਿੱਚ ਚੱਲ ਰਿਹਾ, ਜਾਂ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਹੈਗਾ। ਇੱਥੇ ਨਹੀਂ ਉਹ ਚੀਜ਼, ਉਹ ਸੀਨ ਹੈਗਾ। ਇੱਕੋ ਹੀ ਸੀਨ ਹੋ ਸਕਦਾ, ਦੋ ਇਹ ਹੋ ਸਕਦੇ ਨੇ। ਇੱਕ ਨੇਵੀ ਇੱਥੇ ਦੀ ਸਟਰੋਂਗ ਰੱਖੀ ਹੋਈ ਅਸੀਂ ਆਸਟ੍ਰੇਲੀਆ 'ਚ, ਅਤੇ ਦੂਸਰਾ ਏਅਰ ਡਿਫੈਂਸ ਸਿਸਟਮ, ਉਹੀ ਏਅਰ ਡਿਫੈਂਸ ਸਿਸਟਮ ਜਿਹਦੇ 'ਤੇ ਪਿਛਲੀ ਵਾਰ ਗੱਲ ਆਪਾਂ ਕਰਕੇ ਛੱਡੀ ਸੀ ਕਿ ਅਮੈਰੀਕਾ ਦੇ ਥਾੜ ਜਿਹੜੇ ਨੇ ਉਹ ਵਰਤੇ ਗਏ ਨੇ ਇਰਾਨ ਵਾਲੀ ਵਾਰ ਦੇ ਵਿੱਚ। ਖੈਰ ਉਹਦੀ ਹੁਣ ਗੱਲ ਨਹੀਂ ਕਰਨੀ, ਉਹ ਰੈਪੀਟੇਸ਼ਨ ਹੋਈ ਨਹੀਂ, ਉਹਦੇ 'ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ, ਪਰ ਪਿਛਲੀ ਵਾਰ ਇੱਕ ਟੈਕਨੀਕਲ ਪ੍ਰੋਬਲਮ ਆ ਗਈ ਕਿ ਬੱਤੀ ਚਲੀ ਗਈ, ਸਾਡਾ ਮੀਟਰ ਬੰਦ ਹੋ ਗਿਆ ਅਤੇ ਮੇਰੇ ਜਿਹੜੇ ਨੋਟ ਲਿਖੇ ਹੋਏ ਸੀਗੇ ਜੋ ਇਨਫੋਰਮੇਸ਼ਨ ਥਾੜ ਦੇ ਬਾਰੇ ਦੇਣੀ ਸੀ ਉਹ ਨਹੀਂ ਦੇ ਨਹੀਂ ਸੀ ਸਕਿਆ। ਖੈਰ ਅੱਜ ਨਹੀਂ ਹੈ ਉਹ ਗੱਲ। ਦੂਜੀ ਚੀਜ਼ ਇਸੇ ਹੀ ਮਸਲੇ ਦੇ ਉੱਤੇ ਕਿ ਹੁਣ ਚਾਈਨਾ ਨੇ ਛੱਡਤੀ ਇੱਧਰ ਮਿਜ਼ਾਈਲ, ਅਤੇ ਇਹਦੇ ਵਿੱਚ ਜਿਹੜੀ ਇੰਟਰਕੋਂਟੀਨੈਂਟਲ ਮਿਜ਼ਾਈਲ ਹੈਗੀ ਹੈ ਇਹਦੇ 'ਚ ਉਹਨਾਂ ਨੇ ਡਮੀ ਵਾਰਹੈੱਡ ਯੂਜ਼ ਕੀਤਾ। ਡਮੀ ਵਾਰਹੈੱਡ ਦਾ ਮਤਲਬ ਕਿ ਉਹਨੇ ਉਹਨਾਂ ਨੁਕਸਾਨ ਪਹੁੰਚਾਉਣਾ ਨਹੀਂ ਹੈਗਾ, ਬਟ ਸਟਿਲ ਵਾਰਹੈੱਡ ਮਤਲਬ ਉਹਦੇ 'ਚ ਹਥਿਆਰ ਹਥਿਊਰ ਕੀ ਲੱਦੇ ਹੋਏ ਸੀ। ਅੱਜ ਕੱਲ੍ਹ ਸਿਰਫ ਮਿਜ਼ਾਈਲਾਂ ਨਹੀਂ ਜਾ ਕੇ ਵੱਜਦੀਆਂ ਹੈਗੀਆਂ, ਮਿਜ਼ਾਈਲਾਂ ਦੇ ਅੰਦਰ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਨੇ ਜਾ ਕੇ ਜਦੋਂ ਫਟਣਾ ਕਿਤੇ ਜਾ ਕੇ ਉਹਨੇ ਕਿੰਨਾ ਨੁਕਸਾਨ ਕਰਨਾ, ਉਹ ਇੱਕ ਚੀਜ਼ ਹੈਗੀ ਹੈ ਜਿਹੜਾ ਰਸ਼ੀਆ ਯੂਕਰੇਨ ਵਾਰ 'ਚ ਯੂਜ਼ ਹੋ ਰਹੀ ਹੈ, ਜੋ ਇਜ਼ਰਾਈਲ ਦੀ ਤਰਫ ਤੋਂ ਵਰਤੀ ਗਈ ਸੀ। ਇਨਫੈਕਟ ਟੂ ਸਮ ਐਕਸਟੈਂਟ ਇਰਾਨ ਨੇ ਵੀ ਵਰਤੀ ਹੈ, ਜਦੋਂ ਇਰਾਨ ਨੇ ਅਟੈਕ ਕੀਤੇ ਸੀਗੇ ਅਕਰੋਸ ਬਹਿਰੀਨ, ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਕੇ ਉਹਨਾਂ ਦੀ ਮਿਜ਼ਾਈਲਾਂ ਜਾ ਕੇ ਡਿੱਗੀਆਂ ਉਹਨਾਂ ਦੇ ਲਾਗੇ ਤਾਗੇ, ਜੋਰਡਨ ਦੇ ਵਿੱਚ ਜਾ ਕੇ ਡਿੱਗੀ ਸੀਗੀ। ਅੱਛਾ, ਹੁਣ ਇਹ ਚੀਜ਼ਾਂ ਨੇ ਕਿ ਇੰਟਰਕੋਂਟੀਨੈਂਟਲ ਮਿਜ਼ਾਈਲ ਖਤਰਨਾਕ ਹੁੰਦੀ ਹੈ ਕਿਉਂਕਿ ਕਾਫੀ ਲੰਬੀ ਦੂਰੀ ਤੱਕ ਦੀਆਂ ਹੁੰਦੀਆਂ ਨੇ, ਚਾਰ ਪੰਜ ਪੰਜ ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਲੈਂਦੀਆਂ ਨੇ, ਪਰ ਉਹਦੇ ਵਿੱਚ ਜਿਹੜਾ ਵਾਰਹੈੱਡ ਹੈ ਉਹ ਕੀ ਭਰ ਕੇ ਭੇਜਣਾ, ਕਿਹੜਾ ਕਾਰਤੂਸ ਭਰ ਕੇ ਭੇਜਣਾ, ਉਹ ਜਿਹੜਾ ਕਾਫੀ ਇੰਪੋਰਟੈਂਟ ਰੋਲ ਅਦਾ ਕਰਦਾ। ਤੀਜੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਇਸ ਕਿਸਮ ਦੇ ਸਮੁੰਦਰ ਵੱਲ ਨੂੰ ਇੰਟਰਕੋਂਟੀਨੈਂਟਲ ਦੇ ਸਪੈਸ਼ਲੀ ਸਿਲਸਿਲੇ ਦੇ ਵਿੱਚ ਮੈਂ ਗੱਲ ਕਰ ਰਿਹਾ, ਜਿਹੜੀ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਦੀ ਹੈ, ਉਹ ਵਾਲੀ ਮਿਜ਼ਾਈਲ ਛੱਡੀ ਹੈ ਇਹਨਾਂ ਨੇ ਚਾਈਨਾ ਨੇ, ਅਤੇ ਜਿਹੜੀ ਜ਼ਮੀਨ ਤੋਂ ਹਵਾ 'ਚ ਮਾਰ ਕਰਦੀ ਹੈ ਅਤੇ ਹਵਾ ਦੇ ਵਿੱਚ ਹੀ ਫੰਡ ਫੰਡ ਕੇ ਖਤਮ ਹੋ ਜਾਂਦੀ ਹੈ ਅਤੇ ਥੱਲੇ ਆ ਕੇ ਮਲਬਾ ਹੀ ਡਿੱਗਦਾ, ਉਹਦੀਆਂ ਫਿਰ ਵੀ ਨਹੀਂ ਇੰਨੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਉਨੀਆਂ ਪ੍ਰੋਬਲਮ ਹੁੰਦੀਆਂ। ਬਟ ਇੱਕ ਇੰਟਰਨੈਸ਼ਨਲ ਡੈਕੋਰਮ ਹੈ, ਇੱਕ ਕਿਹਾ ਬਣਾਇਆ ਗਿਆ ਕਾਨੂੰਨ ਹੈ, ਉਹ ਇਹ ਹੈ ਕਿ ਜਦੋਂ ਤੁਸੀਂ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਤੁਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਹੋ ਪ੍ਰੀਖਣ, ਉਸ ਡਾਇਰੈਕਸ਼ਨ ਦੇ ਐਲਟੀਟਿਊਡ ਲੈਟੀਟਿਊਡ ਦੇ ਵਿੱਚ ਪੈਂਦੇ ਮੁਲਕ ਜਿਹੜੇ ਨੇ ਦਾਏ ਬਾਏ ਜਿੰਨੇ ਵੀ ਮੁਲਕ ਨੇ ਉਸ ਪਾਸੇ, ਉਹਨਾਂ ਨੂੰ ਤੁਸੀਂ ਸੂਚਿਤ ਕਰਨਾ ਹੋਏਗਾ ਤਾਂ ਕਿ ਉਹਨਾਂ ਦੀਆਂ ਜ਼ਮੀਨੀ, ਉਹਨਾਂ ਦੀਆਂ ਹਵਾਈ ਅਤੇ ਉਹਨਾਂ ਦੀਆਂ ਸਮੁੰਦਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਜਾਵੇ। ਫੋਰ ਐਗਜ਼ਾਮਪਲ, ਅੱਜ ਦੀ ਤਰੀਕ 'ਚ ਜੇ ਆਸਟ੍ਰੇਲੀਆ ਨੇ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਠੀਕ ਉਵੇਂ ਹੀ ਪਾਣੀਆਂ ਦੇ ਵਿੱਚ ਕਰਨਾ, ਤਾਂ ਉਸ ਪਾਣੀਆਂ ਦੇ ਖਿੱਤੇ ਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਇਨਫੋਰਮ ਕਰੇਗਾ ਕਿ ਦੇਖੋ ਜੀ ਅੱਜ ਤਰੀਕ 7/7 ਹੈ, ਜੁਲਾਈ ਮਹੀਨੇ ਦੀ 7 ਤਰੀਕ ਹੈ, ਅਤੇ ਸ਼ਾਮ ਨੂੰ 7:07 ਦੇ ਉੱਤੇ ਅਸੀਂ ਇਹ ਸਮਾਂ ਮਿੱਥ ਕੇ ਚੱਲ ਰਹੇ ਹੈਗੇ ਹਾਂ ਕਿ ਆਪਣੇ ਡਾਰਵਿਨ ਬੇਸ ਤੋਂ ਇੱਕ ਮਿਜ਼ਾਈਲ ਛੱਡਾਂਗੇ ਅਤੇ ਉਹ ਚੀਨ ਵੱਲ, ਜਾਂ ਉਹਦੀ ਡਾਇਰੈਕਸ਼ਨ ਇਹ ਹੈਗੀ ਹੈ, ਐਂਡ ਉਹਦੀ ਡੈਸਟੀਨੇਸ਼ਨ ਪੁਆਇੰਟ ਇਹ ਹੈ, ਪਰ ਉਹਦੇ ਰਾਹ ਦੇ ਵਿੱਚ ਪੈਣ ਵਾਲੇ ਜਿੰਨੇ ਵੀ ਮੁਲਕ ਹੈਗੇ ਨੇ ਉਹਨਾਂ ਨੂੰ ਨੋਟੀਫਾਈ ਕਰਨਾ। ਦੇਖੋ ਤੁਹਾਡੀ ਕੋਈ ਮਾਈਨਿੰਗ ਚੱਲ ਰਹੀ ਹੈ ਸਮੁੰਦਰ ਦੇ ਥੱਲੇ, ਉਹ ਰੋਕ ਲਵੋ, ਤੁਹਾਡੇ ਜਿਹੜੇ ਸਰਫਰਸ ਨੇ ਉਹਨਾਂ ਨੂੰ ਵਾਰਨਿੰਗ ਦੇ ਦਿਓ ਉਸ ਇਲਾਕੇ 'ਚ ਜਿੱਥੇ ਜਾ ਕੇ ਡਿੱਗਣੀ ਹੈ, ਉਸ ਇਲਾਕੇ ਦੇ ਆਲੇ ਦੁਆਲੇ ਦੇ ਕਈ ਕਈ 50-100 ਕਿਲੋਮੀਟਰ ਦੇ ਏਰੀਏ ਨੂੰ ਸੀਲ ਬੰਦ ਕਰ ਦਿੱਤਾ ਜਾਂਦਾ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰ ਜਾਵੇ। ਆਸਟ੍ਰੇਲੀਆ ਨੂੰ ਵੀ ਦੱਸਿਆ ਗਿਆ ਸੀ, ਜਪਾਨ ਨੂੰ ਵੀ ਦੱਸਿਆ ਗਿਆ ਸੀ, ਨਿਊਜ਼ੀਲੈਂਡ ਨੂੰ ਵੀ ਦੱਸਿਆ ਗਿਆ ਸੀ, ਚਾਈਨਾ ਨੇ ਦੱਸਿਆ ਸਾਰਿਆਂ ਨੂੰ ਸੀ, ਪਰ ਦੱਸਿਆ ਕਦੋਂ, ਕਿਸੇ ਨੂੰ 1 ਘੰਟਾ ਪਹਿਲਾਂ, ਕਿਸੇ ਨੂੰ 1/2 ਘੰਟਾ ਪਹਿਲਾਂ, ਕਿਸੇ ਨੂੰ 1.5 ਘੰਟਾ ਪਹਿਲਾਂ, ਮਤਲਬ ਕੁਛ ਮਿੰਟਾਂ ਪਹਿਲਾਂ ਹੀ ਦੱਸਿਆ। ਇੱਦਾਂ ਨਹੀਂ ਕਿ ਰਾਤੋ ਰਾਤ ਤਿਆਰੀ ਕਰਨ ਦਾ ਸਮਾਂ ਦਿੱਤਾ ਹੋਵੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਘੰਟੇ 1.5 ਘੰਟੇ ਦੇ ਵਿੱਚ ਤਾਂ ਫਟਾਫਟ ਬੰਦੇ, ਜਿਵੇਂ ਕਹਿੰਦੇ ਹੁੰਦੇ ਨਾ ਕਿ
ਮਾਲ ਛੱਡੋ ਜਾਨ ਬਚਾਓ। ਸੋ ਉਸ ਵਕਤ ਸਮਾਨ ਉੱਥੇ ਛੱਡ ਕੇ ਜਿਹੜਾ ਜਿੱਥੇ ਸੀਗਾ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਹਟਾਉਣਾ ਹੁੰਦਾ। ਇਹ ਇੱਕ ਗਲਤ ਗੱਲ ਇੱਕ ਡਿਪਲੋਮੈਸੀ ਦੀ ਖਰਾਬ ਰਹੀ। ਹੁਣ ਚਾਈਨਾ ਨੇ ਕਹਿ ਬੇਸ਼ੱਕ ਦਿੱਤਾ ਕਿ ਦੇਖੋ ਜੀ ਅਸੀਂ ਤਾਂ ਛੱਡਣੀ ਤਾਂ ਇੱਧਰ ਹੀ ਸੀ, ਜ਼ਮੀਨੀ ਪਾਸੇ ਨੁਕਸਾਨ ਤਾਂ ਕਰਨ ਤੋਂ ਰਹੇ, ਸੋ ਸਮੁੰਦਰ ਦੇ ਵਿੱਚ ਹੀ ਛੱਡਣੀ ਸੀ। ਇਹਦੇ ਤੋਂ ਆਸਟ੍ਰੇਲੀਆ ਨੇ ਹਾਲੇ ਉਨੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਹੈ ਜਿੰਨੀ ਜਪੈਨ ਨੇ ਕਰ ਦਿੱਤੀ ਹੈ। ਜਪੈਨ ਅੱਜ ਦੀ ਤਰੀਕ ਦੇ ਵਿੱਚ ਚਾਈਨਾ ਦਾ ਬਹੁਤ ਤਗੜਾ ਐਂਟਾਈ ਹੋਇਆ ਹੋਇਆ, ਅਮਰੀਕਾ ਦੀ ਗੋਦੀ ਦੇ ਵਿੱਚ ਬੈਠਾ, ਚਾਹੇ ਇਹ ਵੀ ਇੱਕ ਵੱਡਾ ਰੀਜ਼ਨ ਮੰਨ ਸਕਦੇ ਹੋ। ਅੱਜ ਦੀ ਤਰੀਕ ਦੇ ਵਿੱਚ ਸਨਾਈ ਤਕਾਈਚੀ ਜਿਹੜੀ ਨੇ ਜਪਾਨ ਦੀ ਲੀਡਰ ਨੇ। ਦੇਖੋ ਜਿਵੇਂ ਆਸਟ੍ਰੇਲੀਆ, ਅਮੈਰੀਕਾ, ਇੰਡੀਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਟਿਕ ਸਿਸਟਮ ਹੈ, ਜਪਾਨ ਦੇ ਵਿੱਚ ਵੀ ਹੈਗਾ, ਉੱਥੇ ਉੱਥੇ ਦੋ ਤਰ੍ਹਾਂ ਦੀਆਂ ਜਮਾਤਾਂ ਹੁੰਦੀਆਂ ਨੇ। ਇੱਕ ਤਾਂ ਬੜੇ ਲਿਬਰਲ ਜੀ ਸੋਚ ਵਾਲੇ ਹੁੰਦੇ ਨੇ, ਮੋਡਰੇਟ ਜੇ ਹੁੰਦੇ ਨੇ, ਅਤੇ ਦੂਸਰੇ ਜਾਂ ਤਾਂ ਐਕਸਟ੍ਰੀਮਿਸਟ ਹੋਣਗੀਆਂ ਜਮਾਤਾਂ ਜਾਂ ਫਿਰ ਉਹ ਲੈਫਟਿਸਟ ਹੋਣਗੀਆਂ। ਸੋ ਇੱਕ ਸੈਂਟਰਲ ਸੋਚ ਵਾਲੀ ਇੱਕ ਜਮਾਤ ਹੁੰਦੀ ਹੈ, ਅਤੇ ਦੂਸਰੀ ਜਾਂ ਉਹ ਤੋਂ ਲੈਫਟ ਵਾਲੀ ਹੁੰਦੀ ਹੈ ਜਾਂ ਉਹ ਤੋਂ ਐਕਸਟ੍ਰੀਮ ਰਾਈਟ ਵਾਲੀ ਹੁੰਦੀ ਹੈ। ਜਪੈਨ ਦੇ ਵਿੱਚ ਐਕਸਟ੍ਰੀਮ ਰਾਈਟ ਵਾਲੀ ਇੱਕ ਜਮਾਤ ਹੈਗੀ ਹੈ। ਇੰਡੀਆ ਦੇ ਵਿੱਚ ਸੈਂਟਰਲ ਸੋਚ ਵਾਲੀ ਜਾਂ ਮੋਡਰੇਟ ਵਾਲੀ ਜਿਹੜੀ ਕਾਂਗਰਸ ਹੈ, ਅਤੇ ਉਹ ਤੋਂ ਐਕਸਟ੍ਰੀਮ ਬਿਲਕੁਲ ਬੀਜੇਪੀ ਹੈ। ਇੱਦਾਂ ਹੀ ਅਮੈਰੀਕਾ ਦੇ ਵਿੱਚ ਹੈਗਾ, ਲਿਬਰਲ ਜਿਹੜੇ ਉੱਥੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਨੇ, ਰਿਪਬਲਿਕਨ ਬਿਲਕੁਲ ਐਕਸਟ੍ਰੀਮਿਸਟ ਸੋਚ ਵਾਲੇ ਜਿਹੜੇ ਉੱਥੇ ਹੈਗੇ ਨੇ। ਆਸਟ੍ਰੇਲੀਆ ਦੇ ਵਿੱਚ ਲਿਬਰਲ ਨੈਸ਼ਨਲ ਜਿਹੜੇ ਨੇ ਉਹ ਬਿਲਕੁਲ ਸੈਂਟਰਲਿਸਟ ਸੋਚ ਵਾਲੇ ਨੇ, ਐਕਸਟ੍ਰੀਮ ਲੈਫਟ ਸੋਚ ਵਾਲੇ ਲੇਬਰ ਪਾਰਟੀ ਹੋ ਗਈ, ਅਤੇ ਕਿਤੇ ਲੈਫਟ ਵਾਲੀਆਂ ਨੇ ਕਿਤੇ ਰਾਈਟ ਵਾਲੀਆਂ ਨੇ। ਜਪਾਨ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹਦੀ ਸਰਕਾਰ ਹੈਗੀ ਉਹ ਐਕਸਟ੍ਰੀਮ ਰਾਈਟ ਵਿੰਗਰ ਸਰਕਾਰ ਹੈ, ਸਨਾਈ ਤਕਾਈਚੀ। ਔਰ ਚਾਈਨਾ ਜਿਹੜਾ ਕਿ ਐਕਸਟ੍ਰੀਮ ਹਮੇਸ਼ਾ ਤੋਂ ਹੀ ਲੈਫਟ ਵਿੰਗਰ ਰਿਹਾ, ਉੱਥੇ ਕੋਈ ਸਰਕਾਰ ਹੀ ਨਹੀਂ, ਖੈਰ ਚਾਈਨਾ 'ਚ ਕੋਈ ਡੈਮੋਕ੍ਰੇਟਿਕ ਸਟਰਕਚਰ ਨਹੀਂ ਹੈਗੀ, ਇੱਕੋ ਹੀ ਪਾਰਟੀ ਹੈ ਚਾਈਨਾ ਕਮਿਊਨਿਸਟ ਪਾਰਟੀ, ਚਾਈਨੀਜ਼ ਕਮਿਊਨਿਸਟ, CCP। ਹੁਣ ਉਹਨਾਂ ਦੀ ਸਨਾਈ ਤਕਾਈਚੀ ਦੀ ਇੱਕ ਤਾਂ ਵੈਸੇ ਹੀ ਆਈਡੀਓਲੋਜੀਕਲ ਸਾਂਝ ਨਹੀਂ ਹੈਗੀ, ਦੂਸਰਾ ਚੀਨ ਦੇ ਨਾਲ ਪੁਰਾਣੇ ਰਿਸ਼ਤੇ ਵੀ ਹੈਗੇ ਨੇ ਜਿਹੜੇ ਅੱਜ ਦੀ ਤਰੀਕ 'ਚ ਜਪਾਨ ਨੂੰ ਚਾਈਨਾ ਦੇ ਬਿਲਕੁਲ ਐਂਟੀ ਖੜਾ ਕਰ ਦਿੰਦੇ ਨੇ। ਅਤੇ ਤੀਜਾ, ਜਪਾਨ ਦੀਆਂ ਅੱਜ ਦੀ ਤਰੀਕ ਦੇ ਵਿੱਚ ਲੋੜਾਂ ਕਦੇ ਸੀਗਾ ਕਿ ਠੀਕ ਹੈ ਪਰਲ ਹਾਰਬਰ 'ਤੇ ਅਟੈਕ ਕਰਤਾ ਸੀ ਜਪਾਨ ਨੇ, ਕਦੇ ਸੀਗਾ ਅਮੈਰੀਕਾ ਐਂਟਾਈ ਹੁੰਦਾ ਸੀਗਾ ਸੈਕਿੰਡ ਵਰਲਡ ਵਾਰ ਵੇਲੇ, ਉਹ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਤਾਂ ਜਪਾਨ ਨੇ ਆਪਣੇ ਫੌਜੀ ਅੱਡੇ ਤੱਕ ਅਮੈਰੀਕਾ ਨੂੰ ਦੇ ਰੱਖੇ ਨੇ ਕਿ ਆਓ ਵਰਤੋ ਇੱਥੋਂ ਹਜ਼ੂਰ, ਆਓ ਸਾਡੇ ਕੋਠੇ ਤੋਂ ਤੁਸੀਂ ਆਤਿਸ਼ਬਾਜ਼ੀਆਂ ਚਲਾਓ, ਤੁਸੀਂ ਆਹ ਮਾਰੋ ਚਾਈਨਾ ਵੱਲ ਭਗਾ ਕੇ, ਦੇਖੋ ਆਹ ਸਾਡੇ ਵੱਲ ਅੱਖਾਂ ਟੇਢੀਆਂ ਕਰ ਕਰਕੇ ਤੱਕਦਾ ਹੈਗਾ, ਮਾਰੋ ਭਗਾ ਕੇ ਇਹਨਾਂ ਦੇ ਜਿਹੜਾ ਪੱਥਰ ਰੋੜਾ ਮਾਰਨਾ ਤੁਸੀਂ। ਸੋ ਜਪਾਨ ਨੇ ਪੂਰੀ ਐਕਸੈਸ, ਫੁੱਲ ਐਕਸੈਸ ਜਿਹੜੀ ਹੈ ਜੈਪਨੀਜ਼ ਪੋਰਟਸ ਦੀ ਔਰ ਜੈਪਨੀਜ਼ ਏਅਰਪੋਰਟਸ ਦੀ ਉਹ ਅਮੈਰੀਕਾ ਨੂੰ ਦਿੱਤੀ ਹੋਈ ਹੈ। ਇੱਕ ਇਹ ਵੀ ਰੀਜ਼ਨ ਹੈਗਾ, ਤੀਜਾ ਜਾਂ ਚੌਥਾ ਰੀਜ਼ਨ ਇਹ ਵੀ ਹੈਗਾ। ਔਰ ਜਦੋਂ ਟੈਰਿਫ ਵਾਰ ਵੀ ਅਮੈਰੀਕਾ ਨੇ ਸ਼ੁਰੂ ਕਰਤੀ ਸੀਗੀ, ਉਦੋਂ ਵੀ ਅਮੈਰੀਕਾ ਨੇ ਕੁਛ ਇੱਕ ਬਖਸ਼ਿਆ ਕਿਸੇ ਨੂੰ ਨਹੀਂ ਸੀਗਾ, ਬਟ ਹਾਂ ਇਹ ਜ਼ਰੂਰ ਹੈ ਕਿ ਜਪਾਨ ਦੇ ਨਾਲ ਉਨਾਂ ਤਿੱਖਾ ਕੰਮ ਨਹੀਂ ਕੀਤਾ। ਤਕਾਈਚੀ ਨੇ ਜਦ ਤੋਂ ਅਹੁਦਾ ਸੰਭਾਲਿਆ ਹੈਗਾ, ਤਕਾਈਚੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮੈਰੀਕਾ ਦੇ ਨਾਲ ਉਹਨਾਂ ਦੀ ਸਾਂਝ ਜਿਹੜੀ ਹੈ ਹੋਰ ਜ਼ਿਆਦਾ ਗਹਿਰੀ ਹੋਈ ਹੈਗੀ ਹੈ। ਅਮੈਰੀਕਾ ਦੇ ਨਾਲ ਸਾਂਝ ਜੁੜਨ ਦਾ ਮਤਲਬ ਚਾਈਨਾ ਦੇ ਐਂਟਾਈ ਜਾਣਾ, ਅਤੇ ਹੁਣ ਜਦੋਂ ਮਿਜ਼ਾਈਲ ਆਸਟ੍ਰੇਲੀਆ ਵੱਲ ਛੱਡੀਏ ਤਾਂ ਆਸਟ੍ਰੇਲੀਆ ਨੇ ਉਨਾ ਤਗੜਾ ਰਿਐਕਸ਼ਨ ਨਹੀਂ ਦਿੱਤਾ ਜਿੰਨਾ ਜਪਾਨ ਨੇ ਦਿੱਤਾ। ਕਹਿੰਦੇ ਲੰਘ ਕੇ ਤਾਂ ਸਾਡੇ ਬਗਲ 'ਚੋਂ ਹੀ ਗਈ ਹੈ ਨਾ, ਸਾਡੀ ਕੱਛ 'ਚੋਂ ਲੰਘ ਕੇ ਗਈ ਹੈ, ਐਂ ਥੋੜ੍ਹੇ ਤੁਸੀਂ ਜਿੱਧਰ ਮਰਜ਼ੀ ਛੱਡੋ, ਮਾਰੋ ਤੁਸੀਂ ਠੀਕ ਹੈ ਉੱਧਰ ਨਿਊਜ਼ੀਲੈਂਡ ਵੱਲ, ਆਸਟ੍ਰੇਲੀਆ ਵੱਲ ਛੱਡੋ, ਪਰ ਦੱਸੋ ਤਾਂ ਸੀ। ਕਹਿੰਦੇ ਸਾਨੂੰ ਡੇਢ ਘੰਟਾ ਪਹਿਲਾਂ ਦੱਸ ਰਹੇ ਹੋ ਕਿ ਇੱਦਾਂ ਮਿਜ਼ਾਈਲ ਛੱਡਣ ਲੱਗੇ ਹਾਂ ਅਸੀਂ। ਸੋ ਇਹ ਜਪਾਨ ਨੇ ਚੰਗਾ ਵਿਰੋਧ ਕੀਤਾ ਹੈਗਾ ਇਹ ਚਾਈਨਾ ਦਾ। ਚਾਈਨਾ ਨੇ ਆਸਟ੍ਰੇਲੀਆ ਵੱਲੇ ਮਿਜ਼ਾਈਲ ਕਿਉਂ ਛੱਡੀ ਹੈਗੀ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ। ਉਹਦੇ ਤਿੰਨ ਚਾਰ ਰੀਜ਼ਨ ਮੈਂ ਤੁਹਾਨੂੰ ਦੱਸਦਾ। ਪਹਿਲਾਂ ਤਾਂ ਇਹ ਸਮਝੋ ਕਿ ਆਸਟ੍ਰੇਲੀਆ ਨੇ ਪਿਛਲੇ ਕੁਛ ਸਾਲਾਂ ਦੇ ਵਿੱਚ ਆਪਣੀ ਮਿਲਟਰਾਈਜੇਸ਼ਨ ਦੇ ਉੱਤੇ, ਆਪਣੀ ਡਿਫੈਂਸ ਸੈਕਟਰ ਦੇ ਵਿੱਚ ਚੰਗਾ ਪੈਸਾ ਖਰਚਣਾ ਸ਼ੁਰੂ ਕਰ ਦਿੱਤਾ, ਔਰ ਇਹ ਚਾਈਨਾ ਨੂੰ ਪਸੰਦ ਨਹੀਂ ਹੈਗਾ, ਕਿਉਂਕਿ ਚਾਈਨਾ ਨੂੰ ਇਹ ਹੈ ਕਿ ਤੁਸੀਂ ਇੰਨਾ ਪੈਸਾ ਪੂਸਾ ਨਾ ਖਰਚੋ, ਆਪਣੀ ਮਿਲਟਰੀ ਕਮਜ਼ੋਰ ਜੀ ਰੱਖੋ, ਅਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਪਰ ਦੀ ਮੂਵਮੈਂਟ ਕੋਈ ਕੰਟਰੀ ਆਪਣੇ ਆਪ ਨੂੰ
ਡਿਫੈਂਸ ਨੂੰ ਸਟਰੋਂਗ ਕਰਨ ਲੱਗਦੀ ਹੈ, ਆਪਣੀ ਮਿਲਟਰਾਈਜੇਸ਼ਨ ਨੂੰ ਹੋਰ ਵਧਾਉਣ ਲੱਗਦੀ ਹੈ, ਤਾਂ ਚਾਈਨਾ ਨੂੰ ਉਹਨਾਂ ਜੇ ਉਹਨਾਂ ਦੇ ਆਂਢ ਗੁਆਂਢ 'ਚ ਉਹ ਕੰਟਰੀ ਪੈਂਦੀ ਹੈ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ। ਫੋਰ ਐਗਜ਼ਾਮਪਲ ਸਾਊਥ ਕੋਰੀਆ, ਜਪੈਨ, ਇੰਡੋਨੇਸ਼ੀਆ, ਇੰਡੀਆ ਅਤੇ ਹੁਣ ਆਸਟ੍ਰੇਲੀਆ। ਆਸਟ੍ਰੇਲੀਆ ਹਾਲਾਂਕਿ ਨੇਟੋ ਦਾ ਮੈਂਬਰ ਨਹੀਂ ਹੈਗਾ, ਨੇਟੋ ਇੱਕ ਰੱਖਿਆ ਸਮਝੌਤਾ, ਇਹਦੇ 'ਤੇ ਇੱਕ ਅਲੱਗ ਐਪੀਸੋਡ ਆਪਾਂ ਕਰ ਚੁੱਕੇ ਹਾਂ, ਪਰ ਬਾਵਜੂਦ ਇਸ ਦੇ ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ। ਉਹ ਮੈਥਾਡੋਲੋਜੀ ਕੀ ਹੈ? ਹੁਣ ਬੇਸਿਕਲੀ ਨੇਟੋ ਕੌਣ ਹੈ? ਅਮੈਰੀਕਾ, ਕੈਨੇਡਾ ਅਤੇ ਯੂਰਪ ਦੇ ਦੇਸ਼ ਜਿਹੜੇ ਹਥਿਆਰ ਬਣਾਉਂਦੇ ਨੇ। ਫਰਾਂਸ ਬਣਾਉਂਦਾ ਹਥਿਆਰ, ਜਰਮਨੀ ਬਣਾਉਂਦਾ, ਇੰਗਲੈਂਡ ਬਣਾਉਂਦਾ, ਅਮੈਰੀਕਾ ਅਤੇ ਕੈਨੇਡਾ ਬਣਾਉਂਦੇ ਨੇ ਅਤੇ ਦੁਨੀਆ ਭਰ ਦੇ ਵਿੱਚ ਹਥਿਆਰ ਵੇਚਣਾ ਚਾਹੁੰਦੇ ਨੇ। ਪਿਛਲੇ ਹਫ਼ਤੇ ਵੀ ਆਪਾਂ ਇਹਦੀ ਗੱਲ ਕੀਤੀ ਸੀ। ਇਹਨਾਂ ਨੂੰ ਸਭ ਤੋਂ ਵੱਧ ਫਾਇਦਾ ਹੀ ਇਸ ਚੀਜ਼ ਤੋਂ ਹੈ ਕਿ ਜੇ ਤੁਸੀਂ ਜਿੰਨੇ ਜ਼ਿਆਦਾ ਹਥਿਆਰ ਆਪਣੇ ਵਧਾਓਗੇ ਉਨਾ ਜ਼ਿਆਦਾ ਸਾਨੂੰ ਫਾਇਦਾ ਹੋਊਗਾ, ਇਹਦਾ ਨੇਟੋ ਮੁਲਕਾਂ ਨੂੰ ਫਾਇਦਾ ਹੋਏਗਾ। ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ ਕਿ ਕਿਸੇ ਕੰਟਰੀ ਦਾ ਜਿਹੜਾ ਬਜਟ ਹੈ ਉਹਦੀ ਜਿਹੜੀ GDP ਦਾ ਘੱਟੋ ਘੱਟ 3% ਡਿਫੈਂਸ ਬਜਟ ਹੋਣਾ ਚਾਹੀਦਾ। ਆਸਟ੍ਰੇਲੀਆ ਕਰਦਾ ਰਿਹਾ ਉਹ, ਔਰ ਅੱਗੇ ਨੂੰ ਵੀ ਕਰ ਰਿਹਾ। ਇਨਫੈਕਟ ਅਗਲੇ ਇੱਕ ਦਹਾਕੇ 'ਚ ਆਸਟ੍ਰੇਲੀਆ ਨੇ ਆਪਣੀ ਮਿਲਟਰੀ ਦੇ ਉੱਤੇ $425 billion ਖਰਚ ਦੇਣੇ ਨੇ। ਮਤਲਬ ਇਹਦੀ ਕੋਈ ਐਡੀ ਖਾਸ ਲੋੜ ਹੈ ਵੀ ਨਹੀਂ। $130 billion ਤਾਂ ਸਿੱਧੇ ਔਕਸ ਵਾਲੇ ਹੋ ਗਏ, ਸੋ 90 billion ਕਹਿ ਰਹੇ ਸੀ, ਉਹ ਤੋਂ ਹੁਣ ਖਰਚ ਵੱਧਦਾ ਵੱਧਦਾ $130 billion ਹੋ ਗਿਆ। ਸੋ 4-5 ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਸਬਮਰੀਨਸ ਆਸਟ੍ਰੇਲੀਆ ਨੇ ਲੈਣੀਆਂ, ਉਸ ਤੋਂ ਇਲਾਵਾ ਟੈਕਨੋਲੋਜੀ ਲੈਣੀ ਹੈ। ਟੈਕਨੋਲੋਜੀ ਟ੍ਰਾਂਸਫਰ ਦਾ ਖਰਚਾ ਰਲਾਟ ਲੂਕ ਹੈ, ਟੋਟਲ ਇਹ $130 billion ਬਣਦਾ ਹੈਗਾ। ਉਹ ਤੋਂ ਇਲਾਵਾ $60-65 billion ਆਸਟ੍ਰੇਲੀਆ ਨੇ ਮਿਜ਼ਾਈਲਾਂ ਦੇ ਉੱਤੇ ਖਰਚਣੇ ਨੇ, ਆਪਣਾ ਡਿਫੈਂਸ ਸਿਸਟਮ, ਮਿਜ਼ਾਈਲ ਡਿਫੈਂਸ ਸਿਸਟਮ ਉਹਦੇ 'ਤੇ ਖਰਚਣੇ ਨੇ। ਫਿਰ ਕੁਛ ਪ੍ਰੋਜੈਕਟ ਹੋਰ ਵੀ ਹੁੰਦੇ ਨੇ, ਜਿਵੇਂ ਜਿਹੜੇ ਆਲੇ ਦੁਆਲੇ ਜਿਹੜੀਆਂ ਮਿਲਟਰੀ ਐਕਸਰਸਾਈਜ਼ ਨੇ ਜਾਂ ਅਮੈਰੀਕਾ ਨੇ ਕਿਤੇ ਅਟੈਕ ਕੀਤਾ ਉਹਦੇ 'ਚ ਖਰਚ ਕਰਨਾ, ਇਹ ਉਹ ਸਾਰੇ। ਸੋ ਰਲਾ ਰਲੂ ਕੇ ਹੋਰ ਬਹੁਤ ਕੁਛ ਆਸਟ੍ਰੇਲੀਆ ਨੇ ਹਰ ਸਾਲ ਜਿਹੜਾ ਹੈ ਉਹ ਖਰਚ ਜਿਹੜਾ ਉਹ $100s of billion ਦੇ ਵਿੱਚ ਕੱਢਣਾ ਅਤੇ ਅਗਲੇ 10 ਸਾਲਾਂ ਦੇ ਅੰਦਰ ਅੰਦਰ $425 billion ਖਰਚ ਕਰ ਦੇਣਾ ਹੈਗਾ। ਆਸਟ੍ਰੇਲੀਆ ਨੂੰ ਇੰਨੇ ਖਰਚ ਦੀ ਲੋੜ ਹੈ? ਸਵਾਲ ਇਹ ਪੈਦਾ ਹੁੰਦਾ, ਦੋ ਜਵਾਬ ਨੇ। ਪੋਲੀਟੀਕਲੀ ਸਮਝੋਗੇ ਤਾਂ ਸ਼ਾਇਦ ਨਹੀਂ, ਡਿਪਲੋਮੈਟਿਕਲੀ ਸਮਝੋਗੇ ਤਾਂ ਸ਼ਾਇਦ ਯੈਸ, ਪਰ ਪੋਲੀਟੀਕਲੀ ਇੱਥੇ ਕੁਛ ਲੋਕ ਡਿਪਲੋਮੈਟਿਕ ਆਨਸਰਸ ਦੇਣ ਲੱਗ ਪਏ ਨੇ। ਉਦਾਹਰਨ ਪੌਲਿਨ ਹੈਨਸਨ, ਉਹ ਕਹਿੰਦੇ ਕਿ 3% ਕਾਫੀ ਨਹੀਂ ਹੈਗਾ, GDP ਦਾ 5% ਖਰਚਾਂਗੇ, ਅਸੀਂ ਹੋਰ ਹਥਿਆਰ ਖਰੀਦਾਂਗੇ, ਅਸੀਂ ਹੋਰ ਮਿਜ਼ਾਈਲਾਂ ਲਵਾਂਗੇ ਖਰੀਦਾਂਗੇ ਪਰਚੇਸ ਬਾਏ। ਸੋ ਯਾਨੀ ਕਿ ਜਦੋਂ ਤੁਸੀਂ ਕੋਈ ਚੀਜ਼ ਪਰਚੇਸ ਕਰਦੇ ਹੋ ਤਾਂ ਤੁਸੀਂ ਉਹਦੇ ਬਦਲ 'ਚ ਇਵਜ਼ 'ਚ ਪੈਸੇ ਦੇਣੇ ਨੇ, ਡਾਲਰ ਦੇਣੇ ਨੇ। ਯਾਨੀ ਕਿ ਉਹਦਾ ਫਾਇਦਾ ਕਿਹਨੂੰ ਹੈ? ਸਿੱਧੇ ਤੌਰ ਦੇ ਉੱਤੇ ਉਸ ਧਿਰ ਨੂੰ ਜਿਹਨੂੰ ਪੈਸੇ ਮਿਲ ਰਹੇ ਨੇ, ਕਿਉਂਕਿ ਜ਼ਾਹਰ ਜਿਹੀ ਗੱਲ ਹੈ ਕਿ ਉਹ ਆਪਣੀ ਬਾਜ਼ਾਰੀ ਕੀਮਤ ਤੋਂ ਜ਼ਿਆਦਾ ਦੇ ਉੱਤੇ ਵਿਕਰੀ ਹੋਏਗੀ, ਖਾਸ ਤੌਰ ਦੇ ਉੱਤੇ ਅਮੈਰੀਕਾ ਦੇ, ਜੇ ਤੁਸੀਂ ਪਿਛਲੱਗ ਹੈਗੇ ਹੋ। ਅਤੇ ਅਮੈਰੀਕਾ ਨੇ ਜੇ ਕਹਿ ਤਾ ਕਿ ਆਹ ਜਹਾਜ਼ ਇਹ ਫਾਈਟਰ ਜੈੱਟ ਹੈ ਅਤੇ $130 crore ਦਾ, ਤਾਂ ਤੁਹਾਨੂੰ $130 crore ਦੇਣੇ ਹੀ ਪੈਣਗੇ। ਐਂ ਥੋੜ੍ਹੇ ਹੈ ਕਿ ਠੀਕ ਠੀਕ ਲਾ ਲਓ ਯਾਰ, ਅਮੈਰੀਕਾ ਤੁਹਾਡੇ ਤੋਂ ਪਹਿਲਾਂ ਵੀ ਤਾਂ 8-10 ਜਹਾਜ਼ ਆਪਾਂ ਲਏ ਨੇ, ਚਲੋ 100 crore, ਨਾ ਤੁਹਾਡੀ ਨਾ ਸਾਡੀ, ਇੱਦਾਂ ਨਹੀਂ ਹੁੰਦਾ। ਇੰਟਰਨੈਸ਼ਨਲ ਸੌਦੇ ਇੱਦਾਂ ਨਹੀਂ ਹੁੰਦੇ ਹੁੰਦੇ। ਅਤੇ ਦੂਜੀ ਚੀਜ਼ ਇਹਦੇ 'ਚ ਇਹ ਹੈਗੀ ਹੈ ਕਿ ਜੇ ਉਹ ਬਜਟ 3% ਦੇ ਉੱਤੇ $450 billion ਹੈ, 5% ਦੇ ਉੱਤੇ ਉਹ ਬਜਟ $600 billion ਤੋਂ ਵੀ ਜ਼ਿਆਦਾ ਦਾ ਹੋ ਜਾਏਗਾ। ਸਵਾਲ ਇਹ ਉੱਠ ਰਹੇ ਨੇ, ਜਿਵੇਂ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚੋਂ ਵੀ ਕੁਛ ਲੀਡਰਾਂ ਨੇ ਕਿਹਾ, ਪੌਲਿਨ ਹੈਨਸਨ ਨੇ ਵੀ ਕਿਹਾ ਕਿ ਅਸੀਂ GDP ਦਾ ਖਰਚ ਟੋਟਲ ਵਧਾ ਦੇਵਾਂਗੇ। ਉਹ ਖਰਚ ਉੱਧਰ ਵਧਾ ਕੇ ਉਹਦੀ ਬਜਾਏ ਉਹ ਤੁਸੀਂ ਕਿਤੇ ਹੋਰ ਕਿਉਂ ਨਹੀਂ ਲਗਾ ਸਕਦੇ? ਜੇ ਆਸਟ੍ਰੇਲੀਆ ਦਾ ਹੁਣ ਤੱਕ $100-150 billion ਦੇ ਬਜਟ ਦੇ ਵਿੱਚ ਵੀ ਤਾਂ ਆਪਾਂ ਆਪਣੇ ਫਾਈਨੈਂਸ ਬਜਟ ਚਲਾ, ਚਲੋ ਠੀਕ ਹੈ ਮੰਨ ਲਿਆ ਕਿ ਹੁਣ ਮਹਿੰਗਾਈ ਵੱਧ ਗਈ ਆ, ਇੰਨੀ ਥੋੜ੍ਹੇ ਵਧੀ ਹੈ ਯਾਰ ਹਥਿਆਰਾਂ ਦੇ ਮਾਮਲੇ 'ਚ ਮਹਿੰਗਾਈ, ਕਿ ਤੁਸੀਂ GDP ਦੇ ਬਜਟ ਨੂੰ ਹੀ ਵਧਾ ਦਿਉ। ਹੁਣ ਤੱਕ ਤੁਸੀਂ 1.5-2.5% ਤੱਕ ਲਗਾ ਰਹੇ ਸੀਗੇ, ਹੁਣ 3% ਤੱਕ, ਅਤੇ ਹੁਣ 4-5% ਨੂੰ ਵੀ ਤੁਸੀਂ ਰਾਜ਼ੀ ਹੋ ਰਹੇ ਹੋ। ਆਪਣਾ ਡਿਫੈਂਸ ਬਜਟ ਤੁਸੀਂ ਮਜ਼ਬੂਤ ਕਰ ਸਕਦੇ ਹੋ, ਪਰ ਉਹਦੀਆਂ ਕੈਲਕੂਲੇਸ਼ਨਸ ਨੂੰ ਨਾ ਐਕਸੀਡ ਕਰੋ।
ਉਹ ਕੈਲਕੂਲੇਸ਼ਨ ਜਦੋਂ ਉੱਥੋਂ ਐਕਸੀਡ ਹੋਣਗੀਆਂ ਤਾਂ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਕਿਤੋਂ ਹੋਰ ਕਟੌਤੀ ਕਰੋਗੇ, ਤੁਸੀਂ ਜਾਂ ਤਾਂ ਹੈਲਥ ਸੈਕਟਰ 'ਚੋਂ ਕਟੌਤੀ ਕਰੋਗੇ, ਹਸਪਤਾਲ ਹਸਪਤਾਲ ਨਹੀਂ ਬਣਨਗੇ, ਨਰਸਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ, ਨਵੇਂ ਟੀਚਰ ਨਹੀਂ ਭਰਤੀ ਹੋਣਗੇ, ਜਾਂ ਸੈਕਟਰ ਕਿਸੇ ਹੋਰ ਸੈਕਟਰ 'ਚ ਹੈਲਥ ਐਜੂਕੇਸ਼ਨ ਨਾ ਸਹੀ, ਕਿਤੇ ਨਾ ਕਿਤੇ ਤਾਂ ਸੋਸ਼ਲ ਸਰਵਿਸਿਜ਼ ਖਤਮ ਹੋ ਜਾਣਗੀਆਂ, ਕਿਤੇ ਨਾ ਕਿਤੇ ਤਾਂ ਕਾਟ ਮਾਰੋਗੇ ਨਾ ਤੁਸੀਂ ਉਹਦੀ, ਇੱਕ ਤਾਂ ਇਹ ਗੱਲ ਹੋ ਗਈ। ਸੋ ਇਹ ਪੋਲੀਟੀਕਲੀ ਇਹ ਬਿਆਨ ਠੀਕ ਨਹੀਂ ਹੈਗਾ। ਡਿਪਲੋਮੈਟਿਕਲੀ ਕਿਵੇਂ ਹੈਗਾ? ਡਿਪਲੋਮੈਟਿਕਲੀ ਇਹ ਹੁੰਦਾ ਕਿ ਕਈ ਵਾਰ ਤੁਹਾਡੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਨੇ। ਫੋਰ ਐਗਜ਼ਾਮਪਲ ਇਹ ਹੈ ਕਿ ਆਸਟ੍ਰੇਲੀਆ ਸਿਰਫ ਇਸ ਚੀਜ਼ ਨੂੰ ਅਨਾਊਂਸ ਕਰ ਦੇਵੇ ਕਿ ਅਸੀਂ ਆਪਣਾ ਜੀ ਡੀ ਪੀ ਦਾ 5% ਕਰਨ ਜਾ ਰਹੇ ਹਾਂ 2026-27 ਤੋਂ। ਹੁਣ ਉਹਦੇ 'ਚ ਕੀ ਹੋਊਗਾ ਕਿ ਉਹਦੇ 'ਚ ਇੱਕ ਡਰ, ਇੱਕ ਦਹਿਸ਼ਤ, ਇੱਕ ਖੌਫ, ਇੱਕ ਵਾਰਨਿੰਗ ਵੀ ਮਿਲੂਗੀ ਦੁਸ਼ਮਣਾਂ ਨੂੰ ਜਾਂ ਉਹ ਦੇਸ਼ ਜਿਹੜੇ ਤਿਆਰੀਆਂ ਕਰ ਰਹੇ ਹੈਗੇ ਨੇ ਕਿ ਅੱਛਾ ਇਹਨਾਂ ਕੋਲ ਤਾਂ ਨਿਊਕਲੀਅਰ ਪਾਵਰਡ ਸਬਮਰੀਨ ਵੀ ਹੈ, ਇਹਨਾਂ ਕੋਲ ਤਾਂ ਫਾਈਟਰ ਜੈਟਸ ਵੀ ਇੰਨੇ ਹੈਗੇ ਨੇ, ਇਹਨਾਂ ਕੋਲ ਤਾਂ ਆਹ ਹਥਿਆਰ ਵੀ ਨੇ, ਫਲਾਣੇ ਵੀ ਨੇ, ਧਿਮਕੇ ਵੀ ਨੇ। ਸੋ ਜਦੋਂ ਤੁਸੀਂ ਡਿਪਲੋਮੈਟਿਕ ਇੱਕ ਪ੍ਰੈਸ਼ਰ ਪਾ ਦਿੰਦੇ ਹੋ ਅਗਲੀ ਦੂਸਰੀ ਕੰਟਰੀ 'ਤੇ, ਉਹਦੇ ਪੋਜ਼ਿਟਿਵ ਔਰ ਨੈਗੇਟਿਵ ਦੋ ਇੰਪੈਕਟ ਨਿਕਲ ਕੇ ਆਉਂਦੇ ਨੇ। ਪੋਜ਼ਿਟਿਵ ਇਹ ਕਿ ਠੀਕ ਹੈ, ਇੱਕ ਪ੍ਰੈਸ਼ਰ ਹੈ, ਇੱਕ ਪਤਾ ਲੱਗਦਾ ਕਿ ਨਹੀਂ ਯਾਰ ਇਹਦਾ ਵੀ ਦਬਦਬਾ ਅੱਜ ਦੀ ਤਰੀਕ ਦੇ ਵਿੱਚ, ਜਿਨ੍ਹਾਂ ਕੰਟਰੀਜ਼ ਦਾ ਡਿਫੈਂਸ ਬਜਟ ਜ਼ਿਆਦਾ, ਜਿਹੜੇ ਪੈਸਾ ਵੱਧ ਖਰਚਣੇ ਨੇ, ਉਹਨਾਂ ਦੀ ਇੱਕ ਇੱਜ਼ਤ ਮਾਨ ਵੀ ਹੈਗਾ, ਉਹਨਾਂ ਤੋਂ ਬਾਕੀ ਦੇਸ਼ ਡਰ ਦੱਬ ਕੇ ਵੀ ਰਹਿ ਰਹੇ ਹੈਗੇ ਨੇ, ਅਮੈਰੀਕਾ, ਚਾਈਨਾ, ਰਸ਼ੀਆ, ਜਰਮਨੀ, ਇੰਡੀਆ। ਸੋ ਇਹ ਉਹ ਕੰਟਰੀਜ਼ ਹੈਗੇ ਨੇ ਜਿਨ੍ਹਾਂ ਤੋਂ ਲੋਕ ਬਾਕੀ ਕੰਟਰੀਜ਼ ਥੋੜ੍ਹਾ ਜਿਹਾ ਥੱਲੇ ਵੀ ਰਹਿ ਰਹੇ ਨੇ। ਇੱਕ ਤਾਂ ਇਹ ਫਾਇਦਾ ਹੋ ਗਿਆ। ਦੂਜਾ ਨੁਕਸਾਨ ਇਹ ਹੋ ਗਿਆ ਕਿ ਚਾਈਨਾ ਵਰਗੀ ਕੰਟਰੀਜ਼ ਜਾਂ ਹੋਰ ਜਿਹੜੇ ਦੇਸ਼ ਡਿਪਲੋਮੈਟਿਕਲੀ ਤੁਹਾਡੇ ਨਾਲ ਪੋਜ਼ਿਟਿਵ ਰਿਲੇਸ਼ਨ 'ਚ ਨਹੀਂ ਹੈਗੇ, ਉਹਨਾਂ ਨੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਕਿ ਅੱਛਾ ਜੇ ਉਹਨਾਂ ਕੋਲ ਪਰਮਾਣੂ ਪਾਵਰਡ ਸਬਮਰੀਨਸ ਨੇ ਤਾਂ ਐਸੀ ਟੈਕਨੋਲੋਜੀ ਤਿਆਰ ਕਰੋ ਕਿ ਜਿਹੜੀ ਪਰਮਾਣੂ ਪਾਵਰਡ ਸਬਮਰੀਨਸ ਦੇ ਉੱਤੇ ਵੀ ਅਟੈਕ ਕਰ ਸਕੇ ਜਾਂ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਆ ਉਹਨੂੰ ਭੇਜ ਸਕੇ, ਇੰਟਰਕਾਂਟੀਨੈਂਟਲ ਮਿਜ਼ਾਈਲਾਂ ਯੇ ਵੋ ਇਹੋ ਜਿਹੀਆਂ ਚੀਜ਼ਾਂ ਕਰੋ। ਪਰ ਇਹ ਸਿਰਫ ਆਸਟ੍ਰੇਲੀਆ ਦੇ ਡਿਫੈਂਸ ਬਜਟ ਵਧਣ ਦੇ ਉੱਤੇ ਨਹੀਂ ਹੈਗਾ। ਆਸਟ੍ਰੇਲੀਆ ਨੇ ਇੱਕ ਸੋ ਕਾਲਡ ਸਮਝੌਤਾ ਜਿਹੜਾ ਉਹ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਕਰਨਾ ਸ਼ੁਰੂ ਕੀਤਾ। ਵਨਵਾਤੂ ਦੇ ਨਾਲ ਹੋ ਗਿਆ, ਸੋਲਮਨ ਆਈਲੈਂਡ ਦੇ ਨਾਲ ਅਗਲੇ ਹਫ਼ਤੇ ਹੋ ਜਾਣਾ, ਫਿਜੀ ਦੇ ਵਿੱਚ ਇਹ ਸਮਝੌਤਾ ਹੋ ਰਿਹਾ ਸੀ। ਸਮਝੌਤਾ ਇਹ ਸੀ ਕਿ ਜੇ ਆਸਟ੍ਰੇਲੀਆ 'ਤੇ ਕੋਈ ਕੰਟਰੀ ਅਟੈਕ ਕਰਦਾ ਤਾਂ ਤੁਸੀਂ ਵੀ ਤਿਆਰ ਰਹੋ ਅਤੇ ਤੁਸੀਂ ਉਹਦੀ ਵਿਰੋਧਤਾ ਕਰਨੀ ਹੈ, ਅਤੇ ਜੇ ਤੁਹਾਡੇ 'ਤੇ ਹੁੰਦਾ ਤਾਂ ਅਸੀਂ ਵੀ ਤਿਆਰ ਹੈਗੇ ਅਤੇ ਅਸੀਂ ਤੁਹਾਡਾ ਸਾਥ ਵੀ ਨਿਭਾਉਣਾ ਅਤੇ ਉਹਦੀ ਵਿਰੋਧਤਾ ਵੀ ਕਰਨੀ ਹੈ। ਹੁਣ ਇਹ ਇੰਪੋਰਟੈਂਟ ਹੈ ਇੰਟਰਨੈਸ਼ਨਲੀ ਔਰ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ? ਯੈਸ। ਕਿਵੇਂ? ਫੋਰ ਐਗਜ਼ਾਮਪਲ, ਫਿਜੀ ਚਾਈਨਾ ਦੇ ਨਾਲ ਲੜ ਨਹੀਂ ਸਕਦਾ, ਔਰ ਜੇ ਆਸਟ੍ਰੇਲੀਆ ਦੇ ਉੱਤੇ ਚਾਈਨਾ ਅਟੈਕ ਕਰਦਾ ਤਾਂ ਫਿਜੀ ਕੋਈ ਐਡੀ ਖਾਸ ਮਦਦ ਦੇ ਵੀ ਨਹੀਂ ਸਕਦਾ। ਬਟ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਯੂਨਾਈਟਿਡ ਨੇਸ਼ਨ ਵਰਗੇ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ ਜਾਂਦੇ ਹੋ, ਜਦੋਂ ਇਹ ਗੱਲ ਤੁਰਦੀ ਹੈ ਕਿ ਦੇਖੋ ਹੁਣ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਕਿਵੇਂ ਪਿਆ ਸੀ ਗਜ਼ਾ ਵਾਲਾ, ਇਜ਼ਰਾਈਲ ਤਾਂ ਲੱਗਿਆ ਹੋਇਆ ਸੀਗਾ, ਉਹ ਤਾਂ ਸਾਊਥ ਅਫਰੀਕਾ ਅਤੇ ਹੋਰਨਾਂ ਦੇਸ਼ਾਂ ਨੇ ਰਲ ਕੇ ਅੱਗੇ ਆਏ, ਯੂਨਾਈਟਿਡ ਨੇਸ਼ਨ 'ਚ ਰੈਜ਼ੋਲਿਊਸ਼ਨ ਪਾਇਆ ਕਿ ਦੇਖੋ ਜੀ ਬੈਂਜਾਮਿਨ ਨੇਤਨਯਾਹੂ ਜੇ ਦੁਨੀਆ ਦੇ ਕਿਸੇ ਵੀ ਦੇਸ਼ 'ਚ ਜਾਂਦਾ ਤਾਂ ਇਹਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਜਾਵੇ, ਇਹ ਵਾਰ ਕ੍ਰਿਮੀਨਲ ਹੈ, ਇਹਨੇ ਜੰਗ ਦੇ ਵਿੱਚ ਗਲਤ ਲਾਹੇ ਚੱਕੇ ਨੇ, ਇਹਨਾਂ ਨੇ ਬੱਚੇ ਮਾਰੇ ਨੇ, ਮਾਸੂਮ ਮਹਿਲਾਵਾਂ ਮਾਰੀਆਂ ਨੇ, ਦਿਸ ਦੈਟ ਕਰਕੇ ਇੱਕ ਪੂਰੀ ਦੀ ਪੂਰੀ ਲੌਬੀ ਬਣ ਗਈ ਸੀ। ਬ੍ਰਿਟੇਨ ਵਰਗੀਆਂ ਕੰਟਰੀਜ਼ ਨੂੰ, ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਖਿਲਾਫ ਜਾਣਾ ਪਿਆ ਸੀ ਇਜ਼ਰਾਈਲ ਦੇ। ਇਹ ਕਿਉਂ ਹੋਇਆ? ਇਹ ਇੰਟਰਨੈਸ਼ਨਲ ਇੱਕ ਪ੍ਰੈਸ਼ਰ, ਜਦੋਂ ਕਲੈਕਟਿਵ ਪ੍ਰੈਸ਼ਰ ਬਣ ਜਾਂਦਾ, ਸਾਰੇ ਦੇਸ਼ ਅਗੇਂਸਟ ਆਏ ਇੱਕ ਕੰਟਰੀ ਦੇ ਜਾਂ ਮੈਕਸੀਮਮ ਦੇਸ਼ ਅਗੇਂਸਟ ਆਏ, ਤਾਂ ਉਸ ਕੰਟਰੀ ਨੂੰ ਨੀਲ ਡਾਊਨ ਕਰਨਾ ਪਿਆ, ਗੋਡਿਆਂ ਭਾਰ ਆਉਣਾ ਪਿਆ, ਬੈਠਣਾ ਪਿਆ ਜਾਂ ਆਪਣੇ ਆਪ ਨੂੰ ਰੋਕਣਾ ਪਿਆ ਜਾਂ ਥੋੜ੍ਹੀ ਦੇਰ ਦੇ ਉੱਤੇ ਪੌਜ਼ ਲਗਾਉਣਾ ਪਿਆ। ਉਸ ਇੰਟੈਂਸਿਟੀ ਦੇ ਨਾਲ ਵਾਰ ਨਹੀਂ ਹੋਈ ਉਸ ਤੋਂ ਬਾਅਦ। ਸੋ ਫਿਜੀ, ਸੋਲਮਨ, ਇਹ ਘੱਟੋ ਘੱਟ ਨਹੀਂ ਅਤੇ ਇਹ ਜਿਹੜੇ ਆਲੇ ਦੁਆਲੇ ਦੇ ਆਸਟ੍ਰੇਲੀਆ ਦੇ ਆਂਢ ਗੁਆਂਢ ਦੇ ਵਿੱਚ ਮੁਲਕ ਹੈਗੇ ਨੇ, ਇਹ ਜੇ ਆਸਟ੍ਰੇਲੀਆ ਦੇ ਹੱਕ ਦੇ ਵਿੱਚ ਰਹਿਣ ਤਾਂ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ, ਆਸਟ੍ਰੇਲੀਆ ਨੂੰ ਇਹਦੇ ਤੋਂ ਕੋਈ ਵੈਸੇ ਹੀ ਨਹੀਂ ਨੁਕਸਾਨ, ਇੱਕ ਪ੍ਰੈਸ਼ਰ ਜਿਹੜਾ ਉਹ ਬਣ ਜਾਏਗਾ। 14 ਦੇ ਕਰੀਬ ਮੁਲਕ ਮੰਨਦੇ ਹੈਗੇ ਨੇ ਜਿਹੜੇ, ਔਰ ਸਭ ਤੋਂ ਘੱਟ ਹੈਗੇ ਨੇ ਮੁਲਕ ਸਾਡੇ ਕੋਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਆਪਣੇ ਇਸ ਪੂਰੇ ਕੰਟੀਨੈਂਟ ਦੇ ਵਿੱਚ, ਇਸ ਪੂਰੇ ਮਹਾਂਦੀਪ ਦੇ ਵਿੱਚ, ਫਿਜੀ, ਕਿਰੀਬਤੀ, ਮਾਰਸ਼ਲ ਆਈਲੈਂਡ, ਮਾਈਕਰੋਨੇਸ਼ੀਆ, ਨਾਉਰੂ, ਪਲਾਓ, ਪਾਪੂਆ ਨਿਊ ਗਿਨੀ, ਸਮੋਆ, ਸੋਲਮਨ ਆਈਲੈਂਡ, ਟੋਂਗਾ, ਟਵਾਲੂ ਅਤੇ ਵਨੁਆਤੂ, ਅਤੇ ਦੋ ਜਿਹੜੇ ਹੋ ਗਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ। ਸੋ ਇਹ 14 ਮੁਲਕ ਜਿਹੜੇ ਨੇ
ਚਾਹੇ ਅਸੀਂ ਓਸ਼ੀਆਨੀਆ ਕੰਟੀਨੈਂਟ ਕਹਿ ਲੈਂਦੇ ਹਾਂ, ਚਾਹੇ ਆਸਟ੍ਰੇਲੀਆ ਓਸ਼ੀਆਨੀਆ ਕਹਿ ਲੈਂਦੇ ਜਾਂ ਆਸਟ੍ਰੇਲੀਆ ਪੈਸੀਫਿਕ ਮੁਲਕ ਜਿਹੜੇ ਨੇ ਇਹ ਕਹਿ ਲੈਂਦੇ। ਸੋ ਇਹ ਜਿਹੜੇ ਇਸ ਤੋਂ ਇਲਾਵਾ ਕੁਛ ਟੈਰੇਟਰੀਜ਼ ਵੀ ਨੇ ਜਿਹੜੀਆਂ ਅਮੈਰੀਕਾ, ਫਰਾਂਸ, ਇੰਗਲੈਂਡ ਦੇ ਅੰਡਰ ਹੈਗੀਆਂ ਨੇ, ਜਿਵੇਂ ਅਮੈਰੀਕਨ ਸਮੋਆ ਹੈਗਾ, ਕੁੱਕ ਆਈਲੈਂਡ ਹੈ, ਫਰੈਂਚ ਪੋਲੀਨੇਸ਼ੀਆ ਹੈ, ਗੁਆਮ ਹੈ, ਨਿਊ ਕੈਲੇਡੋਨੀਆ ਅਤੇ ਨੋਰਫਲੋਕ ਆਈਲੈਂਡ, ਨੋਰਦਰਨ ਮਰੀਆਨਾ ਆਈਲੈਂਡ, ਟੋਕੇਲੀਊ, ਵੇਕ ਆਈਲੈਂਡ ਅਤੇ ਵਾਲੀਜ਼ ਐਂਡ ਫਟੂਨਾ। ਸੋ ਇਹ ਵੀ ਜਿਹੜੇ ਨੇ ਆਸਟ੍ਰੇਲੀਆ ਦੇ ਮਹਾਦੀਪ ਦੇ ਅੰਦਰ ਹੀ ਪੈ ਜਾਂਦੇ ਨੇ, ਬਟ ਇਹ ਟੈਰੇਟਰੀਜ਼ ਨੇ, ਇੰਡੀਪੈਂਡੈਂਟ ਮੁਲਕ ਨਹੀਂ ਹੈਗੇ। ਜਦੋਂ ਇਹਨਾਂ ਸਾਰਿਆਂ ਦੇ ਨਾਲ ਆਸਟ੍ਰੇਲੀਆ ਦੀ ਇੱਕ ਟ੍ਰੀਟੀ ਹੋਏਗੀ, ਇੱਕ ਸਮਝੌਤਾ ਹੋਏਗਾ ਕਿ ਦੇਖੋ ਜੀ ਕੱਲ੍ਹ ਨੂੰ ਜੇ ਅਸੀਂ ਕਿਸੇ ਮੁਸੀਬਤ 'ਚ ਪੈਂਦੇ ਹਾਂ ਤਾਂ ਬਾਕੀ ਦੁਨੀਆ ਨੂੰ ਤਾਂ ਅਸੀਂ ਫੇਰ ਮਨਾ ਲਾਂਗੇ, ਪਹਿਲਾਂ ਤੁਸੀਂ ਸਾਡੇ ਨਾਲ ਹੈਗੇ ਹੋ ਕਿ ਨਹੀਂ ਹੈਗੇ ਹੋ ਇਹ ਦੱਸੋ। ਹੁਣ ਤੱਕ ਉਹ ਮੁਲਕ ਕਹਿ ਰਹੇ ਸੀਗੇ ਕਿ ਦੇਖਾਂਗੇ, ਸੋਚਾਂਗੇ, ਕਰਾਂਗੇ। ਇਨਫੈਕਟ ਖਬਰਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਕਿ ਵਨੂਆਤੂ ਦੇ ਨਾਲ ਜਿਹੜਾ ਸਮਝੌਤਾ ਆਸਟ੍ਰੇਲੀਆ ਦਾ ਹੁਣ ਰੀਸੈਂਟਲੀ ਹੋਇਆ, ਜਿਹਦੇ 'ਚ $500 million ਆਸਟ੍ਰੇਲੀਆ ਨੇ ਦੇਣੇ ਨੇ ਉਸ ਕੰਟਰੀ ਨੂੰ, ਤਾਂ ਕਿ ਉਹਨਾਂ ਦਾ ਆਪਣਾ ਸਿਸਟਮ ਚੱਲਦਾ ਰਹਿ ਸਕੇ, ਉਹ ਆਪਣੇ ਖਰਚੇ ਖੁਰਚੇ ਕਰ ਸਕਣ, ਉਹਨਾਂ ਦੀ ਪਾਰਲੀਮੈਂਟ ਚੱਲ ਸਕੇ, ਹੋਰ ਤਨਖਾਹਾਂ ਭੱਤੇ ਦੇ ਸਕਣ। ਅਤੇ ਉਹਦੇ ਬਦਲੇ 'ਚ ਇੱਕ ਵਾਅਦਾ ਲਿਆ, ਉਹ ਵਾਅਦਾ ਇਹ ਹੈਗਾ ਕਿ ਤੁਹਾਡੀ ਕੰਟਰੀ ਦੇ ਵਿੱਚ ਆ ਕੇ ਜੇ ਚਾਈਨਾ ਕੋਈ ਇਨਵੈਸਟ ਕਰਦਾ ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਕਿ ਉਹ ਯਾਰ ਵਨੂਆਤੂ ਲੈ 10,000 ਤੂੰ ਤਾਂ ਗਰੀਬ ਹੀ ਰਹਿ ਗਿਆ, ਤੁਹਾਨੂੰ ਏਅਰਪੋਰਟ ਚਾਹੀਦਾ ਚਾਹੀਦਾ ਚਾਹੀਦਾ, ਲੈ ਮੈਂ ਬਣਾ ਦਿੰਦਾ ਹੀ ਯਾਰ, ਅੱਛਾ ਬੰਦਰਗਾਹ ਬੰਦਰਗਾਹ ਬੰਦਰਗਾਹ ਵੀ ਬਣਾ ਦਿੰਦੇ ਹੀ ਯਾਰ, ਹੋਰ ਦੱਸ, ਸੜਕਾਂ ਵੀ ਬਣਾ ਦਾਂਗੇ, ਨੈਟਵਰਕ ਆਪਾਂ ਜੋੜ ਦਾਂਗੇ ਪੂਰਾ। ਅੱਛਾ ਇੱਕ ਹੋਰ, ਅਤੇ ਇਹ ਜਿਹੜਾ ਏਅਰਪੋਰਟ ਤੁਹਾਡਾ ਬਣਾਇਆ ਨਾ, ਇਹਦੇ 'ਤੇ ਅਸੀਂ ਵੀ ਆਪਣੇ ਮਿਲਟਰੀ ਜਹਾਜ਼ ਉਤਾਰ ਲਾਂਗੇ। ਅਤੇ ਦੇਖੋ ਏਅਰਪੋਰਟ ਬਣਾਉਣ ਦਾ ਖਰਚਾ ਤੁਹਾਨੂੰ ਪਤਾ ਹੀ ਹੈ, ਹੈ ਨਾ, ਇੰਨਾ ਲੱਗਦਾ, 250-300 crore ਲੱਗਦਾ, ਆਪਾਂ ਤੁਹਾਡੇ ਤੋਂ 50 crore 'ਚ ਬਣਾ ਦੇ, ਚੱਲ ਛੱਡੋ ਆਪਾਂ ਅੜੀਏ ਯਾਰ, ਅੜੀ ਅੜੀ ਅੜੀ ਹੈ ਹੈ। ਉਹ ਚਾਈਨਾ ਇੱਦਾਂ ਮਨਾ ਲਵੇ ਵਨੂਆਤੂ ਨੂੰ, ਅਤੇ ਉਹ ਮਨਾ ਵੀ ਲਿਆ ਸੀ, ਅਤੇ ਉਹਦੇ ਨਾਲ ਕੀ ਸੀਗਾ ਕਿ ਇੱਕ ਐਕਸੈਸ ਜਿਹੜੀ ਸੀਗੀ ਚਾਈਨਾ ਨੂੰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਨਾਂ ਦੇ ਉੱਤੇ ਵਨੂਆਤੂ ਦੇ ਵਿੱਚ ਮਿਲ ਗਈ ਸੀਗੀ, ਅਤੇ ਸਾਡੇ ਐਨ ਗੁਆਂਢ ਦੇ ਵਿੱਚ ਆ ਗਏ ਸੀ, ਅਤੇ ਉੱਥੋਂ ਛੱਡੀ ਜਾਓ ਫਿਰ ਮਿਜ਼ਾਈਲਾਂ, ਫਿਰ ਤਾਂ ਇੰਟਰਕੋਂਟੀਨੈਂਟਲ ਮਹਿੰਗੀਆਂ ਪੈਂਦੀਆਂ ਨੇ ਮਿਜ਼ਾਈਲਾਂ, ਫਿਰ ਤਾਂ ਉਹਨਾਂ ਦੀ ਲੋੜ ਹੀ ਨਹੀਂ ਹੈਗੀ, ਫਿਰ ਤਾਂ ਤੁਸੀਂ ਆਹ ਅਰਥ ਟੂ ਅਰਥ ਆਰਤੀਆਂ ਹੀ ਛੱਡ ਛੱਡ ਕੇ ਪਾਗਲ ਬੁਰੇ ਹਾਲ ਕਰ ਦਿਓ ਤੁਸੀਂ, ਠੀਕ ਨਹੀਂ। ਅਤੇ ਉਹ ਜਿਹੜਾ ਸਮਝੌਤਾ ਹੁਣ ਆਸਟ੍ਰੇਲੀਆ ਦਾ ਹੋਇਆ, ਉਹ ਇਹ ਹੋਇਆ ਕਿ ਦੇਖੋ ਚਾਈਨਾ ਬਾਕੀਆਂ ਦਾ ਚਲੋ ਠੀਕ ਹੈ, ਉਹ ਤੁਹਾਡੇ ਆਪਣੇ ਇੰਟਰਸਟ ਹੋ ਸਕਦੇ ਨੇ, ਚਾਈਨਾ ਜੇ ਤੁਹਾਡੇ ਇੱਥੇ ਕੰਟਰੀ ਦੇ ਵਿੱਚ ਆ ਕੇ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟ ਲਗਾਉਂਦਾ ਤਾਂ ਸਾਡੇ ਨਾਲ ਗੱਲ ਜ਼ਰੂਰ ਸ਼ੇਅਰ ਕਰਿਓ, ਅਤੇ ਉਹ 'ਚ ਡਿਸੀਜਨ ਬੇਸ਼ੱਕ ਤੁਹਾਡਾ ਹੋਊਗਾ, ਬਟ ਆਸਟ੍ਰੇਲੀਆ ਦੇ ਨਾਲ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਹੈਗੀ, ਕੋਈ ਗੁਪਤ ਤਰੀਕੇ ਦੇ ਨਾਲ ਕੋਈ ਉੱਥੇ ਇਨਵੈਸਟਮੈਂਟ ਹੋਣ ਨਹੀਂ ਦੇਣੀ। ਫਿਜੀ ਦੇ ਨਾਲ ਵੀ ਹੈ, ਫਿਜੀ ਦੇ ਨਾਲ ਤਾਂ ਇਨਫੈਕਟ ਹੋਰ ਵੀ ਵਧੀਆ ਸਮਝੌਤਾ ਹੋਇਆ, ਇਹ ਸਮਝੌਤੇ ਦੇ ਵਿੱਚ ਤਾਂ ਫਿਜੀ ਦੇ ਨਾਲ ਇੱਕ ਤਰ੍ਹਾਂ ਦੀ ਸਾਂਝ ਪਈ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਸਾਡੇ 'ਤੇ ਅਟੈਕ ਹੋਇਆ ਤਾਂ ਤੁਸੀਂ ਵਾਇਸ ਰੇਜ਼ ਕਰਨੀ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ, ਅਤੇ ਤੁਸੀਂ ਕਹਿਣਾ ਕਿ ਨਾ ਨਾ ਆਸਟ੍ਰੇਲੀਆ 'ਤੇ ਨਹੀਂ ਅਟੈਕ, ਗਲਤ ਹੋਇਆ, ਠੀਕ ਹੈ। ਸੋ ਇੱਕ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਬੰਦੇ ਕਿਤੇ ਜਾ ਰਹੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਦੇ ਜ਼ਰੀਏ। ਔਰ ਵਨੂਆਤੂ ਦੇ ਨਾਲ ਤਾਂ ਉਹ ਸਮਝੌਤੇ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਪਿਛਲੇ ਸਾਲ ਵੀ ਸਪਤੰਬਰ 'ਚ ਗਏ ਸੀਗੇ ਐਂਥਨੀ ਐਲਬਨੀਜ਼, ਉਦੋਂ ਚਾਈਨਾ ਨੇ ਇਨਵੈਸਟਮੈਂਟ ਦੀ ਗੱਲ ਹਲੇ ਕੀਤੀ ਹੋ ਸੀਗੀ ਵਨੂਆਤੂ ਦੇ ਨਾਲ, ਅਤੇ ਉਦੋਂ ਉਹ ਕੰਟਰੀ ਮੁੱਕਰ ਗਈ ਸੀ, ਉਹ ਕਹਿੰਦੇ ਸੀ ਕਿ ਇੱਕ ਮਿੰਟ ਖੜ੍ਹ ਜਾਓ ਥੋੜ੍ਹੀ ਦੇਰ ਆਸਟ੍ਰੇਲੀਆ, ਸਾਡੀ ਨਾ ਚਾਈਨਾ ਦੇ ਨਾਲ ਗੱਲ ਚੱਲ ਰਹੀ ਹੈ, ਅਤੇ ਅਸੀਂ ਦੇਖ ਲਈਏ ਉਹ ਕੀ ਗੱਲ ਕਰਨ ਲੱਗੇ, ਅਤੇ ਤੁਹਾਡੇ ਨਾਲ ਫੇਰ ਕਰਾਂਗੇ ਟ੍ਰੀਟੀ ਟਰੂਟੀ ਜਿਹੜੀ ਵੀ ਕਰਨੀ ਹੈ। ਅਤੇ ਉਦੋਂ ਆਸਟ੍ਰੇਲੀਆ ਦੀ ਬੇਇੱਜ਼ਤੀ ਹੋਈ ਸੀ ਕਿਉਂਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵਨੂਆਤੂ ਉੱਥੇ ਪਹੁੰਚ ਗਏ ਸੀ, ਹੀ ਵਾਜ਼ ਦੇਅਰ ਆਲਰੇਡੀ ਜਦੋਂ ਸਮਝੌਤੇ 'ਤੇ ਸਾਈਨ ਹੋਣੇ ਸੀ, ਪਰ ਵਨੂਆਤੂ ਮੁੱਕਰ ਗਿਆ ਸੀ, ਔਰ ਆਸਟ੍ਰੇਲੀਆ ਦੇ ਲਈ ਡਿਪਲੋਮੈਟਿਕ ਬਹੁਤ ਵੱਡੀ ਹਾਰ ਸੀ। ਹੁਣ ਇੱਕ ਇੱਕ ਕਰਕੇ ਸਾਰੀ ਕੰਟਰੀਜ਼ ਹੱਕ ਦੇ ਵਿੱਚ ਆ ਰਹੇ ਹੈਗੇ ਨੇ, ਇਕੱਠੇ ਹੋ ਰਹੇ ਨੇ। ਇਨਫੈਕਟ ਇਹ ਕਹਿ ਲਓ ਕਿ ਤੁਸੀਂ ਇਹ ਜਿਹੜਾ ਇਰਾਨ ਵਾਰ ਹੋਈ ਹੈ ਨਾ, ਇਜ਼ਰਾਈਲ ਨੇ ਹਮਲੇ ਕੀਤੇ ਨੇ, ਅਮੈਰੀਕਾ ਨੇ ਕੀਤੇ ਨੇ ਇਰਾਨ ਦੇ ਉੱਤੇ, ਬਾਅਦ 'ਚ ਇਰਾਨ ਨੇ ਕੀਤੇ ਨੇ ਹਮਲੇ, ਇੱਕ ਤਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਇਹ ਪਰਦੇ ਪਰਦੇ ਚੱਕੇ ਗਏ ਸਾਰੇ, ਉਹ ਜਿਹੜਾ ਸੇਫ ਹੈਵਨ ਕਹਿੰਦੇ ਹੁੰਦੇ ਸੀਗੇ ਕਿ ਆਬੂ ਧਾਬੀ ਆਹ ਕਿਆ ਆਲੀਸ਼ਾਨ ਸ਼ਹਿਰ, ਦੁਬਈ ਓ ਹੋ ਹੋ ਬੱਲੇ ਬੱਲੇ ਮਾਸ਼ਾ ਅੱਲਾ, ਇੱਦਾਂ ਉਹ ਗੱਲਾਂ ਹੈ ਨਹੀਂ, ਉਹ ਰਹੀਆਂ ਨਹੀਂ, ਔਰ ਉਹ ਹਮੇਸ਼ਾ ਦੇ ਲਈ ਖਤਮ ਹੋ ਗਈਆਂ। ਇਹ ਕੰਟਰੀਜ਼ ਸੇਫ ਨਹੀਂ ਹੈਗੀਆਂ, ਕਿਉਂਕਿ ਜਦ ਤੱਕ ਇਜ਼ਰਾਈਲ ਅਤੇ ਇਰਾਨ ਆਪਸ 'ਚ ਲੜਦੇ ਰਹਿਣਗੇ ਉਹ ਕੰਟਰੀਜ਼, ਉਹ ਸਿਟੀਜ਼ ਸੇਫ ਰਹਿ ਨਹੀਂ ਸਕਦੇ। ਤੁਹਾਨੂੰ ਪਤਾ ਨਹੀਂ ਹੈਗਾ ਕਿ ਤੁਸੀਂ ਉੱਥੇ ਘੁੰਮਣ ਗਏ ਹੋ, ਰਾਤ ਨੂੰ ਉੱਥੇ ਮਿਜ਼ਾਈਲ ਚਲਾ ਤੀ ਇਜ਼ਰਾਈਲ ਨੇ ਅਤੇ ਇਰਾਨ ਵੀ ਗੁੱਸੇ ਹੋ ਗਿਆ, ਅਤੇ ਚੱਲ ਏਅਰ ਸਪੇਸ ਬੰਦ,
ਮੈਂ ਤਾਂ ਹੁਣ ਘੁੰਮਣ ਜਾਣ ਤੋਂ ਇੰਨਾ ਡਰਨ ਲੱਗ ਪਿਆ ਦੁਬਈ ਤੋਂ। ਅਤੇ ਦੂਜੀ ਚੀਜ਼ ਇਹ ਹੈਗੀ ਹੈ ਕਿ ਇਹਨੇ ਪਰਦੇ ਜਦੋਂ ਇੰਨੇ ਚੱਕਤੇ ਤਾਂ ਫਿਰ ਦੁਨੀਆ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਅੱਛਾ ਇਹਦੇ ਵਿੱਚ ਯੂਰੋਪੀਅਨ ਕੰਟਰੀਜ਼, ਇਨਫੈਕਟ ਨੇਟੋ ਪਾਵਰਸ ਜਿਹੜੀਆਂ ਕੰਟਰੀ ਸੀ ਉਹ ਅਮੈਰੀਕਾ ਦੇ ਨਾਲ ਨਹੀਂ ਖੜੀਆਂ। ਉਹ ਨੇਟੋ ਦੇ ਕਹਿੰਦੇ ਬੇਸਿਕ ਜਿਹੜਾ ਸਿਧਾਂਤ ਹੈ ਉਹਦੀ ਉਲੰਘਣਾ ਨਹੀਂ ਹੋਈ, ਕਾਹਤੇ ਖੜੀ ਹੈ। ਬੇਸਿਕ ਸਿਧਾਂਤ ਜਿਹਦੇ ਉੱਤੇ ਨੇਟੋ ਕਾਇਮ ਹੋਇਆ ਉਹ ਇਹ ਹੈ ਕਿ ਜੇ ਤੁਹਾਡੇ ਦੇਸ਼ ਦੇ ਉੱਤੇ ਕੋਈ ਬਾਹਰੀ ਦੇਸ਼ ਹਮਲਾ ਕਰਦਾ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ। ਇੱਕ ਦੂਸਰੇ ਨੂੰ ਇਹ ਕਹਿੰਦੇ ਨੇ, ਇਹ ਨੇਟੋ ਕੰਟਰੀਜ਼ ਸਾਰੀਆਂ ਇੱਕ ਦੂਸਰੇ ਨੂੰ ਇਹ ਕਹਿੰਦੀਆਂ ਨੇ। ਨੇਟੋ ਵਾਲਾ ਵੀ ਇੱਕ ਐਪੀਸੋਡ ਆਪਾਂ ਅੱਡ ਕਰ ਚੁੱਕੇ ਹਾਂ, ਸੋ ਤੁਹਾਨੂੰ ਉਹਦਾ ਵੀ ਹੁਣ ਪਤਾ ਹੀ ਹੈਗਾ। ਅਤੇ 32 ਮੈਂਬਰ ਹੈਗੇ ਨੇ ਉਹਦੇ 'ਚ, ਅਮੈਰੀਕਾ ਅਤੇ ਕੈਨੇਡਾ ਤੋਂ ਇਲਾਵਾ ਬਾਕੀ ਸਾਰੇ ਯੂਰੋਪੀਅਨ ਕੰਟਰੀਜ਼। ਅੱਛਾ ਹੁਣ ਨਾ ਤਾਂ ਅਮੈਰੀਕਾ 'ਤੇ ਅਟੈਕ ਹੋਇਆ ਨਾ ਹੀ ਕੈਨੇਡਾ 'ਤੇ ਹੋਇਆ, ਬਲਕਿ ਉਹਨਾਂ ਨੇ ਅਟੈਕ ਕੀਤਾ, ਅਮੈਰੀਕਾ ਨੇ ਅਟੈਕ ਈਰਾਨ 'ਤੇ ਕੀਤਾ। ਸੋ ਬੇਸਿਕ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਉਹ ਭੰਗ ਨਹੀਂ ਸੀ ਹੋਇਆ। ਨੇਟੋ ਕੰਟਰੀਜ਼ ਬਾਉਂਡ ਨਹੀਂ ਸੀਗੇ ਅਮੈਰੀਕਾ ਦਾ ਸਾਥ ਦੇਣ ਦੇ ਲਈ, ਇਸ ਕਰਕੇ ਵੀ ਨਹੀਂ ਉਹਨਾਂ ਨੇ ਦਿੱਤਾ। ਪਲੱਸ ਔਨਗੋਇੰਗ ਯੂਕਰੇਨ ਰਸ਼ੀਆ ਵਾਰ, ਜਿਹਦੇ 'ਚ ਰਸ਼ੀਆ ਕਈ ਕਈ ਵਾਰ ਤਾਂ ਪੋਲੈਂਡ ਤੱਕ ਆ ਗਿਆ, ਹਮਲੇ ਕਰ ਗਿਆ। ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਅਨਸਰਟੈਨਿਟੀ ਹੈ ਕਿ ਕੌਣ ਦੇਸ਼ ਕਿਹਦਾ ਮਿੱਤਰ ਹੈ, ਕੌਣ ਦੇਸ਼ ਕਿਹਦਾ ਦੁਸ਼ਮਣ ਹੈ। ਉਸ ਹਿਸਾਬ ਦੇ ਨਾਲ ਆਪੋ ਆਪਣੀਆਂ ਹੱਦਾਂ ਸਰਹੱਦਾਂ ਤੈਅ ਹੋ ਰਹੀਆਂ ਨੇ, ਆਪੋ ਆਪਣੀਆਂ ਪ੍ਰਾਇਓਰਿਟੀਜ਼ ਰੀਸੈਟ ਹੋ ਰਹੀਆਂ ਨੇ, ਆਪੋ ਆਪਣੇ ਜਿਹੜੇ ਟ੍ਰੀਟੀਜ਼ ਹੋ ਰਹੇ ਨੇ, ਸਮਝੌਤੇ ਦੇਸ਼ਾਂ ਦੇ ਦਰਮਿਆਨ ਆਪਸ 'ਚ ਹੋ ਰਹੇ ਨੇ। ਪਾਕਿਸਤਾਨ ਜਾ ਕੇ ਸਾਊਦੀ ਅਰਬ ਦੇ ਨਾਲ ਨੇਟੋ ਵਰਗਾ ਸਮਝੌਤਾ ਕਰਿਆ ਜਾਂਦਾ ਕਿ ਸਾਡੇ ਦੇਸ਼ 'ਤੇ ਹਮਲਾ, ਤੁਹਾਡੇ 'ਤੇ ਹਮਲਾ, ਤੁਹਾਨੂੰ ਵੀ ਵਿੱਚ ਆਉਣਾ ਪਊਗਾ। ਸੋ ਜੇ ਇੰਡੀਆ ਕੋਈ ਅਟੈਕ ਕਰਦਾ ਤਾਂ ਸਾਊਦੀ ਅਰਬ ਨੂੰ ਉਸ ਸਮਝੌਤੇ ਦੀ ਪਾਲਣਾ ਕਰਨੀ ਹੋਏਗੀ ਅਤੇ ਇੰਡੀਆ ਦੇ ਅਗੇਂਸਟ ਪਾਕਿਸਤਾਨ ਅਤੇ ਸਾਊਦੀ ਅਰਬ ਇਕੱਠੇ ਉਤਰਨਗੇ। ਇਸ ਤਰੀਕੇ ਦੇ ਨਾਲ ਜਦੋਂ ਸਰਕਮਸਟਾਂਸਿਸ ਚੇਂਜ ਹੁੰਦੇ ਨੇ ਤਾਂ ਫਿਰ ਇਹਨਾਂ ਟਾਪੂ ਮੁਲਕਾਂ ਨੂੰ ਵੀ ਪਤਾ, ਕਿਉਂਕਿ ਦੇਖੋ ਇਹਨਾਂ ਦੀ ਆਰਥਿਕਤਾ ਜਿਹੜੀ ਹੈ ਨਾ ਉਹ ਬਹੁਤ ਲੋਕਲ ਲੈਵਲ 'ਤੇ ਹੀ ਡਿਫਾਈਨ ਰਹਿੰਦੀ ਹੈ। ਉਹ ਬਹੁਤੀਆਂ ਉਹਨਾਂ ਦੀ ਆਬਾਦੀ ਨਹੀਂ ਹੈਗੀ ਇਹਨਾਂ ਦੇਸ਼ਾਂ ਦੀ, ਥੋੜ੍ਹੇ ਜਿਹੇ ਲੋਕ ਨੇ, ਉਹ ਮੱਛੀ ਪਾਲ ਲੈਂਦੇ ਨੇ, ਆਪਣੀ ਖੇਤੀਬਾੜੀ ਕਰ ਲੈਂਦੇ ਨੇ, ਇੰਨੇ 'ਚ ਉਹਨਾਂ ਦੇ ਕੰਮ ਚੱਲੀ ਜਾਂਦੇ ਨੇ। ਸਰਕਾਰਾਂ ਹੈਗੀਆਂ ਜ਼ਰੂਰ ਨੇ, ਸਰਕਾਰਾਂ ਨੂੰ ਚਲਾਉਣ ਦੇ ਲਈ ਕੋਈ ਬਹੁਤ ਵੱਡੇ ਬਜਟ ਨਹੀਂ ਹੈਗੇ, ਇਸ ਕਰਕੇ ਫਿਰ ਉਹ ਮਾਲੀ ਇਮਦਾਦ ਦੇ ਉੱਤੇ ਨਿਰਭਰ ਰਹਿੰਦੇ ਨੇ। ਚਾਈਨਾ ਨੇ ਦੇ ਤਾ, ਆਸਟ੍ਰੇਲੀਆ ਨੇ ਦੇ ਤਾ, ਅਤੇ ਇਹਨਾਂ ਦੇਸ਼ਾਂ ਦੇ ਉੱਤੇ, ਪਰ ਇਹ ਕੰਟਰੀਜ਼ ਆਸਟ੍ਰੇਲੀਆ ਨੂੰ ਥੋੜ੍ਹਾ ਵੱਧ ਕਰੀਬ ਮੰਨਦੇ ਨੇ ਅਤੇ ਉਹੀ ਕਰੀਬੀ ਹੁਣ ਵਾਪਸ ਜ਼ਾਹਰ ਵੀ ਹੋਣ ਲੱਗੀ ਹੈ। ਹਾਂ, ਆਸਟ੍ਰੇਲੀਆ ਤੋਂ ਨਾਰਾਜ਼ ਵੀ ਹੋ ਗਏ ਸੀਗੇ ਜਦੋਂ ਕਹਿੰਦੇ ਸੀਗੇ ਕਿ ਇਸ ਬੜਾ ਸ਼ਾਨਦਾਰ ਸਮੁੰਦਰੀ ਏਰੀਆ ਪੈਸੀਫਿਕ, ਬੜਾ ਵੱਖਰਾ ਪਾਣੀ ਹੈਗਾ ਬਾਕੀ ਸਮੁੰਦਰਾਂ ਦੇ ਨਾਲੋਂ, ਕਹਿੰਦੇ ਬੜਾ ਸਾਫ਼ ਸੁਥਰਾ ਪਾਣੀ ਹੈ। ਉਹਦੇ ਕਾਰਨ ਇਹ ਕਿ ਬਾਕੀ ਸਮੁੰਦਰਾਂ ਦੇ ਵਿੱਚ ਦੇਸ਼ਾਂ ਦੀ ਗਿਣਤੀ ਵੀ ਜ਼ਿਆਦਾ, ਪੈਸੀਫਿਕ ਦੇ ਵਿੱਚ ਉਨੇ ਦੇਸ਼ ਜਿਹੜੇ ਨੇ, ਇੱਕ ਤਾਂ ਦੇਸ਼ਾਂ ਦੀ ਗਿਣਤੀ ਹੈਗੀ ਉਹ ਚਲੋ 14 ਦੇ ਆਸ ਪਾਸ ਹੈ ਪੂਰੇ ਓਸ਼ੀਆਨੀਆ ਖੇਤਰ ਦੇ ਵਿੱਚ, ਪਰ ਉਹ ਵੀ ਸਾਫ਼ ਸੁਥਰੇ ਨੇ, ਉਹ ਵੀ ਇੰਨੀ ਗੰਦਗੀ ਨਹੀਂ ਫੈਲਾ ਰਹੇ ਹੈਗੇ। ਪਰ ਸਭ ਤੋਂ ਵੱਧ ਗੰਦਗੀ ਜਿਹੜਾ ਕੋਈ ਫੈਲਾ ਰਿਹਾ, ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਦੀ ਪਾਪੂਲੇਸ਼ਨ ਜ਼ਿਆਦਾ। ਸੋ ਆਸਟ੍ਰੇਲੀਆ ਦੇ ਖਿਲਾਫ਼ ਉਹਨਾਂ ਦਾ ਗੁੱਸਾ ਅਕਸਰ ਨਿਕਲਦਾ ਰਹਿੰਦਾ ਸੀ, ਪਰ ਉਹ ਕਲਾਈਮੇਟ ਕੰਟਰੋਲ ਤੱਕ ਸੀ, ਐਨਵਾਇਰਮੈਂਟ ਚੇਂਜ ਤੱਕ ਸੀ। ਇਹ ਜਿਹੜੀਆਂ ਚੀਜ਼ਾਂ ਹੁਣ ਆਉਣ ਲੱਗ ਪਈਆਂ ਨਾ ਕਿ ਸਾਡੀ ਤਾਂ ਜਾਨ ਨੂੰ ਹੀ ਖਤਰਾ, ਉੱਥੇ ਫਿਰ ਉਹਨਾਂ ਨੂੰ ਹੁਣ ਸਟੈਂਡ ਲੈਣਾ ਪੈਣਾ। ਚਾਈਨਾ ਦੇ ਨਾਲ ਇਸ ਕਰਕੇ ਨਹੀਂ ਕਿਉਂਕਿ ਚਾਈਨਾ ਇਸ ਖਿੱਤੇ ਦਾ ਹੀ ਨਹੀਂ ਹੈਗਾ। ਹੁਣ ਮੰਨ ਲਓ ਮੈਂ ਸਭ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਨਾਲ ਦੋਸਤੀ ਕਰੂੰਗਾ ਕਿ ਜੇ ਮੈਨੂੰ ਬਾਹਰੋਂ ਖਤਰਾ ਹੋਊਗਾ, ਮੈਂ ਕਿਸੇ ਹੋਰ ਮਹੱਲੇ 'ਚ ਜਾ ਕੇ ਗੁਆਂਢੀ ਦੇ ਨਾਲ ਥੋੜ੍ਹੇ ਦੋਸਤੀ ਕਰੂੰਗਾ, ਕਿਉਂਕਿ ਜੇ ਮੇਰੇ 'ਤੇ ਹਮਲਾ ਹੁੰਦਾ, ਮੇਰੇ ਘਰ 'ਤੇ ਹੁੰਦਾ, ਤਾਂ ਸਭ ਤੋਂ ਪਹਿਲਾਂ ਮੈਨੂੰ ਮੇਰਾ ਗੁਆਂਢੀ ਜਿਹੜਾ ਇਮੀਜੀਏਟ ਹੈਲਪ ਦੇ ਸਕਦਾ, ਨਾ ਕਿ ਕਿਸੇ ਤੀਜੇ ਚੌਥੇ ਮਹੱਲੇ ਦਾ ਜਾਂ ਕਿਸੇ ਹੋਰ ਸ਼ਹਿਰ ਦਾ। ਦੈਟਸ ਵਾਈ ਦੀਜ਼ ਕੰਟਰੀਜ਼ ਹੈਵ ਰੀਸੈਟ ਦੇਅਰ ਪ੍ਰਿਓਰਿਟੀਜ਼, ਔਰ ਆਸਟ੍ਰੇਲੀਆ ਨੂੰ ਵੀ ਲੋੜ ਸੀਗੀ ਕਿ ਫਟਾਫਟ ਕਰਕੇ ਇਹ ਸਾਰੀ ਰੀਸੈਟਿੰਗ ਦੇ ਵਿੱਚ ਅੱਗੇ ਆਵੇ, ਕਿਉਂਕਿ ਜਦ ਤੱਕ ਆਸਟ੍ਰੇਲੀਆ ਆਪ ਹੀ ਨਹੀਂ ਐਫਰਟ ਲੈਂਦਾ ਤਾਂ ਹੋਣਾ ਹੀ ਕੁਛ ਨਹੀਂ ਸੀ। ਸੋ ਹੁਣ ਆਸਟ੍ਰੇਲੀਆ ਐਫਰਟ ਲੈ ਰਿਹਾ। ਅਤੇ ਇੱਧਰੋਂ ਜਿਵੇਂ ਹੀ ਫਿਜੀ ਦੇ ਨਾਲ ਸਮਝੌਤਾ ਹੁੰਦਾ, ਉੱਧਰੋਂ ਚਾਈਨਾ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡ ਦਿੰਦਾ, ਠੀਕ ਉੱਦਾਂ ਜਿੱਦਾਂ ਇਹ ਇਹ ਨਾ ਤਰੀਕੇ ਹੁੰਦੇ ਨੇ, ਇਹ ਵੀ ਡਿਪਲੋਮੈਸੀ ਦੇ ਤਰੀਕੇ ਨੇ, ਡਰਾਉਣ ਦੇ ਤਰੀਕੇ। ਜਿੱਦਾਂ ਉੱਥੇ ਹੋਇਆ ਕਿ ਨੇਟੋ ਦੀ ਬੈਠਕ ਹੋਣੀ ਹੈ ਪਰ ਰਸ਼ੀਆ ਨੇ ਉਹਦੇ 'ਤੇ ਅਟੈਕ ਕਰਤਾ ਯੂਕਰੇਨ ਦੇ ਉੱਤੇ, ਚੱਲ ਅਟੈਕ ਤਾਂ ਪਹਿਲਾਂ ਹੀ ਚੱਲ ਰਿਹਾ ਪਰ ਅਟੈਕ ਇੱਕਦਮ ਵਧਾਤਾ ਨੇਟੋ ਦੀ ਬੈਠਕ ਤੋਂ ਠੀਕ ਪਹਿਲਾਂ। ਇੱਧਰ ਈਰਾਨ ਅਤੇ ਅਮਰੀਕਾ ਦਾ ਸਮਝੌਤਾ ਹੋਣਾ ਸੀ, ਇਜ਼ਰਾਈਲ ਨੇ ਅਟੈਕ ਕਰਤਾ ਸੀਗਾ ਲੈਬਨਾਨ ਦੇ ਉੱਤੇ। ਸੋ ਇਹ ਚੀਜ਼ਾਂ ਨਾ ਡਿਪਲੋਮੈਟਿਕਲੀ ਦਿਖਾਉਣੀਆਂ ਹੁੰਦੀਆਂ ਨੇ ਵੀ ਹੈਲੋ ਇੱਧਰ ਮੇਰੇ ਵੱਲ ਦੇਖ ਕੇ ਜ਼ਰਾ, ਮੈਂ ਵੀ ਹੈਗਾ, ਹੈ ਨਾ। ਸੋ ਉਹ ਚੀਜ਼। ਅੱਛਾ ਹੁਣ ਇਹ ਜਿਹੜੀ ਨੇਟੋ ਦੀ ਬੈਠਕ ਹੋ ਰਹੀ ਹੈ ਨਾ,
दैट इज़ वेरी इंट्रस्टिंग. मैं ये ते अगली बार एक एपीसोड करूँगा. नेटो अपना एक अलग बैंक बनाना चाहता है, पर ये बैंक कहता है पैसे दे लेन देन का नहीं, हथियारों का एक बैंक, एक डिफेंस बैंक बनने की गल जी तुर रही हैगी है. दैट इज़ समथिंग न्यू. ये आप गल अगले एपीसोड दे विच जे समा लगता है तो वो करनी है, पर हुण जान तो पहला एक रिपोर्ट जी सामने आई है वो है इंडिया दे हथियारां दे जखीरे खरीदन दी. आस्ट्रेलिया दे रक्षा बजट की गल तां कर ही छड्डी, इंडिया दी तरफ तो 52,000 करोड़ रुपए दे हथियार खरीदे जाने ने मिलटरी दे लई, नेवी दे लई, और ये भारत सरकार ने इहदी मंजूरी दित्ती है. जे तुहानू हुण तक इस खबर का नहीं दस रहा हैगा इंडियन मीडिया इहदे बारे कि इंडिया इन्ना खर्च क्यों कर रहा हैगा, क्यों इन्ने पैसे जिहड़े आ दूजे देशों ते लुटाए जा रहे ने इन्ने हथियार खरीद खरीद के, ते क्यों अपने डिफेंस बजट रो इंडिया ने चीरदिया होया ये वाधू खर्चा करन दी गल कीती है. इंडिया दे डिफेंस मिनिस्टर ने राजनाथ सिंह उन्हां दी अगवाई दे विच आ लंघे हफ्ते दे विच एक मीटिंग हुई सी. आई डोंट नो, मैं पता नहीं किन्ने इंडियन आउटलैट्स ने, पर मैं तो बाहरों ली है खबर, स्पैशली यूरोप के आउटलैट्स के उत्ते खबर हैगी है. क्यों? क्योंकि यूरोप तो यह हथियार खरीदने ने ज़्यादातर. इंडिया ने मिलटरी दे लई, नेवी दे लई ते एयरफोर्स दे लई ए जिहड़ी टैक्नोलॉजी या जिहड़े हथियार ने 520 अरब रुपए दे हथियार तुसी कह सकते हो, लगभग 5 अरब डॉलर दे हथियार, 5.5 अरब डॉलर दे हथियार जिहड़े ने इंडिया खरीद रहा है. की खरीद रहे है? एंटी यूएवी इलैक्ट्रॉनिक वारफेयर सिस्टम जिन्हों इंडिया ने अपने एक नाम दिता सी आकाश तरंग, फिर मैन पोर्टेबल एंटी टैंक गाइडेड मिजाइल ने, ये तो इलावा MRSAM ने, MRSAM की होंदिया ने मीडियम रेंज सरफेस टू एयर मिजाइल, यानी कि जमीन तो हवा च मार करन वालियां, वो सिस्टम लेना. फिर वी शरेडस जिन्हां नू वेरी शॉर्ट रेंज एयर डिफेंस सिस्टम कह लिया जाता है, टैंकां दे लई एक्टिव प्रोटेक्शन सिस्टम लेना है, जैट फाइटर जैट लेने ने, ड्रोनस लेने ने. सो ये कर करा के 52,000 करोड़ रुपए का समान है जिहड़ा इंडिया दे डिफेंस बजट दे विच जुड़न जा रहा है. और बख्तरबंद गड्डियां लेनिया ने जमीन दे लई, क्योंकि जिहड़ा तुहाडे याद होना कि पहलगाम अटैक होया सी ते उहदे विच इही सीगा कि ट्रक दे विच जा रहे सीगे फौजी जवान ते पाकिस्तान ने अटैक करता जो इंडिया कहिंदा है, ते वो मारे गए 29 जवान. सो हुण जे बख्तरबंद इस किस्म दीआं गड्डियां होणगीआं जिन्हां दे उत्ते बाहर कोई ड्रोन बजे या शॉर्ट डिफेंस शॉर्ट डिस्टेंस जिहड़ियां मिजाइलां भी बजन तां वी इन्ना कोई फर्क ना पवे. सो पानी दे थल्ले तां सबमरीनज इह जिहियां हैगीआं ही ने उस टैक्नीक वालीआं, पर जमीन दे उत्ते भी इस किस्म दी इक टैक्नोलॉजी जिहड़ी है वो इंडिया बरतनी चाहता है. इनफैक्ट इस ही हफ्ते दे विच जदों नेटो की बैठक होन लगी है या हो रही है, अज दे दिन तो हो ही रही है, तुसी जदों रिपीट ब्रॉडकास्ट सुन रहे हो फिर तो हो चुकी होएगी, तो इस ही हफ्ते च जदों चाइना ने भी अटैक किया है, अटैक नहीं किया सॉरी चाइना ने भी इंटरकॉन्टीनेंटल टैसट की है, तो इस ही हफ्ते च जदों यूक्रेन दे उत्ते रशिया ने अटैक वधा दिते ने, इस ही हफ्ते दे विच सिपरी दी एक रिपोर्ट रिलीज़ होंदी है. सिपरी हैगा स्टॉकहोम इंस्टीट्यूट पीस रिसर्च इंस्टीट्यूट, हर साल सिपरी दी तरफ तो एक रिपोर्ट जारी की जाती है, होर भी बहुत सारिया होंदिया ने डिफेंस सैक्टर दे नाल जुड़िया हुई या दुनिया च कित्थे शांति भंग हो रही है उहदे नाल जुड़िया हुई रिपोर्टां इह लैके आउंदे ने. कहा जा रहा है कि जिहदे वारहैड की मैं गल कर रहा सीगा, हालांकि वह डमी सीगा जिहड़ी चाइना ने मिजाइल छड्डी है, पर जे किते उहदे च न्यूकलीयर वारहैड उह हुंदा तां नुकसान दा दायरा बहुत ज़्यादा होना सी. इनफैक्ट तुसी सिडनी मेलबर्न दे विच बैठे शो सुन रहे हो, तुहाडे ते वी इंपैक्ट पै सकदा सी. 12,187 न्यूकलीयर वारहैड्स ने किहदे कोल पूरी दुनिया दे विच, एक अंदाजा है सिपरी दा, इहदे तो वध भी हो सकदे ने
ਘੱਟਤਾ ਕਿੱਥੇ ਹੀ ਹੋਣੇ ਨੇ। ਔਰ ਕਿਹਾ ਜਾ ਰਿਹਾ ਹੈ ਕਿ ਇਹਦੇ 'ਚੋਂ ਲਗਭਗ 9700 ਦੇ ਆਸ ਪਾਸ ਜਿਹੜੇ ਨੇ ਉਹ ਰੈਡੀ ਟੂ ਯੂਜ਼ ਨੇ, ਬਈ ਕੱਢੇ ਅਤੇ ਠਾ ਮਾਰਿਆ ਕੱਢ ਕੇ। ਸਭ ਤੋਂ ਜ਼ਿਆਦਾ ਨਿਊਕਲੀਅਰ ਵਾਰਹੈਡਸ ਉਹਨਾਂ ਦੇਸ਼ਾਂ ਕੋਲ ਨੇ ਜਿਹੜੇ ਸਭ ਤੋਂ ਜ਼ਿਆਦਾ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਭ ਤੋਂ ਜ਼ਿਆਦਾ ਪਿੱਟਦਾ। ਅਮੈਰੀਕਾ ਜਿਹੜਾ ਕਹਿੰਦਾ ਕਿ ਈਰਾਨ ਨੂੰ ਨਿਊਕਲੀਅਰ ਐਨਰਿਚਮੈਂਟ ਕਰਨ ਨਹੀਂ ਦੇਣੀ, ਸਾਡੇ ਕੋਲ ਸਭ ਤੋਂ ਵੱਧ ਹਥਿਆਰ ਰਹਿਣ। 5000 ਤੋਂ ਜ਼ਿਆਦਾ ਦੋਹਾਂ ਦੇਸ਼ਾਂ ਦੇ ਰਲਾ ਕੇ ਜਿਹੜੇ ਨੇ ਉਹ ਨਿਊਕਲੀਅਰ ਵਾਰਹੈਡਸ ਜਾਂ ਨਿਊਕਲੀਅਰ ਹਥਿਆਰ ਹੈਗੇ ਨੇ। ਚਾਈਨਾ ਦੇ ਕੋਲ ਹੁਣ ਤੱਕ ਤਾਂ ਉਹਨੇ ਨਹੀਂ ਸੀਗੇ ਜਿੰਨੇ ਅਮੈਰੀਕਾ ਦੇ ਕੋਲ ਜਾਂ ਰਸ਼ੀਆ ਕੋਲ ਸੀ, ਪਰ ਹੁਣ ਚਾਈਨਾ ਦੁਨੀਆ ਦਾ ਇਕੱਲਾ ਐਸਾ ਦੇਸ਼ ਹੈ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਹਰ ਸਾਲ ਦੇ ਵਿੱਚ ਆਪਣੇ ਨਿਊਕਲੀਅਰ ਵਾਰਹੈਡਸ ਦੀ ਗਿਣਤੀ ਜਿਹੜੀ ਉਹ ਵਧਾ ਲੈਂਦਾ। 2030 ਤੱਕ ਜਾਂਦਿਆਂ ਜਾਂਦਿਆਂ ਚਾਈਨਾ ਦੇ ਕੋਲ ਅਮਰੀਕਾ ਅਤੇ ਰੂਸ ਦੇ ਬਰਾਬਰ ਜਿਹੜੀਆਂ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਨੇ ਉਹਨਾਂ ਦੇ ਬਰਾਬਰ ਦੀ ਗਿਣਤੀ ਹੋਏਗੀ। ਅੱਜ ਦੀ ਤਰੀਕ 'ਚ 620 ਨਿਊਕਲੀਅਰ ਵਾਰਹੈਡ ਚਾਈਨਾ ਦੇ ਕੋਲ ਨੇ। ਫਰਾਂਸ ਅਤੇ ਯੂਕੇ ਦੀ ਗੱਲ ਕਰੀਏ, ਫਰਾਂਸ ਦੇ ਕੋਲ 290, ਯੂਕੇ ਦੇ ਕੋਲ 225 ਵਾਰਹੈਡ ਨੇ। ਹਾਲਾਂਕਿ ਸਿਪਰੀ ਦਾ ਕਹਿਣਾ ਕਿ 2021 ਦੇ ਵਿੱਚ ਜਿਹੜਾ ਡਿਫੈਂਸ ਬਜਟ, ਜਿਹੜਾ ਬਜਟ ਬ੍ਰਿਟੇਨ ਨੇ ਪੇਸ਼ ਕੀਤਾ ਸੀ, ਉਹ 'ਚ ਇਹ ਗੱਲ ਕਹੀ ਸੀਗੀ ਕਿ ਡਿਫੈਂਸ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਅਸੀਂ ਜਿਹੜਾ ਉਹ ਨਿਊਕਲੀਅਰ ਹਥਿਆਰ ਵਧਾਉਣ ਦੇ ਉੱਤੇ ਕਰਾਂਗੇ। ਅਤੇ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਨੇ ਇਸੇ ਸਾਲ ਮਾਰਚ ਮਹੀਨੇ ਦੇ ਵਿੱਚ ਪਰਮਾਣੂ ਭੰਡਾਰ ਬਣਾਉਣ ਦਾ ਸਾਫ ਹੁਕਮ ਹੀ ਦੇ ਦਿੱਤਾ। ਫਰਾਂਸ ਸਿਕਿਉਰਿਟੀ ਕੌਂਸਲ ਦਾ ਵੀ ਮੈਂਬਰ ਹੈ, ਪਰਮਾਣੂ ਹਥਿਆਰ ਵੀ ਰੱਖਦਾ, ਯੂਰਪ ਦੇ ਵਿੱਚ ਠੀਕ ਸੈਂਟਰ ਦੇ ਵਿੱਚ ਪੈ ਜਾਂਦਾ ਅਤੇ ਰੂਸ ਦੇ ਨਾਲ ਦੁਸ਼ਮਣੀ ਰੱਖਦਾ। ਅੱਜ ਕੱਲ੍ਹ ਅਮਰੀਕਾ ਦੇ ਨਾਲ ਕੋਈ ਬਹੁਤੀ ਨੇੜਤਾ ਵੀ ਨਹੀਂ ਹੈ, ਪਰ ਨੇਟੋ ਸੰਗਠਨ ਦਾ ਸਭ ਤੋਂ ਇੰਪੋਰਟੈਂਟ ਮੈਂਬਰ ਹੈ। ਇੰਡੀਆ ਇਹਨਾਂ ਦੇਸ਼ਾਂ ਤੋਂ ਬਾਅਦ ਆਉਂਦਾ। ਸਿਪਰੀ ਦੇ ਮੁਤਾਬਕ ਇੰਡੀਆ ਨੇ ਆਪਣਾ ਪਰਮਾਣੂ ਭੰਡਾਰ ਹੁਣ ਵਧਾਇਆ ਥੋੜ੍ਹਾ ਜਿਹਾ, 200 ਦੇ ਆਸ ਪਾਸ ਜਿਹੜੇ ਨਿਊਕਲੀਅਰ ਵਾਰਹੈਡ ਇੰਡੀਆ ਦੇ ਕੋਲ ਵੀ ਹੈਗੇ ਨੇ, ਜਿੱਥੇ ਯੂਕੇ ਤੋਂ ਥੋੜ੍ਹਾ ਹੀ ਪਿੱਛੇ ਰਹਿ ਗਿਆ ਇੰਡੀਆ। ਯੂਕੇ ਦੇ ਕੋਲ 225 ਨੇ, ਇੰਡੀਆ ਦੇ ਕੋਲ ਬੜੀ ਛੇਤੀ 250 ਦੇ ਕਰੀਬ ਹੋ ਜਾਣੇ ਨੇ। ਯਾਨੀ ਕਿ ਅਮੈਰੀਕਾ, ਰਸ਼ੀਆ ਅਤੇ ਚਾਈਨਾ ਤੋਂ ਬਾਅਦ ਅਤੇ ਫਰਾਂਸ ਅਤੇ ਯੂਕੇ ਨੂੰ ਪਛਾੜਦਿਆਂ ਹੋਇਆਂ ਇੰਡੀਆ ਦੇ ਕੋਲ ਸਭ ਤੋਂ ਵੱਧ ਨਿਊਕਲੀਅਰ ਵੈਪਨਸ ਜਿਹੜੇ ਹੋਣਗੇ ਰੈਡੀ ਟੂ ਯੂਜ਼ ਵਾਲੇ। ਫਿਰ ਬੇਸ਼ੱਕ ਚਾਈਨਾ ਜਿੰਨੇ ਨਾ ਹੋਣ, ਪਰ ਇੱਕ ਦਬਦਬਾ ਹੋਏਗਾ। ਪਾਕਿਸਤਾਨ ਦੇ ਕੋਲ ਹੁਣ ਤੱਕ ਇੰਡੀਆ ਤੋਂ ਜ਼ਿਆਦਾ ਸੀਗੇ, ਪਰ ਹੁਣ ਇੰਡੀਆ ਨੇ ਇੱਕਦਮ ਵਧਾਤੇ ਨੇ ਅਤੇ ਪਾਕਿਸਤਾਨ ਦੇ ਕੋਲ 170 ਵਾਰ ਹੈਡ ਨੇ, ਇੰਡੀਆ ਦੇ ਕੋਲ 190 ਨੇ, 190-95 ਦੇ ਕਰੀਬ, ਸਹੀ ਗਿਣਤੀ ਨਹੀਂ ਹੈਗੀ। ਅਤੇ ਨਾਲ ਹੀ ਪਾਕਿਸਤਾਨ ਵੀ ਚਾਈਨਾ ਦੀ ਤਰ੍ਹਾਂ ਪਿਛਲੇ ਕੁਝ ਸਾਲਾਂ 'ਚ ਨਿਊਕਲੀਅਰ ਵਾਰਹੈਡਸ ਵਧਾਉਣ ਦੇ ਉੱਤੇ ਲੱਗਿਆ ਹੋਇਆ। ਹਾਲਾਂਕਿ ਚਾਈਨਾ ਆਪਣੇ ਬੇਸਿਕ ਇਨਫਰਾਸਟਰਕਚਰ 'ਤੇ ਵੀ ਧਿਆਨ ਦੇ ਰਿਹਾ, ਚਾਈਨਾ ਆਪਣੇ ਲੋਕਾਂ 'ਤੇ ਵੀ ਧਿਆਨ ਦੇ ਰਿਹਾ, ਪਰ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਅਣਗੌਲਿਆਂ ਕਰਦਿਆਂ ਸਿਰਫ ਹਥਿਆਰਾਂ ਦੀ ਦੌੜ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਨੌਰਥ ਕੋਰੀਆ ਨੇ ਹਾਲੇ ਤੱਕ ਅੱਜ ਤੱਕ ਕਦੇ ਕੋਈ ਨਿਊਕਲੀਅਰ ਟੈਸਟ ਜਿਹੜਾ ਸੀ ਉਹ ਜਨਤਕ ਤੌਰ ਦੇ ਉੱਤੇ ਨਹੀਂ ਉਹਦੇ ਬਾਰੇ ਦੱਸਿਆ, ਪਰ ਅੰਦਾਜ਼ੇ ਜ਼ਰੂਰ ਨੇ ਕਿ ਨੌਰਥ ਕੋਰੀਆ ਦੇ ਕੋਲ ਵੀ ਨਿਊਕਲੀਅਰ ਵਾਰਹੈਡਸ ਨੇ ਔਰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ। ਸਿਪਰੀ ਦੇ ਮੁਤਾਬਕ ਉਹਨਾਂ ਦੇ ਕੋਲ 60 ਤਾਂ ਹੋਣਗੇ। ਇਜ਼ਰਾਈਲ ਨੇ ਵੀ ਨਹੀਂ ਕਦੇ ਕੀਤਾ, ਹਾਲਾਂਕਿ ਇਜ਼ਰਾਈਲ ਈਰਾਨ ਨੂੰ ਰੋਕ ਰਿਹਾ ਵੀ ਤੁਹਾਡੇ ਕੋਲ ਨਹੀਂ ਹੋਣੇ ਚਾਹੀਦੇ। ਇਜ਼ਰਾਈਲ ਦੇ ਕੋਲ ਹੈਗੇ ਨੇ ਕਿ ਨਹੀਂ ਹੈਗੇ, ਇਜ਼ਰਾਈਲ ਨੇ ਅੱਜ ਤੱਕ ਕਦੇ ਪੁਸ਼ਟੀ ਉਹ ਨਹੀਂ ਕੀਤੀ ਉਹਦੀ, ਅਤੇ ਮੀਡੀਆ ਖੁੱਲ੍ਹ ਕੇ ਉੱਥੇ ਕੰਮ ਕਰ ਨਹੀਂ ਪਾ ਰਿਹਾ ਹੈਗਾ। ਸਿਪਰੀ ਦਾ ਅੰਦਾਜ਼ਾ ਹੈ ਕਿ ਇਜ਼ਰਾਈਲ ਦੇ ਕੋਲ ਵੀ 70-90 ਦੇ ਆਸ ਪਾਸ ਤਾਂ ਨਿਊਕਲੀਅਰ ਵਾਰਹੈਡਸ ਹੋਣਗੇ ਹੀ ਜਿਹੜਾ ਕਿ ਉਹ ਵਰਤ ਰਿਹਾ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਖਬਰਾਂ ਦੇ ਵਿੱਚ ਕਰਨੀ ਸੀਗੀ ਉਹਨੂੰ ਕਈ ਵਾਰ ਬਹੁਤਾ ਟਾਈਮ ਲੱਗ ਜਾਂਦਾ, ਪਰ ਸਮਝਾਉਣੀ ਇਹੀ ਸੀਗੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਸਮਝੌਤੇ ਜਿਹੜੇ ਨੇ ਐਂਥਨੀ ਅਲਬਨੀ ਸਾਹਿਬ ਬੇਫਾਲਤੂ 'ਚ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ, ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੇਫਾਲਤੂ ਸਮਝੌਤੇ ਨਹੀਂ ਹੈਗੇ, ਬੜੇ ਕੰਮ ਦੇ ਨੇ। ਆਸਟ੍ਰੇਲੀਅਨ ਗੌਰਮੈਂਟ ਇਹ ਚਾਹੁੰਦੀ ਹੈ ਕਿ GDP ਦਾ ਬਜਟ 4-5% ਕਰਨ ਦੀ ਬਜਾਏ, ਉੱਧਰ ਖਰਚ ਕਰਨ ਦੀ ਬਜਾਏ ਉਹਦੇ ਤੋਂ ਕਿਤੇ ਘੱਟ ਖਰਚ। ਹਾਲਾਂਕਿ GDP ਦਾ 4% ਜਾਂ 5% ਖਰਚ ਬਿਲੀਅਨਸ ਆਫ ਡਾਲਰ ਦੇ ਵਿੱਚ ਹੋਏਗਾ, ਪਰ ਆਸਟ੍ਰੇਲੀਆ ਨੇ $500 ਮਿਲੀਅਨ ਦੇ ਵਿੱਚ ਜਿਹੜੀ ਹੈ ਵਨਾਤੂ ਦੇ ਨਾਲ ਡੀਲ ਮੁਕਾਤੀ ਹੈ, ਸੋਲਮਨ ਦੇ ਨਾਲ ਹਲੇ ਪਤਾ ਚੱਲੇਗਾ। ਫਿਜੀ ਦੇ ਨਾਲ ਵੀ ਕੋਈ ਪ੍ਰਾਈਸ ਟੈਗ ਸਾਹਮਣੇ ਨਹੀਂ ਆਇਆ, ਪਰ ਕਿਉਂਕਿ ਮਿਊਚੁਅਲ ਐਗਰੀਮੈਂਟ ਹੋਇਆ ਉਹ ਵਿਚ ਇਜ਼ ਇਨਵੈਲਿਊਏਬਲ। ਫਿਰ ਨਿਊਜ਼ੀਲੈਂਡ ਦੇ ਨਾਲ ਵੀ ਹੋ ਜਾਣਾ ਹੈਗਾ। ਸੋ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਜੇਕਰ ਉੱਧਰੋਂ ਪੈਸੇ ਬਚਾ ਕੇ ਅਤੇ ਆਪਣੇ
ਲੋਕਲ ਉਹ ਪੈਸੇ ਖਰਚ ਕਰਦਾ ਰਹੇ ਸਿਹਤ ਦੇ ਉੱਤੇ, ਸਿੱਖਿਆ ਦੇ ਉੱਤੇ ਔਰ ਸਮਾਜਿਕ ਭਲਾਈ ਸਕੀਮਾਂ ਦੇ ਉੱਤੇ, ਤਾਂ ਕਿਤੇ ਜ਼ਿਆਦਾ ਬਿਹਤਰ ਰਹੇਗਾ ਰਾਦਰ ਦੈਨ ਇਹ ਕਾਲ ਜਿਹੜੇ ਲੀਡਰ ਦੇ ਰਹੇ ਹੈਗੇ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: You are listening Australia's number one. Radio Hanji.
4: Radio Hanji.
5: Radio Hanji 1674. ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਤੁਸੀਂ ਦੇ ਐਨ ਕੰਢੇ ਸਾਡੀ ਇੱਕ ਠਾਰ ਹੋਇਆ ਕਰਦੀ ਸੀ ਅਤੇ ਉੱਥੋਂ ਦੇ ਦੋ ਭਰਾ ਇੱਕ ਭੈਣ ਬਜ਼ੁਰਗ ਮਾਂ ਉਹ ਸਾਡੀ ਬੜੀ ਸੇਵਾ ਕਰਿਆ ਕਰਦੇ। ਜਦੋਂ ਵੀ ਕਦੇ ਬੀਬੀਆਂ ਨੂੰ ਕੋਲ ਸ਼ਰੀਕੇ ਦੇ ਵੱਲ ਘੱਲ ਦਿੱਤਾ ਜਾਂਦਾ ਤਾਂ ਅਸੀਂ ਬੇਫਿਕਰ ਹੋ ਕੇ ਵਿਚਰਿਆ ਕਰਦੇ। ਬੰਬੀ 'ਤੇ ਕੱਚਾ ਕੋਠਾ ਅਤੇ ਕੋਠੇ ਦੇ ਅੰਦਰ ਇੱਕ ਵੱਡੀ ਵੀਹੀ ਵਾਲਾ ਚੌੜਾ ਮੰਜਾ ਡੱਠਾ ਹੁੰਦਾ। ਖੁੱਲ੍ਹੇ 'ਚ ਬੱਚੇ ਦੇ ਵਿੱਚ ਇਸ਼ਨਾਨ ਕਰਦੇ, ਇਸ਼ਨਾਨ ਕਰਨ ਤੋਂ ਬਾਅਦ ਅਸੀਂ ਉੱਥੇ ਹੀ ਬੈਠ ਕੇ ਨਿਤਨੇਮ ਕਰ ਲੈਂਦੇ। ਬਾਕੀਆਂ ਨੂੰ ਜ਼ਬਾਨੀ ਕੰਠ ਸੀ ਪਰ ਮੇਰੇ ਕੋਲ ਗੁਟਕਾ ਸਾਹਿਬ ਸੀ।